0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ ਤੇ 6 ਮਾਰਚ ਦੀ ਖੂਬਸੂਰਤ ਜੀ ਇਹ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਹੈ, ਵੀਕਐਂਡ ਦਾ ਮੌਕਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਬੈਠੇ ਇਕੱਠੇ ਬੈਠੇ ਜੋ ਟਾਈਮ ਜੋ ਹੈ ਬਤੀਤ ਕਰ ਰਹੇ ਹਾਂ ਤੇ ਇਹੀ ਅਰਦਾਸ ਕਰਾਂਗੇ, ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਵੀਕਐਂਡ ਤੇ ਤੁਹਾਡਾ ਆਉਣ ਵਾਲਾ ਨਵਾਂ ਹਫ਼ਤਾ ਤੇ ਆਉਣ ਵਾਲਾ ਇਹ ਸਾਲ ਵੀ ਸਾਰਿਆਂ ਲਈ ਖੁਸ਼ਨੁਮਾ ਹੋਵੇ, ਵਧੀਆ ਹੋਵੇ ਤੇ ਉਮੀਦ ਕਰਾਂਗੇ ਕਿ ਜੋ ਵੀ 2020 ਦੇ ਵਿੱਚ ਅਸੀਂ ਖੋਇਆ, ਅਸੀਂ ਜੋ ਔਖਾ ਟਾਈਮ ਹੰਡਾਇਆ, ਉਹ ਟਾਈਮ ਜੋ ਹੈ ਉਹ ਮੁੜ ਕੇ 2021 ਦੇ ਵਿੱਚ ਨਾ ਆਵੇ ਤੇ ਇਹੀ ਅਰਦਾਸ ਕਰਾਂਗੇ। ਤੁਸੀਂ ਖੁਸ਼ ਹੋ, ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਤੇ ਸਾਰੇ ਪਾਸੇ ਖੁਸ਼ਹਾਲੀ ਹੈ, ਸਾਰੇ ਪਾਸੇ ਪੋਜ਼ਿਟਿਵਿਟੀ ਹੈ, ਕਿਉਂਕਿ ਸਾਡੇ ਪ੍ਰੋਗਰਾਮ ਦਾ ਮੇਨ ਏਮ ਵੀ ਇਹੀ ਹੈ ਕਿ ਅਸੀਂ ਪੋਜ਼ਿਟਿਵਿਟੀ ਨੂੰ ਹੀ ਜਿੰਨਾ ਹੋ ਸਕੇ ਉਨਾ ਜੋ ਹੈ ਉਹ ਆਲੇ ਦੁਆਲੇ ਜੋ ਹੈ ਬਖੇਰ ਸਕੀਏ, ਸਪਰੈਡ ਕਰ ਸਕੀਏ ਤੇ ਆਓ ਤੁਸੀਂ ਵੀ ਇਸ ਦੇ ਵਿੱਚ ਜ਼ਰੂਰ ਯੋਗਦਾਨ ਪਾਉਣਾ ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਇੱਕ ਘੰਟੇ ਜੋ ਆਪਣਾ ਸਾਥ ਜੋ ਹੈ 8 to 9 ਵਜੇ ਪੂਰਾ ਬਣਿਆ ਰਹੇਗਾ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੇ ਤੁਸੀਂ AM 530 ਨੂੰ ਹੀ ਟਿਊਨ ਜੋ ਹੈ ਉਹ ਕਰਦੇ ਰਹਿਣਾ ਤੇ ਅੱਜ ਦੀ ਕਹਾਣੀ ਵੀ ਤਿਆਰ ਬਰ ਤਿਆਰ ਹੈ, ਤੁਹਾਡੇ ਰੂਬਰੂ ਥੋੜੇ ਹੀ ਚਿਰ ਦੇ ਵਿੱਚ ਕਰਾਂਗੇ ਤੇ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਆਪਣੇ ਵਿਸ਼ਾ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹ ਬਹੁਤ ਵੱਡਾ ਮੈਂ ਸਮਝਦੀ ਹਾਂ ਤੇ ਬਹੁਤ ਹੀ ਅਨਮੋਲ ਹੈ ਤੇ ਉਮੀਦ ਕਰਾਂਗੀ ਇਹੀ ਕਿ ਹਰ ਇੱਕ ਨੂੰ ਜੋ ਅੱਜ ਦੀ ਕਹਾਣੀ ਜੋ ਹੈ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਜੋ ਹੈ ਉਹ ਜ਼ਰੂਰ ਕਰੇਗੀ ਤੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਬਿਲਕੁਲ ਜੁੜੇ ਰਹਿਣਾ ਜੀ ਤੇ ਇਸ ਦੇ ਨਾਲ ਹੀ ਸਾਡੇ ਫੇਸਬੁੱਕ ਪੇਜ ਨੂੰ ਵੀ ਤੁਸੀਂ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ ਕਿਉਂਕਿ ਹਰ ਵਾਰ ਦੀ ਕਹਾਣੀ, ਹਰ ਹਫ਼ਤੇ ਦੀ ਕਹਾਣੀ ਜੋ ਹੈ ਉਹ ਤੁਸੀਂ ਦੁਬਾਰਾ ਜੇਕਰ ਸੁਣਨੀ ਹੋਵੇ, ਦੁਬਾਰਾ ਜੇਕਰ ਤੁਹਾਡਾ ਮਨ ਹੈ ਕਹਾਣੀ ਸੁਣਨ ਦਾ ਤੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਸੰਬੰਧੀ ਸਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਤਾਂ ਨੰਬਰ 4372365230 ਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਬਿਜ਼ਨਸ ਜੇਕਰ ਆਪਣਾ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਨਾਲ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਚੰਗਾ ਲੱਗਦਾ ਤੇ ਨੰਬਰ 4372365 ਤੇ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਬਣਾ ਸਕਦੇ ਹੋ। ਇਸ ਦੇ ਨਾਲ ਨਾਲ ਜੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣੇ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋਏ ਹੋ, ਪਰੇਸ਼ਾਨੀ ਹੈ ਤੇ ਉਸ ਪਰੇਸ਼ਾਨੀ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ ਕਿਉਂਕਿ 5 ਲੀਗਲ ਪ੍ਰੋਫੈਸ਼ਨਲਸ ਦੀ ਟੀਮ ਹੈ। ਗੱਲ ਭਾਵੇਂ ਲੈਂਡਲੋਰਡ ਟੇਨੈਂਟ ਡਿਸਪਿਊਟ ਦੀ ਹੋਵੇ, ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਸਿਟੀ ਬਾਏ ਲਾਅ ਦਾ ਕੋਈ ਵੀ ਇਸ਼ੂ ਹੈ, ਤੁਸੀਂ 3 Lion ਲੀਗਲ ਸਰਵਿਸਿਜ਼ ਨੂੰ ਇੱਕ ਵਾਰੀ ਕਾਲ ਕਰ ਲੈਣੀ ਨੰਬਰ 905-451-9777 ਤੇ, 905-451-9777 ਤੇ ਕਾਲ ਜ਼ਰੂਰ ਕਰ ਲੈਣੀ ਤੇ ਤੁਹਾਡੇ ਮਸਲੇ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਸੈਮ ਬਸਰਾ ਜੀ ਨੂੰ ਤੁਸੀਂ ਪਹਿਲਾਂ ਫੋਨ ਰਾਹੀਂ ਤੁਸੀਂ ਸੰਪਰਕ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਨੰਬਰ 905-451-9777 ਤੇ। 251 ਪਾਰਕਸ ਸਕੁਆਇਰ ਯੂਨਿਟ 1 ਏਅਰਪੋਰਟ ਸਟੀਲਸ ਦੇ ਲਾਗੇ ਬ੍ਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਹਾਲ ਵਿੱਚ ਹੀ ਲੋਹੜੀ ਦਾ ਦਿਨ ਲੰਘਿਆ ਤੇ ਵੈਸੇ ਤਾਂ ਇਸ ਵਾਰੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਾਲੀ ਲੋਹੜੀ ਹੀ ਮਨਾਈ ਗਈ ਸੀ, ਪਰ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਸੁਸਾਇਟੀ ਦੇ ਇੱਕ ਅਜਿਹੇ ਪੱਖ ਤੇ ਜਿੱਥੇ ਛੋਟੇ ਬੱਚਿਆਂ 'ਚ ਵੀ ਧੀ ਅਤੇ ਪੁੱਤ ਦਾ ਫਰਕ ਕੀਤਾ ਜਾਂਦਾ ਸੀ। ਤੇ ਲੋਹੜੀ ਦੀ ਗੱਲ ਕਿਉਂ ਕੀਤੀ? ਕਿਉਂਕਿ ਬਹੁਤ ਚੰਗੀ ਗੱਲ ਹੈ ਕਿ ਹੁਣ ਬੱਚਿਆਂ ਦੀਆਂ ਲੋਹੜੀਆਂ ਵੀ ਮਨਾਈਆਂ ਜਾਂਦੀਆਂ ਨੇ। ਆਪਣੀ ਸੁਸਾਇਟੀ ਇਸ ਚੰਗੇ ਪਾਸੇ ਵੱਲ ਜਾ ਰਹੀ ਹੈ ਕਿ ਕੁੜੀਆਂ ਨੂੰ ਸਿਰਫ ਚਿੜੀਆਂ ਨਹੀਂ ਕਿਹਾ ਜਾਂਦਾ, ਸਗੋਂ ਧੀਆਂ ਨੂੰ ਪੁੱਤਾਂ ਬਰਾਬਰ ਲਾਡ ਪਿਆਰ ਦੇ ਨਾਲ ਨਾਲ ਆਪਣੇ ਆਪ ਨੂੰ ਉਭਾਰਨ ਦੇ ਮੌਕੇ ਵੀ ਦਿੱਤੇ ਜਾਂਦੇ ਨੇ। ਪਰ ਕਿਤੇ ਕਿਤੇ ਪਰਿਵਾਰਾਂ 'ਚ ਹਾਲੇ ਵੀ ਪੁਰਾਣੀ ਸੋਚ ਦੇ ਮਾਲਕ ਕੁੜੀਆਂ ਜੰਮਣ ਤੇ ਇੱਕ ਹੌਕਾ ਲੈਂਦੇ ਨੇ, ਪਰ ਇੱਕ ਧੀ ਪਾਸੋਂ ਜਿੰਨਾ ਪਿਆਰ ਮਿਲਦਾ ਉਸ ਪਿਆਰ ਦੇ ਨਿੱਘ ਨਾਲ ਉਹਨਾਂ ਦੀ ਸੋਚ ਵੀ ਬਦਲ ਜਾਂਦੀ ਹੈ, ਉਹਨਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਵੀ ਦੇਰੀ ਨਹੀਂ ਲੱਗਦੀ। ਅਜਿਹੀ ਇੱਕ ਕਹਾਣੀ ਜੋ ਹੈ ਉਹ ਤੁਹਾਡੇ ਨਾਲ
ਇਸ ਮੰਚ ਰਾਹੀਂ

0: ਸਾਂਝ ਪਾਵਾਂਗੇ ਉਸ ਕਹਾਣੀ ਦੀ ਤੇ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਬਿਲਕੁਲ ਜੁੜੇ ਰਹਿਣਾ।
1: This is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem no 416-650-5800, 416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 416-819-0009 4168190009 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਤੁਸੀਂ ਆਪਣੇ ਨਵੇਂ ਘਰ ਲਈ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨ ਲਈ ਫਰਨੀਚਰ ਨਵਾਂ ਲੈਣਾ, ਬੇਸ਼ੱਕ ਸੋਫੇ ਹੋਣ ਜਾਂ ਫਿਰ ਕੈਨੇਡੀਅਨ ਮੇਡ ਬੈਡਰੂਮ ਸੈੱਟ, ਕੌਫੀ ਟੇਬਲ ਸੈੱਟ, ਡਾਇਨਿੰਗ ਟੇਬਲ ਸੈੱਟ ਹੋਵੇ, ਤੇ ਇੱਕੋ ਇੱਕ ਸਟੋਪ ਹੈ ਸੋਫਾ ਮਾਰਟ, ਕਿਉਂਕਿ ਇਹ ਆਪ ਤੁਹਾਡੇ ਲਈ ਤਿਆਰ ਕਰਦੇ ਨੇ ਤੁਹਾਡੇ ਘਰ ਦੇ ਲਈ, ਤੁਹਾਡੇ ਸਿਟਿੰਗ ਰੂਮ ਦੇ ਲਈ ਮਜ਼ਬੂਤ, ਟਿਕਾਊ ਤੇ ਸੋਹਣੇ ਸੋਫੇ ਜੋ ਕਿ ਤੁਹਾਡੀ ਪਸੰਦ ਦੇ ਹੋਣਗੇ। ਕਲਰ, ਮਟੀਰੀਅਲ, ਮੈਜ਼ਰਮੈਂਟਸ ਸਭ ਕਸਟਮਾਈਜ਼ ਹੋਵੇਗਾ ਤੁਹਾਡੇ ਰੂਮ ਦੀ ਮੈਜ਼ਰਮੈਂਟਸ ਦੇ ਅਕੋਰਡਿੰਗ। ਤੇ ਸੋਫਾ ਮਾਰਟ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੇ ਦੋ ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਦੂਜੀ 120 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਕੁਈਨਸ ਦੇ ਲਾਗੇ ਲੋਕੇਟਡ ਹੈ। ਤੇ ਕੋਵਿਡ ਦੇ ਦੌਰਾਨ ਤੁਸੀਂ ਫੋਨ ਰਾਹੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਪਰਮਜੀਤ ਕੌਰ ਜੀ ਦੇ ਨਾਲ, ਨੰਬਰ 905-803-8056 ਤੇ, 905-803-8056 ਤੇ।

ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਤੇ ਅੱਜ ਦਾ ਸਿਰਲੇਖ ਹੈ ਧੀਆਂ ਦਾ ਮਾਣ। ਸਿਰਲੇਖ ਤੋਂ ਹੀ ਤੁਸੀਂ ਅੰਦਾਜ਼ਾ ਜ਼ਰੂਰ ਲਾਇਆ ਹੋਵੇਗਾ ਤੇ ਕਹਾਣੀ ਕਿਸ ਵਿਸ਼ੇ ਵੱਲ ਹੋਵੇਗੀ। ਤਾਂ ਕਹਾਣੀ ਇਸ ਤਰ੍ਹਾਂ ਆ, ਦਿਨ ਢਲ ਚੁੱਕਾ ਸੀ, 3.5 ਸਾਲਾਂ ਦੀ ਗਿੰਨੀ ਨੀਂਦ ਤੋਂ ਉੱਠੀ ਤਾਂ ਹਮੇਸ਼ਾ ਵਾਂਗ ਬੈੱਡ ਨੂੰ ਢੋ ਲਾ ਕੇ ਅਸਹਿਜਤਾ ਦੇ ਆਲਮ ਵਿੱਚ ਬੈਠੀ ਦਾਦੀ ਦੇ ਗੱਲ ਨੂੰ ਜਾ ਚਿੰਬੜੀ। ਦਾਦੀ ਨੇ ਪੋਤੀ ਨੂੰ ਕਲਾਵੇ ਵਿੱਚ ਲੈਂਦਿਆਂ ਘੁੱਟ ਕੇ ਲਾੜ ਲਡਾਇਆ। ਦਾਦੀ ਦੀ ਗੋਦ ਦਾ ਨਿੱਗ ਮਾਣਦਿਆਂ ਗਿੰਨੀ ਬੋਲੀ, ਦਾਦੀ ਮਾਂ, ਮੰਮੀ ਪਾਪਾ ਕਿੱਥੇ ਆ? ਦਾਦੀ ਦੀ ਸੋਚਾਂ ਦੀ ਲੜੀ ਟੁੱਟੀ ਤਾਂ ਕਹਿਣ ਲੱਗੀ, ਪੁੱਤ ਤੇਰੇ ਮੰਮੀ ਪਾਪਾ ਹਸਪਤਾਲ ਗਏ ਆ ਤੇਰੇ ਲਈ ਨਿੱਕਾ ਵੀਰ ਲੈਣ। ਨਾਲੇ ਦਾਦੀ ਦੀ ਪੋਤੀ ਦੇ ਨੰਨੇ ਹੱਥਾਂ ਨੂੰ ਜੋੜਦਿਆਂ ਕਿਹਾ, ਪੁੱਤ ਵਾਹਿਗੁਰੂ ਜੀ ਨੂੰ ਅਰਦਾਸ ਕਰ, ਤੈਨੂੰ ਵੀਰ ਦੇਣਗੇ। ਮਾਸੂਮ ਗਿੰਨੀ ਲਈ ਸਵਾਲ ਕੁਝ ਅਜੀਬ ਸੀ, ਪਰ ਇਹ ਨੰਨੀ ਪਰੀ ਤਾਂ ਆਪ ਸਵਾਲਾਂ ਦਾ ਖਜ਼ਾਨਾ ਸੀ। ਝੱਟ ਦਾਦੀ ਦੇ ਹੀ ਸਵਾਲ ਕਰ ਦਿੱਤੇ, ਦਾਦੀ ਮੰਮਾ ਵੀਰ ਕਾਕੇ ਨੂੰ ਕਹਿੰਦੇ ਆ ਨਾ, ਜੇ ਵਾਹਿਗੁਰੂ ਜੀ ਨੇ ਵੀਰ ਨਾ ਦਿੱਤਾ ਤਾਂ ਕੀ ਦੇਣਗੇ? ਦਾਦੀ ਨੇ ਕਾਹਲੀ ਨਾਲ ਪੋਤੀ ਦੇ ਮੂੰਹ ਤੇ ਹੱਥ ਰੱਖਦਿਆਂ ਕਿਹਾ, ਨਾ ਮੇਰੇ ਸੋਹਣੇ ਪੁੱਤ, ਇੰਜ ਨਹੀਂ ਕਹੀਦਾ, ਬਸ ਵਾਹਿਗੁਰੂ ਵਾਹਿਗੁਰੂ ਕਰ। ਦਾਦੀ ਪੋਤੀ ਦੇ ਇਸ ਵਾਰਤਾਲਾਪ ਤੋਂ ਜ਼ਾਹਿਰ ਹੈ ਆਪਣੇ ਪੁੱਤਰ ਦੇ ਘਰ ਪਹਿਲਾਂ ਹੀ ਇੱਕ ਬੇਟੀ ਹੋਣ ਕਰਕੇ ਦਾਦੀ ਦੀ ਖਾਹਿਸ਼ ਇੱਕ ਪੁੱਤਰ ਦੀ ਸੀ। ਅਸਲ ਵਿੱਚ ਤਿੰਨ ਭੈਣਾਂ ਦੇ ਇੱਕ ਭਰਾ ਆਪਣੇ ਭੋਲੇ ਭਾਲੇ ਪੁੱਤਰ ਕਰਮਜੀਤ ਦੇ ਘਰ ਪੁੱਤਰ ਦੇਖਣਾ ਚਾਹੁੰਦੀ ਸੀ। ਕਰਮਜੀਤ ਤਿੰਨ ਭੈਣਾਂ ਦਾ ਲਾਡਲਾ ਵੀਰ ਸੀ। ਪਿਤਾ ਦੀ ਗੈਰ ਮੌਜੂਦਗੀ ਵਿੱਚ ਭੈਣਾਂ ਦੇ ਕਾਰਜ ਵੀ ਕਰਮਜੀਤ ਨੇ ਆਪਣੇ ਹੱਥੀ ਕੀਤੇ ਸਨ। ਪਰਮਾਤਮਾ ਦੀ ਕਿਰਪਾ ਸਦਕਾ ਸਾਰੀਆਂ ਭੈਣਾਂ ਆਪੋ ਆਪਣੇ ਘਰੇ ਸੁਖੀ ਸਨ, ਪਰ ਮਾਂ ਪੁੱਤ ਨੂੰ ਭੈਣਾਂ ਪ੍ਰਤੀ ਸਮਾਜਿਕ ਫਰਜ਼ ਨਿਭਾਉਂਦਿਆਂ ਕਿਸੇ ਭਾਰ ਹੇਠ ਦੱਬਿਆ ਮਹਿਸੂਸ ਕਰਦੀ ਸੀ ਤੇ ਇਹ ਸੋਚਦਿਆਂ ਅਕਸਰ ਉਦਾਸ ਹੋ ਜਾਂਦੀ ਸੀ। ਇਸ ਕਾਰਨ ਕੁੜੀਆਂ ਦੇ ਜੰਮਣ ਪ੍ਰਤੀ ਉਸ ਦੀ ਸੋਚ ਨੂੰ ਨਕਾਰਾਤਮਕ ਹੋਣ ਲਈ ਮਜਬੂਰ ਕੀਤਾ ਹੋਇਆ ਸੀ। ਹਸਪਤਾਲ ਤੋਂ ਪੁੱਤਰ ਦਾ ਕੋਈ ਫੋਨ ਵੀ ਨਾ ਆਇਆ। ਪਿੱਛੇ ਦਾਦੀ ਪੋਤੀ ਇਕੱਲੀਆਂ ਸਨ। ਦਾਦੀ ਦੀ ਸਾਰੀ ਰਾਤ ਸਿਮਰਨ ਕਰਦਿਆਂ ਬਤੀਤ ਹੋਈ। ਸਵੇਰ ਸਾਰ ਪੁੱਤਰ ਦੀ ਗੇਟ ਮੁਰੇ ਕਾਰ ਆ ਕੇ ਰੁਕਣ ਦੀ ਆਵਾਜ਼ ਨੇ ਮਾਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ। ਭੱਜ ਕੇ ਗੇਟ ਖੋਲਿਆ। ਪੁੱਤਰ ਨੇ ਖੁਸ਼ੀ ਖੁਸ਼ੀ ਗੇਟ ਤੋਂ ਦਾਖਲ ਹੁੰਦਿਆਂ ਕਿਹਾ, ਮਾਂ ਤੇਰੇ ਵਿਹੜੇ ਦੀ ਰੌਣਕ ਦੁੱਗਣੀ ਹੋ ਗਈ ਆ, ਵਾਹਿਗੁਰੂ ਨੇ ਇੱਕ ਹੋਰ ਨੰਨੀ ਪਰੀ ਭੇਜ ਦਿੱਤੀ ਆ। ਸੁਣ ਕੇ ਮਾਂ ਦਾ ਤਾਂ ਦਿਵੇਂ ਜਿਲ ਹੀ ਬੈਠ ਗਿਆ। ਮੂੰਹੋਂ ਸਿਰਫ ਇੰਨਾ ਹੀ ਨਿਕਲਿਆ, ਹੇ ਵਾਹਿਗੁਰੂ ਜਿਵੇਂ ਤੁਹਾਡਾ ਭਾਣਾ। ਪੁੱਤਰ ਮਾਂ ਦੀ ਮਨੋਦਸ਼ਾ ਸਮਝਦਾ ਸੀ, ਸਹਾਰਾ ਦੇ ਕੇ ਮਾਂ ਨੂੰ ਅੰਦਰ ਲੈ ਆਇਆ। 4 ਦਿਨ ਹਸਪਤਾਲ ਰਹਿਣ ਤੋਂ ਬਾਅਦ ਕਰਮਜੀਤ ਜੀ ਦੀ ਪਤਨੀ ਪਰਮਿੰਦਰ ਨੂੰ ਛੁੱਟੀ ਹੋ ਗਈ ਸੀ। ਨਵੇਂ ਮਹਿਮਾਨ ਦਾ ਘਰ ਵਿੱਚ ਪ੍ਰਵੇਸ਼ ਹੋਇਆ। ਪਤੀ ਪਤਨੀ ਖੁਸ਼ ਸਨ, ਪਰ ਮਾਂ ਦੀ ਉਦਾਸੀ ਕਰਮਜੀਤ ਤੋਂ ਵੇਖੀ ਨਾ ਜਾਂਦੀ। ਫਿਰ ਵੀ ਮਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਮਾਂ ਹੁਣ ਜ਼ਮਾਨਾ ਬਦਲ ਚੁੱਕਾ, ਧੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਨੇ, ਆਪਾਂ ਤੇਰੀਆਂ ਪੋਤੀਆਂ ਨੂੰ ਰੱਜ ਕੇ ਪੜ੍ਹਾਵਾਂਗੇ, ਖੁੱਲਾ ਲਾਡ ਪਿਆਰ ਦੇਵਾਂਗੇ, ਫਿਰ ਦੇਖੀ ਅਫਸਰ ਪੋਤੀਆਂ ਦੀ ਦਾਦੀ ਦਾ ਸਿਰ ਸ਼ਾਨ ਨਾਲ ਕਿੱਦਾਂ ਉੱਚਾ ਹੋਣਾ। ਪਰ ਮਾਂ ਦਾ ਢਾਰਸ ਨਾ ਬੱਜਦਾ, ਲੈ ਪੁੱਤ ਮੈਂ ਕਿਤੇ ਬੈਠੀ ਰਹਿਣਾ ਇੱਥੇ? ਰੱਬ ਚੰਗੀ ਚੀਜ਼ ਦੇ ਦਿੰਦਾ, ਮੇਰਾ ਮਰਨਾ ਸੌਖਾ ਹੋ ਜਾਂਦਾ। ਪੁੱਤਰ ਨੇ ਮਾਂ ਨੂੰ ਗੱਲ ਵਕੜੀ ਵਿੱਚ ਲੈਂਦਿਆਂ ਡਾਢੇ ਮੂੰਹ ਨਾਲ ਕਿਹਾ, ਮੇਰੀ ਮਾਂ ਇੰਨੀ ਛੇਤੀ ਨਹੀਂ ਪਰਿਵਾਰ ਦੀ ਫੁਲਵਾੜੀ ਛੱਡ ਕੇ ਜਾ ਸਕਦੀ। ਫਿਰ ਗੱਲ ਦਾ ਰੁੱਖ ਮੋੜਦਿਆਂ ਕਿਹਾ, ਪਰ ਮਾਂ ਤੂੰ 5 ਭਰਾਵਾਂ ਦੀ ਇਕੱਲੀ ਭੈਣ ਸੀ, ਤੂੰ ਪਾਲੇ ਮਾਮੇ ਨੂੰ ਵਿੱਤੋਂ ਕਮਜ਼ੋਰ ਜਾਣ ਕੇ ਆਪਣੇ ਹਿੱਸੇ ਦੀ ਜ਼ਮੀਨ ਦੇ ਦਿੱਤੀ ਤਾਂ ਬਾਕੀ ਦੇ ਸਰਦੇ ਪੁੱਜਦੇ 4 ਮਾਮੇ ਮੁੜ ਤੇਰੇ ਘਰ ਦੇ ਮੁਰਿਓਂ ਦੀ ਨਾ ਲੰਘੇ।
ਕੋਈ ਨਾ ਪੁੱਤ, ਇਹ ਉਹਨਾਂ ਦੀ ਖੁਸ਼ੀ ਆ, ਮੈਂ ਤਾਂ ਫੇਰ ਵੀ ਸਾਰਿਆਂ ਦੀ ਸੁੱਖ ਮੰਗਦੀ ਹਾਂ। ਪੁੱਤਰ ਨੇ ਗੱਲ ਅੱਗੇ ਤੋਰੀ, ਤੇ ਹੁਣ ਤੂੰ ਆਪਣੀਆਂ ਧੀਆਂ ਨੂੰ ਦੇਖ ਲੈ, ਜੇ ਫੋਨ ਤੇ ਤੂੰ ਖੰਘਦੀ ਨੂੰ ਵੀ ਸੁਣ ਲੈਣ ਤਾਂ ਸ਼ਾਮੀ ਤੇਰੀ ਖਬਰ ਨੂੰ ਪਹੁੰਚ ਜਾਂਦੀਆਂ ਨੇ। ਹੁਣ ਮਾਂ ਦੇ ਤਰਕ ਕਮਜ਼ੋਰ ਪੈ ਚੁੱਕੇ ਸਨ ਤੇ ਕੋਲ ਪਈ ਛੋਟੀ ਬੱਚੀ ਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਅੱਖਾਂ ਭਰ ਕੇ ਬੋਲੀ, ਤੂੰ ਸੱਚ ਕਹਿਣਾ ਪੁੱਤ, ਜ਼ਮਾਨੇ ਤੋਂ ਡਰ ਲੱਗਦਾ, ਨਹੀਂ ਤਾਂ ਧੀਆਂ ਵੀ ਤਾਂ ਵਾਹਿਗੁਰੂ ਦੀਆਂ ਦਾਤ ਨੇ। ਛੋਟੀ ਬੱਚੀ ਦਾ ਨਾਂ ਵਿੰਨੀ ਰੱਖਿਆ ਗਿਆ। ਸਮਾਂ ਬੀਤਣ ਲੱਗਾ, ਦੋਵੇਂ ਬੱਚਿਆਂ ਦੀ ਰੌਣਕ ਨੇ ਘਰ ਦਾ ਵਿਹੜਾ ਚਹਿਕਣ ਲਾ ਦਿੱਤਾ ਸੀ। ਪੂਰਾ ਘਰ ਸਵਰਗ ਤੋਂ ਘੱਟ ਨਹੀਂ ਸੀ ਜਾਪਦਾ। ਪਰਿਵਾਰ ਨੇ ਬੱਚਿਆਂ ਨੂੰ ਬੜੇ ਚੰਗੇ ਸੰਸਕਾਰ ਦਿੱਤੇ, ਆਪਣੇ ਵਿੱਤ ਅਨੁਸਾਰ ਚੰਗੇ ਸਕੂਲਾਂ ਵਿੱਚ ਵੀ ਪੜ੍ਹਾਇਆ। ਦੋਵੇਂ ਬੇਟੀਆਂ ਬਹੁਤ ਹੋਣਹਾਰ ਨਿਕਲੀਆਂ। ਪੜ੍ਹਾਈ ਹੋਵੇ, ਖੇਡ ਦਾ ਮੈਦਾਨ ਹੋਵੇ, ਸਟੇਜ ਪਰਫਾਰਮੈਂਸ ਹੋਵੇ, ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹਿੰਦੀਆਂ। ਦੇਖਦਿਆਂ ਦੇਖਦਿਆਂ ਘਰ ਦਾ ਡਰਾਇੰਗ ਰੂਮ ਉਹਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੇ ਇਨਾਮਾਂ, ਯਾਦਗਾਰੀ ਚਿੰਨ੍ਹਾਂ ਤੇ ਮੈਡਲਾਂ ਨਾਲ ਭਰ ਗਿਆ। ਕਰਮਜੀਤ ਦੇ ਦੋਸਤ, ਖਾਸ ਕਰਕੇ ਪੁੱਤਰਾਂ ਦੇ ਮਾਪੇ ਇਹ ਸਭ ਕੁਛ ਦੇਖ ਕੇ ਬੱਚਿਆਂ ਦੀ ਤਾਰੀਫ਼ ਕਰਦੇ ਨਾ ਥੱਕਦੇ। ਉਂਝ ਆਪਣੇ ਪੁੱਤਰਾਂ ਦੀਆਂ ਆਪ ਹੁਦਰੀਆਂ ਨੂੰ ਯਾਦ ਕਰਕੇ ਅੰਦਰੋਂ ਅੰਦਰੀ ਸ਼ਰਮਿੰਦਾ ਵੀ ਹੁੰਦੇ। ਇੱਕ ਦਿਨ ਘਰ ਆਏ ਕਰਮਜੀਤ ਦੇ ਬੌਸ ਨੇ ਤਾਂ ਡਰਾਇੰਗ ਰੂਮ ਦੀ ਸ਼ਾਨ ਵੇਖ ਕੇ ਦਿਲ ਦੀ ਗੱਲ ਹੀ ਕਹਿ ਦਿੱਤੀ, ਬਾਈ ਕਰਮਜੀਤ ਸਿਹਾ, ਧੰਨ ਨੇ ਤੇਰੀਆਂ ਬੇਟੀਆਂ ਜਿਨ੍ਹਾਂ ਨੇ ਪਰਿਵਾਰ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ। ਤੂੰ ਸਾਡੇ ਇੱਕ ਪੁੱਤਰ ਦਾ ਹਾਲ ਹੀ ਦੇਖ ਲਾ, ਪੜ੍ਹਾਈ ਲਿਖਾਈ ਤਾਂ ਕਰਮਜੀਤ ਤੇਥੋਂ ਲੁਕੀ ਦੀ, ਪਹਿਲਾਂ ਲੈ ਕੇ ਦਿੱਤੀ ਗੱਡੀ ਹੁਣ ਉਹਨੂੰ ਛੋਟੀ ਲੱਗਦੀ ਆ, ਹੋਰ ਵੱਡੀ ਗੱਡੀ ਲੈਣ ਨੂੰ ਅੜਿਆ ਬੈਠਾ। ਮੈਂ ਵੱਡੇ ਮਕਾਨ ਬਾਰੇ ਸੋਚਦਾ ਸੀ ਪਰ ਉਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਆ। ਵੱਡੀ ਬੇਟੀ ਗਿੰਨੀ ਨੇ ਮੈਡੀਕਲ ਲਾਈਨ ਲਈ, ਬੜੀ ਆਸਾਨੀ ਨਾਲ ਆਪਣੇ ਸ਼ਹਿਰ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। MBBS ਮੁਕੰਮਲ ਹੋਣ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ US ਦੀ ਟੌਪ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਹੁਣ ਦਾਦੀ ਮਾਂ ਖੁਸ਼ ਸੀ ਤੇ ਸੋਚ ਵੀ ਕਾਫੀ ਹੱਦ ਤੱਕ ਬਦਲ ਚੁੱਕੀ ਸੀ। ਲਾਡਲੀ ਪੋਤੀ ਬਿਨਾਂ ਬਜ਼ੁਰਗ ਦਾਦੀ ਦਾ ਦਿਲ ਵੀ ਔਖਾ ਲੱਗਦਾ। ਉਂਝ ਹਰ ਸ਼ਾਮ ਗਿੰਨੀ ਦਾ ਫੋਨ ਆ ਜਾਂਦਾ ਤਾਂ ਗੱਲ ਕਰਕੇ ਜਿਵੇਂ ਸਾਰੇ ਦਿਨ ਦਾ ਥਕੇਵਾਂ ਲੈ ਜਾਂਦਾ। ਛੋਟੀ ਬੇਟੀ ਵਿੰਨੀ ਨੇ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਮਨ ਬਣਾ ਲਿਆ ਤੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਲਾਅ ਵਿੱਚ ਦਾਖਲਾ ਲੈ ਲਿਆ। ਬੇਟੀਆਂ ਦੀ ਮਿਹਨਤ, ਮਾਪਿਆਂ ਦੇ ਸੰਸਕਾਰਾਂ ਤੇ ਦਾਦੀ ਮਾਂ ਦੇ ਲਾਡ ਪਿਆਰ ਦੇ ਅਸਰ ਦਿਖਾਇਆ ਤੇ ਦੋਵੇਂ ਬੇਟੀਆਂ ਮਿੱਥੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਹੋ ਗਈਆਂ। ਹੁਣ ਦਾਦੀ ਪੋਤੀਆਂ ਦੀਆਂ ਸਿਫਤਾਂ ਕਰਦੀ ਤੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੀ। ਮੈਂ ਤੇ ਅਣਜਾਣ ਪੁਣੇ ਵਿੱਚ ਭੁੱਲ ਹੀ ਬੈਠੀ ਸਾਂ, ਤੁਸਾਂ ਤਾਂ ਇਹਨਾਂ ਬੱਚੀਆਂ ਰਾਹੀਂ ਉਹ ਮਾਣ ਬਖਸ਼ ਦਿੱਤਾ ਜਿਸ ਦਾ ਮੈਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਮਾਪੇ ਵੀ ਧੀਆਂ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਦੇ ਨਾ ਭੁੱਲਦੇ। ਹੁਣ ਸ਼ਾਮ ਦੇ ਸਮੇਂ ਪਾਰਕ ਵਿੱਚ ਬੈਠਿਆਂ ਬਜ਼ੁਰਗ ਸਾਥਣਾ ਨਾਲ ਦਾਦੀ ਮਾਂ ਪੋਤੀਆਂ ਦੀ ਕਾਮਯਾਬੀ ਦੇ ਕਿੱਸੇ ਸਾਂਝੇ ਕਰਦੀ। ਦਾਦੀ ਦੀ ਖੁਸ਼ੀ ਦੇਖ ਕੇ ਕਈ ਪੋਤਿਆਂ ਵਾਲੀਆਂ ਦਾਦੀਆਂ ਰਸ਼ਕ ਵੀ ਕਰਦੀਆਂ ਨੇ, ਪਰ ਇੰਨਾ ਜ਼ਰੂਰ ਆ ਕਿ ਉਹਨਾਂ ਸਾਰਿਆਂ ਨੇ ਇਹ ਭੇਦ ਜ਼ਰੂਰ ਜਾਣ ਲਿਆ ਕਿ ਜੇਕਰ ਧੀਆਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਇਹ ਵੀ ਬਰਾਬਰ ਦੀ ਪਰਵਾਜ਼ ਭਰਨ ਦੀ ਯੋਗਤਾ ਰੱਖਦੀਆਂ ਨੇ। ਜਦੋਂ ਸਮਾਜ ਵਿੱਚ ਇਹ ਧਾਰਨਾ ਸਥਾਪਿਤ ਹੋ ਗਈ ਤਾਂ ਫਿਰ ਧੀਆਂ ਦੇ ਜੰਮਣ ਤੇ ਅਫਸੋਸ ਦੀ ਥਾਂ ਲਾਜ਼ਮੀ ਤੌਰ ਤੇ ਖੁਸ਼ੀਆਂ ਲੈ ਲੈਣਗੀਆਂ। ਇਸ ਬਰਾਬਰੀ ਦਾ ਹੋਕਾ ਗੁਰੂ ਸਾਹਿਬਾਨ ਨੇ ਆਪਣੇ ਅਮੋਲ ਬਚਨਾਂ ਰਾਹੀਂ ਜਗਤ ਨੂੰ ਦਿੱਤਾ। ਸੋ ਸਮਾਜ ਦੇ ਸੁਨਹਿਰੇ ਭਵਿੱਖ ਲਈ ਧੀਆਂ ਨੂੰ ਬਣਦਾ ਮਾਣ ਦੇਣਾ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਹੈ।

0: ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਬਹੁਤ ਹੀ ਸੱਚੀਆਂ ਗੱਲਾਂ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਇਹ ਗੀਤ ਜੋ ਹੈ ਸੁਣਿਆ ਤੇ ਇਸ ਗੀਤ ਦੀ ਇੱਕ ਇੱਕ ਲਾਈਨ, ਇੱਕ ਇੱਕ ਸ਼ਬਦ ਜੋ ਹੈ ਉਹ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਧੀਆਂ ਨੂੰ ਬਚਾਈਏ, ਕਿਸ ਤਰ੍ਹਾਂ ਅਸੀਂ ਪਾਣੀ ਜੋ ਹੈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖੀਏ ਤੇ ਨਾਲ ਹੀ ਜੇਕਰ ਅਸੀਂ ਆਪਣੀ ਧਰਤੀ ਨੂੰ ਇੱਕ ਸੁਖਦ ਵਾਤਾਵਰਣ ਦੇ ਰੂਪ ਦੇ ਵਿੱਚ ਅਸੀਂ ਮਾਣਨਾ ਤਾਂ ਉਸ ਦੇ ਲਈ ਰੁੱਖ ਜੋ ਨੇ ਉਹ ਇੱਕ ਵੱਡਾ ਜੋ ਰੋਲ ਜੋ ਵੱਡਾ ਇੱਕ ਰੋਲ ਇਸ ਦੇ ਵਿੱਚ ਪਲੇ ਕਰਦੇ ਨੇ, ਉਹਨਾਂ ਦੀ ਪਾਲਣਾ ਉਹਨਾਂ ਨੂੰ ਸੰਭਾਲਣਾ ਉਹ ਸਾਡਾ ਹੀ ਫਰਜ਼ ਆ। ਤੇ ਇਸ ਦੇ ਨਾਲ ਹੀ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਸਾਡੇ ਨਾਲ ਲਾਈਨ ਤੇ ਬਿਲਕੁਲ ਹਾਜ਼ਰ ਨੇ। ਤੇ ਮੌਰਗੇਜ ਦੀਆਂ ਤੁਸੀਂ ਕੋਈ ਵੀ ਪਰੇਸ਼ਾਨੀਆਂ ਫੇਸ ਕਰ ਰਹੇ ਹੋ ਤੇ ਇੱਕ ਕਾਲ ਇਹਨਾਂ ਨੂੰ ਜ਼ਰੂਰ ਕਰ ਲੈਣੀ। ਮੌਰਗੇਜ ਦੀ ਹਰ ਇੱਕ ਕੁਐਰੀ ਦੇ ਲਈ ਨੰਬਰ 647-549-4499 6475394499 ਜੀ ਵੈਲਕਮ ਕਰਦੇ ਹਾਂ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੋਰਗੇਜ ਰਿਲੇਟਡ ਕਿਸੇ ਵੀ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਮੋਰਗੇਜ ਰਿਨਿਊਅਲਸ ਬਾਰੇ। ਜੇ ਤੁਹਾਡੀ ਮੋਰਗੇਜ ਜਿਹੜੀ ਹੈਗੀ ਰਿਨਿਊਅਲ ਤੇ ਆ ਰਹੀ ਹੈਗੀ ਹੈ, ਸਪੈਸ਼ਲੀ ਜੇ ਤੁਸੀਂ ਕਿਸੇ ਬੀ ਲੈਂਡਰ ਤੋਂ ਮੋਰਗੇਜ ਲਿੱਤੀ ਹੋਈ ਹੈ, ਮਤਲਬ ਕਿ ਕੋਈ ਟਰੱਸਟ ਕੰਪਨੀ ਹੈਗੀ ਹੈ ਜਿੱਦਾਂ ਹੋਮ ਟਰੱਸਟ ਹੋ ਗਿਆ, ਐਫਰ ਟਰੱਸਟ ਹੋ ਗਿਆ, ਜਾਂ ਕੋਈ ਬੈਂਕ ਹੈਗਾ ਬੀ ਸਾਈਡ ਤੇ, ਐਕੁਟੇਬਲ ਬੈਂਕ ਹੈਗਾ ਸਾਡਾ। ਸੋ ਬੇਸਡ ਔਨ ਕਿ ਤੁਸੀਂ ਕਿਹੜੇ ਲੈਂਡਰ ਨਾਲ ਹੈਗੇ ਹੋ, ਨੋਰਮਲੀ ਜਦੋਂ ਕਲਾਇੰਟਸ ਨੇ ਬੀ ਲੈਂਡਰ ਨਾਲ ਮੋਰਗੇਜ ਲਿੱਤੀ ਹੁੰਦੀ ਹੈ ਉਹਨਾਂ ਦਾ ਰੇਟ ਆਫ ਇੰਟਰਸਟ ਹਾਈ ਹੁੰਦਾ ਹੈਗਾ 4-5% ਦੇ ਵਿੱਚ। ਟਰਮ ਜਿਹੜੀ ਹੈਗੀ ਹੈ 1-2 ਸਾਲ ਦੀ ਲਿੱਤੀ ਹੁੰਦੀ ਹੈ। ਕੁਝ ਕੇਸਿਸ ਵਿੱਚ ਕਲਾਇੰਟਸ ਨੇ ਫਸਟ ਤੇ ਸੈਕਿੰਡ ਮੋਰਗੇਜ ਲੈ ਕੇ ਘਰ ਕਲੋਜ਼ ਕੀਤਾ ਹੁੰਦਾ ਜਾਂ ਲੇਟਰ ਔਨ ਸੈਕਿੰਡ ਮੋਰਗੇਜ ਲਿੱਤੀ ਹੁੰਦੀ ਹੈਗੀ ਹੈ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਇਸ ਟਾਈਮ ਤੇ ਤੁਸੀਂ ਅਗਰ ਲੋਅਰ ਰੇਟ ਲਈ ਕੁਆਲੀਫਾਈ ਕਰਦੇ ਹੈਗੇ ਹੋ, ਅਸੀਂ ਤੁਹਾਨੂੰ ਲੋਅਰ ਰੇਟ ਆਫ ਇੰਟਰਸਟ ਦਵਾ ਸਕਦੇ ਹੈਗੇ ਹਾਂ, ਬੈਂਕ ਚੇਂਜ ਕਰ ਸਕਦੇ ਹੈਗੇ ਹਾਂ। ਫਸਟ ਤੇ ਸੈਕਿੰਡ ਮੋਰਗੇਜ ਅਗਰ ਲਿੱਤੀ ਹੋਈ ਹੈਗੀ ਆ ਉਹ ਦੋਨਾਂ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਇਕੱਠੇ ਕਰ ਸਕਦੇ ਹਾਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਤੀਜੀ ਚੀਜ਼ ਹੁੰਦੀ ਹੈ ਰੀਫਾਈਨੈਂਸ, ਕਿ ਜੇ ਤੁਸੀਂ ਕੋਈ ਐਕੁਇਟੀ ਟੇਕ ਆਊਟ ਕਰਨਾ ਹੈਗਾ, ਪੈਸੇ ਕੱਢਣੇ ਘਰ ਚੋਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਰਿਨਿਊਅਲ ਟਾਈਮ ਤੇ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈਂਦੀ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਨੂੰ ਕੰਟੈਕਟ ਕਰੋ, ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499।
0: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤੇ ਨਾਲ ਦੀ ਨਾਲ ਜੀ ਤੁਸੀਂ ਨੰਬਰ ਜੋ ਨੇ ਉਹ 6 Sigma ਰੈਨੋਵੇਸ਼ਨਸ ਦੇ ਵੀ ਜ਼ਰੂਰ ਨੋਟ ਕਰ ਲੈਣੇ। ਤੁਸੀਂ ਘਰ ਦੇ ਵਿੱਚ ਪੇਂਟ ਜੋਬ ਕਰਵਾਉਣੀ ਆ, ਜਾਂ ਫਿਰ ਤੁਸੀਂ ਬੇਸਮੈਂਟ ਲੀਗਲੀ ਤਿਆਰ ਕਰਵਾਉਣੀ ਆ, ਜਾਂ ਫਿਰ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ, ਇਹਨਾਂ ਪਾਸ ਤੁਹਾਡਾ ਹੱਲ ਹੈ ਕਿਉਂਕਿ ਇਹ ਤਜਰਬੇਕਾਰ ਨੇ, ਮਾਹਰ ਨੇ ਆਪਣੇ ਕੰਮ ਦੇ ਵਿੱਚ। ਇਸ ਦੇ ਨਾਲ ਹੀ ਪਲੰਬਿੰਗ, ਇਲੈਕਟ੍ਰੀਕਲ ਤੇ ਪੋਟ ਲਾਈਟਾਂ ਤੁਸੀਂ ਲਵਾਉਣੀਆਂ, ਹਰਮਨਜੀਤ ਸਿੰਘ ਨਾਗੀ ਨੂੰ ਸੰਪਰਕ ਕਰਨਾ ਨੰਬਰ 647-942-99-52 ਤੇ, 6479929952 ਤੇ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800, 416-650-5800 aur gtacredit.com.
0: ਅੱਜ ਦੀ ਕਹਾਣੀ ਧੀਆਂ ਦਾ ਮਾਣ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੋ ਧੀਆਂ ਜੋ ਨੇ ਉਹ ਇੱਕ ਘਰ ਦੇ ਵਿੱਚ ਜੰਮ ਪੈਂਦੀਆਂ ਨੇ ਤੇ ਮਾਤਾ ਪਿਤਾ ਜੋ ਨੇ ਉਹ ਫਿਰ ਵੀ ਉਨਾ ਹੀ ਉਤਸ਼ਾਹ ਰੱਖਦੇ ਨੇ ਜਿੰਨਾ ਕਿ ਪੁੱਤਾਂ ਦੇ ਨਾਲ ਹੁੰਦਾ। ਪਰ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਦਿਲ ਜੋ ਹੈ ਕਈ ਵਾਰੀ ਡੋਲ ਜਾਂਦਾ। ਪਰ ਅੰਤ ਦੇ ਵਿੱਚ ਕਹਾਣੀ ਦੇ ਵਿੱਚ ਅਸੀਂ ਇਹੀ ਵੇਖਿਆ ਕਿ ਧੀਆਂ ਜੋ ਨੇ ਉਹਨਾਂ ਨੇ ਪੁੱਤਾਂ ਤੋਂ ਵੀ ਵੱਧ ਉਹਨਾਂ ਨੂੰ ਮਾਣ ਦਵਾਇਆ ਤੇ ਅਖੀਰ ਬੱਚਿਆਂ ਦੀ ਦਾਦੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਤੇ ਇਹੀ ਅਹਿਸਾਸ ਜੋ ਹੈ ਉਹ ਹਰ ਘਰ ਨੂੰ ਹਰ ਘਰ ਦੇ ਵਿੱਚ ਹਰ ਜੀ ਨੂੰ ਕਿਤੇ ਨਾ ਕਿਤੇ ਹੋ ਜਾਵੇ ਤਾਂ ਮੇਰੇ ਖਿਆਲ ਇਹ ਫਰਕ ਜੋ ਹੈ ਧੀ ਤੇ ਪੁੱਤ ਦਾ ਇਹ ਕਦੇ ਵੀ ਨਹੀਂ ਹੋਵੇਗਾ। ਬਹੁਤ ਕਹਿੰਦੇ ਸੁਣਿਆ ਕਿ ਜਿਸ ਦੇ ਘਰ ਮੇਰੇ ਖਿਆਲ ਦੋ ਧੀਆਂ ਜਾਂ ਤਿੰਨ ਧੀਆਂ ਜੋ ਨੇ ਉਹ ਆ ਜਾਂਦੀਆਂ ਨੇ, ਹਾਲਾਂਕਿ ਇਹ ਇੱਕ ਖੁਸ਼ਕਿਸਮਤੀ ਆ। ਆਪਾਂ ਕਹਿੰਦੇ ਹਾਂ ਕਿ ਘਰੇ ਲੱਛਮੀ ਆ ਜਾਂਦੀ ਆ, ਲੱਛਮੀ ਦਾ ਵਾਸ ਹੁੰਦਾ, ਪਰ ਕਈ ਲੋਕੀ ਇਸ ਤੇ ਦਿਲ ਵੀ ਛੱਡ ਦਿੰਦੇ ਨੇ। ਕਈ ਲੋਕੀ ਇਹ ਵੀ ਕਹਿੰਦੇ ਸੁਣੇ ਨੇ ਕਿ ਹੇ ਰੱਬਾ ਕੋਈ ਚੰਗੀ ਚੀਜ਼ ਦੇ ਦਿੰਦਾ, ਪਰ ਕਿਉਂ? ਕੀਤੀਆਂ ਚੰਗੀ ਚੀਜ਼ ਨਹੀਂ? ਕੀਤੀਆਂ ਤੁਹਾਡਾ ਮਾਣ ਨਹੀਂ ਵਧਾਉਂਦੀਆਂ? ਕੀਤੀਆਂ ਤੁਹਾਨੂੰ ਬੇਅੰਤ ਬੇਅੰਤ ਪਿਆਰ ਨਹੀਂ ਦਿੰਦੀਆਂ? ਸਾਰੀ ਉਮਰ ਹਮੇਸ਼ਾ ਧੀਆਂ ਦੀ ਜਿਹੜੀ ਫਿਕਰ ਹੈ, ਜੋ ਇੱਕ ਝੁਕਾਅ ਹੈ, ਉਹ ਹਮੇਸ਼ਾ ਆਪਣੇ ਮਾਪਿਆਂ ਵੱਲ ਰਹਿੰਦਾ, ਭਾਵੇਂ ਧੀ ਕਿਤੇ ਵੀ ਵਸਦੀ ਹੋਵੇ। ਅਗਲੇ ਘਰ ਤੇ ਨਾਲ ਨਾਲ ਉਹ ਪਿਛਲੇ ਘਰ ਦੋਨਾਂ ਦਾ ਖਿਆਲ ਜੋ ਹੈ ਉਹ ਬਖੂਬੀ ਨਿਭਾਉਂਦੀ ਆ। ਤੇ ਇਸ ਤੋਂ ਵੱਧ ਮਿਸਾਲ ਜੋ ਹੈ ਉਹ ਕੀ ਹੋ ਸਕਦੀ ਆ ਕਿ ਇੱਕ ਧੀ ਜੋ ਹੈ ਉਹ ਕਿੰਨੇ ਰਿਸ਼ਤਿਆਂ ਦੇ ਵਿੱਚ ਜੋ ਹੋ ਕੇ ਹਰ ਰਿਸ਼ਤੇ ਨੂੰ ਇੱਕ ਇੱਕ ਨਵੇਕਲਾ ਬਣ, ਜੋ ਇੱਕ ਨਵੇਕਲਾ ਪਿਆਰ ਜੋ ਹੈ ਉਹ ਅਦਾ ਕਰਦੀ ਆ। ਹਰ ਰਿਸ਼ਤਾ ਜੋ ਹੈ ਉਸ ਲਈ ਬਹੁਤ ਜ਼ਰੂਰੀ ਹੋ ਜਾਂਦਾ। ਤੇ ਇੱਕ ਸਹਿਨਸ਼ੀਲਤਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਧਰਤੀ ਜੋ ਹੈ, ਧਰਤੀ ਮਾਂ ਜੋ ਹੈ ਉਹ ਬਹੁਤ ਸਹਿਨਸ਼ੀਲਤਾ ਜੋ ਰੱਖਦੀ ਆ, ਉਹਨੇ ਇੰਨੇ ਕਰੋੜਾਂ ਅਰਬਾਂ ਸਾਲਾਂ ਤੋਂ ਸਾਨੂੰ ਆਪਣੇ ਵਿੱਚ ਸਮਾਇਆ ਪਿਆ। ਇਸ ਤਰ੍ਹਾਂ ਹੀ ਇੱਕ ਔਰਤ, ਇੱਕ ਬੱਚੀ, ਇੱਕ ਧੀ, ਉਹ ਵੀ ਬਹੁਤ ਸਹਿਨਸ਼ੀਲਤਾ ਜੋ ਹੈ ਉਹ ਸਦੀਆਂ ਤੋਂ ਰੱਖਦੀ ਆਈ ਆ। ਤੇ ਇਸੇ ਉਮੀਦ ਦੇ ਨਾਲ ਅੱਜ ਦੀ ਕਹਾਣੀ ਜੋ ਹੈ ਉਹ ਤੁਹਾਡੇ ਰੂਬਰੂ ਕੀਤੀ ਸੀ। ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ, ਕੀ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਕੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨਾਂ ਤੇ ਜ਼ਰੂਰ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਆਪਣੇ ਕਮੈਂਟਸ ਜ਼ਰੂਰ ਦੇਣੇ, ਨਾਲ ਹੀ ਇਸ ਪ੍ਰੋਗਰਾਮ ਨੂੰ ਹੋਰ ਇੱਕ ਬਿਹਤਰ ਪਾਠ ਦੇਣ ਲਈ ਤੁਹਾਡੇ ਸੁਝਾਅ ਵੀ ਹਮੇਸ਼ਾ ਸਾਡੇ ਵੱਲੋਂ ਵੈਲਕਮ ਨੇ। ਤੇ ਨਾਲ ਦੀ ਨਾਲ ਜੀ ਨੰਬਰ 437-230-6569 ਤੁਸੀਂ ਜ਼ਰੂਰ ਨੋਟ ਕਰ ਲੈਣੇ, 4137-230-6569, 437-230-6569 ਤੇ ਤੁਸੀਂ ਸੰਪਰਕ ਜੋ ਹੈ ਸਾਡੇ ਨਾਲ ਜ਼ਰੂਰ ਕਰ ਸਕਦੇ ਹੋ, ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਤੁਸੀਂ ਅੱਛਾ ਸਮਝਦੇ ਹੋ ਕਿ ਤੁਹਾਡੇ ਬਿਜ਼ਨਸ ਨੂੰ ਹੁਲਾਰਾ ਇੱਕ ਸਾਡੇ ਪਲੈਟਫਾਰਮ ਰਾਹੀਂ ਮਿਲ ਸਕਦਾ, ਤਾਂ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ।
3: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
4: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
3: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਨਾਲ ਦੀ ਨਾਲ ਜੀ ਨੰਬਰ ਤੁਹਾਨੂੰ ਦੇ ਦਈਏ 3 Lion ਲੀਗਲ ਸਰਵਿਸਿਜ਼ ਵਾਲਿਆਂ ਦਾ, ਜੋ ਕਿ ਕੁਝ ਹੱਦ ਥੱਲੇ ਵੱਖਰੀਆਂ ਵੱਖਰੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ ਜਦੋਂ ਕਿ ਕੋਈ ਲੀਗਲ ਮਸਲਾ ਹੋਵੇ, ਗੱਲ ਭਾਵੇਂ ਸਿਟੀ ਬਾਏ ਲਾਅ ਦੀ ਹੋਵੇ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਫਿਰ ਘਰੇ ਤੁਸੀਂ ਲੈਂਡਲੋਰਡ ਹੋ ਤੇ ਟੇਨੈਂਟ ਨਾਲ ਤੁਹਾਡਾ ਕੋਈ ਵੀ ਮਸਲਾ ਹੈ ਤੇ ਟ੍ਰੈਫਿਕ ਟਿਕਟਾਂ ਦਾ ਮਸਲਾ, ਤੇ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਖੜੇ ਨੇ, ਤੇ ਫੋਨ ਕੰਸਲਟੇਸ਼ਨ ਤੁਸੀਂ ਕਰ ਲੈਣੀ ਆਉਣ ਤੋਂ ਪਹਿਲਾਂ ਨੰਬਰ 905-451-9977 ਤੇ, 905-451-9777 ਤੇ 3 Lion ਲੀਗਲ ਸਰਵਿਸਿਜ਼ ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਸ਼ੇਰਾਂ ਵਰਗੀਆਂ ਸੇਵਾਵਾਂ ਜੋ ਕਿ ਇੱਕੋ ਛੱਤ ਥੱਲੇ ਤੁਹਾਨੂੰ ਅਦਾ ਕਰਦੇ ਨੇ। ਤੇ ਇਸ ਦੇ ਨਾਲ ਨਾਲ ਘਰੇ ਤੁਸੀਂ ਫਰਨੀਚਰ ਨਵਾਂ ਲੈਣਾ, ਸੋਫੇ ਬਹੁਤ ਸੋਹਣੇ ਜੇ ਤਿਆਰ ਕਰਾਉਣੇ ਤੇ ਉਹ ਵੀ ਟਿਕਾਊ ਜੋ ਹੋਣ ਤਾਂ ਕਿਆ ਬਾਤ ਹੈ, ਤੇ ਇਹ ਸਾਰੀ ਰਿਕੁਆਇਰਮੈਂਟਸ ਜੋ ਨੇ ਉਹ ਪੂਰੇ ਕਰਦੇ ਨੇ ਸੋਫਾ ਮਾਰਟ ਵਾਲੇ, ਕਿਉਂਕਿ ਇਹ ਆਪ ਸੋਫੇ ਤਿਆਰ ਕਰਦੇ ਨੇ ਤੁਹਾਡੇ ਘਰ ਦੀ ਮੈਜਰਮੈਂਟਸ ਦੇ ਅਕੋਰਡਿੰਗ, ਤੁਹਾਡੀ ਕਲਰ ਸਕੀਮ ਨੂੰ ਧਿਆਨ ਦੇ ਵਿੱਚ ਰੱਖਦੇ ਆ, ਤੇ ਕਸਟਮਾਈਜ਼ ਤੁਸੀਂ ਆਪਣੀ ਪਸੰਦ ਦੇ ਕਰਵਾ ਸਕਦੇ ਹੋ। ਇਹਨਾਂ ਤੋਂ ਬਿਨਾਂ ਕੈਨੇਡੀਅਨ ਬੈਡਰੂਮ ਸੈੱਟ ਜੋ ਨੇ, ਕੈਨੇਡੀਅਨ ਮੇਡ ਫਰਨੀਚਰ ਸੈੱਟ, ਬੈਡਰੂਮ ਸੈੱਟ ਹੋਵੇ ਭਾਵੇਂ ਜਾਂ ਫਿਰ ਕੌਫੀ ਟੇਬਲ ਜਾਂ ਡਾਇਨਿੰਗ ਟੇਬਲ, ਉਹ ਵੀ ਇਹਨਾਂ ਪਾਸ ਅਵੇਲੇਬਲ ਹੈ। 24 ਰੀਗਨ ਰੋਡ, ਵੈਨਕਿਰ ਗੁਰਦੁਆਰਾ ਸਾਹਿਬ ਦੇ ਲਾਗੇ, ਤੇ ਨਾਲ ਹੀ 120 ਡੈਲਟਾ ਪਾਰਕ ਬੁਲੇਵਰਡ, ਏਅਰਪੋਰਟ ਕੁਈਨਸ ਦੇ ਲਾਗੇ ਸੋਫਾ ਮਾਰਟ ਲੋਕੇਟਡ ਨੇ ਤੇ ਤੁਸੀਂ ਪਰਮਜੀਤ ਕੌਰ ਜੀ ਦੇ ਨਾਲ ਸੰਪਰਕ ਫੋਨ ਰਾਹੀਂ ਵੀ ਕਰ ਸਕਦੇ ਹੋ ਨੰਬਰ 905-803-8056 ਤੇ ਸੋਫਾ ਮਾਰਟ ਦਾ ਨੰਬਰ ਤੇ ਪਤਾ ਜੋ ਹੈ ਉਹ ਜ਼ਰੂਰ ਯਾਦ ਰੱਖਣਾ ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ ਮਾਰਕਮ ਰਿਚਮੰਡ ਹਿਲ ਜੋਰਜਟਾਊਨ ਕੈਲਡਨ ਨਾਇਗਰਾ ਰੀਜਨ ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਵੀ ਹੁੰਦੇ ਸਹੁਰੇ ਵੀ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਕਿਸੇ ਨੇ ਇਹ 4 ਸਤਰਾਂ ਜੋ ਨੇ ਲਿਖੀਆਂ ਤੇ ਦਿਲ ਨੂੰ ਛੂਹ ਜਾਂਦੀਆਂ ਨੇ ਇਹ ਸਤਰਾਂ ਕਿਤੇ ਨਾ ਕਿਤੇ ਥੋੜਾ ਸੱਚ ਵੀ ਆ ਥੋੜਾ ਸੱਚ ਉਦੋਂ ਸੀ ਜਦੋਂ ਸਮਾਂ ਜੋ ਸੀ ਜਦੋਂ ਜ਼ਮਾਨਾ ਜੋ ਸੀ ਉਹ ਧੀਆਂ ਨੂੰ ਪੁੱਤਾਂ ਵਾਂਗ ਨਹੀਂ ਸਮਝਦਾ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ ਸਤਰਾਂ ਬਦਲਣ ਨੂੰ ਜ਼ਰੂਰ ਮਜਬੂਰ ਹੋ ਗਈਆਂ ਨੇ ਤੇ ਬਹੁਤ ਖੁਸ਼ੀ ਹੈ ਇਹ ਦੱਸਦਿਆਂ ਵੀ ਇਹ ਸਮਝਦਿਆਂ ਵੀ ਕਿ ਵਾਕਈ ਹੁਣ ਸਮਾਂ ਜੋ ਹੈ ਉਹ ਧੀਆਂ ਦਾ ਵੀ ਬਣਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਉਮੀਦ ਕਰਾਂਗੇ ਕਿ ਗੱਲ ਇਸੇ ਤਰ੍ਹਾਂ ਜੋ ਗ੍ਰਾਫ ਹੈ ਜੋ ਗ੍ਰਾਫ ਉਹ ਉੱਪਰ ਨੂੰ ਹੀ ਵੱਧਦਾ ਜਾਵੇ ਕਿਉਂਕਿ ਅਸੀਂ ਬਹੁਤ ਕੇਸਿਸ ਦੇਖੇ ਨੇ ਜਦੋਂ ਦਾਜ ਪਿੱਛੇ ਧੀਆਂ ਸਾੜੀਆਂ ਵੀ ਜਾਂਦੀਆਂ ਸਨ ਜਦੋਂ ਦਾਜ ਪਿੱਛੇ ਧੀਆਂ ਜੋ ਨੇ ਉਹ ਜੰਮਦੇ ਹੀ ਮਾਰੀਆਂ ਜਾਂਦੀਆਂ ਸਨ ਤੇ ਕਿਤੇ ਕਿਤੇ ਸ਼ਾਇਦ ਇਹ ਹਾਲੇ ਵੀ ਕਿਤੇ ਨਾ ਕਿਤੇ ਇਹ ਚੀਜ਼ ਆਪਣੀ ਸੁਸਾਇਟੀ ਦੇ ਵਿੱਚ ਮੌਜੂਦ ਹੈ ਤੇ ਜਿਹੜਾ ਮੇਜਰ ਪੋਰਸ਼ਨ ਜੋ ਅਸੀਂ ਸੁਸਾਇਟੀ ਦਾ ਜੋ ਇਸ ਗੱਲ ਨੂੰ ਅਸੀਂ ਸਮਝ ਗਏ ਹਾਂ ਕਿ ਉਹਨਾਂ ਹਰ ਇੱਕ ਨੂੰ ਅਸੀਂ ਇਹ ਗੱਲ ਜੋ ਹੈ ਉਹ ਹਮੇਸ਼ਾ ਹੀ ਸਮਝਾਉਂਦੇ ਰਹੀਏ ਕਿ ਧੀ ਦਾ ਘਰ ਦੇ ਵਿੱਚ ਹੋਣਾ ਧੀ ਦਾ ਘਰ ਦੇ ਵਿੱਚ ਆਉਣਾ ਇਹ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ ਤੇ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਂ ਇੱਕ ਧੀ ਹਾਂ ਪਰ ਮੈਂ ਇਹ ਗੱਲ ਜੋ ਹੈ ਆਪਣੀਆਂ ਸਾਰੀਆਂ ਭੈਣਾਂ ਲਈ ਇਹ ਗੱਲ ਕਹਿ ਰਹੀ ਹਾਂ ਚਾਹੇ ਉਹ ਵੱਡੀਆਂ ਨੇ ਚਾਹੇ ਉਹ ਛੋਟੀਆਂ ਨੇ ਤੇ ਸਾਡੇ ਜੋ ਵੀਰ ਨੇ ਉਹ ਵੀ ਇਸ ਗੱਲ ਨੂੰ ਬਖੂਬੀ ਸਮਝਦੇ ਨੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਰਾਹੀਂ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਜੋ ਨੇ ਉਹ ਜ਼ਰੂਰ ਇਸ ਪ੍ਰੋਗਰਾਮ ਬਾਬਤ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਜੋ ਹੈ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 437-237-4372-30-6569 ਤੇ ਜ਼ਰੂਰ ਸੰਪਰਕ ਕਰ ਲੈਣਾ ਤੇ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਜੋ ਹੈ ਉਹ ਹੁਣ ਸੁਣਦੇ ਹਾਂ ਤੇ ਉਸ ਤੋਂ ਬਾਅਦ ਲਵਾਂਗੇ ਇੰਸ਼ੋਰੈਂਸ ਦੇ ਅਪਡੇਟਸ ਜਸਵਿੰਦਰ ਕੌਰ ਜੀ ਪਾਸੋਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ

0: ਬਹੁਤ ਹੀ ਖੂਬਸੂਰਤ ਬੋਲ ਇਸ ਗੀਤ ਦੇ ਸਨ ਤੇ ਧੀਆਂ ਨਾਲੋਂ ਵੱਡਾ ਕੋਈ ਦਾਨ ਜੋ ਹੈ ਉਹ ਜੱਗ ਤੇ ਨਹੀਂ ਹੋ ਸਕਦਾ ਤੇ ਇਸ ਗੱਲ ਨੂੰ ਜੇਕਰ ਅਸੀਂ ਸਮਝ ਲਿਆ ਤੇ ਵਾਕਈ ਸੋਸਾਇਟੀ ਬਹੁਤ ਉੱਪਰ ਚਲੇਗੀ। ਤੇ ਇਸ ਦੇ ਨਾਲ ਹੀ ਜੇ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਤੁਸੀਂ ਸ਼ੇਰਾਂ ਵਰਗੀਆਂ ਸੇਵਾਵਾਂ, ਲੀਗਲ ਸੇਵਾਵਾਂ ਇਹਨਾਂ ਪਾਸੋਂ ਲੈ ਸਕਦੇ ਹੋ। ਬੇਸ਼ੱਕ ਕੋਈ ਵੀ ਲੀਗਲ ਮਸਲਾ ਹੋਵੇ, ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਲੇਬਰ ਵਰਕ ਡਿਸਪਿਊਟ ਹੈ, ਘਰੇ ਤੁਹਾਡੇ ਲੈਂਡਲੋਰਡ ਜਾਂ ਫਿਰ ਟੈਨੈਂਟ ਦਾ ਕੋਈ ਮਸਲਾ ਹੈ ਜਾਂ ਫਿਰ ਟ੍ਰੈਫਿਕ ਟਿਕਟਾਂ ਦਾ ਮਾਮਲਾ ਹੈ, 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਤੇ ਫੋਨ ਕੰਸਲਟੇਸ਼ਨ ਤੋਂ ਬਾਅਦ ਤੁਸੀਂ ਜ਼ਰੂਰ ਇਹਨਾਂ ਨੂੰ ਅਪੁਆਇੰਟਮੈਂਟ ਨਾਲ ਮਿਲ ਸਕਦੇ ਹੋ। ਸੈਮ ਬਸਰਾ ਜੀ ਦੇ ਲਈ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 905-451-9977 905-451-9777 ਤੇ ਸੈਮ ਬਸਰਾ ਜੀ ਦੇ ਨਾਲ 3 Lion ਲੀਗਲ ਸਰਵਿਸਿਜ਼ ਤੋਂ ਸੰਪਰਕ ਜ਼ਰੂਰ ਹੋ ਸਕਦੇ ਨੇ। ਨਾਲ ਦੀ ਨਾਲ ਜੀ ਇਸ ਵੇਲੇ ਸਾਡੇ ਨਾਲ ਇੰਸ਼ੋਰੈਂਸ ਦੇ ਅਪਡੇਟਸ ਲੈ ਕੇ ਜਸਵਿੰਦਰ ਕੌਰ ਤੱਗੜ ਜੀ ਸ਼ਾਮਲ ਹੋ ਚੁੱਕੇ ਨੇ। ਨੰਬਰ 647-765-2340 6477652340 ਤੇ ਤੁਸੀਂ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋ। ਇੰਸ਼ੋਰੈਂਸ ਭਾਵੇਂ ਡਿਸੇਬਿਲਿਟੀ ਹੋਵੇ, ਟਰੈਵਲ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੀ RESP ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਜ਼ਰੂਰ ਬਣ ਸਕਦੇ ਨੇ। ਤੇ ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ੍ਰੀ ਅਕਾਲ।
1: ਜੀ ਰਪਿੰਦਰ ਜੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ।
0: ਜੀ ਜੀ ਮੈਮ, ਤੇ ਅੱਜ ਦੇ ਕੀ ਅਪਡੇਟਸ ਨੇ?
1: ਜੀ ਬਿਲਕੁਲ ਜੀ, ਮੈਂ ਅੱਜ ਤੁਹਾਨੂੰ ਥੋੜਾ ਜਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜੇਕਰ ਤੁਹਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। 1 ਸਾਲ ਲਈ 1 ਲੱਖ ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਐਨੂਅਲ ਅਤੇ ਮੰਥਲੀ ਪਲਾਨਸ ਅਵੇਲੇਬਲ ਹੁੰਦੇ ਹਨ। 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ। ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ, ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ। ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ। ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਬੜੀ ਰੀਜ਼ਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ, ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ, ਜਿਹੜੇ ਸਾਡੇ ਸਟੂਡੈਂਟਸ ਆਏ ਹੋਏ ਆ 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1 ਲੱਖ ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਸੋ ਜਿਹੜੇ ਸੈਲਫ ਇੰਪਲੋਇਡ ਹੈ ਜੇ ਉਹਨਾਂ ਨੇ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ। ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ, ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ, ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
0: ਜੀ,
1: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ, ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ। ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ। ਆਫਿਸ ਆਪਣਾ ਮੈਕਲੋਗਲਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੇਰਾ ਨੰਬਰ ਕਰ ਲਓ ਨੋਟ, 6477652340 6477652340 ਰੁਪਿੰਦਰ ਜੀ, ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਖਰੀਦਣਾ ਹੁੰਦਾ ਲੈਣਾ ਹੁੰਦਾ ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕਿ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ ਜੀਟੀਏ ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-4168-19-0009 ਤੇ।
3: ਕਰਜ਼ਿਆਂ ਤੋਂ ਛੁਟਕਾਰਾ ਇਹ ਜੀਟੀਏ ਕ੍ਰੈਡਿਟ ਦਾ ਨਾਰਾ।
4: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chhutkara paya hai. Chahe business de karje hon ya personal ya CRA de taxes, sare karjya di ik choti jahi monthly kisht banao. Call Ajay ya Nadeem nu 416-650-5800-416-650-5800 or gtacredit.com.
0: ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਪਤਾ ਹੀ ਨਹੀਂ ਲੱਗਿਆ ਜਾਣ ਦਾ ਸਮਾਂ ਕਿਵੇਂ ਆ ਗਿਆ 8 ਤੋਂ 9 ਦਾ ਇਹ ਸਮਾਂ ਉਹ ਕਿਸ ਤਰ੍ਹਾਂ ਨਿਕਲ ਗਿਆ ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਨਾਲ ਸਾਥ ਨਿਭਾਇਆ ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਹਰ ਹਫ਼ਤੇ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਈਏ ਇੱਕ ਨਵੀਂ ਕਹਾਣੀ ਦੇ ਰੂਪ ਦੇ ਵਿੱਚ ਇੱਕ ਸਾਂਝ ਪਾਈਏ ਤੇ ਉਸ ਸਾਂਝ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ ਤੇ ਇਸ ਦੇ ਨਾਲ ਹੀ ਜਾਂਦੇ ਜਾਂਦੇ ਇਹੀ ਕਵਾਂਗੇ ਅੱਜ ਦੇ ਟੌਪਿਕ ਤੇ ਕਿ ਆਪਣੀਆਂ ਧੀਆਂ ਨੂੰ ਅਸੀਂ ਪੜ੍ਹਾਈਏ ਉਹਨਾਂ ਤੇ ਮਾਣ ਕਰੀਏ ਤੇ ਉਹਨਾਂ ਤੇ ਭਰੋਸਾ ਵੀ ਕਰੀਏ ਤੇ ਪੁੱਤਾਂ ਵਾਂਗੂ ਉਹਨਾਂ ਨੂੰ ਹਮੇਸ਼ਾ ਹੀ ਲਾਡ ਲਡਾਉਂਦੇ ਰਹੀਏ ਕਿਉਂਕਿ ਇੱਕ ਧੀ ਜੋ ਹੈ ਉਹ ਭਾਵੇਂ ਕਿਤੇ ਵੀ ਹੋਵੇ ਉਸਦੇ ਮਨ ਦੇ ਵਿੱਚ ਤੁਹਾਡੇ ਲਈ ਹਮੇਸ਼ਾ ਫਿਕਰ ਜੋ ਹੈ ਰਹਿੰਦੀ ਹੈ ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਖੁਸ਼ਕਿਸਮਤੀ ਹੋ ਜਾਂਦੀ ਹੈ ਧੀ ਵਾਲਿਆਂ ਮਾਪਿਆਂ ਦੀ ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਤੁਹਾਡੇ ਪਾਸੋਂ ਲੈਣੀ ਆ ਇਜਾਜ਼ਤ ਤੁਸੀਂ ਨੰਬਰ ਜ਼ਰੂਰ ਨੋਟ ਕਰ ਲੈਣੇ ਨੰਬਰ 4374206569 4372306569 ਤੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਜੋ ਹੈ ਬਣਾ ਸਕਦੇ ਹੋ ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰਨਾ ਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਬਾਰੇ ਹਰ ਇੱਕ ਨੂੰ ਜ਼ਰੂਰ ਦੱਸਣਾ ਤੇ ਲਾਈਕ ਤੇ ਫੋਲੋ ਜ਼ਰੂਰ ਕਰਨਾ ਤੇ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ ਹੱਸਦੇ ਰਹਿਣਾ ਵਸਦੇ ਰਹਿਣਾ ਜੀ ਸਤਿ ਸ਼੍ਰੀ ਅਕਾਲ

ਸਾਰਿਆਂ ਸੱਜਣਾ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਵੈਲਕਮ। ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਸ਼ਨੀਵਾਰ ਦਾ ਸੈਟਰਡੇ ਦਾ ਲੌਂਗ ਵੀਕਐਂਡ ਚੱਲ ਰਿਹਾ ਤੇ ਬੜਾ ਸ਼ਾਨਦਾਰ ਤੁਸੀਂ ਦਿਨ ਨੂੰ ਅੱਜ ਇੰਜੋਏ ਕੀਤਾ। ਭਾਵੇਂ ਥੋੜ੍ਹਾ ਜਿਹਾ ਗਰਮ ਵਾਲਾ ਮੌਸਮ ਸੀ, ਗਰਮੀ ਵਾਲਾ, ਪਰ ਯਾਰ ਸਮਰ ਦੇ ਵਿੱਚ ਹੋਰ ਦੱਸ ਕੀ ਭਾਲਦੀ, ਇਹ ਚੀਜ਼ਾਂ ਤਾਂ ਬਣਦੀਆਂ ਹੀ ਨੇ। ਤੇ ਜਿਨ੍ਹਾਂ ਨੇ ਵੀ ਇੰਜੋਏ ਕੀਤਾ ਅੱਜ ਦਾ ਦਿਨ ਤੇ ਕੱਲ੍ਹ ਵੀ ਕਰੋਗੇ ਸੰਡੇ ਤੇ ਮੰਡੇ ਨੂੰ ਵੀ ਕਰੋਗੇ। ਵੈਸੇ ਕੱਲ੍ਹ ਦਾ ਅੱਜ ਰਾਤ ਤੋਂ ਹੀ ਲੇਟ ਨਾਈਟ ਤੋਂ ਦੱਸਿਆ ਜਾ ਰਿਹਾ ਵੀ ਮੀਂਹ ਕੱਲ੍ਹ ਸਾਰਾ ਦਿਨ ਚੱਲਣ ਦੇ ਆਸਾਰ ਦੱਸੇ ਜਾ ਰਹੇ ਨੇ। ਤੇ ਵਧੀਆ ਜੇ ਅੱਜ ਅਸੀਂ ਗਰਮੀ ਮਨਾਈ ਹੈ, ਸ਼ਨੀਵਾਰ ਮਨਾਇਆ ਤੇ ਕੱਲ੍ਹ ਨੂੰ ਐਤਵਾਰ

ਅਤੇ ਜਦੋਂ ਬੰਦਾ ਪਿੱਛੇ ਦੇਖਦਾ, ਪਿੱਛੇ ਮੁੜ ਕੇ ਦੇਖਦਾ ਆਪਣੇ ਕਈ ਪਿਛਲੇ ਸਾਲਾਂ ਨੂੰ, ਅਤੇ ਕਹਿੰਦਾ ਯਾਰ ਆਹ ਸਾਲ ਤਾਂ ਮੈਂ ਸੋਚਦਾ ਸੀ ਆਹ ਕਰਾਂਗੇ, ਆਹ ਸਾਲ ਮੈਂ ਕਿਹਾ ਸੀ ਆਹ ਕਰਾਂਗੇ, ਆਪਾਂ ਇਹ ਤੋਂ ਵਧੀਆ ਕਰਤਾ, ਅਤੇ ਦੇਖ ਲਓ ਜਦੋਂ ਬੰਦਾ ਪਿੱਛੇ ਦੇਖਦਾ ਨਾ ਉੱਥੇ ਪਹੁੰਚ ਜਾਂਦਾ। ਪਹਿਲੇ ਦਿਨ ਜਦੋਂ ਬਾਹਰ ਆਏ ਸੀ ਅਤੇ ਬੰਦਾ ਕਹਿੰਦਾ ਯਾਰ ਵੀ ਰੱਬਾ ਤੇਰਾ ਸ਼ੁਕਰ ਹੈ ਵੀ ਬੜਾ ਕੁਛ ਕੀਤਾ, ਸੋਚਿਆ ਨਹੀਂ ਸੀ ਵੀ ਇੱਦਾਂ ਦਾ ਵੀ ਕੁਛ ਹੋਣਾ, ਪਰ ਬੜਾ ਕੁਛ ਤੂੰ ਦਿੱਤਾ। ਅਤੇ ਇੱਦਾਂ ਹੀ ਜਿਵੇਂ ਆਪਾਂ ਪਹਿਲੇ ਦਿਨ ਕਾਲਜ ਜਾਂਦੇ ਹਾਂ, ਪਹਿਲੇ ਦਿਨ ਆਪਣੀ ਜੋਬ ਦੇ ਉੱਤੇ ਜਾਂਦੇ ਹਾਂ, ਅਤੇ ਬੜਾ ਹੀ ਮਨ ਦੇ ਵਿੱਚ ਇੱਕ ਡਰ ਜਿਹਾ ਹੁੰਦਾ ਯਾਰ ਪਤਾ ਨਹੀਂ ਕੀ ਬਣਨਾ ਕੀ ਹੋਣਾ। ਅਤੇ ਦੇਖ ਲਓ ਹਰ ਚੀਜ਼ਾਂ ਵਿੱਚੋਂ ਬੰਦਾ ਲੰਘ ਜਾਂਦਾ। ਅਤੇ ਕਹਿੰਦੇ ਹੈ ਜੇ ਚੰਗੇ ਦਿਨ ਵੀ ਨਹੀਂ ਰਹੇ ਅਤੇ ਦਿਨ ਮਾੜੇ ਵੀ ਨਹੀਂ ਰਹਿਣੇ, ਅਤੇ ਬਸ ਇਹੀ ਹੌਸਲਾ ਰੱਖੋ ਤੁਸੀਂ, ਕਿਉਂਕਿ ਹਨੇਰੇ ਤੋਂ ਬਾਅਦ ਹਮੇਸ਼ਾ ਸਵੇਰ ਤਾਂ ਹੋਣੀ ਹੈ। ਕਹਿੰਦੀ ਹੈ ਪਤਝੜ ਦੇ ਪਿੱਛੋਂ ਸਦਾ ਆਉਣ ਬਹਾਰਾਂ, ਪਤਝੜ ਦੇ ਪਿੱਛੋਂ ਸਦਾ ਆਉਣ ਬਹਾਰਾਂ, ਜਿੱਤਾਂ ਦਾ ਸ਼ੌਂਕੀ ਮਨਜ਼ੂਰ ਨਾ ਹਾਰਾਂ। ਸਾਨੂੰ ਨਹੀਂ ਹਾਰਾਂ ਮਨਜ਼ੂਰ, ਅਸੀਂ ਤਾਂ ਜਿੱਤ ਦੇ ਸ਼ੌਕੀਨ ਹਾਂ, ਜਿੱਤਾਂ ਦੇ ਸ਼ੌਕੀਨ ਹਾਂ। ਅਤੇ ਕੋਈ ਚੱਕਰ ਨਹੀਂ, ਪੋਜ਼ਿਟਿਵਿਟੀ ਰੱਖੋ, ਮੋਟੀਵੇਸ਼ਨ ਰੱਖੋ ਅਤੇ ਹੌਸਲਾ ਰੱਖੋ। ਸਭ ਤੋਂ ਚੰਗੀ ਗੱਲ ਹੌਸਲਾ, ਜੇ ਹੌਸਲਾ ਨਾ ਤਾਂ ਬੰਦਾ ਕੋਈ ਵੀ ਅੜਚਣ ਆਵੇ, ਕੋਈ ਵੀ ਪ੍ਰੋਬਲਮ ਕੁਛ ਵੀ ਹੋਵੇ, ਬੰਦਾ ਆਪਸ਼ਨ ਕੋਈ ਨਾ ਕੋਈ ਲੱਭ ਕੇ ਵਿੱਚੋਂ ਉਹਦੇ ਲੰਘ ਜ਼ਰੂਰ ਜਾਂਦਾ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਸਟੂਡੀਓ ਦਾ ਨੰਬਰ ਹੈ, 9056733337। ਮੈਨੂੰ ਪਤਾ ਸਾਰੇ ਬਿਜ਼ੀ ਹੈ, ਕੋਈ ਕਿਸੇ ਦੇ ਘਰ ਆ ਰਿਹਾ, ਕੋਈ ਜਾ ਰਿਹਾ, ਕੋਈ ਇੰਜੋਏ ਕਰ ਰਿਹਾ ਕਿਤੇ ਵੀ, ਪਰ ਲੌਂਗ ਵੀਕਐਂਡ 'ਤੇ ਇੱਕ ਰਿਕੁਐਸਟ ਹੱਥ ਜੋੜ ਕੇ ਸਾਰਿਆਂ ਨੂੰ, ਡੋਂਟ ਡਰਿੰਕ ਐਂਡ ਡਰਾਈਵ। ਸਾਡੇ ਕੋਲ ਹੁਣ ਬਹੁਤ ਐਡਵਾਂਸ ਹੋ ਚੱਲੀ ਆ, ਟਾਈਮ ਬਹੁਤ ਐਡਵਾਂਸ ਹੋ ਗਿਆ, ਅਤੇ ਤੁਸੀਂ ਭਾਵੇਂ ਕਿਸੇ ਸੱਜਣ ਨੂੰ ਕਹਿ ਦਿਉ, ਦੋਸਤ ਨੂੰ ਕਹਿ ਦਿਉ, ਰਿਸ਼ਤੇਦਾਰ ਨੂੰ ਕਹਿ ਦਿਉ, ਜਾਂ ਤੁਸੀਂ ਕੈਬ ਬੁੱਕ ਕਰ ਲਓ। ਇੰਨੀਆਂ ਜਿਹੜੀਆਂ ਰਾਈਡ ਸ਼ੇਅਰ ਐਪਸ ਨੇ, ਊਬਰ, ਲਿਫਟ, ਹੋਰ ਪਤਾ ਨਹੀਂ ਕਿੰਨੀਆਂ, ਇੰਨੀਆਂ ਤੁਹਾਡੇ ਕੋਲ ਆਪਸ਼ਨ ਨੇ, ਅਤੇ ਪਰ ਆਪ ਤੁਸੀਂ ਕਦੇ ਵੀ ਦਾਰੂ ਪੀ ਕੇ ਗੱਡੀ ਨਾ ਚਲਾਓ ਯਾਰ, ਕਿਉਂ? ਤੁਸੀਂ ਆਪਣੀ ਇੱਕ ਜਾਨ ਨੂੰ ਰਿਸਕ ਪਾ ਰਹੇ ਹੋ, ਅਤੇ ਨਾਲੇ ਜਿਹੜਾ ਦੂਜਾ ਬੰਦਾ ਜਿਹਨੂੰ ਤਾਂ ਪਤਾ ਹੀ ਕੁਛ ਨਹੀਂ, ਤੁਹਾਨੂੰ ਪਤਾ ਨਹੀਂ ਉਸ ਗੱਡੀ ਦੇ ਵਿੱਚ ਬਜ਼ੁਰਗ ਨੇ, ਬੱਚੇ ਨੇ, ਕੌਣ ਨੇ, ਕਿਉਂ ਕਿਸੇ ਨੂੰ ਆਪਾਂ ਰਿਸਕ ਵਿੱਚ ਪਾਈਏ? ਅਤੇ ਆਪਸ਼ਨ ਸਾਡੇ ਕੋਲ ਬੜੀ ਸੌਖੀਆਂ ਨੇ। ਐਪ ਫੋਨ ਚੱਕੋ, ਐਪ ਦੇ ਵਿੱਚ ਰਾਈਡ ਮੰਗਾਓ ਅਤੇ ਆਪਣੇ ਆਰਾਮ ਨਾਲ ਘਰ ਨੂੰ ਜਾਓ ਅਤੇ ਲੌਂਗ ਵੀਕਐਂਡ ਇੰਜੋਏ ਕਰੋ। ਅਤੇ ਸ਼ਾਨਦਾਰ ਖਾਣਾ ਖਾਇਆ ਜਾਵੇ, ਹਰ ਕਿਸੇ ਦਾ ਦਿਲ ਵੀ ਯਾਰ ਸ਼ਾਨਦਾਰ ਖਾਣਾ ਖਾਣਾ, ਅਤੇ ਜਾਣਾ ਕਿੱਥੇ ਆ? ਤੰਦੂਰੀ ਬੋਇਜ਼, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਲੋਕੇਸ਼ਨਾਂ ਇੱਦਾਂ ਹੀ ਤਾਂ ਨਹੀਂ ਖੁੱਲਦੀਆਂ। ਇਹ ਤੁਹਾਡੇ ਪਿਆਰ ਨਾਲ ਇਹ ਜਿਹੜਾ ਸਵਾਦ ਪਰੋਸਿਆ ਜਾ ਰਿਹਾ ਤੰਦੂਰੀ ਬੋਇਜ਼ ਵੱਲੋਂ, ਅਤੇ ਤੁਸੀਂ 24 ਘੰਟੇ ਖੁੱਲ੍ਹੇ ਨੇ। ਕਦੇ ਵੀ ਦਿਲ ਕਰੇ ਲੇਟ ਨਾਈਟ ਕਰੇਵਿੰਗਸ, ਅਰਲੀ ਮੋਰਨਿੰਗ, ਚੱਕ, 24 ਘੰਟੇ ਖੁੱਲ੍ਹੇ ਆ ਤੰਦੂਰੀ ਬੋਇਜ਼। 7171 ਟੋਰਬਰਮ ਰੋਡ 'ਤੇ ਤੁਸੀਂ ਜਾਓ, ਜਾਂ ਤੁਸੀਂ ਡੇਅਰੀ ਰੋਡ 'ਤੇ ਜਾ ਸਕਦੇ ਹੋ ਮਿਸੀਸਾਗਾ, ਜਾਂ ਤੁਸੀਂ ਸ਼ੈਲਬਨ ਵਾਲੇ ਪਾਸੇ ਔਰੰਜਵਿਲ ਤੋਂ ਉੱਤੇ ਨੂੰ ਜਾ ਰਹੇ ਆ ਵਿਸਾਗਾ ਬੀਚ, ਟੋਵਰ ਮੋਰੀ, ਉੱਧਰਲੇ ਪਾਸੇ ਔਰੰਜਵਿਲ ਟੱਪ ਕੇ ਤੁਹਾਨੂੰ ਦਿਸੇਗਾ ਤੰਦੂਰੀ ਬੋਇਜ਼ ਢਾਬਾ। ਬਹਿ ਕੇ ਆਰਾਮ ਨਾਲ ਮੰਜੇ 'ਤੇ, ਆਏ ਹਾਏ ਹਾਏ ਹਾਏ, ਸਵਾਦ ਵਾਲਾ ਖਾਣਾ ਬੰਦਾ ਮੰਜੇ 'ਤੇ ਬਹਿ ਕੇ ਖਾਵੇ, ਢਾਬੇ 'ਤੇ ਨਜ਼ਾਰਾ ਹੀ ਵੱਖਰਾ। ਅਤੇ ਟੇਕਆਊਟ ਐਂਡ ਡਿਲੀਵਰੀ, ਸਕੂਈਨ ਐਂਡ ਮੈਕਲੋਗਲੈਨ, ਤੰਦੂਰੀ ਬੋਇਜ਼ ਢਾਬਾ। ਜਾਂ ਤੁਸੀਂ ਵੀ ਆਪਣਾ ਆਰਡਰ ਕਰੋ ਕਾਲ ਕਰਕੇ 905-956-2111। ਤੰਦੂਰੀ ਬੋਇਜ਼।

ਬਿਲਕੁਲ ਜੀ, ਸ਼ੁਕਰ ਦਾਤੇ ਦਾ ਸਾਨੂੰ ਕਰਨਾ ਚਾਹੀਦਾ। ਤੇ ਆਓ ਫਿਰ ਇੱਕ ਬੜਾ ਸ਼ਾਨਦਾਰ ਗੀਤ ਸੁਣਦੇ ਆ, ਸ਼ੁਕਰ ਦਾਤਿਆ, ਤੇ ਪ੍ਰਭ ਗਿੱਲ ਦਾ ਗੀਤ ਗਾਇਆ ਹੋਇਆ। ਤੇ ਆਓ ਫਿਰ ਗੀਤ ਨੂੰ ਕਰੀਏ ਇੰਜੋਏ। ਪ੍ਰੋਗਰਾਮ ਸਰਬ ਰੇਡੀਓ।

0: ਕਿਆ ਬਾਤ ਹੈ, ਸ਼ੁਕਰ ਦਾਤਿਆ, ਸ਼ੁਕਰਾਨਾ ਜ਼ਰੂਰ ਆਪਾਂ ਕਰੀਏ ਅਤੇ ਬੜਾ ਵਧੀਆ ਇਨਸਾਨ ਨੂੰ ਲੱਗਦਾ ਹੈ ਪ੍ਰੋਗਰਾਮ। ਸਰਵ ਰੇਡੀਓ ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ, ਅਤੇ ਅੱਜ ਦਾ ਇੱਕ ਵਿਸ਼ਾ ਬੜਾ ਸ਼ਾਨਦਾਰ ਹੈ। ਜ਼ਿੰਦਗੀ ਨੂੰ ਲੈ ਕੇ ਜੀਵਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ, ਬੜਾ ਕੁਛ ਬੰਦੇ ਨੂੰ ਦੇਖਣਾ ਪੈਂਦਾ ਇੱਧਰ ਉੱਧਰ, ਅਤੇ ਦੇਖਣਾ ਵੀ ਚਾਹੀਦਾ ਹਰ ਟਾਈਮ। ਬੰਦੇ ਨੂੰ ਜਿਹੜਾ ਪ੍ਰੈਜੈਂਸ ਆਫ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਹੋਣਾ ਚਾਹੀਦਾ, ਤਾਂ ਹੀ ਬੰਦਾ ਸੋਹਣਾ ਹਾਜ਼ਰ ਜਵਾਬੀ ਹੋ ਸਕਦਾ। ਅਤੇ ਅੱਜ ਦਾ ਇੱਕ ਸਵਾਲ ਬੜਾ ਹੀ ਇੰਟਰਸਟਿੰਗ, ਬੜਾ ਹੀ ਸ਼ਾਨਦਾਰ, ਅਤੇ ਦੇਖਦੇ ਹਾਂ ਕਿਹਨੂੰ ਕਿਹਨੂੰ ਕਿੰਨੇ ਕਿੰਨੇ ਕੀ ਕਹਿਣਾ ਇਹਨੂੰ ਲੈ ਕੇ। ਅਤੇ ਕਹਿੰਦੇ ਆ ਜੀਵਨ ਦੇ ਵਿੱਚ ਇਨਸਾਨ ਨੂੰ ਬੰਦਾ ਬੜੀਆਂ ਚੀਜ਼ਾਂ ਯਾਦ ਰੱਖਦਾ, ਰੱਖਣੀਆਂ ਚਾਹੀਦੀਆਂ ਵੀ ਨੇ ਬਹੁਤ ਚੀਜ਼ਾਂ, ਪਰ ਇੱਕ ਗੱਲ ਇਹੋ ਜਿਹੀ ਹੈ ਜਿਹੜੀ ਤੁਹਾਨੂੰ ਪੱਕੀ ਹਰ ਇੱਕ ਬੰਦੇ ਨੂੰ ਯਾਦ ਰੱਖਣ ਦੀ ਲੋੜ ਹੈ, ਵੀ ਇਹ ਚੀਜ਼ ਤਾਂ ਬੰਦੇ ਨੂੰ ਯਾਦ ਹੀ ਹੋਵੇ। ਕੀ ਲੱਗਦਾ ਕਿਹੜੀ ਗੱਲ ਉਹ ਹੋ ਸਕਦੀ ਹੈ ਜੀਵਨ ਦੇ ਵਿੱਚ ਇੱਕ ਗੱਲ ਨੂੰ ਹਮੇਸ਼ਾ ਆਪਾਂ ਯਾਦ ਰੱਖੀਏ, ਅਤੇ ਉਹ ਗੱਲ ਤੁਹਾਡੇ ਮੁਤਾਬਕ ਕਿਹੜੀ ਹੈ, ਕੀ ਹੋ ਸਕਦੀ ਹੈ, ਕੀ ਹੋਣੀ ਚਾਹੀਦੀ ਹੈ? 905-673-3337 905-673-3337 ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਜੋ ਅਸੀਂ ਹਮੇਸ਼ਾ ਯਾਦ ਰੱਖੀਏ, ਕੀ ਹੋ ਸਕਦੀ ਹੈ ਯਾਰ? ਹਾਂ, ਜੇ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ ਯਾਦ ਹੋਣਾ ਚਾਹੀਦਾ ਕਿ ਨਹੀਂ, ਫਿਰ ਬੰਦਾ ਝੱਟ ਹੀ ਡਾਇਲ ਕਰ ਲੈਂਦਾ 905-673-3337। ਹੁਣ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਬੜਾ ਕੁਛ ਐਕਸਪੀਰੀਅੰਸ ਕਰ ਲਿਆ, ਕਰ ਰਹੇ ਹੋ, ਬੜੀਆਂ ਚੀਜ਼ਾਂ ਨੂੰ ਦੇਖ ਰਹੇ ਹੋ ਵੀ ਯਾਰ ਆਹ ਚੀਜ਼ ਇੱਦਾਂ, ਅਤੇ ਆਹ ਤਾਂ ਮੈਂ ਯਾਦ ਪੱਕਾ ਹੀ ਰੱਖਾਂ ਕਿ ਨਹੀਂ। ਜ਼ਿੰਦਗੀ ਵਿੱਚ, ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣ ਲਈ ਕਿਹੜੀ ਹੈ, ਕਿਹੜੀ ਹੋ ਸਕਦੀ ਹੈ? 905-673-3337 905-673-3337 ਸਾਡੇ ਨਾਲ ਐਕਸਪਰਟ ਜੁੜੇ ਨੇ, ਉਹਨਾਂ ਨੂੰ ਪੁੱਛਦੇ ਹਾਂ ਜ਼ਿੰਦਗੀ ਦੇ ਵਿੱਚ ਇੱਕ ਗੱਲ ਕਿਹੜੀ ਯਾਦ ਰੱਖਣੀ ਚਾਹੀਦੀ ਹੈ। ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਕੀ ਬਾਤ ਹੈ, ਲੌਂਗ ਵੀਕਐਂਡ ਹੈ, ਆਵਾਜ਼ ਹੋਰ ਵੀ ਸ਼ਾਨਦਾਰ ਹੈ।
1: ਬਿਲਕੁਲ ਜੀ ਬਿਲਕੁਲ, ਮੈਂ ਕਹਿ ਰਹੀ ਹਾਂ ਵੀ ਲੌਂਗ ਵੀਕਐਂਡ ਹੈ, ਪਰ ਆਪਾਂ ਹਮੇਸ਼ਾ ਅਵੇਲੇਬਲ ਆਪਣੇ ਆਫਿਸ, ਤੁਸੀਂ ਲੌਂਗ ਵੀਕਐਂਡ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ, ਪਰ ਜ਼ਰੂਰ ਤੁਸੀਂ ਥੋੜਾ ਟਾਈਮ ਕੱਢੋ, ਆਫਿਸ ਵਿਜ਼ਿਟ ਕਰੋ ਆਪਣੇ ਔਰ ਆਪਣੇ ਬੱਚਿਆਂ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਲਈ। ਨੰਬਰ ਜੀ 6474-6-1616।
0: ਕੀ ਬਾਤ ਹੈ, ਹੁਣ ਜੇ ਉਮਰਪ੍ਰੀਤ ਜੀ ਨੂੰ ਤੁਸੀਂ ਗੱਲਬਾਤ ਕਰਨੀ ਹੈ ਤੇ ਉਹਨਾਂ ਦਾ ਨੰਬਰ ਹਮੇਸ਼ਾ ਯਾਦ ਰੱਖੋ, 647-446-1616। ਤੇ ਦੱਸ ਦਈਏ ਉਮਰਪ੍ਰੀਤ ਜੀ ਇੱਕ ਬਹੁਤ ਵੱਡਾ ਨਾਮ, ਤੇ ਜੇ ਗੱਲ ਕਰੀਏ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ੀਗਨੇਸ਼ਨ ਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਮਾਹਰ, ਤੁਸੀਂ ਆਪਣੇ ਲਈ ਪਲੈਨਿੰਗ ਕਰਨੀ ਚਾਹ ਰਹੇ ਹੋ, ਤੁਹਾਡਾ ਕੋਈ ਬਿਜ਼ਨਸ ਹੈ, ਤੇ ਬੜੀ ਸ਼ਾਨਦਾਰ ਤੁਹਾਨੂੰ ਐਡਵਾਈਸ ਦੇ ਨਾਲ ਨਾਲ, ਪਾਲਿਸੀਜ਼ ਦੇ ਨਾਲ ਨਾਲ, ਬੜੇ ਕੰਪੀਟੀਟਿਵ ਰੇਟ ਦੇ ਉੱਪਰ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾਈ ਜਾਏਗੀ। ਤੇ ਉਮਰਪ੍ਰੀਤ ਜੀ, ਅੱਜ ਆਪਾਂ ਕਿਹੜੀ ਚੀਜ਼ ਆਪਣੇ ਸਰੋਤਿਆਂ ਨੂੰ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ?
1: ਸਰਬਜੀਤ ਜੀ, ਅੱਜ ਨਾ ਮੈਂ ਸਪੈਸ਼ਲੀ ਗੱਲ ਕਰਨਾ ਚਾਹੁੰਦੀ ਹਾਂ ਡਿਵੀਡੈਂਡ ਵਾਲੇ ਪਲਾਨ ਦੀ, ਕਿਉਂਕਿ ਆਪਣੇ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਡਿਵੀਡੈਂਡਸ ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ। ਸੋ ਡਿਵੀਡੈਂਡਸ ਵਾਲੇ ਪਲਾਨ ਜਿਹੜੇ ਹੁੰਦੇ, ਬੇਸਿਕਲੀ ਕੰਪਨੀ ਦੀ ਉਹ ਪ੍ਰੋਫਿਟ ਸ਼ੇਅਰਿੰਗ ਹੈ। ਦੇਖੋ, ਇੰਸ਼ੋਰੈਂਸ ਕੰਪਨੀਜ਼ ਹਮੇਸ਼ਾ ਹੀ ਪ੍ਰੋਫਿਟ 'ਚ ਰਹਿੰਦੀਆਂ, ਉਹ ਹੋ ਸਕਦਾ ਉਹਨਾਂ ਦੀਆਂ ਇਨਵੈਸਟਮੈਂਟਸ ਵਧੀਆ ਗਰੋ ਕੀਤੀਆਂ ਜਾਂ ਕਲੇਮ ਘੱਟ ਆਏ ਔਰ ਉਹਨਾਂ ਨੇ ਪ੍ਰੀਮੀਅਮ ਜ਼ਿਆਦਾ ਕਲੈਕਟ ਕੀਤਾ, ਤਾਂ ਈਅਰ ਐਂਡ ਤੇ ਜਾ ਕੇ ਪੂਰਾ ਇਵੈਲੂਏਟ ਹੋ ਕੇ, ਪੂਰਾ ਕੈਲਕੂਲੇਟ ਹੋ ਕੇ, ਹਰ ਕੰਪਨੀਆਂ ਜਿੰਨੀਆਂ ਵੀ ਵਧੀਆ ਕੰਪਨੀਜ਼ ਹੈਗੀਆਂ ਡਿਵੀਡੈਂਡ ਅਨਾਊਂਸ ਕਰਦੀਆਂ, ਔਰ ਉਹ ਡਿਵੀਡੈਂਡ ਪਲਾਨਸ ਦੇ ਵਿੱਚ ਆਉਂਦੇ ਆ ਜਿਹਦੇ ਨਾਲ ਕੈਸ਼ ਵੈਲਿਊ ਵਧਦੀ ਆ, ਜਿਹਦੇ ਨਾਲ ਡੈਥ ਬੈਨੀਫਿਟ ਵਧਦਾ। ਹੁਣ ਡਿਵੀਡੈਂਡਸ ਨੂੰ ਯੂਜ਼ ਕਰਨ ਦੇ ਦੋ ਤਿੰਨ ਆਪਸ਼ਨਸ ਹੁੰਦੀਆਂ, ਤੁਸੀਂ ਆਪ ਚੂਜ਼ ਕਰ ਸਕਦੇ ਹੋ ਤੁਸੀਂ ਕਿਵੇਂ ਡਿਵੀਡੈਂਡਸ ਨੂੰ ਯੂਜ਼ ਕਰਨਾ। ਪਹਿਲਾ ਹੈਗਾ ਵੀ ਤੁਸੀਂ ਕੈਸ਼ ਚੋਂ ਪੇ ਹੋ ਜਾਂਦਾ, ਤੁਹਾਨੂੰ ਟਾਈਮ ਟੂ ਟਾਈਮ ਚੈੱਕ ਆਈ ਜਾਏਗਾ ਜੇ ਆਪਾਂ ਉਹ ਆਪਸ਼ਨ ਕੀਤੀ ਹੈ। ਦੂਜਾ ਹੈਗਾ ਤੁਹਾਡਾ ਪ੍ਰੀਮੀਅਮ ਰਿਡਿਊਸ ਹੋ ਜਾਂਦਾ ਡਿਵੀਡੈਂਡ ਦੇ ਨਾਲ। ਤੀਜੀ ਆਪਸ਼ਨ ਹੁੰਦੀ ਹੈ ਵੀ ਆਪਾਂ ਪਲਾਨ ਦੇ ਵਿੱਚ ਹੀ ਡਿਵੀਡੈਂਡ ਅਕਮੂਲੇਟ ਕਰੀ ਜਾਈਏ, ਉਹਦੇ ਨਾਲ ਫਾਇਦਾ ਇਹ ਹੁੰਦਾ ਵੀ ਆਪਣੀ ਜਿਹੜੀ ਕੈਸ਼ ਵੈਲਿਊ ਹੈ ਪਲਾਨ 'ਚ ਉਹ ਵੀ ਬਹੁਤ ਵਧੀਆ ਵਧਦੀ ਰਹਿੰਦੀ ਹੈ, ਨਾਲ ਦੀ ਨਾਲ ਫੇਸ ਅਮਾਊਂਟ ਜਾਂ ਡੈਥ ਬੈਨੀਫਿਟ ਉਹ ਵੀ ਬਹੁਤ ਵਧੀਆ ਵੱਧਦਾ ਰਹਿੰਦਾ। ਦੇਖੋ ਸਰ ਜੀ, ਜੇ ਜਦੋਂ ਵੀ ਆਪਾਂ ਇੰਸ਼ੋਰੈਂਸ ਦਾ ਅਮਾਊਂਟ ਇਨਕਰੀਜ਼ ਕਰਨਾ ਨਾ, ਹਮੇਸ਼ਾ ਨਵੀਂ ਅੰਡਰ ਰਾਈਟਿੰਗ ਹੁੰਦੀ ਆ। ਜਦੋਂ ਵੀ ਅਮਾਊਂਟ ਇਨਕਰੀਜ਼ ਹੋਊਗਾ ਉਸ ਟਾਈਮ ਤੇ ਤੁਹਾਡੀ ਕੀ ਹੈਲਥ ਹੈ, ਤੁਹਾਡੇ ਪੇਰੈਂਟਸ ਦੀ ਕੀ ਹੈਲਥ ਹੈ, ਨਵਾਂ ਪ੍ਰੀਮੀਅਮ ਹੈ, ਸਾਰੀ ਅੰਡਰ ਰਾਈਟਿੰਗ ਹੋ ਕੇ ਨਵਾਂ ਸਾਰਾ ਬਲੱਡ ਵਰਕ ਹੋ ਕੇ ਫਿਰ ਅਮਾਊਂਟ ਆਪਾਂ ਇਨਕਰੀਜ਼ ਕਰ ਸਕਦੇ ਹੁੰਦੇ ਆ। ਬਟ ਇਹ ਪਲਾਨ ਦਾ ਬੈਨੀਫਿਟ ਇਹ ਹੈ ਕਿ ਆਪਣੇ ਆਪ ਹੀ ਟਾਈਮ ਟੂ ਟਾਈਮ ਜਿਹੜਾ ਹੈਗਾ ਡੈਥ ਬੈਨੀਫਿਟ ਇਨਕਰੀਜ਼ ਹੋਈ ਜਾਣਾ, ਕੈਸ਼ ਵੈਲਿਊ ਨੂੰ ਤੁਸੀਂ ਆਪ ਆਪਣੇ ਫਿਊਚਰ ਲਈ ਯੂਜ਼ ਕਰ ਲਓ, ਡੈਥ ਬੈਨੀਫਿਟ ਜਿਹੜਾ ਹੈਗਾ ਉਹ ਫੈਮਿਲੀ ਲਈ ਹੁੰਦਾ। ਸੋ ਜਿੱਥੇ ਵੀ ਨਾਮ ਇੰਸ਼ੋਰੈਂਸ ਆ ਜਾਂਦਾ ਉੱਥੇ ਅਫਕੋਰਸ ਕੋਸਟ ਆਫ ਇੰਸ਼ੋਰੈਂਸ ਹੁੰਦੀ ਹੈ, ਇਸੇ ਕਰਕੇ ਆਪਾਂ ਕਹਿੰਦੇ ਹਾਂ ਵੀ ਜਿੰਨੀ ਜਲਦੀ ਜਿੰਨੀ ਘੱਟ ਉਮਰ ਦੇ ਵਿੱਚ ਆਪਾਂ ਇਹ ਪਲਾਨਸ ਕਰੀਏ ਉਨੇ ਹੀ ਵਧੀਆ ਹੁੰਦੇ ਆ। ਸੋ ਇਹ ਪਲਾਨ ਨੂੰ ਆਪਾਂ ਨਿਊਬੋਰਨ ਬੱਚਿਆਂ ਲਈ ਬਹੁਤ ਵਧੀਆ ਕਰ ਸਕਦੇ ਹਾਂ, ਜਾਂ ਤੁਹਾਡੇ ਯੰਗ ਬੱਚੇ ਆ ਉਹਨਾਂ ਲਈ ਵੀ ਹੋ ਸਕਦਾ, ਤੁਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਲਈ ਕਰ ਸਕਦੇ ਹੋ, ਜਾਂ ਈਵਨ ਆਪਣੀ ਫਿਨਰਲ ਕੋਸਟ ਨੂੰ ਕਵਰ ਕਰਨ ਲਈ ਜਾਂ ਆਪਣੇ ਪੇਰੈਂਟਸ ਦੀ ਫਿਨਰਲ ਕੋਸਟ ਨੂੰ ਕਵਰ ਕਰਨ ਲਈ ਵੀ ਇਹ ਪਲਾਨ ਬਹੁਤ ਵਧੀਆ ਹੁੰਦੇ ਆ। ਸਰ ਜੇ ਮੈਂ ਛੋਟੀ ਜਿਹੀ ਐਗਜ਼ਾਮਪਲ ਦਾ, ਮੈਂ ਨਾ ਹੁਣੇ ਕਿਸੇ ਨੂੰ ਮਿਲੀ ਸੀਗੀ ਤਾਂ ਉਹਨਾਂ ਨੇ ਮਤਲਬ ਆਪਣੀ ਫਿਨਰਲ ਇੰਸ਼ੋਰੈਂਸ ਦੀ ਮੇਰੇ ਨਾਲ ਗੱਲ ਕੀਤੀ, ਕਿਉਂਕਿ ਫਿਨਰਲ ਇੰਸ਼ੋਰੈਂਸ ਨਾ ਸਾਨੂੰ 60-65 ਤੇ ਜਾ ਕੇ ਯਾਦ ਆਉਂਦੀ ਹੈ, ਸਾਨੂੰ ਪਹਿਲੇ ਯਾਦ ਹੀ ਨਹੀਂ ਆਉਂਦਾ। ਸੋ 60-65 ਤੇ ਜਾ ਕੇ ਹੁਣ ਜਦੋਂ ਹੁਣ ਕੋਸਟ ਵੀ ਨੈਚੁਰਲੀ ਇੰਸ਼ੋਰੈਂਸ ਜਿਹੜਾ ਪ੍ਰੀਮੀਅਮ ਹੈ ਥੋੜਾ ਵੱਧ ਹੋ ਜਾਂਦਾ, ਉਹਨਾਂ ਦੀ 60 ਏਜ, ਉਹਨਾਂ ਨੇ ਮੈਨੂੰ $25,000 ਦੀ ਇੰਸ਼ੋਰੈਂਸ ਕਹੀ, ਉਹਨਾਂ ਨੇ ਉਹਨਾਂ ਦਾ ਪ੍ਰੀਮੀਅਮ ਆਇਆ $70। ਉਹ ਮੈਨੂੰ ਕਹਿੰਦੇ ਉਮਰ ਵੀ $70 ਤਾਂ ਮੈਂ ਵੈਸੇ ਹੀ ਇਕੱਠੇ ਕਰਨੇ ਸ਼ੁਰੂ ਕਰਾਂ ਨਾ, ਮੈਂ ਤਾਂ ਵੀ $25,000 ਜੋੜ ਲਾਂਗਾ। ਹੁਣ ਜੇ ਮੈਂ ਮੈਥ ਉਹਨਾਂ ਨੂੰ ਕਰਕੇ ਦਿਖਾਇਆ, ਤੁਸੀਂ $70 ਜੋੜਨੇ ਸ਼ੁਰੂ ਕਰੋ 30 ਸਾਲ ਚ ਜਾ ਕੇ ਤੁਹਾਡੇ 29-29.30 ਸਾਲ ਚ ਜਾ ਕੇ ਤੁਹਾਡੇ $25,000 ਬਣਦੇ ਆ। ਦੂਜਾ ਹੈਗਾ, ਚਲੋ ਆਪਾਂ $70 ਇਨਵੈਸਟ ਹੀ ਕਰਨੇ ਸ਼ੁਰੂ ਕਰਦੇ, ਅਸੀਂ ਜੋੜ ਨਹੀਂ ਰਹੇ, ਅਸੀਂ ਇਨਵੈਸਟ ਕਰ ਰਹੇ ਹਾਂ 6% ਤੇ, ਕਿਉਂਕਿ 60-65 ਤੇ ਜਾ ਕੇ ਆਪਾਂ ਅਗਰੈਸਿਵ ਗਰੋਥ ਨਹੀਂ ਕਰਾਉਂਦੇ ਹੁੰਦੇ,
0: ਆਪਾਂ ਤਾਂ ਬਿਲਕੁਲ ਘੱਟ ਕਹਿ ਰਹੇ ਹਾਂ 6%, ਬਿਲਕੁਲ।
1: ਹਾਂਜੀ, ਸੋ 6% ਤੇ 17-18 ਸਾਲ ਚ ਜਾ ਕੇ ਤੁਹਾਡੇ $25,000 ਜੁੜਨੇ ਆ। ਹੁਣ ਦੇਖੋ ਜੇ 17-18 ਸਾਲ ਤੋਂ ਪਹਿਲੇ ਕੁਛ ਹੋ ਗਿਆ, ਮਤਲਬ ਸਾਨੂੰ ਕੀ ਪਤਾ ਕਦੋਂ ਕੀ ਹੋਣਾ, ਤਾਂ ਜਿੰਨੇ ਪੈਸੇ ਜੋੜੇ ਆ ਪਹਿਲੀ ਗੱਲ ਤਾਂ ਉਹ ਮਿਲਣਗੇ। ਦੂਜੀ ਗੱਲ, ਮੈਂ ਜਿਹੜੇ ਪਲਾਨ ਦੀ ਗੱਲ ਕਰ ਰਹੀ ਹਾਂ, 17-18 ਸਾਲ ਚੋਂ $25,000 ਦਾ ਪਲਾਨ ਤੁਹਾਡਾ $35,000 ਦਾ ਹੋ ਜਾਣਾ। ਸੋ ਕਈ ਵਾਰ ਨਾ ਆਪਾਂ ਇੰਸ਼ੋਰੈਂਸ ਨੂੰ ਰਿਪਲੇਸ ਹੀ ਨਹੀਂ ਕਰ ਸਕਦੇ ਤੁਹਾਡੀਆਂ ਸੇਵਿੰਗਸ ਦੇ ਨਾਲ। ਸੋ ਤੁਸੀਂ ਇਵੇਂ ਦੇ ਕਿਸੇ ਪਲਾਨ ਦੀ ਕੋਈ ਇਨਫੋਰਮੇਸ਼ਨ ਲੈਣੀ ਆ, ਤੁਹਾਡੇ ਕੋਲ ਆਲਰੇਡੀ ਕੋਈ ਇਵੇਂ ਦਾ ਪਲਾਨ ਹੈ, ਉਹਨੂੰ ਰਿਵਿਊ ਕਰਵਾਉਣਾ ਹੈ, ਜਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਡਿਵੀਡੈਂਡ ਵਾਲੇ ਪਲਾਨ ਹੈਗੇ ਆ ਜਾਂ ਨਹੀਂ ਹੈਗੇ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616।
0: ਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਉਮਰਪ੍ਰੀਤ ਚਾਵਲਾ ਜੀ ਨਾਲ 647-446-1616। ਬਹੁਤ ਸ਼ੁਕਰੀਆ, ਥੈਂਕ ਯੂ
1: ਜੀ।
2: ਕਿਆ ਕਮਾਲ ਕਰਦੇ ਨੇ ਜੀ, ਪਹਿਲਾਂ

0: ਗੱਲ ਸਿਰਫ ਢੋਲਕੀ ਤੇ ਤਾੜੀਆਂ ਦੇ ਨਾਲ ਬੜਾ ਸ਼ਾਨਦਾਰ ਮਿਊਜ਼ਿਕ ਤੇ ਬਿਲਕੁਲ ਜੀ ਚਲਦੇ ਹਾਂ ਆਪਾਂ ਅੱਜ ਦੇ ਆਪਣੇ ਸਵਾਲ ਵੱਲ। ਜੀਵਨ ਵਿੱਚ ਇੱਕ ਚੀਜ਼ ਕਿਹੜੀ ਹੈ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ? 170 ਮਾਫ ਕਰਨਾ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਪਰ ਸਾਡੇ ਨਾਲ ਜੁੜੇ ਨੇ ਗੁਰਮੀਤ ਜੀ, ਸਤਿ ਸ੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ ਮੈਨੂੰ ਤਾਂ ਗੱਲ ਜਿਹੜੀ ਯਾਦ ਰੱਖਣੀ ਭੁੱਲ ਹੀ ਗਈ ਗਾਣਾ ਸੁਣ ਕੇ, ਮੈਂ ਤਾਂ ਉੱਥੇ ਮਗਨ ਹੋ ਗਈ।
0: ਨਹੀਂ ਤੁਸੀਂ ਨਾ ਵੈਸੇ ਬੜੀ ਦੇਰ ਹੋ ਗਈ ਬੋਲ ਤੇ ਵੀ ਹੋ ਤੁਸੀਂ ਹਨਾ, ਤੇ ਤਾਂ ਵੀ ਬੰਦਾ ਕਈ ਵਾਰ ਭੁੱਲ ਜਾਂਦਾ। ਮੈਂ ਕਹਿਣਾ ਕੀ ਸੀ,
1: ਨਹੀਂ ਮੈਂ ਕਿਹਾ ਦੇਖੋ ਹਮੇਸ਼ਾ ਸੱਚ ਬੋਲਣਾ,
0: ਸੱਚ ਬੋਲਣਾ ਬਿਲਕੁਲ, ਇਹ
1: ਯਾਦ ਰੱਖੋ ਵੀ ਝੂਠ ਨਹੀਂ ਬੋਲਣਾ ਸਭ ਤੋਂ ਵੱਡਾ ਟੂਲ ਹੈ।
0: ਅੱਛਾ, ਕਿਆ ਬਾਤ!
1: ਹਾਂਜੀ
0: ਜੀ, ਸੱਚ ਬੋਲੋ ਸਭ ਦੁਨੀਆ ਜ਼ਿੰਦਗੀ ਦੇ ਵਿੱਚ। ਇੱਕ ਗੱਲ ਹਮੇਸ਼ਾ ਯਾਦ ਰੱਖੋ ਵੀ ਸੱਚ ਬੋਲੋ, ਸਦਾ ਖੁਸ਼ ਰਹੋ ਕੇ ਸੁਖੀ ਰਹੋ।
1: ਹਾਂਜੀ ਸਾਰਾ ਕੁਛ ਰਹਿਣਾ,
0: ਸਾਰੀ ਖੁਸ਼ੀਆਂ ਸੱਚ ਨਾਲ ਹੀ ਨੇ,
1: ਇੱਕੋ ਹੀ ਟੋਲਾ ਸਾਰੇ ਆਪਣੇ ਖੁੱਲ ਜਾਂਦੇ ਨੇ।
0: ਸਹੀ ਗੱਲ ਹੈ, ਇੱਕ ਝੂਠ ਤੇ ਬੰਦਾ ਫਿਰ 100 ਝੂਠ ਬੋਲਦਾ।
1: ਨਾ ਨਾ ਨਾ, ਕਾਦੇ ਲਈ ਕਿਉਂ
0: ਜਿੱਥੇ
1: ਤੂੰ ਆਪਾਂ ਗੁਨਾਹ ਕਰਕੇ ਰੱਬ ਕੋਲ ਚਲ ਜਾਂਦੇ ਸਾਨੂੰ ਮਾਫ ਕਰ ਗੁਰਦੁਆਰੇ, ਤੇ ਫਿਰ ਬਾਬਾ ਕਹਿੰਦਾ ਜਿੱਥੇ ਤੂੰ ਗੁਨਾਹ ਕੀਤਾ ਸੀ ਮੈਂ ਤਾਂ ਉੱਥੇ ਵੀ ਸੀ, ਉੱਥੇ ਕਿਉਂ ਨਹੀਂ ਮੈਨੂੰ ਯਾਦ
0: ਕੀਤਾ ਨਜ਼ਰ
1: ਕਰਨ ਤੋਂ ਪਹਿਲਾਂ? ਮੈਂ ਤਾਂ ਉੱਥੇ ਵੀ ਸੀ, ਹੁਣ ਨੀ ਬਖਸ਼ਾਉਣਾ, ਜਾ ਭੱਜ ਇੱਥੋਂ।
0: ਮੈਂ ਤਾਂ ਸਦਾ ਤੇਰੇ ਅੰਗ ਸੰਗ ਆ, ਤੇਰੇ ਹਾਂਜੀ ਹਾਂਜੀ ਰੋਮ ਰੋਮ
1: ਸਾਰਾ ਸਾ।
0: ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖੋ ਵੀ ਝੂਠ ਨਹੀਂ ਬੋਲਣਾ, ਪਰ ਤੁਹਾਡੇ ਮੁਤਾਬਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਚੀਜ਼ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਲਾਜ਼ਮੀ ਹੈ, ਕੰਪਲਸਰੀ ਹੈ ਵੀ ਹਾਂ ਇਹ ਚੀਜ਼ ਯਾਦ ਰੱਖੋ, ਜਿਵੇਂ ਗੁਰਮੀਤ ਜੀ ਨੇ ਕਿਹਾ ਝੂਠ ਨਾ ਬੋਲੋ, ਫਾਇਦਾ ਕੀ ਹੈ, ਸਗੋਂ ਹੋਰ ਪਰੇਸ਼ਾਨ ਹੁੰਦਾ ਬੰਦਾ। ਤੁਸੀਂ ਵੀ ਲਾਓ ਕਾਲ 905-673-3337 905-673-3337।

0: ਜੀ ਬਸ ਚਲਦੇ ਅਗਲੀ ਕਾਲ ਤੇ ਵੱਲ ਜੀ 8468 46 ਸਤਿ ਸ਼੍ਰੀ ਅਕਾਲ ਹੈਲੋ ਜੀ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਹੈ
1: ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਜਸਵਿੰਦਰ ਮੱਲੀ ਬੋਲ ਰਿਹਾ ਜੀ
0: ਮੱਲੀ ਸਾਹਿਬ ਠੀਕ ਠਾਕ ਹੋ
1: ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਜੀ
0: ਜੀ ਕਿਹੜੀ ਚੀਜ਼ ਇਨਸਾਨ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ
1: ਬਸ ਜੀ ਝੂਠ ਨੀ ਬੋਲਣਾ ਚਾਹੀਦਾ ਤੇ ਇੱਕ ਨਾ ਪਤਾ ਕਿ ਇੱਕ ਹੋਰ ਆਪਣੇ ਬਹੁਤ ਵੱਡੀ ਰੀਤ ਹੀ ਕਹਿ ਲਓ ਹਨਾ ਰੀਤ ਜੀ ਆ ਉਹ ਵੀ ਨੀ ਕਰਨੀ ਚਾਹੀਦੀ
0: ਕੀ ਰੀਤ ਜੀ
1: ਉਹ ਰੀਤ ਹੈਗੀ ਆ ਕਿ ਕਹਿੰਦੇ ਨਾ ਸੌ ਖਾ ਤੂੰ ਸੌ ਖਾ ਮੈਂ ਕਹਿੰਦਾ ਨਾ ਯਾਰ ਭਾਵਾਂ ਝੂਠੀ ਮੈਂ ਨੀ ਖਾਣੀ ਮੈਂ ਸੌ ਖਾਂਦਾ ਹੀ ਨੀ ਹੁੰਦਾ
0: ਹਾਂ ਸੌ ਬੰਦੇ ਨੂੰ ਖਵਾਉਣੀ ਤਾਂ ਹੀ ਆ ਬੰਦਾ ਕਹਿੰਦਾ ਮੈਂ ਯਾਰ ਸੌ ਖਾਂਦਾ ਵੀ ਆਹ ਕੰਮ ਮੈਂ ਨਹੀਂ ਕੀਤਾ ਤੇ ਸੌ ਵਾਲਾ ਬੰਦਾ ਜ਼ਿਆਦਾਤਰ ਹੁੰਦਾ ਝੂਠਾ ਹੀ ਹੈ ਕਹਿੰਦੇ
1: ਬਿਲਕੁਲ ਜੀ ਬਿਲਕੁਲ ਪਤਾ ਕੀ ਹੁੰਦਾ ਜੇ ਜੇ ਆਪਾਂ ਸੌ ਖਾ ਲਈਏ ਨਾ ਅਗਲੇ ਨੂੰ ਧਰਵਾਸ ਜਿਹਾ ਤਾਂ ਹੋ ਜਾਂਦਾ ਆਪਦੇ ਆਪ ਨੂੰ ਨੀ ਹੁੰਦਾ ਤੇ ਜੇ ਆਪਾਂ ਸੌ ਨਾ ਖਾਈਏ ਭਾਵੇਂ ਸੱਚੇ ਭਾਵੇਂ ਝੂਠੇ ਹਾਂ ਜੇ ਆਪਾਂ ਨੂੰ ਇੱਕ ਦੋ ਵਾਰੀ ਜਿਹੜਾ ਹੁਣ ਅਗਲੀ ਰੂਟੀਨ ਬਣੀ ਹੈ ਨਾ ਇੱਕ ਦੋ ਵਾਰੀ ਨਹੀਂ ਲੱਗੂਗਾ ਲਵੀ ਤੇ ਮੈਂ ਯਾਰ ਸੌ ਨੀ ਖਾਧੀ ਹੈ ਨਾ ਮੈਂ ਜਾਂ ਲਵੀ ਅਗਲਾ ਨਾ ਫੀਲ ਕਰੇ ਤੇ ਉਸ ਤੇ ਉਸ ਤੋਂ ਬਾਅਦ ਤੁਹਾਨੂੰ ਖੁਦ ਨੂੰ ਸੰਤੁਸ਼ਟੀ ਹੋਊਗੀ ਯਾਰ ਮੈਂ ਭਾਵੇਂ ਸੱਚਾ ਭਾਵੇਂ ਝੂਠ
0: ਐਤਬਾਰ ਹੈ ਨੀ ਤੇ ਜੇ ਸੌ ਖਾਣ ਦੀ ਗੱਲ ਬੰਦਾ ਕਵੇ ਮਤਲਬ ਉਹਨੂੰ ਤੁਹਾਡੇ ਤੇ ਐਤਬਾਰ ਨੀ ਆ ਤੁਹਾਨੂੰ ਉਹ ਤੇ ਐਤਬਾਰ ਨੀ ਵੀ ਮੇਰੀ ਗੱਲ ਨਹੀਂ ਮੰਨਦਾ ਪਿਆ ਉਹ ਤੇ ਮਜ਼ਾ ਹੀ ਨੀ ਆਉਂਦਾ ਰਿਸ਼ਤਿਆਂ ਦਾ
1: ਬਿਲਕੁਲ ਜੀ ਬਿਲਕੁਲ
0: ਕਿਆ ਬਾਤ ਆ ਬਾਈ ਜੀ ਨਜ਼ਾਰਾ ਲਿਆ ਤਾਂ ਬਹੁਤ ਸੋਹਣੀ ਗੱਲ ਥੈਂਕ ਯੂ ਸੋ ਮਚ ਅਗਲੀ ਕਾਲ ਦੇ ਵੱਲ ਚਲਦੇ ਹਾਂ ਜੀ 8 2082 20 82 ਸਤਿ ਸ਼੍ਰੀ ਅਕਾਲ 8 2080 ਜੀ ਹੈਲੋ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ ਅਸੀਂ ਤੁਹਾਡੀ ਆਵਾਜ਼ ਸੁਣ ਨਹੀਂ ਪਾ ਰਹੇ 2082 ਜੇ ਤੁਸੀਂ ਰੇਡੀਓ ਦੀ ਕਰੋਗੇ ਆਵਾਜ਼ ਘੱਟ ਤੇ ਤਾਂ ਹੀ ਅਸੀਂ ਕਰ ਸਕਾਂਗੇ ਗੱਲ ਸਤਿ ਸ਼੍ਰੀ ਅਕਾਲ ਜੀ ਪਿੱਛੇ ਰੇਡੀਓ ਦੀ ਆਵਾਜ਼ ਘੱਟ ਕਰੋਗੇ ਪਲੀਜ਼ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਹਾਂਜੀ ਹੈਲੋ ਹੈਲੋ ਤੁਸੀਂ ਪਲੀਜ਼ ਰੇਡੀਓ ਦੀ ਆਵਾਜ਼ ਪਿੱਛੇ ਘੱਟ ਕਰੋ ਤਾਂ ਤੁਸੀਂ ਮੇਰੀ ਆਵਾਜ਼ ਸੁਣ ਸਕੋਗੇ ਫੋਨ ਚ ਨਹੀਂ ਤੇ ਫਿਰ ਆਪਾਂ ਏਦਾਂ ਹੀ ਲੱਗੇ ਰਹਾਂਗੇ ਕਿਹੜੀ ਚੀਜ਼ ਇਨਸਾਨ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਇੱਕ ਸਭ ਤੋਂ ਕੀਮਤੀ ਤੁਹਾਡੇ ਮੁਤਾਬਕ
2: ਜੀ ਆਪਣੇ ਪਹਿਲੇ ਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਸਾਹ ਆ ਆਪਣੇ
0: ਹਾਂਜੀ
2: ਉਹ ਇੱਕ ਆਇਆ ਕਿ ਨਾ ਆਇਆ ਤੁਹਾਨੂੰ ਪਤਾ ਨੀ ਹੈਗਾ ਅਗਲਾ ਸਾਹ ਆਊਗਾ ਕਿ ਨਹੀਂ
0: ਹਾਂ
2: ਮਰਨਾ ਸੱਚ ਤੇ ਜਿਉਣਾ ਝੂਠ
0: ਬਿਲਕੁਲ ਬਿਲਕੁਲ ਮੈਨੂੰ ਹੁਣ ਨਾ ਦਿਮਾਗ ਦੇ ਵਿੱਚ ਪ੍ਰੋਪਰ ਗੱਲ ਆ ਨਹੀਂ ਰਹੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਤੇ ਨਾਲ ਸ਼ਾਇਦ ਇੱਕ ਹੋਰ ਜਣੇ ਸੀਗੇ ਤੇ ਇਹੀ ਗੱਲ ਚੱਲੀ ਤੁਹਾਨੂੰ ਕਿੰਨਾ ਕੁ ਯਕੀਨ ਹੈ ਆਪਣੇ ਸਾਹਾਂ ਤੇ ਸਾਰਿਆਂ ਦੀ ਗੱਲ ਜਦੋਂ ਹੋਈ ਨਾ ਲਾਸਟ ਵਿੱਚ ਇਹ ਕਿਹਾ ਵੀ ਤੁਹਾਡਾ ਵੱਧ ਤੋਂ ਵੱਧ ਕੰਟਰੋਲ ਹੈ ਕੰਟਰੋਲ ਕਿਸੇ ਤੇ ਵੀ ਨਹੀਂ ਵੈਸੇ ਬਸ ਇਹੀ ਹੈ ਲਾਸਟ ਸਾਹ ਜਦੋਂ ਨਿਕਲ ਗਿਆ ਤੇ ਨਿਕਲ ਗਿਆ ਕਿਹੜੀ ਸਵਾਸਾਂ ਦੀ ਪੂੰਜੀ ਇੰਨੀ ਆ ਪਰ ਜ਼ਿੰਦਗੀ ਨੂੰ ਤੁਸੀਂ ਖੁਸ਼ ਰੱਖੋ ਖੁਸ਼ ਰਹੋ ਸਦਾ ਆਪ ਖੁਸ਼ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਖੁਸ਼ ਰੱਖੋ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਅੱਛਾ ਲਾ ਕੇ ਰੱਖੀਏ ਜ਼ਰੂਰ ਲਾ ਦਿੰਦੇ ਜ਼ਰੂਰ ਦੁਬਾਰਾ ਚੱਕ ਦਿੰਦੇ ਫੱਟੇ ਠੀਕ ਹੈ ਥੈਂਕ ਯੂ

0: ਜ਼ਿੰਦਗੀ ਵਿੱਚ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਤੇ ਉਹ ਚੀਜ਼ ਕਿਹੜੀ ਹੈ ਤੁਹਾਡੇ ਮੁਤਾਬਕ 9056733337 905-673-3337 ਤੇ ਕਾਲ ਕਰੋ ਤੇ ਕਰਦੇ ਆ ਗੱਲਾਂ ਬਾਤਾਂ। ਆਈ ਨੋ ਲੌਂਗ ਵੀਕਐਂਡ ਹੈ, ਹਰ ਇੱਕ ਬੰਦਾ ਬਿਜ਼ੀ ਹੈ, ਪਰ ਇਹ ਵੀ ਆਪਣਾ ਪਰਿਵਾਰ ਹੀ ਹੈ ਇੱਕ ਰੇਡੀਓ ਦਾ। ਆ ਜਾਓ 9056733337।
1: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477-702-2023-647-2023
0: ਬਿਲਕੁਲ ਜੀ, ਤੁਸੀਂ ਮਯੰਕ ਭਟਨਾਗਰ ਜੀ ਨੂੰ ਜ਼ਰੂਰ ਯਾਦ ਕਰ ਸਕਦੇ ਹੋ। ਕੋਈ ਵੀ ਤੁਸੀਂ ਅਗਰ ਫਸਟ ਜਾਂ ਸੈਕਿੰਡ ਮੋਰਗੇਜ ਲੈਣੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਤੁਹਾਨੂੰ ਚਾਹੀਦਾ ਹੈ, ਅਤੇ ਬੜੇ ਲੰਬੇ ਅਰਸਿਆਂ ਤੋਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਮੋਰਗੇਜਿਸ ਦੀ, ਅਤੇ ਨੰਬਰ 647-702-2023 6477-702-2023। ਚੱਲਦੇ ਹਾਂ ਅਗਲੀ ਕਾਲ ਦੇ ਵੱਲ, 8511-8511 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ ਸਰ?
2: ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਜੀ।
2: ਸਰ ਜੀ
0: ਜੀ,
2: ਪਰਮਾਤਮਾ ਤੇ ਆਪਣਾ ਆਖਰੀ ਵਕਤ ਹਮੇਸ਼ਾ ਯਾਦ ਰੱਖਣਾ ਚਾਹੀਦਾ ਜੀ।
0: ਪਰਮਾਤਮਾ
2: ਫਿਰ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ, ਕਿਸੇ ਦਾ ਦਿਲ ਨਹੀਂ ਦਿਖਾਵਾਂਗੇ, ਜਦੋਂ ਸਾਨੂੰ ਇਹ ਦੋਵੇਂ ਚੀਜ਼ਾਂ ਯਾਦ
0: ਹੋਣਗੀਆਂ
2: ਹਮੇਸ਼ਾ ਹਮੇਸ਼ਾ।
0: ਕਿਆ ਬਾਤ ਹੈ, ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ। ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡੇ ਆਸ ਹੈ ਨਾ, ਇਹ ਤਾਂ ਸਾਰਿਆਂ ਨੇ ਕਰਨਾ। ਜੀ ਜੀ
2: ਬਿਲਕੁਲ ਜੀ,
0: ਕਿਆ ਬਾਤ ਹੈ। ਤੁਹਾਡਾ ਨਾਮ ਜੀ?
2: ਜ਼ਰੂਰੀ ਹੈ ਜੀ।
0: ਹਾਂ,
2: ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਹੈ ਜੀ, ਆਪਣੀ ਕਈ ਵਾਰੀ ਹੋਈ ਜੀ ਗੱਲਬਾਤ।
0: ਕਿਆ ਬਾਤ ਹੈ ਗੁਰਦੀਪ ਸਿੰਘ ਢਿੱਲੋਂ ਸਾਹਿਬ, ਮੈਨੂੰ ਪਤਾ ਤੁਸੀਂ ਕਾਲ ਕਰਦੇ ਰਹਿੰਦੇ ਹੋ, 85 ਨੰਬਰ ਵੀ ਸਾਨੂੰ ਜਾਣਿਆ ਪਛਾਣਿਆ, ਤੇ ਬਹੁਤ ਸ਼ੁਕਰੀਆ ਸਰ ਤੁਸੀਂ ਕਾਲ ਕੀਤੀ।
2: ਮੈਂ ਜੀ ਮੈਂਟਲ ਹੈਲਥ 'ਚ ਕੰਮ ਕਰਦੇ ਹਾਂ ਜੀ।
0: ਅੱਛਾ,
2: ਵੌਨ ਹੌਸਪੀਟਲ ਦੇ,
0: ਵੌਨ ਹੌਸਪੀਟਲ ਦੇ ਵਿੱਚ, ਓਕੇ ਜੀ। ਕਿਆ ਬਾਤ
2: ਹੈ,
0: ਵੈਰੀ ਨਾਈਸ ਵੈਰੀ ਨਾਈਸ, ਬਹੁਤ ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਤੁਸੀਂ ਕਾਲ ਵੀ ਕੀਤੀ ਹੈ। ਥੈਂਕ ਯੂ ਢਿੱਲੋਂ ਸਾਹਿਬ ਜੀ, ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਥੈਂਕ ਯੂ ਕਾਲ ਦੇ ਲਈ, ਬਹੁਤ ਧੰਨਵਾਦ, ਥੈਂਕ ਯੂ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਬੜੀ ਸੋਹਣੀ ਗੱਲ ਕੀਤੀ ਹੈ ਢਿੱਲੋਂ ਸਾਹਿਬ ਨੇ, ਬਹੁਤ ਵਧੀਆ। ਤੇ ਇੱਕ ਵਾਰੀ ਫਿਰ ਗੱਲਬਾਤ ਕਰਦੇ ਹਾਂ, ਜੁੜ ਚੁੱਕੇ ਨੇ ਸਾਡੇ ਨਾਲ ਉਮਰਪ੍ਰੀਤ ਚਾਵਲਾ ਜੀ। ਜੀ ਵੈਲਕਮ ਬੈਕ ਜੀ,
3: ਥੈਂਕ ਯੂ ਸੋ ਮਚ ਸਰ ਜੀ। ਜੀ ਸੋ ਡਿਵੀਡੈਂਡ ਵਾਲੇ ਆਪਾਂ ਪਲਾਨ ਦੀ ਗੱਲ ਕੀਤੀ ਹੈ, ਤੁਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਕੋਈ ਇਵੇਂ ਦਾ ਲਾਈਫ ਇੰਸ਼ੋਰੈਂਸ ਦਾ ਪਲਾਨ ਲੈਣਾ ਜਿਹੜਾ ਲਾਈਫ ਟਾਈਮ ਗਰੋ ਕਰਦਾ ਰਹੇ। ਅੱਜ ਤੁਸੀਂ ਬੱਚਿਆਂ ਦੀ ਇਵੇਂ ਵੀ 1 ਲੱਖ ਦਾ ਸ਼ੁਰੂ ਕੀਤਾ ਪਲਾਨ, ਲੇਕਿਨ ਕੱਲ ਨੂੰ ਜਿਵੇਂ ਜਿਵੇਂ ਉਹਨਾਂ ਦੀ ਏਜ ਵਧੇਗੀ ਉਹ ਪਲਾਨ ਨੇ ਮਿਲੀਅਨ ਨੂੰ ਵੀ ਕ੍ਰੋਸ ਕਰ ਜਾਣਾ। ਸੋ ਤੁਸੀਂ ਕੋਈ ਇਵੇਂ ਦਾ ਪਲਾਨ ਡਿਜ਼ਾਈਨ ਕਰਵਾਉਣਾ, ਨੰਬਰ ਹੈ ਜੀ ਮੇਰਾ 6474461616। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਸਪੋਂਸਰ ਕਰਨਾ, ਗਰੰਟੀਡ ਕੰਪੈਰੀਜ਼ਨ ਕਰਕੇ ਸਾਰੀਆਂ ਕੰਪਨੀਆਂ ਦਾ ਬੈਸਟ ਰੇਟ ਤੁਹਾਨੂੰ ਦਿੱਤਾ ਜਾਊਗਾ। ਬਟ ਉਸ ਤੋਂ ਵੀ ਜ਼ਰੂਰੀ ਚੀਜ਼ ਹੁੰਦੀ ਹੈ ਵੀ ਜੋ ਵੀ ਤੁਹਾਡੇ ਪੇਰੈਂਟਸ ਦੀ ਹੈਲਥ ਕੰਡੀਸ਼ਨ ਹੈ ਉਹ ਜ਼ਰੂਰ ਪ੍ਰੋਪਰਲੀ ਡਿਸਕਲੋਜ਼ ਕਰੋ, ਔਰ ਕਿੰਨੀ ਕਦੋਂ ਉਹਨਾਂ ਦੀ ਦਵਾਈ ਦੇ ਵਿੱਚ ਕੋਈ ਚੇਂਜਿਸ ਆਏ, ਡੋਜ਼ ਘਟੀ ਵਧੀ, ਉਹ ਵੀ ਜ਼ਰੂਰ ਡਿਸਕਲੋਜ਼ ਕਰੋ ਤਾਂ ਕਿ ਕੱਲ੍ਹ ਨੂੰ ਜੇ ਕੋਈ ਕਲੇਮ ਆ ਜਾਂਦਾ ਅਨਫੋਰਚੁਨੇਟਲੀ ਤਾਂ ਆਪਾਂ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਾ ਹੋਏ, ਕਿਉਂਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਕਵਰ ਕਰਨ ਦੇ ਨਾਲ ਨਾਲ ਇੱਕ ਸਟੇਬਿਲਿਟੀ ਕਲੋਜ਼ ਵੀ ਇੰਸ਼ੋਰੈਂਸ ਕੰਪਨੀਜ਼ ਦਾ ਹੁੰਦਾ। ਡਿਫਰੈਂਟ ਕੰਪਨੀਜ਼ ਦਾ ਡਿਫਰੈਂਟ ਸਟੇਬਿਲਿਟੀ ਕਲੋਜ਼ ਹੁੰਦਾ, ਕਈਆਂ ਦਾ ਸਾਲ ਦਾ ਹੁੰਦਾ, 6 ਮਹੀਨੇ ਦਾ, 120 ਦਿਨ ਦਾ, 90 ਦਿਨ ਦਾ, ਲੇਕਿਨ ਜੇ ਕਈ ਵਾਰ ਰੀਸੈਂਟਲੀ ਆਪਣੇ ਪੇਰੈਂਟਸ ਦੀ ਕੋਈ ਮੈਡੀਸਨ ਚੇਂਜ ਹੋਈ ਹੈ ਤਾਂ 7 ਦਿਨ ਦੇ ਜਿਹੜੇ ਕਲੋਜ਼ ਹੈਗਾ ਉਹਦੇ ਨਾਲ ਵੀ ਆਪਾਂ ਇੰਸ਼ੋਰੈਂਸ ਕਰ ਸਕਦੇ ਹਾਂ। ਜਾਂ ਤੁਹਾਡਾ ਕੋਈ ਵੀ ਕੁਐਸਚਨ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਨੂੰ ਲੈ ਕੇ, ਕਿਸੇ ਤਰ੍ਹਾਂ ਦੀਆਂ ਸੇਵਿੰਗਸ ਜੇ ਤੁਸੀਂ ਕੋਈ ਗੱਲ ਕਰਨੀ ਹੈ, RRSP, TFSA, ਪਹਿਲਾ ਘਰ ਲੈਣਾ, FHSA, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ, ਜਾਂ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ ਜਿਹਦੇ ਵਿੱਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇ ਤੁਸੀਂ ਆਪ ਡਿਸੇਬਿਲਿਟੀ ਤੇ ਹੋ ਜਾਂ ਘਰ 'ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ, ਤੁਹਾਡੀ ਏਜ 49 ਤੋਂ ਬਿਲੋ ਹੈ, ਤਾਂ ਜ਼ਰੂਰ ਇੱਕ ਗਵਰਨਮੈਂਟ ਦੇ ਪਲਾਨ ਦੀ ਤੁਸੀਂ ਮੇਰੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ ਹੈ ਜੀ ਮੇਰਾ 6474446 1616 4464 1616. थैंक यू सो मच सरब जी।
0: जी बिल्कुल, बहुत शुक्रिया। 6746 1616 6474461616. उमरप्रीत जी बहुत शुक्रिया एंड हैप्पी लॉन्ग वीकेंड। उम्मीद पक्की है 100% भी तुहानू पसंद आएगा, आना भी चाहिए है। वैसे गाना बड़ा वधिया है। इस तो बाद एक गीत की फरमाइश भी आई सी, मैनू याद आ गया, वो मैं गाना वो भी कढ़ लां। यह सुनते हैं बीर सिंह का गाना, तो उस तो बाद फिर आप जी फरमाइश की निके निके वह भी आप जरूर लाने हैं।

ਸਾਡੇ ਤੋਂ ਬਾਅਦ ਪ੍ਰੋਗਰਾਮ ਮੀਰਾ ਜੀ ਤੇ 11 ਤੋਂ 12 ਚਮਕੌਰ ਜੀ ਪ੍ਰੋਗਰਾਮ ਲੈ ਕੇ ਪੇਸ਼ ਹੋਣਗੇ ਪੰਜਾਬੀ ਰੰਗ ਰੇਡੀਓ ਇਸੇ ਸਟੂਡੀਓ ਤੋਂ ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਤੇ ਚਮਕੌਰ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਰਿਆਂ ਨੂੰ ਸਤਿ

ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਅਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਹੁਣੀ ਗਹਿਰਾ।

ਕੁਨੀ ਪਈ ਗੁਣ ਗਾਏ ਦੁਰਤ ਗਾਇਆ ਹਰ ਨਾਮ ਤੇ ਆਏ ਰਹਾ ਸਭਨੀ ਥਾਈ ਰਵਿਆ ਆਦ ਜੁਗਾਦ ਜਾਤਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਟੂਟੇ।

ਮਾਰਿਆ ਸਾਜ ਜਨਾ ਹੋਏ ਕਿਰਪਾ ਦਾ ਬਿਕਸੇ ਸਭ ਪਰਵਾਰਿਆ ਕਰ ਸਤਿ ਆਪ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਦਵਾਇਆ ਨੀਤ ਪਈ ਸੁਖ ਸਹਜ ਘਰ ਆਇਆ ਰਹਾ ਰਜ ਰਜ ਭੋਜਨ ਖਾਵਾ ਮੇਰੇ ਭਾਈ ਅੰਮ੍ਰਿਤ ਨਾਮ ਸਿਧ ਮਾਹੇ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ

Thank you.

यहाँ से आपको ढाका चुन्नी मेहंदी जागो मिनी और

ਸਬਜ਼ਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਕਸਟਮਰਸ ਐਪਰੀਸੀਏਸ਼ਨ ਸੇਲ 2026 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਕ੍ਰੈਂਪਟਨ, 1850 ਐਲਗਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 116-213-1165।

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: If you have an electrician in your head, call High Risk Electrical. High Risk, why? Because you have a license to electrical permit. You don't know if you can tell me how to keep it safe. But one thing is that when we come here, we will have to use our toilet. That's why you call us. ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਹਰ ਜਿਨ ਤੇਰਾ ਨਾਮ ਆਧਾਰ ਹੈ, ਤਾਪ ਉਤਾਰਿਆ ਸਤਿਗੁਰ ਪੂਰੈ, ਆਪਣੀ ਕਿਰਪਾ ਧਾਰ ਰਹਾਓ। ਸਦਾ ਆਨੰਦ ਕਰਹੋ ਮੇਰੇ ਪਿਆਰੇ ਨੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੀ, ਸਾਜ ਸਤ ਪਾਖਿਆ। ਸੂਰਤ ਮਹਲਾ ਭਏ ਕਿਰਪਾ ਸਵਾਮੀ ਮੇਰੇ, ਤਿਤ ਸੱਚ ਦਰਬਾਰ ਸਤਿਗੁਰ ਤਾਪ।
1: Sunglasses, safety glasses, to visit kijiye Alpha Optical, Jacuzzi and Williams Parkway mein maujood Golden Gate Plaza mein, Brampton mein. Alpha Optical, any age, any stage, ji haan, unki specials dekhne ke liye alphaoptical.ca pe jaiye, aankhon ko check karwane ke liye, appointment ke liye 905-400-5953 par call kijiye 905-456-2733, Alpha Optical, your vision is your business.
0: ਕਰਨ ਕਾਰਨ ਸਮਰਥ ਸੋ ਭਾਈ, ਸੱਚੈ ਸੱਚੀ ਸੋਏ, ਨਾਨਕ ਪ੍ਰਭੂ ਧਿਆਈ ਹੈ, ਭਾਈ ਮਨ ਤਨ ਸੀਤਲ ਹੋਏ। ਸੂਰਤ ਮਹਲਾ ਪੰਜਵਾਂ, ਸੰਤੋ ਹਰ ਹਰ ਨਾਮ ਧਿਆਈ, ਸੁਖ ਸਾਗਰ ਪ੍ਰਭ ਵਿਸਰੋ ਨਾਹੀ, ਮਨ ਚਿੰਦਿਆੜਾ ਫਲ ਪਾਈ ਰਹਾਓ। ਸਤਿਗੁਰ ਪੂਰਾ ਤਾਪ ਗਵਾਇਆ, ਆਪਣੀ ਕਿਰਪਾ ਧਾਰ।

Samosa and sweet factory at all new grocery stores.

ਸਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਮੁਬਾਰਕ ਵਾਲਾ ਸਾਥ ਸਹਜ ਸੁਖ ਕਿਨ ਮਹਿ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਓ ਦਾਸ ਤਿਨ ਸਗਲਾ ਰੋਗ ਵਿਦਾਰੋ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਮਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਅਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਪੁਣੀ ਗਹਿਰਾ।

ਤੱਕੁਨੀ ਪਈ ਗੁਣ ਗਾਏ, ਦੁਰਤ ਗਿਆ ਹਰ ਨਾਮ ਤੇ ਆਏ ਰਹਾ, ਸਭਨੀ ਥਾਈ ਰਵਿਆ ਆਦ ਜੁਗਾਦ ਜਾਤਾ ਵੱਡ ਪ੍ਰਤਾਪ, ਗੁਰ ਪ੍ਰਸਾਦ ਨ ਹੋਏ ਸੰਤਾਪ, ਗੁਰ ਕੇ ਚਰਨ ਲਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈ ਬੂਠੇ, ਸਭ ਸੁਖ ਪਾਏ ਸਤਿਗੁਰ ਤੂਠੇ।

ਮਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਅਨਹਦ ਕਰਹੁ ਮਿਲ।

ਸਾਥ ਜਨਾ ਹੋਏ ਕਿਰਪਾ ਦਾ ਬਿਕਸੇ ਸਭ ਪਰਵਾਰਿਆ ਕਰ ਸਭ ਤੁਰਿਆ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਨ ਇਚ ਪੁਜਾਰਿਆ ਬਿਲਾਵਲ ਮਹਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਦਵਾਇਆ ਨੀਤ ਪਈ ਸੁਖ ਸਹਜ ਘਰ ਆਇਆ ਰਹਾ ਰਾਜ ਰਾਜ ਭੋਜਨ ਖਾਵਾ ਮੇਰੇ ਭਾਈ ਅੰਮ੍ਰਿਤ ਨਾਮ ਸਿੱਧ

समस्त शास्त्रार्थ

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunand layi ajj hi download karo Punjabi Lehra di app PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ।
9: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਅੱਜ ਐਤਵਾਰ ਦਾ ਦਿਨ 2 ਅਗਸਤ 2026। ਜੀ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਅਤੇ ਬਹੁਤ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਹੌਲੀ ਹੌਲੀ ਜੋ ਇਹ ਦਿਨ ਚੜ੍ਹ ਰਿਹਾ ਹੈ ਅਤੇ ਸ਼ੁਰੂਆਤ ਅਸੀਂ ਇਕੱਠਿਆਂ ਕਰ ਰਹੇ ਹਾਂ, ਆਓ ਸਭ ਤੋਂ ਪਹਿਲਾਂ ਰੱਬ ਦਾ ਨਾਂ ਲਈਏ ਅਤੇ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
10: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਿਬ, ਮੈਂ ਹਰ ਦਰਸ਼ਨ ਸੁਖ ਹੋਏ, हमारी बेदन तू जानता साह, अवर क्या जाने कोई।

0: ਨਾਮ।
1: ਸਭ ਤੁਝ ਹੈ ਧਿਆਵ ਹੈ ਦਿਨ ਰਾਤ, ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹ। ਤੂੰ ਸਭਨਾ ਕਰਹਿ ਇਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ। ਤੁਝ ਤੇ ਬਾਹਰ ਕੋਈ ਨਾਹੀ, ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹ। ਸਭ ਤੁਝ ਹੀ ਮਾਹੇ ਸਮਾਹੇ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵ ਹੈ ਮੇਰੇ ਸਾਹਾ।

ਤੇ ਸਾਡੇ ਸਟੂਡੀਓ ਦੇ ਨੰਬਰ 905-673-3337 ਨੇ। ਤੇ ਇਸ ਦੇ ਨਾਲ ਹੀ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਨੋਟ ਕਰੋ ਜੀ, ਤੁਸੀਂ ਜਿੱਥੇ ਰੇਡੀਓ ਦੇ ਰਾਹੀਂ ਦੂਰ ਦੁਰਾਡੇ ਤੱਕ ਸਾਨੂੰ ਇਸ ਵੇਲੇ ਸੁਣ ਰਹੇ ਹੋ, ਜੀ ਟੀ ਏ ਤੋਂ ਪਾਰ ਵੀ ਸੁਣ ਰਹੇ ਹੋ, ਪਰ ਉਸ ਤੋਂ ਵੀ ਦੂਰ ਦੁਰਾਡੇ ਸੁਣਨਾ, ਕਿਸੇ ਵੀ ਮੁਲਕ ਦੇ ਵਿੱਚ ਸੁਣਨਾ, ਤੇ ਪੰਜਾਬੀ ਲਹਿਰਾਂ ਦੀ ਐਪ ਤੁਸੀਂ ਜ਼ਰੂਰ ਡਾਊਨਲੋਡ ਕਰੋ। ਤੇ ਨਾਲ ਹੀ ਸਾਡੇ ਜੋ ਵੱਡੇ ਨੇ, ਜੋ ਕਈ ਵਾਰੀ ਫੋਨ ਨੰਬਰ ਡਾਇਲ ਕਰਕੇ ਵੀ ਸਾਨੂੰ ਸੁਣਦੇ ਨੇ, ਉਹਨਾਂ ਲਈ ਮੈਂ ਨੰਬਰ ਨੋਟ ਕਰਵਾ ਦੇਵਾਂ। ਕੈਨੇਡਾ ਵਾਈਡ ਨੰਬਰ ਹੈ 416-477-2040 416-477-2040। ਤੇ USA ਦੇ ਵਿੱਚ ਵੀ ਸਾਨੂੰ ਫੋਨ ਕਰਕੇ ਸੁਣਿਆ ਜਾ ਸਕਦਾ ਹੈ 641-741-0860। ਇਹ ਜੋ ਨੰਬਰ ਹੈ ਤੁਸੀਂ US ਦੇ ਵਿੱਚ ਇਸ ਵੇਲੇ ਜੀ ਡਾਇਲ ਕਰਕੇ ਸਾਨੂੰ ਬਿਲਕੁਲ ਜੀ ਸੁਣ ਸਕਦੇ ਹੋ। ਸੋ ਜਿੱਥੇ ਬਹੁਤ ਸਾਰੇ ਪ੍ਰੋਗਰਾਮ ਜੀ ਅੱਜ ਛੁੱਟੀ ਵਾਲੇ ਦਿਨ ਜ਼ਰੂਰ ਬਣੇ ਹੁੰਦੇ ਨੇ, ਅਤੇ ਫਿਰ ਜੋ ਕੱਲ੍ਹ ਦਾ ਦਿਨ ਜੋ ਹੈ, ਜੋ ਛੁੱਟੀ ਦਾ ਹੀ ਹੈ, ਅਤੇ ਉਦੋਂ ਵੀ ਫਿਰ ਕਾਫੀ ਪਲਾਨਸ ਬਣੇ ਹੋਣਗੇ। ਅਤੇ ਤੁਸੀਂ ਜੀ ਮੇਜਰ ਜੋ ਅਟਰੈਕਸ਼ਨਸ ਨੇ GTA ਦੀਆਂ ਜ਼ਰੂਰ ਵੇਖ ਕੇ ਆ ਸਕਦੇ ਹੋ ਪਰਿਵਾਰ ਦੇ ਨਾਲ। ਜ਼ੂ ਜਿੱਥੇ ਓਪਨ ਹੋਣਾ, CN ਟਾਵਰ ਕੱਲ੍ਹ ਦੇ ਦਿਨ ਖੁੱਲ੍ਹਾ ਹੋਵੇਗਾ, ਰੋਇਲ ਅੰਟੈਰੀਓ ਮਿਊਜ਼ੀਅਮ ਵੀ, ਸਾਇੰਸ ਸੈਂਟਰ ਵੀ, ਐਕੁਏਰੀਅਮ ਵੀ ਖੁੱਲ੍ਹਾ ਹੋਣਾ, ਅਤੇ ਕਾਫੀ ਮਿਊਜ਼ੀਅਮਸ ਕਹਿ ਲਓ। ਅਤੇ ਜੀ ਨਾਲ ਫਿਰ ਤੁਸੀਂ ਸ਼ੋਪਿੰਗ ਵੀ ਜ਼ਰੂਰ ਕਰ ਸਕਦੇ ਹੋ, ਕਿਉਂਕਿ ਕੱਲ੍ਹ ਦੇ ਦਿਨ ਚਲੋ ਘੱਟ ਆਵਰਸ ਲਈ, ਪਰ ਮੋਲਸ ਜੋ ਨੇ ਉਹ ਓਪਨ ਹੋਣਗੇ। ਵੌਨ ਮਿਲਸ, ਟੋਰੋਂਟੋ ਪ੍ਰੀਮੀਅਮ ਓਪਨ ਹੋਣਾ, ਸਕੁਐਰ ਵਨ ਓਪਨ ਹੋਣਾ, ਅਤੇ ਫਿਰ ਸਿਟੀ ਸੈਂਟਰ ਦਾ ਚਲੋ ਓਪਨ ਹੋਣਾ, ਅਤੇ ਨਾਲ ਈਟਨ ਸੈਂਟਰ ਵੀ ਤੁਸੀਂ ਜੋ ਹੈ ਉਹ ਗੇੜੀ ਮਾਰ ਕੇ ਜ਼ਰੂਰ ਆ ਸਕਦੇ ਹੋ। ਸੋ ਕੱਲ੍ਹ ਦੇ ਦਿਨ ਜੋ ਨੇ ਮੋਲਸ ਵੀ ਓਪਨ ਹੋਣਗੇ, ਹਾਲਾਂਕਿ ਜੋ ਬੈਂਕ ਦੇ ਕੰਮ ਨੇ, ਸਰਕਾਰੀ ਦਫ਼ਤਰ ਕਿਤੇ ਜਾਣਾ ਜਾਂ ਫਿਰ ਲਾਇਬ੍ਰੇਰੀ ਜੋ ਹੈ ਉਹ ਕੱਲ੍ਹ ਦੇ ਦਿਨ ਜ਼ਰੂਰ ਜੀ ਬੰਦ ਹੋਣੀ ਆ। ਸੋ ਟ੍ਰਾਂਜ਼ਿਟ ਦੀ ਗੱਲ ਕਰੀਏ ਤਾਂ ਫਿਰ ਵੀਕਐਂਡ ਦੀਆਂ ਜੋ ਸਰਵਿਸਿਜ਼ ਨੇ ਉਹੀ ਫਿਰ ਛੁੱਟੀ ਵਾਲੇ ਦਿਨ ਵੀ ਓਪਰੇਟ ਹੁੰਦੀਆਂ ਨੇ, ਖਾਸ ਤੌਰ 'ਤੇ ਜੇਕਰ ਟੋਰੋਂਟੋ ਵਾਲੀ ਸਾਈਡ ਗੱਲ ਕਰੀਏ। ਅਤੇ ਕਿਉਂਕਿ 2026 ਕੈਰੇਬੀਅਨ ਫੈਸਟੀਵਲ ਜੋ ਹੈ ਉਹ ਸ਼ੁਰੂ ਹੋ ਚੁੱਕਾ, ਸੋ ਉਸ ਕਾਰਨ ਵੀ ਥੋੜ੍ਹੀਆਂ ਤਬਦੀਲੀਆਂ ਜੋ ਨੇ ਇਹਨਾਂ ਨੇ ਗੋ ਟ੍ਰਾਂਜ਼ਿਟ ਦੇ ਵਿੱਚ ਵੀ ਕੀਤੀਆਂ ਨੇ। ਸੋ ਜੀ ਇਸ ਦੇ ਨਾਲ ਹੀ ਤੁਸੀਂ ਨੋਟ ਇਹ ਵੀ ਬਿਲਕੁਲ ਰੱਖਣਾ ਜੀ ਕਿ ਤੁਸੀਂ ਇੱਕ ਅੱਛੀ ਜੌਬ ਦੀ ਭਾਲ ਜੋ ਹੈ ਕਰ ਰਹੇ ਹੋ, ਅਤੇ ਖਾਸ ਤੌਰ 'ਤੇ ਕਾਰਪੈਂਟਰੀ ਦੇ ਕੰਮ ਦਾ ਤੁਹਾਨੂੰ ਅੱਛਾ ਤਜਰਬਾ ਹੈ। ਸੋ ਇਹ ਜੌਬ ਓਪਰਚੁਨਿਟੀ ਜੀ ਤੁਹਾਡੇ ਲਈ ਬਿਲਕੁਲ ਹੋ ਸਕਦੀ ਹੈ, ਜੋ ਸਵੇਰੇ ਸਵੇਰੇ ਤੁਸੀਂ ਇਹ ਸੰਦੇਸ਼ ਸੁਣ ਰਹੇ ਹੋ। ਫਿਨਿਕਸ ਮਿਲਵਰਕ ਵਾਲਿਆਂ ਨੂੰ ਜੀ ਕਾਰਪੈਂਟਰੀ ਦੇ ਕੰਮ ਲਈ ਬੰਦਿਆਂ ਦੀ ਲੋੜ ਹੈ, ਅਤੇ ਇਹਨਾਂ ਦਾ ਜੋ ਕੰਮ ਦਾ ਜੋ ਲੋਕੇਸ਼ਨ ਇਹਨਾਂ ਦੀ ਕੰਮ ਦੀ ਜੋ ਹੈ ਇਹ ਮੈਂ ਦੱਸ ਦੇਵਾਂ, ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੈ। ਅਤੇ ਨੰਬਰ ਤੁਸੀਂ ਨੋਟ ਕਰਨਾ ਜੱਗ ਜੀ ਦੇ ਲਈ, ਤਾਂ ਜੋ ਕਿ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ 416-822-2239 416-822-2239 'ਤੇ ਜੀ ਫਿਨਿਕਸ ਮਿਲਵਰਕ ਨੂੰ ਤੁਸੀਂ ਸੰਪਰਕ ਕਰੋ, ਤਾਂ ਜੋ ਕਿ ਜੇਕਰ ਕਾਰਪੈਂਟਰੀ ਦਾ ਕੰਮ ਜੋ ਹੈ, ਜੋ ਟੂਲਸ ਦੇ ਨਾਲ ਕੰਮ ਕਰਨ ਦਾ ਪੂਰਾ ਤੁਹਾਨੂੰ ਤਜਰਬਾ ਹੈ, ਸੋ ਜੋ ਹੱਥ ਵਾਲਾ ਕੰਮ ਹੈ ਜੀ, ਅਤੇ ਇਸ ਨੂੰ ਤੁਸੀਂ ਜੋ ਹੈ ਫਿਨਿਕਸ ਮਿਲਵਰਕ ਦੇ ਨਾਲ ਜੁੜ ਕੇ ਅੱਗੇ ਤੋਰਨਾ ਚਾਹੁੰਦੇ ਹੋ, ਅਤੇ 416-822-2239 ਨੰਬਰ ਜੀ ਇਹਨਾਂ ਦੇ ਲਈ ਨੋਟ ਜ਼ਰੂਰ ਕਰੋ। ਵੈਸਟਜੈੱਟ ਦੀ ਜੋ ਸਟ੍ਰਾਈਕ ਹੈ, ਜੋ ਅੱਜ ਹੋਣੀ ਤੈਅ ਹੋਈ ਸੀ, ਜੇਕਰ ਕੋਈ ਡੀਲ ਨਹੀਂ ਮਿਲਦੀ, ਨਹੀਂ ਬਣਦੀ, ਤਾਂ ਉਹ ਸਟ੍ਰਾਈਕ ਅੱਜ ਇਹਨਾਂ ਨੇ ਵਰਕਰਸ ਨੇ, ਫਲਾਈਟ ਅਟੈਂਡੈਂਟਸ ਨੇ ਕਰ ਦਿੱਤੀ ਹੈ, ਕਿਉਂਕਿ ਇਹਨਾਂ ਦੀ ਮੰਗ ਸੀ ਕਿ ਅੱਛੀ ਪੇ ਹੋਵੇ। ਯੂਨੀਅਨ ਦੀ ਇਹ ਮੰਗ ਸੀ ਕਿ ਇਸ ਨੂੰ ਅੱਛੀ ਪੇ ਡੀਲ ਜੋ ਹੈ ਉਹ ਮਿਲੇ, ਪਰ ਕੋਈ ਫੇਅਰ ਡੀਲ ਨਾ ਹੋ ਪਾਈ, ਅਤੇ ਇਸ ਕਾਰਨ ਇਹਨਾਂ ਨੇ ਅੱਜ ਤੋਂ ਜੋ ਤੈਅ ਕੀਤਾ ਸੀ ਕਿ ਐਤਵਾਰ ਤੋਂ ਸਟ੍ਰਾਈਕ ਸ਼ੁਰੂ ਕਰਨੀ ਹੈ, ਅੱਜ ਸਟ੍ਰਾਈਕ ਸ਼ੁਰੂ ਹੋ ਚੁੱਕੀ ਹੈ। ਅਤੇ 4200 ਦੇ ਲਾਗੇ ਜੋ ਫਲਾਈਟ ਅਟੈਂਡੈਂਟਸ ਨੇ ਉਹ ਹੁਣ ਕੰਮ 'ਤੇ ਨਹੀਂ ਆ ਰਹੇ, ਜਿਸ ਕਾਰਨ ਫਿਰ ਫਲਾਈਟਸ ਕੈਂਸਲ ਹੋਈਆਂ ਨੇ, ਅਤੇ ਹੁਣ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਇਹ ਸਟ੍ਰਾਈਕ ਮੁੱਕਦੀ ਹੈ। ਪਰ ਜੋ ਕੰਪਨੀ ਨੇ ਕਿਹਾ ਕਿ ਟਰੈਵਲਰਸ ਨੂੰ ਰਿਫੰਡ ਜੋ ਹੈ ਉਹ ਜ਼ਰੂਰ ਦਿੱਤਾ ਜਾਵੇਗਾ, ਅਤੇ ਇਨਫੋਰਮ ਵੀ ਚਲੋ ਕੀਤਾ ਜਾਵੇਗਾ। ਹਾਲਾਂਕਿ ਜੇਕਰ ਤੁਹਾਡਾ ਕੋਈ ਪਲਾਨ ਸੀ ਬਾਹਰ ਜਾਣ ਦਾ, ਕਿਉਂਕਿ ਲੌਂਗ ਵੀਕਐਂਡ ਹੈ, ਕਈਆਂ ਨੇ ਫਿਰ ਬਾਹਰ ਜਾਣ ਦੇ ਵੀ ਪਲਾਨ ਕੀਤੇ ਹੋਣੇ, ਸਭ ਤੋਂ ਬਿਜ਼ੀਐਸਟ ਕਹਿ ਸਕਦੇ ਹਾਂ ਕਿ ਸਾਲ ਦਾ ਵੀਕਐਂਡ ਹੈ, ਲੌਂਗ ਵੀਕਐਂਡ,

ਕਾਰਨ ਤੇ ਉਦੋਂ ਜੋ ਇਹ ਸਟ੍ਰਾਈਕ ਨੋਟਿਸ ਆਇਆ ਹੈ ਤੇ ਮੁਸ਼ਕਿਲ ਤਾਂ ਫਿਰ ਟਰੈਵਲਰਸ ਨੂੰ ਹੋਣੀ ਹੀ ਹੈ, ਪਰ ਰਿਫੰਡ ਜੋ ਹੈ ਉਹ ਕੰਪਨੀ ਵੱਲੋਂ ਮਿਲਣਾ ਤੈਅ ਹੈ। ਤੇ ਜੀ ਇਸ ਦੇ ਨਾਲ ਹੀ ਤੁਸੀਂ ਨੋਟ ਇਹ ਵੀ ਜ਼ਰੂਰ ਕਰ ਲਓ ਜੀ, ਹੁਣ ਜੇਕਰ ਤੁਹਾਡਾ ਏਸੀ ਜਵਾਬ ਦੇ ਗਿਆ, ਫਰਨਿਸ ਖਰਾਬ ਹੈ ਤੇ ਤੁਸੀਂ ਰਿਪੇਅਰ ਕਰਾਉਣੀ ਹੈ ਜਾਂ ਫਿਰ ਨਵਾਂ ਲਗਵਾਉਣਾ ਤੇ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਸੰਪਰਕ ਜ਼ਰੂਰ ਕਰੋ। ਤੇਜਪਾਲ ਜੀ ਦਾ ਨੰਬਰ ਹੈ 905-790-9080 ਜੀ, ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰੋ ਤੇ ਰਿਬੇਟ ਬਾਰੇ ਵੀ ਪੁੱਛੋ, ਕਿਉਂਕਿ 1800 ਰਿਬੇਟ ਦੀ ਜਾਣਕਾਰੀ ਇਹਨਾਂ ਨੇ ਦਿੱਤੀ ਹੈ ਤੇ 905-790-9080 ਜੀ ਤੇਜਪਾਲ ਜੀ ਦਾ ਨੰਬਰ ਹੈ। ਗਲੋਬਲ ਕੰਫਰਟ ਏਅਰ ਪਾਸੋਂ ਤੁਸੀਂ ਜੋ ਇਹਨਾਂ ਨੂੰ ਸੰਪਰਕ ਇਸ ਬਾਰੇ ਜ਼ਰੂਰ ਜੀ ਕਰ ਸਕਦੇ ਹੋ। ਤੇ ਜੀ ਇਸ ਦੇ ਨਾਲ ਹੀ ਸਾਡੇ ਸਟੂਡੀਓ ਦੇ ਨੰਬਰ 905-673-3337 ਨੇ ਤੇ 6:30 ਦਾ ਸਮਾਂ ਜੀ ਸਾਡਾ ਪੱਕਾ ਤਹਿ ਸਮਾਂ ਹੈ ਜੋ ਖਬਰਾਂ ਸ਼ੁਰੂ ਕਰਾਂਗੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ। ਤੇ ਆਓ ਉਸ ਤੋਂ ਪਹਿਲਾਂ ਜੀ ਇਸ ਪਿਆਰੀ ਸਵੇਰ ਦੇ ਵਿੱਚ ਸਰਵਣ ਕਰਦੇ ਹਾਂ ਇੱਕ ਸ਼ਬਦ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਤੁਸੀਂ ਜੋ ਇਸ ਵੇਲੇ ਬਣੇ ਹੋਏ ਹੋ ਜੀ, ਬਿਲਕੁਲ ਬਣੇ ਰਹਿਣਾ।

0: Wow! What a fresh green vegetables and fruits! Lower grocery prices and tasty thali! Mackety dream thani dekh rahe
1: hain! Nahi ji, tusi aa gaye ho Indian food land te! Hun tusi le sakde ho Canadian, Indian and Pakistani grocery, freshly produced items, daily household items, kaafi kifayati keemton vich. Also, you can enjoy total veg buffet and thali system only at Indian food land. Te naal hi tandoori tikke, chili chicken, special curries, te best quality non-veg items le tandoori grill aajo. Indian food land, 1201 Britannia Road West, Mississauga, 45 Dust Drive and 15 Fandaway, Brampton, 905-456-9900.
2: Sujok Homeo Clinic, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਐਸਿਡਿਟੀ ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ ਐਕਜ਼ੀਮਾ ਸੋਰਾਇਸਿਸ Experienced homeopaths dere ne effective ilaaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516. SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ
4: ਉਹ ਕੀ ਗੱਲ ਹੋ ਗਈ ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ ਕਿਸ ਤੋਂ ਲਈਏ ਕਿਹੜੀ ਲਈਏ
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ ਜੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ ਤੇ ਬਸ ਹੁਣੇ ਕਾਲ ਕਰ 416-817-6500 ਤੇ ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca
5: ਇਜਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ ਸਮਾਜਿਕ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਭਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
5: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055
6: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
7: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
6: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
7: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
8: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਖਬਰਾਂ ਦਾ ਪਹਿਲਾ ਭਾਗ ਲੈ ਕੇ ਜੀ ਅਸੀਂ ਹਾਜ਼ਰ ਹੋਏ ਆ। ਰਮੇਸ਼ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
9: ਰੁਪਿੰਦਰ ਜੀ, ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
8: ਜੀ। ਰਮੇਸ਼ ਜੀ, ਤੇ ਰਮੇਸ਼ ਜੀ, ਅੱਜ ਸਭ ਤੋਂ ਪਹਿਲੀ ਗੱਲ ਜੀ ਖੇਡਾਂ ਦੀ ਤੋਰਾਂਗੇ, ਕਿਉਂਕਿ ਕਾਮਨਵੈਲਥ ਗੇਮਸ ਜੋ ਬੀਤੇ ਦਿਨਾਂ ਦੇ ਵਿੱਚ ਚੱਲ ਰਹੀਆਂ ਸਨ ਸਕਾਟਲੈਂਡ ਦੇ ਵਿੱਚ, ਤੇ ਅੱਜ ਸੰਪੂਰਨ ਹੋਈਆਂ ਨੇ। ਤੇ ਰਮੇਸ਼ ਜੀ, ਖਾਸ ਤੌਰ ਤੇ ਗੱਲ ਕਰੀਏ ਭਾਰਤ ਲਈ, ਤੇ ਇਤਿਹਾਸਕਾਰੀ ਜੋ ਦਿਨ ਜੋ ਹੈ ਉਹ ਅਸੀਂ ਕਹਿ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਮੈਡਲਸ ਜੋ ਨੇ, ਜੋ ਖਿਡਾਰੀਆਂ ਨੇ ਜਿੱਤੇ ਨੇ, ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਮਿਹਨਤ ਜੋ ਹੈ ਉਹ ਰੰਗ ਲਿਆਈ ਹੈ, ਤੇ 16 ਦੇ ਕਰੀਬ ਜੋ ਮੈਡਲਸ ਜੋ ਨੇ ਉਹ ਭਾਰਤ ਨੇ ਆਪਣੇ ਹਿੱਸੇ ਜੋ ਨੇ ਉਹ ਪਾਏ ਨੇ। ਸੋ ਇੱਕ ਤਾਂ ਤੁਸੀਂ ਇਸ ਬਾਰੇ ਦੱਸਣਾ, ਫਿਰ ਇਹ ਵੀ ਦੱਸਣਾ ਕਿ ਕਿਹੜੀ ਟੀਮ ਜੋ ਹੈ, ਕਿਹੜੇ ਦੇਸ਼ ਦੀ ਟੀਮ ਜੋ ਹੈ ਉਹ ਪਹਿਲੇ ਨੰਬਰ ਤੇ ਰਹੀ ਹੈ, ਭਾਰਤ ਦਾ ਕੀ ਸਥਾਨ ਰਿਹਾ, ਕੈਨੇਡਾ ਦਾ ਕੀ ਸਥਾਨ ਰਿਹਾ, ਇਸ ਬਾਰੇ ਜੀ ਪਹਿਲਾਂ ਥੋੜੀ ਗੱਲ ਜ਼ਰੂਰ ਤੋਰੀਏ।
9: ਰੁਪਿੰਦਰ ਜੀ, ਤੁਸੀਂ ਖੇਡਾਂ ਦਾ ਜ਼ਿਕਰ ਕੀਤਾ
8: ਜੀ,
9: ਜਿਹੜੀਆਂ ਖੇਡਾਂ ਤਾਜ਼ਾ ਤਰੀਨ ਗਲਾਸਕੋ ਦੇ ਵਿੱਚ ਹੋਈਆਂ, ਅਜੇ ਉਹਨਾਂ ਖੇਡਾਂ ਦੇ ਜਸ਼ਨ ਮਨਾਏ ਜਾ ਰਹੇ ਆ ਜਿਹਨੂੰ ਆਪਾਂ ਸਮਾਪਤੀ ਜਸ਼ਨ ਆਖਦੇ ਹਾਂ
8: ਜੀ।
9: ਔਰ ਇਹਨਾਂ ਖੇਡਾਂ ਦੇ ਵਿੱਚ ਦੁਨੀਆ ਭਰ ਦੇ ਜਿਹੜੇ ਵੀ ਮੁਲਕਾਂ ਦੇ ਖਿਡਾਰੀਆਂ ਨੇ ਭਾਗ ਲਿਆ, ਬੜੇ ਚੰਗੇ ਪ੍ਰਦਰਸ਼ਨ ਕੀਤੇ ਆ। ਉਹਦੇ ਵਿੱਚ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਭਾਰਤ ਦਾ ਬਹੁਤ ਬਿਹਤਰ ਪ੍ਰਦਰਸ਼ਨ ਅਸੀਂ ਕਹਿ ਸਕਦੇ ਇਸ ਬਾਰੇ ਹੈ। ਔਰ ਸਭ ਤੋਂ ਵੱਡੀ ਕਮਾਲ ਹੈ ਰੁਪਿੰਦਰ ਜੀ, ਜਦੋਂ ਅਸੀਂ ਬੀਤੇ ਕੱਲ ਦੀ ਗੱਲ ਕਰੀਏ, ਇੱਕ ਦਿਨ ਵਿੱਚ ਭਾਰਤ ਦੀ ਝੋਲੀ ਦੇ ਵਿੱਚ 8 ਗੋਲਡ ਮੈਡਲ ਪੈਣੇ, ਇਹ ਬੜੀ ਵੱਡੀ ਅਚੀਵਮੈਂਟ ਹੁੰਦੀ ਹੈ
8: ਜੀ।
9: 8 ਗੋਲਡ ਮੈਡਲ, ਜੁਡੋ ਵਰਗੀ ਖੇਡ ਜਿਹੜੀ ਖੇਡ ਦੇ ਵਿੱਚ ਭਾਰਤ ਬਹੁਤ ਪਛੜਿਆ ਸੀ, ਕਈ ਦਹਾਕਿਆਂ ਤੇ ਪਛੜਿਆ ਸੀ, 2 ਮੈਡਲ ਤੇ ਜੁਡੋ ਵਰਗੀ ਖੇਡ ਵਿੱਚ ਜਿੱਤ ਲਏ ਨੇ। ਬਾਕਸਿੰਗ ਵਿੱਚ ਕਮਾਲ ਕੀਤੀ ਹੈ ਭਾਰਤੀ ਖਿਡਾਰੀਆਂ ਨੇ, 7 ਸੋਨੇ ਦੇ ਤਗਮੇ ਜਿੱਤੇ ਹੈ। ਹਾਲਾਂਕਿ ਰੁਪਿੰਦਰ ਜੀ, ਇਸ ਵਾਰ ਨਾ ਕਾਮਨਵੈਲਥ ਖੇਡਾਂ ਦੇ ਵਿੱਚ ਉਵੇਂ 16 ਖੇਡਾਂ ਹੁੰਦੀਆਂ ਨੇ, ਇਸ ਵਾਰ 10 ਖੇਡਾਂ ਸੀ, ਕੁਛ ਖੇਡਾਂ ਦੀ ਕਟੌਤੀ ਕਰ ਦਿੱਤੀ। ਔਰ ਜਿਹਨਾਂ ਦੀ ਕਟੌਤੀ ਕੀਤੀ ਉਹ 'ਚ ਹਾਕੀ ਵੀ ਹੈ, ਉਹਦੇ ਵਿੱਚ ਸ਼ੂਟਿੰਗ ਵੀ ਸੀਗੀ, ਉਹਦੇ ਵਿੱਚ ਰੈਸਲਿੰਗ ਵੀ ਸੀਗੀ
8: ਜੀ।
9: ਹੁਣ ਇਹ 3 ਖੇਡਾਂ ਜਿਹੜੀਆਂ, ਹਾਕੀ, ਸ਼ੂਟਿੰਗ, ਰੈਸਲਿੰਗ ਕਹੀਏ, ਤੇ ਇਹਦੇ ਵਿੱਚ ਭਾਰਤ ਨੂੰ ਪੂਰਾ ਇੱਕ ਹੋਰ ਆਸ ਹੁੰਦੀ ਕਿ ਅਸੀਂ ਵਧੀਆ ਪ੍ਰਦਰਸ਼ਨ ਕਰ ਸਕਦੇ ਹੈਗੇ ਹਾਂ। ਉਹ ਤਿੰਨ ਖੇਡਾਂ ਨਾ ਹੋਣ ਦੇ ਬਾਵਜੂਦ ਵੀ ਭਾਰਤ ਦਾ ਪ੍ਰਦਰਸ਼ਨ ਜਿਹੜਾ ਭਾਰਤੀ ਖਿਡਾਰੀਆਂ ਦਾ, ਭਾਰਤ ਦੇਸ਼ ਦਾ, ਮੈਂ ਸਮਝਦਾ ਕਿ ਇੱਕ ਠੀਕ ਪ੍ਰਦਰਸ਼ਨ ਰਿਹਾ ਹੈ, ਇੱਕ ਚੰਗਾ ਪ੍ਰਦਰਸ਼ਨ ਰਿਹਾ ਹੈਗਾ। ਇਹਨਾਂ ਖੇਡਾਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਾਮਨਵੈਲਥ ਖੇਡਾਂ ਦਾ, ਭਾਰਤ ਨੇ ਜਿੱਥੇ 13 ਸੋਨੇ ਦੇ ਤਗਮੇ ਜਿੱਤੇ ਆ ਉੱਥੇ ਸਿਲਵਰ ਵੀ ਜਿੱਤੇ ਨੇ, ਸਿਲਵਰ ਜਿਹੜੇ ਆ ਉਹ 17 ਆ, ਤੇ ਇਸ ਤੋਂ ਇਲਾਵਾ ਜਿਹਨੂੰ ਆਪਾਂ ਕਾਂਸੀ ਦਾ ਤਗਮਾ ਆਖਦੇ ਆ ਉਹ 9 ਤਗਮੇ ਜਿੱਤੇ ਆ ਭਾਰਤ ਨੇ
8: ਜੀ।
9: ਭਾਰਤ ਕੁੱਲ ਮੁਲਕਾਂ ਦੇ ਵਿੱਚ ਚੌਥਾ ਸਥਾਨ ਰਿਹਾ ਭਾਰਤ ਨੂੰ, ਔਰ ਜਿਹੜਾ ਤੁਸੀਂ ਪਹਿਲੇ ਨੰਬਰ ਦਾ ਜ਼ਿਕਰ ਕੀਤਾ ਉਹ ਆਸਟ੍ਰੇਲੀਆ ਮੁਲਕ ਹੈ। ਬਹੁਤ ਵਧੀਆ ਉਹਨਾਂ ਦੇ ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ, 60 ਸੋਨੇ ਦੇ ਤਗਮੇ ਜਿੱਤੇ ਆ, ਬਾਕੀ ਵੀ ਹੋਰ ਬਹੁਤ ਵੱਡੀ ਗਿਣਤੀ ਜਿੱਤੇ ਆ। ਦੂਜੇ ਨੰਬਰ ਤੇ ਇੰਗਲੈਂਡ ਰਿਹਾ ਤੇ ਤੀਜੇ ਨੰਬਰ ਤੇ ਕੈਨੇਡਾ ਮੁਲਕ ਰਿਹਾ। ਕੈਨੇਡਾ ਮੁਲਕ ਦੇ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਸੋ ਉਵੇਂ ਤੇ ਰੁਪਿੰਦਰ ਜੀ ਜਿਹੜੀਆਂ ਕਾਮਨਵੈਲਥ ਖੇਡਾਂ ਹੈ, ਮੈਨੂੰ ਲੱਗਦਾ ਕਿ ਕਾਫੀ ਸਦੀ ਤੋਂ ਹੀ ਇੱਕ ਤੋਂ ਚੱਲਦੀਆਂ ਆ ਰਹੀਆਂ, ਪਰੰਤੂ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਭਾਰਤ 1934 ਵਿੱਚ ਕਹਿੰਦੇ ਆ ਕਿ ਭਾਰਤ ਨੇ ਪਹਿਲੀ ਵਾਰ ਭਾਗ ਲਿਆ ਸੀ। ਪ੍ਰਾਪਤੀ ਬੜੀ ਹੌਲੀ ਹੌਲੀ ਭਾਰਤੀ ਖਿਡਾਰੀਆਂ ਦੀ ਰਹੀ ਹੈ, ਪਰੰਤੂ ਫਿਰ ਵੀ ਪ੍ਰਾਪਤੀ ਉੱਪਰ ਗਈ ਹੈ
8: ਜੀ।
9: ਔਰ ਖਾਸ ਗੱਲ ਇਹ ਹੈ ਕਿ ਜਿਹੜੀਆਂ ਕਾਮਨਵੈਲਥ ਖੇਡਾਂ ਦਾ ਅਸੀਂ ਅੱਜ ਜ਼ਿਕਰ ਛੇੜਿਆ, ਜਿਹਦੇ ਵਿੱਚ ਅਸੀਂ ਭਾਰਤ ਦੇ ਖਿਡਾਰੀਆਂ ਦੀ ਪ੍ਰਾਪਤੀ ਦੀ ਗੱਲ ਕਰ ਰਹੇ ਹਾਂ, ਰੁਪਿੰਦਰ ਜੀ ਜਿਹੜੀਆਂ ਹੁਣ ਅਗਲੇ 4 ਸਾਲਾਂ ਬਾਅਦ ਇਹ ਖੇਡਾਂ ਆਉਣੀਆਂ ਆ, ਇਹ ਭਾਰਤ ਦੇ ਵਿੱਚ ਆਉਣੀਆਂ, ਭਾਰਤ ਨੇ ਇਸ ਦੀ ਮੇਜ਼ਬਾਨੀ ਕਰਨੀ ਹੈ। ਅਹਿਮਦਾਬਾਦ ਗੁਜਰਾਤ ਦੇ ਵਿੱਚ ਇਹ ਖੇਡਾਂ ਹੋਣਗੀਆਂ 2030 ਦੇ ਵਿੱਚ। ਇਹ ਵੀ ਇੱਕ ਆਪਣੇ ਆਪ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਨਾ ਰੁਪਿੰਦਰ ਜੀ ਖੇਡਾਂ ਦੀ ਗੱਲ ਕਰਦੇ ਹਾਂ, ਖੇਡਾਂ ਕੱਲੀਆਂ ਜਿੱਤ ਤੇ ਹਾਰ ਦੇ ਨਾਲ ਨਹੀਂ ਜੁੜੀਆਂ ਕਿ ਕਿਹੜਾ ਮੁਲਕ ਪਹਿਲੇ ਨੰਬਰ ਤੇ ਆ ਗਿਆ, ਕਿਹੜਾ ਦੂਜੇ ਨੰਬਰ ਤੇ ਆ ਗਿਆ। ਸਭ ਤੋਂ ਵੱਡੀ ਅਚੀਵਮੈਂਟ ਤੇ ਇਹੀ ਹੈ, ਜਿਹੜੇ ਭਾਰਤੀ ਖਿਡਾਰੀ ਉੱਥੇ ਚਾਹੇ ਦੌੜ ਵਿੱਚ ਭਾਗ ਲੈਣਾ, ਚਾਹੇ ਰੈਸਲਿੰਗ ਵਿੱਚ ਭਾਗ ਲੈਣਾ, ਚਾਹੇ ਬਾਕਸਿੰਗ ਵਿੱਚ ਭਾਗ ਲੈਣਾ, ਚਾਹੇ ਕਿਤੇ ਵੀ ਲੈਣਾ ਹੈ। ਰੁਪਿੰਦਰ ਜੀ ਦੇਖੋ, ਭਾਰਤ ਦੇ ਵਿੱਚ ਕਰੋੜਾਂ ਅਰਬਾਂ ਦੀ ਗਿਣਤੀ ਹੈ
8: ਜੀ,
9: ਉਸ ਗਿਣਤੀ ਦੇ ਵਿੱਚੋਂ ਸਿਲੈਕਟ ਹੋ ਕੇ ਉੱਥੇ ਪਹੁੰਚਣਾ ਹੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਸੋ ਇਹ ਬੜੀ ਇੱਕ ਵੱਡੀ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਦੁਨੀਆਂ ਦੀਆਂ ਖੇਡਾਂ 'ਚ ਕੋਈ ਖਿਡਾਰੀ ਭਾਗ ਲੈਂਦਾ ਹੈ। ਸੋ ਇਸ ਕਰਕੇ ਮੈਂ ਹਮੇਸ਼ਾ ਆਖਦਾ ਕਿ ਜਿਹੜੇ ਖਿਡਾਰੀ ਖੇਡਾਂ ਦੇ ਵਿੱਚ ਇੱਕ ਪੱਧਰ ਤੇ ਜਾ ਕੇ ਮੁਕਾਬਲੇ 'ਚ ਭਾਗ ਲੈਂਦੇ ਉਹ ਪਹਿਲੇ ਸਨਮਾਨ ਦੇ ਪਾਤਰ ਹੈ, ਕਿਉਂਕਿ ਉਹ ਸਧਾਰਨ ਅਵਸਥਾ 'ਚ ਨਹੀਂ ਗਏ, ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਉੱਥੇ ਪਹੁੰਚਿਆ ਜਾਂਦਾ ਹੈ। ਅਸੀਂ ਕਈ ਵਾਰੀ ਕਹਿ ਦਈਦਾ ਜੀ ਇੱਥੇ ਰਾਜਨੀਤਿਕ ਸਿਫਾਰਿਸ਼ਾਂ ਚੱਲਦੀਆਂ, ਬੜਾ ਕੁਝ ਚੱਲਦਾ, ਹੋ ਸਕਦਾ ਚੱਲਦਾ ਹੋਵੇ, ਮੈਂ ਬਿਲਕੁਲ ਇਸ ਗੱਲ ਤੋਂ ਮੁਨਕਰ ਨਹੀਂ, ਪਰੰਤੂ ਉਹਦੇ ਨਾਲ ਉਸ ਖਿਡਾਰੀ ਦੀ ਕਲਾ ਵੀ ਬਹੁਤ ਜ਼ਰੂਰੀ ਹੈ। ਇਹ ਤੇ ਹੋ ਸਕਦਾ ਕਿ ਉਨੀ ਕਿ ਕੋਈ ਸਿਫਾਰਿਸ਼ ਚੱਲ ਜਾਏ ਕਿ ਭਾਈ 5 ਖਿਡਾਰੀ ਹੈ, 5 ਦੇ ਵਿੱਚੋਂ ਅਸੀਂ 4 ਭੇਜਣੇ ਆ ਤੇ 4 ਅਸੀਂ ਆਪਣੇ ਭੇਜ ਦਈਏ, ਪਰੰਤੂ ਜੇ ਅਸੀਂ ਕਹੀਏ ਅਸੀਂ ਉਹਨੂੰ ਭੇਜ ਦਈਏ ਜਿਹਨੂੰ ਪਤਾ ਹੀ ਨਾ ਹੋਵੇ ਬਾਕਸਿੰਗ ਹੁੰਦੀ ਕੀ ਹੈ, ਮੇਰੇ ਵਰਗੇ ਨੂੰ ਹਾਕੀ ਫੜਨੀ ਨਾ ਆਉਂਦੀ ਹੋਵੇ, ਮੇਰੇ ਵਰਗੇ ਨੂੰ ਸ਼ੂਟਿੰਗ ਪਤਾ ਨਾ ਹੋਵੇ ਕਿ ਗਨ ਚੱਲਣੀ ਕਿਧਰੋਂ ਹੈ, ਤੇ ਉਹਨੂੰ ਤਾਂ ਨਹੀਂ ਭੇਜਿਆ ਜਾ ਸਕਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਖਿਡਾਰੀ ਬੜੀ ਇੱਕ ਕਲਾ ਦੇ ਮਾਲਕ ਹੁੰਦੇ ਆ, ਬੜੀ ਇਹਨਾਂ ਦੀ ਤਪੱਸਿਆ ਹੁੰਦੀ ਹੈ
8: ਜੀ,
9: ਤੇ ਇਹਨਾਂ ਖੇਡਾਂ 'ਚ ਇਸ ਤਪੱਸਿਆ ਦਾ ਮੁੱਲ ਪੈਂਦਾ। ਇਸ ਵਾਰ ਭਾਰਤੀ ਖਿਡਾਰੀਆਂ ਦਾ ਜਿਹੜਾ ਪ੍ਰਦਰਸ਼ਨ ਆ ਉਹਦੇ ਵਿੱਚ ਜਿੱਥੇ ਖਿਡਾਰੀਆਂ ਨੂੰ ਮੁਬਾਰਕਬਾਦ ਹੈ, ਉਹਨਾਂ ਦੇ ਮਗਰ ਛੁਪੇ ਕੋਚ ਸਾਹਿਬਾਂ ਨੂੰ ਵੀ ਉਨੀ ਰੁਪਿੰਦਰ ਜੀ ਮੁਬਾਰਕਬਾਦ ਹੈ, ਕਿਉਂਕਿ ਕੋਚ ਸਾਹਿਬਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਫਿਰ ਕੋਚਾਂ ਤੋਂ ਅੱਗੇ ਇਹ ਵੀ ਗੱਲ ਕਹਿਣੀ ਹੋਏਗੀ ਕਿ ਜਿੱਥੇ ਅਸੀਂ ਅਕਸਰ ਸਰਕਾਰਾਂ ਦੀ ਨੁਕਤਾਚੀਨੀ ਕਰਦੇ ਹਾਂ, ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ, ਰੁਪਿੰਦਰ ਜੀ ਪਿਛਲੇ ਕੁਛ ਵਰ੍ਹਿਆਂ ਤੋਂ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ, ਆਹ 4 ਸਾਲਾਂ 'ਚ ਪੰਜਾਬ ਦੀ ਸਰਕਾਰ ਨੇ ਖਿਡਾਰੀਆਂ ਨੂੰ 4 ਪੈਸੇ ਦਿੱਤੇ ਹੈ, ਖਿਡਾਰੀਆਂ ਦਾ ਮੁੱਲ ਪਾਇਆ। ਇਹ ਤੋਂ ਥੋੜਾ ਜਿਹਾ ਪਿੱਛੇ ਚਲੇ ਜਾਈਏ, ਹਰਿਆਣੇ ਨੇ ਪਹਿਲਾਂ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ ਸੀ। ਕੇਂਦਰ ਦੀ ਸਰਕਾਰ ਨੇ ਵੀ ਪਿਛਲੇ 5-7-10 ਸਾਲਾਂ ਦੇ ਵਿੱਚ ਖਿਡਾਰੀਆਂ ਨੂੰ ਕਾਫੀ ਅੱਛੀਆਂ ਤਰਜੀਹ, ਭਾਵ ਕਿ ਉਹਨਾਂ ਲਈ ਉਹ ਟ੍ਰੇਨਿੰਗ ਦੇ ਪ੍ਰਬੰਧ ਕਰਨੇ, ਸਾਰਾ ਕੁਛ ਵਧੀਆ ਕਰਕੇ ਦੇਣਾ, ਉਹ ਵੀ ਪ੍ਰਬੰਧ ਕੀਤੇ। ਇਸ ਲਈ ਸਰਕਾਰਾਂ ਵੀ ਕਿਤੇ ਨਾ ਕਿਤੇ ਵਧਾਈ ਦਾ ਜਿਹੜਾ ਉਹ ਵਧਾਈ ਦੀਆਂ ਪਾਤਰ ਹੈ, ਕਿਉਂਕਿ ਉਹਨਾਂ ਦੇ ਸਾਥ ਤੋਂ ਬਿਨਾਂ ਇੱਥੇ ਪਹੁੰਚਣਾ ਬੜਾ ਔਖਾ ਹੈਗਾ ਆ। ਕਿਉਂਕਿ ਜਦੋਂ ਅਸੀਂ ਖੇਡਾਂ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਸਮਾਜ ਦੇ ਵਿੱਚ ਹਮੇਸ਼ਾ ਵੱਖ ਵੱਖ ਲੋਕ ਆਪਣੇ ਆਪਣੇ ਢੰਗ ਦੇ ਨਾਲ ਸਮਾਜ ਦੀ ਵਿਆਖਿਆ ਕਰਦੇ ਆ, ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੇ ਆ, ਕਿਵੇਂ ਚੰਗਾ ਹੋਵੇਗਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਖੇਡਾਂ ਇੱਕ ਐਸਾ ਸਾਧਨ ਹੈ ਜਿਹੜੀਆਂ ਇਕੱਲਾ ਮਨੁੱਖ ਦਾ ਨਹੀਂ ਸਮਾਜ ਦਾ ਵੀ ਸਰਬਪੱਖੀ ਵਿਕਾਸ ਕਰਦੀਆਂ। ਇਹ ਖੇਡਾਂ ਦੇ ਵਿੱਚ ਇੱਕ ਇੱਦਾਂ ਦਾ ਅੰਦਰੂਨੀ ਹੈ, ਜਿਹੜੀਆਂ ਸਮਾਜਿਕ ਬੁਰਾਈਆਂ ਦੀ ਗੱਲ ਕਰਦੇ ਹਾਂ ਉਹ ਸਮਾਜਿਕ ਬੁਰਾਈਆਂ ਨੂੰ ਦੂਰ ਰੱਖਣ ਵਿੱਚ ਰੁਪਿੰਦਰ ਜੀ ਖੇਡਾਂ ਬੜੀਆਂ ਸਹਾਇਕ ਹੁੰਦੀਆਂ। ਔਰ ਹਾਰ ਕੇ ਵੀ ਚੜ੍ਹਦੀ ਕਲਾ 'ਚ ਰਹਿਣਾ ਇਹ ਖੇਡਾਂ ਦੀ ਖਿਡਾਰੀ ਤੋਂ ਹੀ ਸਿੱਖਿਆ ਜਾ ਸਕਦਾ ਕਿ ਹਾਰ ਕੇ ਵੀ ਚੜ੍ਹਦੀ ਕਲਾ ਵਿੱਚ ਰਹਿਣਾ। ਸੋ ਜਿਹਨੂੰ ਅਸੀਂ ਵਿਕਸਿਤ ਸਮਾਜ ਕਹਿੰਦੇ ਹਾਂ ਉਹ ਵਿਕਸਿਤ ਸਮਾਜ ਦਾ ਬੜਾ ਵੱਡਾ ਅੰਗ ਹੈ, ਮੈਂ ਸਮਝਦਾ ਖੇਡਾਂ ਹੈ। ਔਰ ਆਪਣੀ ਵਿਰਾਸਤ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਲਈ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸੋ ਕਹਿਣ ਤੋਂ ਭਾਵ ਹੈ ਕਿ ਖੇਡਾਂ ਜੱਗ ਜਿਉਂਦੀਆਂ ਰਹਿਣ ਤੇ ਖਿਡਾਉਣ ਵਾਲੇ ਤੇ ਖੇਡਣ ਵਾਲੇ ਹੱਸਦੇ ਤੇ ਵਸਦੇ ਰਹਿਣ, ਤਰੱਕੀਆਂ ਮਾਣਦੇ ਰਹਿਣ, ਕਿਉਂਕਿ ਖੇਡਾਂ ਚ ਬਹੁਤ ਕੁਛ ਛੁਪਿਆ ਆ। ਹੁਣ ਜਿੱਥੇ ਤੁਸੀਂ ਮੇਰੇ ਤੋਂ ਕਾਮਨਵੈਲਥ ਖੇਡਾਂ ਦੀ ਗੱਲ ਕੀਤੀ, ਮੈਂ ਨਾਲ ਪੰਜਾਬ ਵਾਲੀਆਂ ਉਹਨਾਂ ਖੇਡਾਂ ਦੀ ਵੀ ਗੱਲ ਕਰਨੀ ਆ ਜਿਹੜੀਆਂ ਥੋੜੇ ਦਿਨ ਬਾਅਦ ਸ਼ੁਰੂ ਹੋਣ ਜਾ ਰਹੀਆਂ। ਪੰਜਾਬ ਦੀ ਸਰਕਾਰ ਨੇ ਇੱਕ ਵਿਸ਼ੇਸ਼ ਕੱਪ T20 ਲੀਗ ਕ੍ਰਿਕਟ ਦੀ ਉਹ ਆਰੰਭ ਕਰਨ ਦਾ ਐਲਾਨ ਕੀਤਾ ਹੋਇਆ ਸੀ ਤੇ ਉਹਦਾ ਅੱਜ ਐਲਾਨ ਕਰ ਦਿੱਤਾ ਕਿ ਭਾਰਤ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਸ਼ੇਰੇ ਪੰਜਾਬ T20 ਲੀਗ ਕਰਾਉਣ ਜਾ ਰਹੀ ਹੈ
8: ਜੀ।
9: ਸ਼ਾਇਦ ਉਹਦੀ ਤਰੀਕ 30 ਅਗਸਤ ਹੈ, 30 ਅਗਸਤ ਤੋਂ ਆਰੰਭ ਹੋਣੇ ਆ ਤੇ 13 ਸਤੰਬਰ ਤੱਕ ਚੱਲਣੇ ਆ। 6 ਟੀਮਾਂ ਨੇ ਭਾਗ ਲੈਣਾ ਹੈਗਾ। ਸੋ ਇਹ ਵੀ ਮੈਂ ਸਮਝਦਾ ਕਿ ਇੱਕ ਖੇਡ ਜਗਤ ਨਾਲ ਜੁੜੀ ਗੱਲ ਹੈਗੀ ਹੈ। ਸੋ ਭਾਈ ਜਿਹੜੇ ਵੀ ਖਿਡਾਰੀਆਂ ਨੇ ਚੰਗੇ ਪ੍ਰਦਰਸ਼ਨ ਕੀਤੇ ਹੈ ਉਹਨਾਂ ਨੂੰ ਜ਼ਿਆਦਾ ਮੁਬਾਰਕਬਾਦ ਹੈ। ਜਿਹੜੇ ਕਿਸੇ ਕਾਰਨ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਜਾਂ ਉਹ ਤੋਂ ਭੋਰਾ ਪਿੱਛੇ ਰਹਿ ਗਏ, ਮੈਂ ਸਮਝਦਾ ਕਿ ਉਹਨਾਂ ਨੂੰ ਵੀ ਮੁਬਾਰਕਬਾਦ ਹੈ, ਕਿਉਂਕਿ ਉਹਨਾਂ ਨੇ ਵੀ ਇੱਕ ਤਪੱਸਿਆ ਕਰਕੇ ਇੱਕ ਮਿਹਨਤ ਕਰਕੇ ਉੱਥੇ ਤੱਕ ਪਹੁੰਚ ਕੀਤੀ ਸੀ ਜਿੱਥੇ ਕੁੱਲ ਦੁਨੀਆ ਨੇ ਉਹਨਾਂ ਨੂੰ ਖੇਡਦੇ ਵੇਖਿਆ ਆ।
8: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ, ਤੇ ਮਿਹਨਤ ਕਰਕੇ ਜੋ ਉਸ ਮੁਕਾਮ ਤੱਕ ਪਹੁੰਚੇ ਨੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਤੇ ਰਮੇਸ਼ ਜੀ, ਇਸ ਦੇ ਨਾਲ ਹੀ ਅਸੀਂ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਸੰਦੇਸ਼ ਦੇ ਦਈਏ ਜੀ, ਕਿਉਂਕਿ ਗੱਲ ਕਾਰ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਘਰ ਦੀ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਦੀ ਤੋਰੀਏ ਤੇ ਇਹਨਾਂ ਪਾਸ ਬਹੁਤ ਅੱਛੇ ਪਲਾਨਸ ਨੇ। ਤੇ ਖਾਸ ਤੌਰ ਤੇ ਜੇਕਰ ਟਰੱਕ ਇੰਸ਼ੋਰੈਂਸ ਦੀ ਮੈਂ ਗੱਲ ਕਰਾਂ ਤੇ ਫਲੀਟ ਓਨਰਸ ਦੇ ਲਈ, ਓਨਰ ਆਪਰੇਟਰਸ ਦੇ ਲਈ ਅੱਛੇ ਪਲਾਨਸ ਨੇ, ਤੇ ਤੁਸੀਂ ਜਾਣਕਾਰੀ ਇਹਨਾਂ ਪਲਾਨਸ ਬਾਰੇ ਮੈਂਡੀ ਗਿੱਲ ਜੀ ਪਾਸੋਂ ਜ਼ਰੂਰ ਲਵੋ। ਨੰਬਰ 6469295909 6479299509 ਇਹ ਨੰਬਰ ਜੀ ਨੋਟ ਕਰਕੇ ਰੱਖੋ। ਤੇ ਨੰਬਰ 6478388899 6478831899 ਇਹ ਨੰਬਰ ਵੀ ਮੈਂਡੀ ਗਿੱਲ ਜੀ ਦੇ ਲਈ ਹੈ। ਤੇ ਤੁਸੀਂ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ, ਕਾਰ, ਟਰੱਕ, ਬਿਜ਼ਨਸ ਤੇ ਘਰ ਦੀ ਇੰਸ਼ੋਰੈਂਸ ਦੇ ਇਹ ਜੀ ਮਾਹਰ ਨੇ। ਰਮੇਸ਼ ਜੀ, ਗੱਲ ਅਸੀਂ ਖੇਡਾਂ ਦੀ ਤੋਰੀ ਹੈ ਤੇ ਹੁਣ ਸਿਆਸੀ ਖੇਡਾਂ ਦੀ ਵੀ ਗੱਲ ਤੋਰੀਏ, ਕਿਉਂਕਿ ਪੰਜਾਬ ਸਰਕਾਰ ਦਾ ਮੌਨਸੂਨ ਸੈਸ਼ਨ ਜੀ ਖਬਰ ਹੈ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਰਮੇਸ਼ ਜੀ, ਇਹ ਵੀ ਕਿਸੇ ਖੇਡ ਤੋਂ ਘੱਟ ਨਹੀਂ, ਕੀ ਖਾਸ ਰਿਪੋਰਟ ਹੈ?
9: ਗੱਲ ਤੁਹਾਡੀ ਠੀਕ ਹੈ। ਜਦੋਂ ਆਪਾਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਤੇ ਵਿਧਾਨ ਸਭਾ ਦੇ ਅੰਦਰ ਜੋ ਲੋਕਾਂ ਦੇ ਚੁਣੇ ਨੁਮਾਇੰਦੇ ਜਿਸ ਢੰਗ ਦੇ ਨਾਲ ਬੀਤੇ ਕਈ ਸਾਲਾਂ ਤੋਂ ਪਰੰਪਰਾ ਬਣ ਗਈ ਹੈ
8: ਜੀ,
9: ਇੱਕ ਦੂਜੇ ਨੂੰ ਟਿੱਚਰਾਂ, ਮਜ਼ਾਕ, ਬੇਲੋੜੇ ਮੁੱਦੇ ਉਠਾ ਕੇ ਬੇਲੋੜਾ ਵਿਵਾਦ ਖੜਾ ਕਰਨਾ, ਤੇ ਸਾਹਮਣੇ ਵਾਲੀ ਸੱਤਾਧਾਰੀ ਧਿਰ ਵੀ ਘੱਟ ਨਹੀਂ ਕਰਦੀ, ਉਹ ਵੀ ਆਪਣੇ ਢੰਗ ਦੇ ਨਾਲ ਨਾਚ ਸਾਰਾ ਨਚਾਉਂਦੀ
8: ਜੀ,
9: ਹੈ ਆਪਣੇ ਆਪ ਚ ਇੱਕ ਸਿਆਸੀ ਖੇਡ ਬਣ ਗਈ ਹੈ। ਪਰੰਤੂ ਰੁਪਿੰਦਰ ਜੀ, ਜਦੋਂ ਅਸੀਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ, ਦੇਸ਼ ਦੀ ਲੋਕ ਸਭਾ ਦੀ ਗੱਲ ਕਰਦੇ ਹਾਂ, ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਇਹ ਉਹ ਕਾਨੂੰਨ ਦੇ ਮੰਦਿਰ ਹੈ ਜਿੱਥੇ ਭਾਰਤੀ ਲੋਕਾਂ ਦਾ ਭਵਿੱਖ ਲਿਖਿਆ ਜਾਂਦਾ ਹੈ। ਇੱਕ ਤੇ ਜਿਹੜਾ ਜੋਤਿਸ਼ ਹੈਗੇ ਜੋਤਿਸ਼ੀ, ਉਹ ਕਹਿੰਦੇ ਜੀ ਤੁਹਾਡੀ ਕਿਸਮਤ ਤੁਹਾਡੇ ਮੱਥੇ ਤੇ ਲਿਖੀ ਹੈ, ਹੱਥਾਂ ਤੋਂ ਲਕੀਰਾਂ ਪੜ ਪੜ ਕੇ ਦੱਸਦੇ ਆ ਕਿ ਭਾਈ ਤੇਰੀ ਕਿਸਮਤ ਚ ਆ ਹੋਵੇਗਾ, ਬੜਾ ਕੁਛ ਅਸੀਂ ਵੇਖਿਆ। ਪਰੰਤੂ ਅਸਲ ਵਿੱਚ ਮੈਨੂੰ ਲੱਗਦਾ ਕਿ ਅਸਲ ਕਿਸਮਤ ਜਿਹੜੀ ਹੈ ਉਹ ਦੇਸ਼ ਦੀ ਵਿਧਾਨ ਸਭਾ ਤੇ ਦੇਸ਼ ਦੀ ਲੋਕ ਸਭਾ ਚ ਛਿਪੀ ਹੁੰਦੀ ਹੈ, ਉੱਥੇ ਲੋਕਾਂ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਤੁਸੀਂ ਵੇਖ ਲਓ ਬੀਤੇ ਸਮੇਂ ਚ ਜਿੰਨੇ ਕਾਨੂੰਨ, ਚਾਹੇ ਚੰਗੇ ਚਾਹੇ ਮਾੜੇ, ਚਾਹੇ ਧੜਾਧੜ ਨੌਕਰੀਆਂ ਦੇ ਦਿਓ ਤੇ ਚਾਹੇ ਸਰਕਾਰੀ ਸੈਕਟਰ ਖਤਮ ਕਰ ਦਿਓ, ਚਾਹੇ ਔਰਤਾਂ ਨੂੰ ਪੈਸੇ ਦੇ ਦਿਓ ਤੇ ਚਾਹੇ ਕਿਸੇ ਦੀ ਕਟੌਤੀ ਕਰ ਦਿਓ, ਚਾਹੇ ਪੁਰਾਣੀ ਪੈਨਸ਼ਨ ਲਾਗੂ ਕਰ ਦਿਓ, ਚਾਹੇ ਪੁਰਾਣੀ ਪੈਨਸ਼ਨ ਬੰਦ ਕਰ ਦਿਓ, ਚਾਹੇ ਕੱਚਿਆਂ ਨੂੰ ਪੱਕੇ ਕਰ ਦਿਓ ਤੇ ਚਾਹੇ ਪੱਕਿਆਂ ਨੂੰ ਵੀ ਕੱਚੇ ਕਰ ਦਿਓ, ਇਹ ਸਾਰਾ ਕੁਛ ਹੈ ਹਵਾ ਚ ਨਹੀਂ ਹੁੰਦਾ
8: ਜੀ।
9: ਇਹ ਇਹਨਾਂ ਲੋਕ ਸਭਾ ਤੇ ਵਿਧਾਨ ਸਭਾ ਦੇ ਜਿਹੜੇ ਸਦਨ ਸੱਜਦੇ ਨੇ, ਜਿਹਨੂੰ ਆਪਾਂ ਸੈਸ਼ਨ ਆਖਦੇ ਹਾਂ, ਅਜਲਾਸ ਆਖਦੇ ਹਾਂ, ਉਹਨਾਂ ਦੇ ਵਿੱਚ ਹੁੰਦਾ। ਇਸ ਕਰਕੇ ਮੈਂ ਬੜਾ ਅਹਿਮ ਮੰਨਦਾ ਇਹਨਾਂ ਨੂੰ, ਕਾਨੂੰਨ ਦੇ ਮੰਦਿਰ ਨੇ, ਭਾਰਤੀ ਲੋਕਾਂ ਦਾ ਭਵਿੱਖ ਇੱਥੇ ਲਿਖਿਆ ਜਾਂਦਾ ਹੈ। ਉਹ ਵੱਖਰੀ ਗੱਲ ਹੈ ਕਿ ਭਵਿੱਖ ਲਿਖਣ ਵਾਲੇ ਵੀ ਕਿਤੇ ਨਾ ਕਿਤੇ ਸਿਆਸਤ ਦਾ ਸ਼ਿਕਾਰ ਹੋ ਗਏ ਆ, ਉਹ ਭਵਿੱਖ ਹੁਣ ਲੋਕਾਂ ਦੇ ਢੰਗ ਦੇ ਨਾਲ ਨਹੀਂ ਲਿਖਦੇ, ਜਿਵੇਂ ਸੰਸਾਰ ਦੇ ਮੁੱਠੀ ਭਰ ਲੋਕ ਆਪਣੇ ਢੰਗ ਦੇ ਨਾਲ ਇਸ ਸੰਸਾਰ ਨੂੰ, ਇਸ ਸਮਾਜ ਨੂੰ ਚਲਾਉਣਾ ਚਾਹੁੰਦੇ, ਉਹਨਾਂ ਦੇ ਢੰਗ ਦੇ ਨਾਲ ਸਾਰਾ ਕੁਛ ਲਿਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਤੁਸੀਂ ਜ਼ਿਕਰ ਕੀਤਾ, 3 ਅਗਸਤ ਤੋਂ, ਕੱਲ ਤੋਂ ਮਾਨਸੂਨ ਅਜਲਾਸ ਸ਼ੁਰੂ ਹੋਣ ਜਾ ਰਿਹਾ ਹੈ
8: ਜੀ।
9: ਪਹਿਲਾਂ ਤਾਂ ਮੈਂ ਦੱਸਦਾ ਕਿ ਇਹ ਪੰਜਾਬ ਦੀ ਸਰਕਾਰ ਦਾ ਜਿਹੜੀ ਇਹ ਵਾਲੀ ਟਰਨ ਹੈ, ਪੰਜਾਬ ਦੀ ਸਰਕਾਰ ਦੀ, ਇਸ ਟਰਮ ਦਾ ਇਹ ਆਖਰੀ ਮਾਨਸੂਨ ਅਜਲਾਸ ਹੋਵੇਗਾ ਭਗਵੰਤ ਮਾਨ ਸਰਕਾਰ ਦਾ, ਕਿਉਂਕਿ ਇਸ ਤੋਂ ਬਾਅਦ ਨਵੀਂ ਸਰਕਾਰ ਗਠਨ ਹੋ ਕੇ ਫਿਰ ਅਗਲਾ ਮਾਨਸੂਨ ਅਜਲਾਸ ਸੱਦੇਗੀ, ਜਿਹੜੀ ਵੀ ਗਠਨ ਹੁੰਦੀ ਹੈ
8: ਜੀ।
9: ਹੁਣ ਇਹਦੇ ਵਿੱਚ ਜਿਹੜੀ ਸਭ ਤੋਂ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਕਿ 3 ਤੋਂ 10 ਅਗਸਤ, ਸੋਮਵਾਰ ਤੋਂ ਲੈ ਕੇ ਚੱਲ ਅਗਲੇ ਸੋਮਵਾਰ ਤੱਕ ਰਹਿਣੀ ਹੈ, ਸ਼ਨੀ ਐਤਵਾਰ ਨੂੰ ਛੱਡ ਵੀ ਲਈਏ ਤੇ ਤਾਂ ਵੀ ਮੈਂ ਸਮਝਦਾ ਕਿ ਕਾਫੀ ਦਿਨ ਹੈ, ਤੇ ਪੰਜਾਬ ਦੀ ਸਰਕਾਰ ਨੇ ਬਹੁਤੇ ਅਜੇ ਪੱਤੇ ਖੋਲੇ ਨੇ ਕਿ ਉਹਨਾਂ ਨੇ ਕੀ ਕੁਛ ਅੰਦਰ ਕਰਨਾ। ਸਿਰਫ ਦੋ ਚੀਜ਼ਾਂ ਜਿਹੜੀਆਂ ਹੁਣ ਤੱਕ ਸਾਹਮਣੇ ਆ ਰਹੀਆਂ, ਇੱਕ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਉੱਪਰ ਜਿਹੜਾ ਕੁਛ ਨਵਾਂ ਬਿੱਲ ਪੇਸ਼ ਕੀਤਾ ਜਾਣਾ, ਖੈਰ ਉਹ ਪਤਾ ਸਾਰਿਆਂ ਨੂੰ ਕਿ ਉਹ ਕੈਬਨਿਟ ਨੇ ਉਹਨੂੰ ਪਹਿਲਾਂ ਹੀ ਮਾਨਤਾ ਦੇ ਦਿੱਤੀ ਹੈ, ਕੇਵਲ ਉਹ ਬਿੱਲ ਪੇਸ਼ ਕਰਨਾ ਤੇ ਉਹ ਮਾਨਤਾ ਉਹਨੂੰ 100% ਮਿਲ ਜਾਣੀ ਹੈ, ਜਿਹਦੇ ਵਿੱਚ ਪ੍ਰਾਈਵੇਟ ਸਕੂਲਾਂ ਤੇ ਭੋਰਾ ਸਖਤੀ ਕੀਤੀ ਗਈ ਹੈ ਕਿ ਸਾਲ ਦਾ 5% ਫੀਸਾਂ ਦਾ ਇਜਾਫਾ ਤੁਸੀਂ ਕਰ ਸਕਦੇ, ਤੋਂ ਵੱਧ ਨਹੀਂ ਕਰ ਸਕਦੇ। ਇੱਕ ਤੇ ਉਹ ਬਿੱਲ ਹੈ, ਦੂਜਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਸਲੇ ਦੇ ਵਿੱਚ ਜਿਹੜੀਆਂ ਸੋਧਾਂ ਦਾ ਜ਼ਿਕਰ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਕੀਤਾ ਜਾ ਰਿਹਾ ਜਾਂ ਕੁਛ ਹੋਰ ਸਿੱਖ ਸਮਾਜ ਵਾਲੇ ਪਾਸਿਓਂ ਕੀਤਾ ਜਾ ਰਿਹਾ, ਉਹਦੇ ਵਿੱਚ ਵੀ ਪਤਾ ਲੱਗਿਆ ਕਿ ਇੱਕ ਅੱਧੀ ਸੋਧ ਜਿਹੜੀ ਹੈ ਪੰਜਾਬ ਦੀ ਸਰਕਾਰ ਕਰ ਸਕਦੀ ਹੈਗੀ ਹੈ। ਇਹ ਤੋਂ ਇਲਾਵਾ ਕੁਛ ਨਹੀਂ ਅਜੇ ਤੱਕ ਗੱਲ ਸਾਫ਼ ਕਿ ਕੀ ਕੁਛ ਅੰਦਰ ਕਰਨਾ ਹੈਗਾ। ਦਿਨ ਕਾਫੀ ਹੈ, ਜਦੋਂ ਦਿਨ ਕਾਫੀ ਹੈ ਤੇ ਮੈਨੂੰ ਲੱਗਦਾ ਕਿ ਫਿਰ ਉਹ ਦਿਨਾਂ ਦੇ ਵਿੱਚ ਕਾਫੀ ਰੌਲੇ ਰੱਪੇ ਤੇ ਸਿਆਸਤ ਹੋਣੀ ਹੈ। ਔਰ ਇਹ ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਸਭ ਤੋਂ ਪਹਿਲਾਂ ਤੇ ਰੌਲਾ ਇਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਅਕਾਲ ਤਖ਼ਤ ਵਾਲੇ ਪਾਸਿਓਂ ਗੁਰੂ ਦੁਖੀ ਐਲਾਨੇ ਜਾ ਚੁੱਕੇ ਆ, ਪੰਥ ਵਿਰੋਧੀ ਐਲਾਨੇ ਜਾ ਚੁੱਕੇ ਆ। ਗੁਰੂ ਦੁਖੀ ਵਿਅਕਤੀ ਪੰਥ ਵਿਰੋਧੀ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨਿਆ ਹੋਵੇ
8: ਜੀ,
9: ਉਹਦੇ ਰੂਬਰੂ ਹੋਣਾ ਹੀ ਬਹੁਤ ਵੱਡੀ ਗੱਲ ਹੈਗੀ ਹੈ ਕਿ ਉਹਦੇ ਰੂਬਰੂ ਸਿੱਖ ਵਿਧਾਇਕ ਹੋਣਗੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਆ, ਚਾਹੇ ਕਾਂਗਰਸ ਦੇ, ਚਾਹੇ ਕੋਈ ਹੋਰ ਹੋਣ। ਹਾਲਾਂਕਿ ਜਿਹੜੇ ਹੋਰ ਹੈ, ਭਾਵੇਂ ਕਾਂਗਰਸੀ ਹੈ ਜਾਂ ਬੀਬੀ ਗਰੀਬ ਕੌਰ ਹੈ, ਉਹਨਾਂ ਨੇ ਤੇ ਬਕਾਇਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਆਗਿਆ ਲੈ ਲਈ ਕਿ ਭਾਈ ਆਗਿਆ ਦੋ, ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਆ। ਉਹਨਾਂ ਨੇ ਆਗਿਆ ਦੇ ਵੀ ਦਿੱਤੀ, ਨਾਲ ਕੁਛ ਹਦਾਇਤਾਂ ਵੀ ਦਿੱਤੀਆਂ ਨੇ ਜਥੇਦਾਰ ਸਾਹਿਬ ਨੇ ਕਿ ਤੁਸੀਂ ਲੋਕਾਂ ਦੀ ਗੱਲ ਕਰੋ, ਕਾਨੂੰਨ ਭਾਈ ਜੇ ਉੱਥੇ ਪਾਸ ਕਰਨਾ ਤੇ ਪੰਥ ਦੀ ਰਾਏ ਤੋਂ ਬਿਨਾਂ ਨਾ ਕੀਤਾ ਜਾਵੇ। ਤੇ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਪੰਜਾਬ ਦੀ ਸਰਕਾਰ ਉਹ ਕਾਨੂੰਨ ਜੇ ਸੋਧ ਕਾਨੂੰਨ ਲਿਆ ਰਹੀ ਹੈ, ਤੇ ਜੇ ਫਿਰ ਸੋਧ ਕਾਨੂੰਨ ਆਉਂਦਾ ਹੈ ਪੰਜਾਬ ਦੇ ਸਿੱਖ ਵਿਧਾਇਕ ਉੱਤੇ ਸਹਿਮਤੀ ਦਿੰਦੇ ਹੈ ਤੇ ਮੈਂ ਸਮਝਦਾ ਤੇ ਉਹ ਤੇ ਫਿਰ ਅਕਾਲ ਤਖ਼ਤ ਨਾਲ ਬਗਾਵਤ ਹੋਵੇਗੀ। ਸੋ ਆਪਣੇ ਆਪ ਚ ਬੜਾ ਵਿਸ਼ੇਸ਼ ਸੈਸ਼ਨ ਰਹੇਗਾ ਕਿਉਂਕਿ ਕਾਫੀ ਦਿਨ ਚੱਲਣਾ ਆ। ਸੋ ਵੇਖਦੇ ਹਾਂ ਕੀ ਗੱਲਾਂ ਬਾਤਾਂ ਹੁੰਦੀਆਂ। ਉਵੇਂ ਤੇ ਭਾਈ ਮੁੱਦਿਆਂ ਦੀ ਪੰਡ ਹੈ, ਹੁਣ ਮੁੱਦੇ ਚੁੱਕੇ ਜਾਂਦੇ ਆ ਜਾਂ ਕੇਵਲ ਮੁੱਦਿਆਂ ਤੇ ਸਿਆਸਤ ਹੁੰਦੀ ਹੈ, ਇਹ ਅਸੀਂ ਹੁਣ ਕੱਲ ਤੋਂ ਵੇਖਾਂਗੇ
8: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਬੈਸਟ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਪਤਾ, ਕਿਉਂਕਿ ਗੱਲ ਹੋਵੇ ਕਿ ਘਰ ਦੀ ਰੈਨੋਵੇਸ਼ਨ ਹੈ ਜਾਂ ਫਿਰ ਬਿਲਡਰਸ ਤੇ ਰੈਨੋਵੇਟਰਸ ਕੰਟਰੈਕਟਰਸ ਦੇ ਲਈ ਇਹ ਇੱਕ ਅੱਛਾ ਸਟੋਪ ਹੈ, ਕਿਉਂਕਿ ਪਲੰਬਿੰਗ, ਇਲੈਕਟ੍ਰੀਕਲ, ਫਲੋਰਿੰਗ, ਡੋਰਸ ਤੋਂ ਲੈ ਕੇ ਵਾਸ਼ਰੂਮ ਦਾ ਸਾਰਾ ਸਮਾਨ, ਜਨਰਲ ਕੰਸਟਰਕਸ਼ਨ ਤੇ ਰੈਨੋਵੇਸ਼ਨ ਦਾ ਸਾਰਾ ਹੀ ਮਟੀਰੀਅਲ ਤੁਸੀਂ ਇੱਥੋਂ ਲਵੋ ਬੈਸਟ ਵੈਲਿਊ ਦੇ ਨਾਲ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਪਾਸੋਂ। ਸੋ ਜੀ, ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਰੇ ਪ੍ਰਾਈਜ਼ ਪ੍ਰੋਡਕਟਸ ਵੀ ਵੇਖ ਸਕਦੇ ਹੋ। www.bestvaluebuildingsupplies.ca ਤੇ ਜਾਣਾ ਹੈ, ਤੇ ਸਟੀਲਸ ਤੇ ਡਿਕਸੀ ਦੇ ਕਾਰਨਰ ਤੇ 8005 ਡਿਕਸੀ ਰੋਡ ਬ੍ਰੈਂਪਟਨ ਦੇ ਵਿੱਚ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਨੇ। ਸੋ ਚਾਹੁੰਦੇ ਹੋ ਤੁਸੀਂ ਕਿ ਪ੍ਰੋਡਕਟਸ ਤੇ ਤੁਹਾਨੂੰ ਅੱਛਾ ਪ੍ਰਾਈਜ਼ ਮਿਲੇ, ਤੇ ਇਹ ਅੱਛਾ ਸਟੋਪ ਲਗਜ਼ਰੀ ਸ਼ੋਰੂਮ ਜੋ ਹੈ ਬ੍ਰੈਂਪਟਨ ਦੇ ਵਿੱਚ, ਵਿਜ਼ਿਟ ਜ਼ਰੂਰ ਕਰਕੇ ਆਉਣਾ ਜੀ। ਰਮੇਸ਼ ਜੀ, ਗੱਲ ਅਗਲੀ ਤੋਰਾਂਗੇ, ਤੇ ਗੱਲ ਤੋਰੀਏ ਕਾਂਗਰਸ ਦੇ ਆਪਸੀ ਘਮਾਸਾਣ ਦੀ, ਤੇ ਖਬਰ ਹੈ ਕਿਤੇ ਇਸ ਦੇ ਵਿੱਚ ਆਪ ਦੀ ਵੀ ਐਂਟਰੀ ਹੋਈ ਹੈ ਜੀ, ਕੀ ਖਾਸ ਰਿਪੋਰਟ ਹੈ?
9: ਰੁਪਿੰਦਰ ਜੀ, ਜਿਹੜਾ ਕਾਂਗਰਸ ਦਾ ਸਿਆਸੀ ਕਾਟੋ ਕਲੇਸ਼ ਹੈ
8: ਜੀ,
9: ਪਿਛਲੇ ਕਈ ਦਿਨ ਹੋ ਗਏ ਆ, ਮੈਂ ਵੀ ਇਸ ਪਲੇਟਫਾਰਮ ਤੇ ਸਰੋਤਿਆਂ ਨਾਲ ਸਾਂਝ ਪਾ ਰਿਹਾ, ਵੱਖ ਵੱਖ ਮੀਡੀਆ ਅਦਾਰੇ ਜਾਂ ਸੋਸ਼ਲ ਮੀਡੀਆ ਤੇ ਵੀ ਕਾਂਗਰਸ ਦਾ ਕਾਟੋ ਕਲੇਸ਼ ਚਰਚਾ ਚ ਹੈ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਚਰਚਾ
8: ਜੀ।
9: ਹੁਣ ਜਿੱਥੇ ਗੱਲ ਪਹੁੰਚ ਗਈ ਹੈ, ਜੋ ਕੁਛ ਅਸੀਂ ਰੋਜ਼ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਜੋ ਕਾਂਗਰਸੀ ਇਕੱਠ ਕਰਦੇ ਆ, ਉਸ ਇਕੱਠ ਦੇ ਵਿੱਚ ਜਿਵੇਂ ਸਿਆਣੇ ਕਹਿੰਦੇ ਆ ਨਾ ਕਿ ਕਈ ਵਾਰ ਜਿਹੜਾ ਕਾਟੋ ਕਲੇਸ਼ਾ ਲੈ ਪੈਂਦਾ ਹੈ, ਕਲਾ ਦਾ ਮੂੰਹ ਕਾਲਾ, ਮੈਨੂੰ ਲੱਗਦਾ ਕਿ ਕਾਂਗਰਸ ਦੇ ਉੱਪਰ ਉਹ ਨੌਬਤ ਆ ਗਈ ਹੈ। ਮੈਂ ਬਹੁਤ ਚਿਰ ਤੋਂ ਕਹਿੰਦਾ ਆ ਰਿਹਾ ਕਿ ਕਾਂਗਰਸ ਨੂੰ ਆਪਣਾ ਮਸਲਾ ਨਿਬੇੜ ਲੈਣਾ ਚਾਹੀਦਾ
8: ਜੀ।
9: ਆ ਦਿਨ ਆਪਸੀ ਰੌਲੇ ਦੇ ਨਹੀਂ ਹੈ, ਆ ਦਿਨ ਚੋਣਾਂ ਦੇ ਲਈ ਚੋਣ ਪ੍ਰਚਾਰ ਵਿੱਚ ਰੁੱਝਣ ਦੇ ਹੈ, ਕਿਹਨੂੰ ਟਿਕਟ ਦੇਣੀ ਹੈ, ਕਿਹਨੂੰ ਕੱਟਣੀ ਹੈ, ਕਿਹਦੀ ਪੱਕੀ ਟਿਕਟ ਹੈ, ਕਿਹਦੀ ਕੱਚ ਪੱਕੀ ਟਿਕਟ ਹੈ, ਕਿਹੜਾ ਜਾਣ ਵਾਲਾ ਤੇ ਕਿਹੜਾ ਆਉਣ ਵਾਲਾ, ਉਹ ਸਾਰੀਆਂ ਚੀਜ਼ਾਂ ਦੇ ਕੋਖਣ ਪੜਤਾਲਣ ਦੇ ਦਿਨ ਹੈ। ਤੇ ਇੱਥੇ ਰੌਲਾ ਕੀ ਪਿਆ ਆ? ਆ ਤਾਜ਼ਾ ਤਰੀਨ ਕੁਛ ਘੰਟੇ ਪਿੱਛੇ ਚੱਲ ਜਾਈਏ, ਬਰਨਾਲੇ ਵਿਖੇ ਜਿੱਥੇ ਭੁਪੇਸ਼ ਬਘੇਲ ਹੋਣੀ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਕੰਮ ਕਰ ਰਿਹਾ ਹੈ, ਉੱਥੇ ਨਾਅਰੇ ਲੱਗੀ ਜਾਂਦੇ ਆ ਚਰਨਜੀਤ ਸਿੰਘ ਚੰਨੀ ਜਿੰਦਾਬਾਦ। ਹਾਲਾਂਕਿ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਤੇ ਮੈਨੂੰ ਲੱਗਦਾ ਕਿਸੇ ਨੂੰ ਇਤਰਾਜ਼ ਨਹੀਂ ਹੈ, ਪਰੰਤੂ ਜਦੋਂ ਇਹ ਗੱਲ ਜੱਗ ਜਾ ਰਿਹਾ ਕਿ ਇੱਕ ਪਾਸੇ ਰਾਜ ਸਾਹਿਬ ਡਿੰਗ ਦਾ ਧੜਾ ਆ ਜਿਹੜਾ ਬਤੌਰ ਪ੍ਰਧਾਨ ਪੰਜਾਬ ਚ ਇਹਨਾਂ ਸਮਾਗਮਾਂ ਦੀ ਅਗਵਾਈ ਕਰ ਰਿਹਾ, ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਆ ਜਿਹੜੇ ਬਗਾਵਤ ਕਰ ਚੁੱਕੇ, ਮੈਨੂੰ ਮਨਜ਼ੂਰ ਨਹੀਂ ਆ ਰਾਜਾ ਬੜੇ, ਔਰ ਰੁੱਸ ਕੇ ਘਰ ਬੈਠੇ ਹੋਏ ਆ। ਤੇ ਜਦੋਂ ਉਸ ਇਕੱਠ ਦੇ ਵਿੱਚ ਬੀਤੇ ਕੱਲ ਵੀ ਤੇ ਅੱਜ ਵੀ ਇਹ ਨਾਰੇ ਲੱਗਣ ਚਰਨਜੀਤ ਸਿੰਘ ਚੰਨੀ ਜਿੰਦਾਬਾਦ, ਤੇ ਫਿਰ ਇਹ ਬਗਾਵਤ ਹੀ ਹੈ, ਫਿਰ ਇਹਨੂੰ ਬਗਾਵਤੀ ਸੁਰਾਂ ਆਖਾਂਗੇ। ਹੁਣ ਕਾਂਗਰਸੀ ਜਿਹੜੇ ਲੀਡਰ ਹੈ, ਚਾਹੇ ਉਹ ਰਾਜਾ ਬੜਿੰਗ ਹੈ, ਚਾਹੇ ਹੋਰ ਹੈ, ਅੱਜ ਰਜੀਆ ਸੁਲਤਾਨ ਵੀ ਉੱਥੇ ਪਹੁੰਚੇ ਸੀ ਮੰਚ ਤੋਂ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਜੋ ਕੁਛ ਕੀਤਾ ਜਾ ਰਿਹਾ ਕਹਿੰਦੇ ਗਲਤ ਹੈ। ਰਜੀਆ ਸੁਲਤਾਨਾ ਨੇ ਕਿਹਾ ਜਦੋਂ ਇਹ ਦਿੱਲੀ ਜਾਂਦੇ ਕਹਿੰਦੇ ਉਦੋਂ ਇਹ ਮੀਆਂ ਮਿੱਠੂ ਬਣ ਜਾਂਦੇ ਹੈ, ਇੱਥੇ ਮਾਹੌਲ ਖਰਾਬ ਕਰਾਉਂਦੇ, ਨਾਂ ਤਾਂ ਨਹੀਂ ਉਹਨਾਂ ਨੇ ਕਿਸੇ ਦਾ ਲਿਆ, ਪਰੰਤੂ ਗੱਲ ਤੇ ਚਰਨਜੀਤ ਸਿੰਘ ਚੰਨੀ ਵਾਲੇ ਪਾਸੇ ਸੀ। ਰਾਜਾ ਬੜਿੰਗ ਨੇ ਵੀ ਮੰਚ ਤੋਂ ਉੱਪਰੋਂ ਦਬਕਾ ਮਾਰਿਆ। ਸ਼ਮਸ਼ੇਰ ਦੁੱਲੋ ਸਾਬਕਾ ਪ੍ਰਧਾਨ ਹੈ, ਉਹਨਾਂ ਨੇ ਨਵਾਂ ਹੀ ਸ਼ੋਸ਼ਾ ਛੱਡਤਾ, ਉਹ ਕਹਿੰਦੇ ਜੀ ਏਜੰਸੀਆਂ ਦੀ ਦਖਲ ਅੰਦਾਜ਼ੀ ਹੈ, ਏਜੰਸੀਆਂ ਕਰਾ ਰਹੀਆਂ, ਰੌਲਾ ਤੁਸੀਂ ਆਪਣਾ ਨਾ ਮਕਾਓ ਤੇ ਕਰਾ ਰਹੀਆਂ ਏਜੰਸੀਆਂ। ਆ ਬੀਤੇ ਕੱਲ ਦੀ ਹੈ, ਮਦਨ ਲਾਲ ਜਲਾਲਪੁਰ ਸਾਬਕਾ ਵਿਧਾਇਕ ਸਸਪੈਂਡ ਕਰ ਦਿੱਤਾ, ਦੁਪਹਿਰੇ ਸਸਪੈਂਡ ਕੀਤਾ ਰਾਜਾ ਬੜਿੰਗ ਹੁਣਾਂ ਨੇ, ਤਿੰਨ ਚਾਰ ਘੰਟੇ ਬਾਅਦ ਚਰਨਜੀਤ ਸਿੰਘ ਚੰਨੀ ਮਦਨ ਲਾਲ ਜਲਾਲਪੁਰ ਤੋਂ ਪਹੁੰਚ ਗਏ, ਕਹਿੰਦੇ ਇਹ ਗਲਤ ਹੈ, ਇਹ ਬਗਾਵਤ ਨਹੀਂ ਤੇ ਹੋਰ ਕੀ ਹੈ, ਇਹ ਅਸੀਂ ਧੜੇਬੰਦੀ ਨਹੀਂ ਤੇ ਹੋਰ ਕੀ ਹੈ। ਬੜੇ ਜਣੇ ਰੁਸ ਕੇ ਬੈਠੇ ਜਿਹੜੇ ਪ੍ਰੋਗਰਾਮਾਂ ਚ ਹਿੱਸਾ ਨਹੀਂ ਲੈ ਰਹੇ। ਪਟਿਆਲੇ ਚ ਪ੍ਰੋਗਰਾਮ ਕੀਤਾ, ਪਟਿਆਲੇ ਦਾ ਮੈਂਬਰ ਪਾਰਲੀਮੈਂਟ ਕਾਂਗਰਸ ਦਾ ਹੈ, ਉਹ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਿਆ। ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੀ ਐਂਟਰੀ, ਹੁਣ ਗੱਲ ਇਹ ਕਿ ਸਿਆਸੀ ਮੰਚ ਹੈ ਕਾਂਗਰਸ ਦਾ। ਹੁਣ ਕਾਂਗਰਸੀ ਵੀ ਭਾਸ਼ਣ ਕਲਾ ਦੇ ਤੇ ਕਾਫੀ ਉਹ ਵੀ ਮਹਾਰਤ ਰੱਖਦੇ ਆ, ਉਹ ਕਹਿੰਦੇ ਜੀ ਗੱਲ ਇਹ ਕਿ ਰਾਜਾ ਬੜਿੰਗ ਹੁਣੀ ਬਹੁਤ ਸਾਰੇ ਕਹਿੰਦੇ ਕਾਂਗਰਸ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਜਿਹੜੇ ਸਾਡੇ ਵਿੱਚ ਆਉਣ ਨੂੰ ਤਿਆਰ ਹੈ। ਰਾਜਾ ਬੜਿੰਗ ਨੇ ਇਹ ਗੱਲ ਕਹਿ ਦਿੱਤੀ ਸਿਆਸੀ ਮੰਚ ਤੋਂ। ਉਧਰੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਾਡੇ ਜਿਹੜੇ 40-45 ਤੁਹਾਡੇ ਚ ਆ ਰਹੇ, ਤੁਸੀਂ ਉਹਨਾਂ ਦੀ ਗੱਲ ਛੱਡੋ, ਜਿਹੜੇ 4-5 ਤੁਹਾਡੇ ਬੱਚੇ ਆ ਪਹਿਲਾਂ ਉਹ ਸਾਂਭ ਲਓ। ਗੱਲ ਵੀ ਸਹੀ ਹੈ ਕਿ ਤੁਸੀਂ ਉਹਨਾਂ ਦੇ 40-45 ਲਿਆਉਣ ਦੀਆਂ ਗੱਲਾਂ ਕਰ ਰਹੇ ਹੋ, ਆਪਣੇ ਵਿੱਚ ਤੁਹਾਡੇ ਚ ਧੜੇਬੰਦੀ ਹੈ, ਆਪਣੇ ਚ ਤੁਸੀਂ ਜਿੰਨੇ ਹੋ ਅੱਧਿਆਂ ਦਾ ਮੂੰਹ ਇੱਧਰ ਹੈ ਤੇ ਅੱਧਿਆਂ ਦਾ ਇੱਧਰ ਹੈ। ਭਗਵੰਤ ਮਾਨ ਕਹਿੰਦਾ ਇਹਨਾਂ ਨੂੰ ਗੱਲ ਹੀ ਕੋਈ ਨੀ, ਇਹਨਾਂ ਨੂੰ ਸਿਰਫ ਪ੍ਰਧਾਨਗੀ ਦਾ ਰੌਲਾ, ਪੰਜਾਬ ਚ ਫਿਕਰ ਹੀ ਨਹੀਂ ਹੈ। ਉਹਨੂੰ ਮੌਕਾ ਮਿਲ ਗਿਆ ਭਗਵੰਤ ਮਾਨ ਨੂੰ, ਉਹ ਤੇ ਪਹਿਲਾਂ ਹੀ ਸਟੇਜਾਂ ਤੇ ਚੜ ਕੇ ਆ ਚੁਟਕਲੇ ਸੁਣਾਉਂਦਾ, ਤੇ ਉਹਨੂੰ ਹੋਰ ਮੌਕਾ ਮਿਲ ਗਿਆ। ਹਰਪਾਲ ਸਿੰਘ ਚੀਮਾ ਥੋੜਾ ਸਮਾਂ ਪਹਿਲਾਂ ਕਹਿ ਕੇ ਹਟਿਆ ਕਿ ਤੁਸੀਂ ਵੇਖਿਓ ਸਹੀ, 227 ਚ ਆਉਂਦਿਆਂ ਆਉਂਦਿਆਂ ਤਿੰਨ ਹਿੱਸਿਆਂ ਚ ਵੰਡੀ ਜਾਣੀ ਆ ਕਹਿੰਦੇ ਕਾਂਗਰਸ। ਸੋ ਕਹਿਣ ਤੋਂ ਭਾਵ ਹੈ ਕਿ ਸਿਆਸੀ ਤੌਰ ਤੇ ਕਾਂਗਰਸ ਇਸ ਵੇਲੇ ਬੜੇ ਔਖੇ ਹਾਲਾਤਾਂ ਚੋਂ ਲੰਘ ਰਹੀ ਹੈ। ਭਾਵਾਂ ਕਿ ਹਾਈ ਕਮਾਂਡ ਨੇ ਭੁਪੇਸ਼ ਬਘੇਲ ਨੂੰ ਭੇਜਿਆ ਸੀ ਕਿ ਤੁਸੀਂ ਬੂਥ ਪੱਧਰ ਤੇ ਜਾਓ, ਬਲਾਕ ਪੱਧਰ ਤੇ ਜਾਓ, ਜ਼ਿਲ੍ਹਾ ਪੱਧਰ ਤੇ ਜਾਓ, ਮੀਟਿੰਗਾਂ ਦਾ ਸਿਲਸਿਲਾ ਚਲਾਓ, ਪਾਰਟੀ ਨੂੰ ਜਿਹੜਾ ਹੇਠਲਾ ਕਾਡਰ ਹੈ ਉਹਨੂੰ ਚੁਸਤ ਫੁਰਤ ਕਰੋ, ਭਾਵਕੀ ਐਕਟਿਵ ਕਰੋ, ਉਹਨੂੰ ਤੇਜ਼ ਕਰੋ, ਤੇ ਗੱਲ ਉਲਟ ਹੋਣੀ ਸ਼ੁਰੂ ਹੋ ਗਈ ਹੈ। ਭਾਵਕੀ ਜਿਹੜੀ ਧੜੇਬੰਦੀ ਕੇਵਲ ਚੰਡੀਗੜ੍ਹ ਤੱਕ ਹੀ ਨਜ਼ਰ ਆਉਂਦੀ ਸੀ, ਹੁਣ ਉਹ ਬਲਾਕ ਪੱਧਰ ਤੱਕ ਵੀ ਨਜ਼ਰ ਆਉਣ ਲੱਗ ਪਈ ਹੈ, ਜਿਸ ਢੰਗ ਦੇ ਨਾਅਰੇਬਾਜ਼ੀ ਉੱਥੇ ਲੱਗਣੀ ਹੋਈ ਹੈ। ਸੋ ਬਾਕੀ ਭਾਈ ਹਾਈ ਕਮਾਂਡ ਤੇ ਨਿਰਭਰ ਹੈ, ਕਾਂਗਰਸ ਦੀ ਹਾਈ ਕਮਾਂਡ ਤੇ, ਕਿ ਉਹ ਇਸ ਕਾਟੋ ਕਲੇਸ਼ ਨੂੰ ਕਿਵੇਂ ਸਮੇਟਦੀ ਹੈ ਤੇ ਕਿੰਨੀ ਕੁ ਜਲਦੀ ਸਮੇਟਦੀ ਹੈ। ਉਵੇਂ ਮੈਂ ਸਮਝਦਾ ਕਿ ਕਾਫੀ ਦੇਰੀ ਕਾਂਗਰਸ ਕਰ ਚੁੱਕੀ ਹੈ।
8: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਤੁਸੀਂ ਆਪਣੀ ਇੰਸ਼ੋਰੈਂਸ ਜੋ ਹੈ ਉਸ ਬਾਰੇ ਹਾਲੇ ਤੱਕ ਨਹੀਂ ਸੋਚਿਆ, ਤੇ ਜੀ ਇਸ ਬਾਰੇ ਸੋਚਣਾ ਵੀ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਟੈਨਸ਼ਨ ਫਰੀ ਜੇਕਰ ਅਸੀਂ ਜੀਣੀ ਹੈ ਤੇ ਫਿਰ ਇਸ ਮੁਲਕ ਦੇ ਵਿੱਚ ਖਾਸ ਤੌਰ 'ਤੇ ਜੇਕਰ ਗੱਲ ਕਰੀਏ ਤੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ, ਅੱਛੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਜੀ ਇਹ ਸਲਾਹ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਟੌਪ ਚੋਇਸ ਇੰਸ਼ੋਰੈਂਸ ਤੋਂ ਜ਼ਰੂਰ ਲੈ ਸਕਦੇ ਹੋ। ਨੰਬਰ ਨੋਟ ਕਰਨਾ ਜੀ, 416-817-6600 4168176500 ਇਹ ਨੰਬਰ ਹੈ। ਲਾਈਫ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ, ਅੱਛੀ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਆਪਣਿਆਂ ਦੇ ਲਈ, ਤੇ ਫਿਰ ਅੱਛੇ ਹੈਲਥ ਡੈਂਟਲ ਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਜਾਣਕਾਰੀ ਇਹਨਾਂ ਪਾਸੋਂ ਲਵੋ। ਨੰਬਰ 416-817-6600 4168176500 ਨੰਬਰ ਜੀ ਹਰਪ੍ਰੀਤ ਸੈਣੀ ਜੀ ਦੇ ਲਈ ਤੁਸੀਂ ਨੋਟ ਰੱਖਣਾ ਜੀ। ਅਤੇ ਮੈਂ ਇਸ ਦੇ ਨਾਲ ਹੀ ਜੀ ਜ਼ਿਕਰ ਇਹ ਵੀ ਕਰ ਦੇਵਾਂ ਜੀ, ਫਾਰਮ ਅਤੇ ਖੇਤਾਂ ਦੇ ਵਿੱਚ ਜੋ ਕੰਮ ਹੈ, ਗ੍ਰੀਨ ਹਾਊਸ ਦਾ ਕੰਮ ਹੈ, ਇਹ ਜੀ ਕੰਮ ਮਿਲ ਰਿਹਾ, ਅਤੇ ਗੁਰਜੋਤ ਜੀ ਪਾਸੋਂ ਜੀ ਤੁਸੀਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ। ਨੰਬਰ 647-258-5394 ਇਹ ਨੰਬਰ ਹੈ, ਕਾਲ ਕਰਕੇ ਤੁਸੀਂ ਪੂਰੀ ਜਾਣਕਾਰੀ ਲਓ, ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦਿਓ। ਪਿਕਅਪ ਤੇ ਡਰੌਪ ਆਫ ਵੀ ਇਹ ਕਰਨਗੇ। 647-278-5394 ਗੁਰਜੋਤ ਜੀ ਦਾ ਨੰਬਰ ਹੈ, ਤੇ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਜੀ। ਰਮੇਸ਼ ਜੀ, ਪ੍ਰਧਾਨ ਮੰਤਰੀ ਨੇ ਖਬਰ ਹੈ ਦੇਸ਼ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤਾ ਜੀ, ਇਸ ਬਾਰੇ ਕੀ ਖਾਸ ਰਿਪੋਰਟ ਹੈ?
9: ਚਲੋ ਇੱਕ ਗੱਲ ਤੇ ਰੁਪਿੰਦਰ ਜੀ ਥੋੜੀ ਜਿਹੀ, ਚਲੋ ਮੈਂ ਚੰਗੀ ਤਾਂ ਨਹੀਂ ਕਹਿ ਸਕਦਾ, ਪਰੰਤੂ ਸਪਸ਼ਟ ਹੋਈ ਆ
8: ਜੀ
9: ਕਿ ਗੱਲ ਇਕੱਲੇ ਪੰਜਾਬ ਚ ਨਹੀਂ, ਤੇ ਆਮ ਤੌਰ ਤੇ ਇੱਕ ਸ਼ਬਦ ਹੀ ਪ੍ਰਚਲਿਤ ਹੋ ਗਿਆ ਸੀ ਕਿ ਪਤਾ ਨੀ ਪੰਜਾਬੀ ਨਸ਼ਾ ਕਰਦੇ ਆ, ਪਤਾ ਨੀ ਪੰਜਾਬ ਚ ਹੀ ਨਸ਼ਾ ਆ, ਬਾਕੀ ਤੇ ਭਾਰਤੀ ਲੋਕਾਂ ਨੂੰ ਪਤਾ ਹੀ ਨੀ। ਉਹ ਜਿਹੜੀ ਅੱਜ ਮੁਹਿੰਮ ਦਾ ਤੁਸੀਂ ਜ਼ਿਕਰ ਕੀਤਾ ਨਾ, ਵਿਕਸਿਤ ਭਾਰਤ ਦੇ ਤਹਿਤ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੁਹਿੰਮ ਦਾ ਆਗਾਜ਼ ਕੀਤਾ ਨਸ਼ਾ ਮੁਕਤ ਯੁਵਾ, ਉਹ ਇਸ ਗੱਲ ਦਾ ਹੁਣ ਸਿੱਧਾ ਸੰਕੇਤ ਹੈ ਕਿ ਨਸ਼ਾ ਇਕੱਲੇ ਪੰਜਾਬ ਦੀ ਦਿੱਕਤ ਨਹੀਂ ਹੈ, ਭਾਰਤ ਦੀ ਦਿੱਕਤ ਹੈ। ਇਕੱਲਾ ਪੰਜਾਬ ਦੇ ਨੌਜਵਾਨ ਨਸ਼ੇ ਦਾ ਸੇਵਨ ਨਹੀਂ ਕਰਦੇ, ਪੰਜਾਬ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਕਰਦੇ ਆ, ਉਹ ਵੱਖਰੀ ਗੱਲ ਹੈ ਕਿ ਪੰਜਾਬ ਕੁਛ ਸਿਆਸੀ ਚਾਲਾਂ ਦਾ ਸ਼ਿਕਾਰ ਹੋ ਗਿਆ, ਬਦਨਾਮ ਵੀ ਵੱਧ ਕੀਤਾ, ਤੇ ਪੰਜਾਬੀ ਨੌਜਵਾਨ ਨੂੰ ਇਹਨਾਂ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਸ਼ੇ ਤੇ ਵੱਧ ਲਾਉਣ ਦਾ ਯਤਨ ਵੀ ਕੀਤਾ ਔਰ ਲਾਇਆ ਵੀ, ਨੁਕਸਾਨ ਵੀ ਪੰਜਾਬ ਦੀ ਨੌਜਵਾਨੀ ਦਾ ਬਹੁਤ ਹੋਇਆ, ਇਹ ਵੀ ਇੱਕ ਸੱਚ ਹੈ
8: ਜੀ।
9: ਹੁਣ ਪ੍ਰਧਾਨ ਮੰਤਰੀ ਨੇ ਜਿਹੜੀ ਅੱਜ ਯੋਜਨਾ ਦਾ ਆਗਾਜ਼ ਕੀਤਾ, ਮੁਹਿੰਮ ਦਾ ਆਗਾਜ਼ ਕੀਤਾ ਨਸ਼ਾ ਮੁਕਤ ਯੁਵਾ, ਉਵੇਂ ਤੇ ਚੰਗੀ ਗੱਲ ਹੈ, ਨਸ਼ਾ ਮੁਕਤ ਯੁਵਾ ਉਵੇਂ ਤੇ ਚੰਗੀ ਗੱਲ ਹੈ, ਪਰੰਤੂ ਗੱਲ ਇਹ ਹੈ ਕਿ ਅਸੀਂ ਪੰਜਾਬੀ ਤੇ ਕਈ ਸਾਲਾਂ ਤੋਂ ਹੀ ਆ ਨਸ਼ਿਆਂ ਦੇ ਖਿਲਾਫ ਮੁਹਿੰਮ ਦੇਖਦੇ ਆ ਰਹੇ ਹਾਂ। ਕਦੇ ਕਿਸੇ ਨੇ ਸਹੁੰ ਖਾ ਲਈ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ, ਕਦੇ ਕੋਈ ਕਹਿੰਦਾ ਅਸੀਂ ਤੇ ਹਫ਼ਤੇ ਵਿੱਚ ਹੀ ਨਸ਼ੇ ਦਾ ਲੱਕ ਤੋੜ ਦੇਣਾ, ਕਦੇ ਕਹਿੰਦਾ ਮਹੀਨੇ 'ਚ ਤੋੜ ਦੇਣਾ, ਕਦੇ ਅਸੀਂ ਆਹ ਵੀ ਵੇਖਿਆ ਜੀ ਨਸ਼ਿਆਂ ਖਤਮ ਕਰਨ ਲਈ ਅਰਦਾਸ ਸਮਾਗਮ, ਕਦੇ ਅਸੀਂ ਇਹ ਵੀ ਪੰਜਾਬ 'ਚ ਵੇਖਿਆ ਕਿ ਵੱਡਾ ਸਾਰਾ ਸਿਆਸੀ ਇਕੱਠ ਕਰਕੇ ਸਾਈਕਲ ਯਾਤਰਾ ਰੱਖ ਲਓ ਨਸ਼ਿਆਂ ਦੇ ਖਿਲਾਫ, ਫਿਰ ਨਸ਼ਿਆਂ ਦੇ ਵਿਰੁੱਧ ਯੁੱਧ ਵੀ ਅਸੀਂ ਦੇਖ ਚੁੱਕੇ ਹਾਂ, ਨਸ਼ਿਆਂ ਦੇ ਵਿਰੁੱਧ ਯੁੱਧ ਦਾ ਇੱਕ ਪੜਾਅ ਵੀ ਵੇਖ ਚੁੱਕੇ ਹਾਂ, ਉਹ ਸਿਆਸੀ ਪੜਾਅ ਨੂੰ ਕਿਵੇਂ ਸਰਕਾਰੀ ਪੜਾਅ ਵਿੱਚ ਤਬਦੀਲ ਕਰਕੇ ਲੋਕਾਂ ਨੂੰ ਦੇਖ ਦਿਖਾਉਣਾ, ਅਸੀਂ ਤੇ ਪੰਜਾਬੀਆਂ ਨੇ ਬਹੁਤ ਕੁਛ ਵੇਖਿਆ। ਇਸ ਕਰਕੇ ਸਾਨੂੰ ਚਾਹੇ ਗੱਲ ਹੁਣ ਪ੍ਰਧਾਨ ਮੰਤਰੀ ਕਹੇ ਤੇ ਚਾਹੇ ਸਾਨੂੰ ਅਮਰੀਕਾ ਵਾਲਾ ਡੋਨਲਡ ਟਰੰਪ ਕਹੇ, ਸਾਨੂੰ ਇਹ ਗੱਲ ਬਹੁਤੀ ਜਚਦੀ ਨਹੀਂ ਹੈ, ਹਾਸੋਹੀਨਤਾ ਜਿਹੀ ਲੱਗਦੀ ਹੈ, ਕਿਉਂਕਿ ਮਾਫ ਕਰਨਾ ਰੁਪਿੰਦਰ ਜੀ, ਸੱਚ ਇਹ ਹੈ ਕਿ ਇਹੀ ਤੇ ਸਰਕਾਰੀ ਤੰਤਰ, ਇਹੀ ਤੇ ਇਹਨਾਂ ਦੀ ਭ੍ਰਿਸ਼ਟ, ਇਹਨਾਂ ਦੀ ਬੇਈਮਾਨੀ ਤੇ ਨਸ਼ਿਆਂ ਨੂੰ ਪ੍ਰੇਰਿਤ ਕਰ ਰਹੀ ਹੈ। ਜੇ ਨੌਜਵਾਨਾਂ ਨੂੰ ਸਹੀ ਸਮੇਂ ਤੇ ਯੋਗ ਪੜ੍ਹਾਈ ਦੇ ਮੌਕੇ ਪ੍ਰਦਾਨ ਕਰਕੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਏ, ਤੇ ਬਹੁਤੇ ਨੌਜਵਾਨਾਂ ਨੇ ਤਾਂ ਵੈਸੇ ਹੀ ਨੇ ਨਸ਼ਿਆਂ ਵਾਲੇ ਪਾਸੇ ਜਾਣਾ। ਰੁਪਿੰਦਰ ਜੀ, ਨਸ਼ਿਆਂ ਦੇ ਮਗਰ ਕੋਈ ਮਾਂ ਦੀ ਕੁੱਖ ਚੋਂ ਜੰਮਦਾ ਬੱਚਾ ਨਹੀਂ ਜਾਂਦਾ। ਇਹ ਨਹੀਂ ਹੈ ਕਿ ਫਲਾਨਾ ਪਿੰਡ ਜਾਂ ਫਲਾਨਾ ਸ਼ਹਿਰ ਜਾਂ ਫਲਾਨੇ ਜ਼ਿਲ੍ਹੇ ਦੇ ਨਿਆਣੇ ਤੇ ਜੀ ਨਸ਼ੇ ਦੇ ਮਗਰ ਉਵੇਂ ਲੱਗ ਜਾਂਦੇ, ਨਾ। ਨਸ਼ਾ ਇਸ ਸਮਾਜ ਦੀ ਦੇਣ ਹੈ, ਇਹਨਾਂ ਸਮਾਜ ਵਿੱਚੋਂ ਜਿਹੜੀਆਂ ਪਨਪਦੀਆਂ ਬੁਰਾਈਆਂ ਨੇ, ਇਸ ਸਮਾਜ ਚੋਂ ਜਿਹੜਾ ਕੁਛ ਸਾਹਮਣਾ ਕਰਨਾ ਪੈਂਦਾ ਨੌਜਵਾਨ ਨੂੰ, ਉਹਦੇ ਵਿੱਚੋਂ ਨੌਜਵਾਨ ਸ਼ਿਕਾਰ ਹੁੰਦਾ ਆ। ਤੇ ਇਹ ਸਰਕਾਰਾਂ ਜਿਹੜੀਆਂ ਅੱਜ ਡਰਾਮੇਬਾਜ਼ੀ ਕਰ ਰਹੀਆਂ, ਚਾਹੇ ਕਿਸੇ ਸੂਬੇ ਦੀ ਸਰਕਾਰ ਹੈ ਤੇ ਚਾਹੇ ਅੱਜ ਭਾਰਤ ਦੀ ਸਰਕਾਰ ਹੈ, ਅਸਲ ਵਿੱਚ ਤੇ ਸਾਰਾ ਦੇਣ ਹੀ ਇਹਨਾਂ ਸਰਕਾਰਾਂ ਦੀ ਹੈ। ਜੇ ਇਹਨਾਂ ਨੇ ਨੌਜਵਾਨਾਂ ਨੂੰ ਅੱਜ ਵੀ ਨਸ਼ੇ ਤੋਂ ਬਚਾਉਣਾ, ਤੇ ਰੁਪਿੰਦਰ ਜੀ, ਉਹਨਾਂ ਨੂੰ ਮੁੱਖ ਧਾਰਾ ਵਿੱਚ ਭਾਸ਼ਣਾਂ ਦੇ ਨਾਲ ਨਾ ਸ਼ਾਮਿਲ ਕਰਾਇਆ ਜਾਵੇ। ਨਾ ਭਾਸ਼ਣਾਂ ਦੇ ਨਾਲ ਕੋਈ ਨਸ਼ਾ ਛੱਡ ਸਕਦਾ, ਜੇ ਭਾਸ਼ਣਾਂ ਨਾਲ ਨਸ਼ੇ ਛੱਡ ਹੁੰਦੇ ਤੇ ਅੱਜ ਤੋਂ ਬਹੁਤ ਸਮਾਂ ਪਹਿਲਾਂ ਫਿਰ ਤੇ ਨਸ਼ਾ ਖਤਮ ਹੀ ਹੋਣਾ ਸੀ ਕਿ ਸਾਡੇ ਦੇਸ਼ ਦੇ ਫਲਾਨੇ ਬੰਦੇ ਨੇ, ਫਲਾਨੇ ਲੀਡਰ ਨੇ ਭਾਸ਼ਣ ਕਰ ਦਿੱਤਾ ਜੀ, ਲੋਕ ਨਸ਼ਾ ਛੱਡ ਗਏ। ਐ ਨਹੀਂ ਹੋਣਾ, ਇਹਦੇ ਲਈ ਕੁਛ ਨਾ ਕੁਛ ਜੱਦੋਜਹਿਦ ਕਰਨੀ ਪੈਣੀ ਹੈ। ਜਿਹੜੀਆਂ ਅੱਜ ਨੌਜਵਾਨਾਂ ਦੀਆਂ ਜ਼ਰੂਰਤਾਂ ਨੇ, ਚਾਹੇ ਉਹ ਰੁਜ਼ਗਾਰ ਹੈ, ਰੁਜ਼ਗਾਰ ਤੋਂ ਪਹਿਲਾਂ ਪੜ੍ਹਾਈ ਹੈ, ਤੇ ਉਹ ਤੋਂ ਬਾਅਦ ਉਹਦਾ ਸਮਾਜਿਕ ਜਿਹੜੀਆਂ ਉਹਦੀ ਜ਼ਰੂਰਤਾਂ ਦੀ ਗੱਲ ਹੈ, ਜਿੰਨਾ ਚਿਰ ਉਹਨਾਂ ਦੀ ਪੂਰਤੀ ਨਹੀਂ ਹੁੰਦੀ, ਮੈਨੂੰ ਲੱਗਦਾ ਕਿ ਨੌਜਵਾਨਾਂ ਲਈ ਮੋੜਾ ਪਾਉਣਾ ਔਖਾ ਆ। ਬਾਕੀ ਸਰਕਾਰਾਂ ਆ ਭਾਈ, ਸਰਕਾਰਾਂ ਦੀ ਮਰਜ਼ੀ ਹੈ, ਫੰਡ ਸਰਕਾਰੀ ਹੈ, ਡਰਾਮੇਬਾਜ਼ੀ ਕਰਕੇ ਵੋਟਾਂ ਲੈਣੀਆਂ, ਇੱਕ ਨਵਾਂ ਇਹ ਸਾਰੀ ਪਰੰਪਰਾ ਭਾਰਤ ਵਿੱਚ ਪੈ ਗਈ ਆ, ਉਹਦੇ ਤਹਿਤ ਹੀ ਪੰਜਾਬ ਦੇ ਵਿੱਚ ਕਦੇ ਯੁੱਧ ਨਸ਼ਿਆਂ ਦੇ ਵਿਰੁੱਧ, ਤੇ ਹੁਣ ਭਾਰਤ ਸਰਕਾਰ ਨੇ ਨਸ਼ਾ ਮੁਕਤ ਯੁਵਾ ਮੁਹਿੰਮ ਦਾ ਆਗਾਜ਼ ਕੀਤਾ। ਕਹਿੰਦੇ ਕਿ 100 ਹਫ਼ਤਿਆਂ ਦੀ ਇਹ ਮੁਹਿੰਮ ਹੈ, 100 ਹਫ਼ਤੇ ਅਸੀਂ ਮੁਹਿੰਮ ਚਲਾਉਣੀ ਹੈ, ਭਾਰਤ ਦੇ ਵਿੱਚ ਵੱਖ ਵੱਖ ਨੁੱਕਰਾਂ ਦੇ ਵਿੱਚ ਪ੍ਰੋਗਰਾਮ ਕਰਾਉਣੇ ਹੈ, ਕਿਤੇ ਖੇਡਾਂ ਕਰਾਉਣੀਆਂ, ਕਿਤੇ ਸੱਭਿਆਚਾਰਕ ਪ੍ਰੋਗਰਾਮ ਕਰਾਉਣੇ ਹੈ, ਕਿਤੇ ਨੁੱਕੜ ਨਾਟਕ ਕਰਾਉਣੇ ਹੈ, ਤੇ ਕਿਤੇ ਭਾਸ਼ਣ ਕਰਾਉਣੇ ਹੈ, ਤੇ ਇਵੇਂ ਕਹਿੰਦੇ ਨੌਜਵਾਨਾਂ ਦਾ ਨਸ਼ਾ ਛਡਾਉਣਾ ਆ। ਸੋ ਵੇਖਦੇ ਹਾਂ ਭਾਈ ਇਸ ਡਰਾਮੇ ਚੋਂ ਕੀ ਨਿਕਲਦਾ ਹੈ
8: ਜੀ। ਰਮੇਸ਼ ਜੀ, ਆਉਣ ਵਾਲਾ ਸਮਾਂ ਜੀ ਜ਼ਰੂਰ ਦੱਸੇਗਾ। ਤੇ ਰਮੇਸ਼ ਜੀ, ਇਸ ਦੇ ਨਾਲ ਹੀ ਜੀ ਨਿੱਕਾ ਜਿਹਾ ਬ੍ਰੇਕ ਇੱਥੇ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਖਬਰਾਂ ਦੇ ਅਗਲੇ ਭਾਗ ਦੇ ਵਿੱਚ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ।
10: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
11: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
5: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
12: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
13: 416-509-1509
12: ਔਰ ਵਿਜ਼ਿਟ insuranceforyou.ca।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
0: Wow, what a fresh green vegetables and fruits, lower grocery prices and tasty thali. Main kithe dream ta nahi dekh rahe
1: hain? Nahi ji, tusi aa gaye ho Indian Foodland te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian Foodland. Te naal hi tandoori tikke, chili chicken, special curries te best quality non-veg items ni tandoori grill ajo. Indian Foodland, 1201 Britannia Road West, Mississauga, 45 Dust Drive and 15 Fandaway, Brampton, 905-456-9900.
2: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths de rahe ne effective ilaaj. Care you can trust, healing you can feel. Appointment de layi call karo 647-856-2516. Do locations, Mississauga and Brampton de vich available. 647-856-2516.

0: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337551984।
1: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
2: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
1: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
2: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
3: ਇਜੈਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ।

0: ਉਸ ਨਾਲ ਕੁਝ ਅਜਿਹੇ ਤੌਰ ਤੇ ਜੋ ਇਹ ਮੀਟਿਓਰ ਜੋ ਨੇ ਉਹ ਡਿੱਗਦੇ ਜੋ ਨੇ ਕਾਫੀ ਨਜ਼ਰ ਆਉਣਗੇ। ਸੋ ਟੁੱਟਦੇ ਤਾਰੇ ਜੋ ਇਹ ਨਜ਼ਾਰਾ ਜੋ ਹੈ ਤੁਹਾਨੂੰ ਖੂਬ ਅਗਸਤ ਦੇ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੋ ਹੈ ਖਾਸ ਤੌਰ ਤੇ ਅਗਸਤ 12 ਤੋਂ 13 ਦੇ ਵਿੱਚ ਤਾਂ ਕਾਫੀ ਵੇਖਣ ਨੂੰ ਮਿਲੇਗਾ। ਸੋ ਜੀ ਇਸ ਦੇ ਨਾਲ ਸਟੂਡੀਓ ਨੰਬਰ 905-673-3337 ਤੁਸੀਂ ਬਿਲਕੁਲ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ। ਕਾਲ ਤੁਸੀਂ ਆਪਣੀ ਸਾਨੂੰ ਬਿਲਕੁਲ ਕਰ ਸਕਦੇ ਹੋ ਕਿਉਂਕਿ ਰਮੇਸ਼ ਜੀ ਸਾਡੇ ਨਾਲ ਬਿਲਕੁਲ ਬਣ ਚੁੱਕੇ ਨੇ ਅਤੇ ਸ਼ੁਰੂਆਤ ਅੱਜ ਦੀਆਂ ਕਾਲਾਂ ਦੀ ਜੋ ਅਸੀਂ ਕਰਾਂਗੇ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
1: ਜੀ ਸ਼ੁਕਰੀਆ ਜੀ।
0: ਅਤੇ ਰਮੇਸ਼ ਜੀ ਸਾਡੇ ਨਾਲ ਜੋ ਪਹਿਲੀ ਕਾਲ ਇਸ ਵੇਲੇ ਜੁੜੀ ਹੈ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
2: ਦੀਦੀ ਰਵਿੰਦਰ ਜੀ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ। ਜੀ
2: ਰਵਿੰਦਰ ਜੀ ਮੇਰੀ ਬਾਤ ਸੁਣਾਈ ਦੇ ਰਹੀ ਹੈ?
0: ਜੀ ਜੀ ਬਿਲਕੁਲ ਸਹੀ, ਬਿਲਕੁਲ ਸਹੀ ਸੁਣ ਰਹੀ ਹੈ ਜੀ।
2: ਅੱਛਾ ਜੀ, ਰਮੇਸ਼ ਜੀ ਅਰਜ਼ ਹੈ ਕਿ ਵਿਸ਼ਵ ਪੱਧਰ ਤੇ ਜਿਹੜੀਆਂ ਵੱਡੀਆਂ ਗੇਮਾਂ ਹੁੰਦੀਆਂ ਨੇ
0: ਜੀ,
2: ਉਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਤੇ ਜਿਹੜੀ ਹੈ ਉਹ ਓਲੰਪਿਕ ਗੇਮ ਹੈ, ਫਿਰ ਉਹਦੇ ਬਾਅਦ ਕਾਮਨਵੈਲਥ ਗੇਮ ਹੈ, ਫਿਰ ਏਸ਼ੀਅਨ ਗੇਮ ਹੈ, ਹੋਰ ਵੀ ਕਈ ਹੋਣਗੀਆਂ ਤੇ ਇਹਨਾਂ ਦੇ ਵਿੱਚ ਭਾਰਤ ਵੀ ਹਿੱਸਾ ਲੈਂਦਾ ਹੈ ਤੇ ਭਾਰਤ ਹੋਰ ਦੇ ਗੇਮਾਂ ਕਈ ਕਿਸਮ ਦੀਆਂ ਕਈ ਪ੍ਰਕਾਰ ਦੀਆਂ ਗੇਮਾਂ ਹੁੰਦੀਆਂ, ਲੇਕਿਨ ਸਭ ਤੋਂ ਵੱਧ ਜਿਹੜੀ ਨਜ਼ਰ ਹੁੰਦੀ ਹੈ ਉਹ ਹਾਕੀ ਦੇ ਉੱਪਰ ਹੁੰਦੀ ਹੈ। ਦੁਨੀਆਂ ਦੇ ਲੋਕਾਂ ਦੀ ਹਾਕੀ ਦੇ ਵਿੱਚ ਸਭ ਤੋਂ ਵਧੀਆ ਪੋਜੀਸ਼ਨ ਕੌਣ ਲੈਂਦਾ? ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੋ ਕਾਮਨਵੈਲਥ ਗੇਮਾਂ ਦੀ, ਉਹਦੇ ਵਿੱਚ ਭਾਰਤ ਨੇ ਚੰਗੀ ਪੋਜੀਸ਼ਨ ਹਾਸਲ ਕੀਤੀ ਹੈ, ਬਹੁਤ ਮੈਡਲ ਹਾਸਲ ਕੀਤੇ ਨੇ, ਖੁਸ਼ੀ ਹੋਈ ਹੈ ਤੇ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਕੁੱਲ ਮਿਲਾ ਕੇ, ਪਰ ਇਹ ਨੀ ਮੈਨੂੰ ਪਤਾ ਲੱਗ ਸਕਿਆ ਕਿ ਹਾਕੀ ਦੇ ਵਿੱਚ ਕੀ ਪੋਜੀਸ਼ਨ ਰਹੀ ਹੈ ਸਾਡੀ, ਉਹਦੇ ਵਿੱਚ ਪਹਿਲਾ ਪੋਜੀਸ਼ਨ ਕਿਹੜੇ ਕੰਟਰੀ ਹਾਸਲ ਕੀਤੀ ਹੈ, ਦੂਸਰਾ ਕੌਣ ਸੀ, ਤੀਸਰਾ ਕੌਣ ਸੀ, ਤੇ ਭਾਰਤ ਦੀ ਕੀ ਪੋਜੀਸ਼ਨ ਹੈ, ਉਹ ਹਾਸਲ ਕੀਤੀ ਹੈ ਕਿ ਨਹੀਂ, ਇਹਦੇ ਬਾਰੇ ਦੱਸੋ ਮਿਹਰਬਾਨੀ
0: ਜੀ। ਜੀ ਰਮੇਸ਼ ਜੀ,
3: ਸਰੋਤਿਓ ਇਸ ਤਰ੍ਹਾਂ ਆ ਕਿ ਜਿਹੜੀਆਂ ਇਸ ਵਾਰ ਕਾਮਨਵੈਲਥ ਖੇਡਾਂ ਹੋਈਆਂ, ਵੈਸੇ 16 ਖੇਡਾਂ ਪਿਛਲੇ ਸਾਲ ਹੋਈਆਂ ਸੀ, 16 ਖੇਡਾਂ ਕਾਮਨਵੈਲਥ ਗੇਮਾਂ ਜਿਹੜੀਆਂ ਚੱਲਦੀਆਂ, ਉਹਦੇ 16 ਤਰ੍ਹਾਂ ਦੀਆਂ ਖੇਡਾਂ ਖਿਡਾਰੀਆਂ ਜਾਂਦੀਆਂ। ਇਸ ਵਾਰ 10 ਖੇਡਾਂ ਖੇਡੀਆਂ ਗਈਆਂ, 6 ਮਾਈਨਸ ਹੋ ਗਈਆਂ, 6 ਕੱਟ ਦਿੱਤੀਆਂ ਗਈਆਂ। ਉਹ ਜਿਹੜੀਆਂ 6 ਕੱਟੀਆਂ ਗਈਆਂ ਉਹ 'ਚ ਇੱਕ ਹਾਕੀ ਵੀ ਸੀ, ਤੇ ਜਦੋਂ ਹਾਕੀ ਖੇਡੀ ਨਹੀਂ ਗਈ ਤੇ ਫਿਰ ਨਤੀਜੇ ਕਿੱਥੋਂ ਆ ਜਾਣੇ? ਸੋ ਕਾਮਨਵੈਲਥ ਖੇਡਾਂ 'ਚੋਂ ਇਸ ਵਾਰ ਹਾਕੀ ਗੈਪ ਸੀ। ਹੁਣ ਇਹ 10 ਹੀ ਰਹਿੰਦੀਆਂ ਜਾਂ ਅਗਲੀ ਵਾਰ 11 ਹੁੰਦੀਆਂ, ਜਦੋਂ ਅਹਿਮਦਾਬਾਦ ਹੋਣਗੀਆਂ 2030 ਵਿੱਚ, 2030 ਤੇ ਨੇੜੇ ਤੇੜੇ ਜਾ ਕੇ ਪਤਾ ਲੱਗਣਾ ਹੈ।
0: ਜੀ ਰਮੇਸ਼ ਜੀ, ਤੇ ਮੈਂ ਵੀ ਇਹ ਸੋਚ ਰਹੀ ਸੀ ਕਿ ਹਾਕੀ ਇਸ ਵਾਰੀ ਨਹੀਂ ਸੀ ਕਾਮਨਵੈਲਥ ਦੇ ਵਿੱਚ। ਤੇ ਸਾਡੇ ਨਾਲ ਜੀ ਅਗਲੇ ਕਾਲਰ ਨੇ ਜੀ ਅਮਰਜੀਤ ਜੀ, ਜੀ ਸਵਾਗਤ ਹੈ। ਸਤਿ ਸ਼੍ਰੀ
4: ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ,
4: ਕੱਲ ਦੀ ਨਾ ਫਿਰ ਹੈਰਾਨ ਦੀ ਜ਼ੋਰਦਾਰ ਲੜਾਈ ਹੋ ਰਹੀ ਆ, ਪਰ ਅਮਰੀਕਾ ਨੂੰ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਵੀ ਹੁਣ ਜਿੱਦਾਂ ਉਹ ਚਾਹੁੰਦਾ ਨੇ ਦੁਨੀਆਂ ਮੇਰੇ ਹਿਸਾਬ ਨਾਲ ਚੱਲੇ, ਉਹ ਨਹੀਂ ਗੱਲ ਬਣਨੀ ਕਿਉਂਕਿ ਹੋਰ ਵੀ ਕਈ ਕੰਟਰੀਆਂ ਹੁਣ ਜਦੋਂ ਆਪਾਂ ਕਿਸੇ ਨਾਲ ਪੋਲੀਟਿਕਸ ਖੇਡਦੇ ਹੋ ਤੁਹਾਡੇ ਤੇ ਵੀ ਉਲਟੀ ਪੈ ਸਕਦੀ ਹੈ। ਜਦੋਂ ਦੇਖੋ ਯੂਕਰੇਨ ਲੜਾਈ ਹੋਈ, ਇਹ ਯੂਕਰੇਨ ਨੂੰ ਤੇ ਹੁਣ ਜਦੋਂ ਇਹ ਲੜਦਾ ਹੁਣ ਰਸ਼ੀਆ ਉਹ ਇਨਪੁੱਟ ਦੇਣ ਲੱਗ ਪਿਆ, ਮਤਲਬ ਕਹਿੰਦਾ ਜਦੋਂ ਤੁਸੀਂ ਕਿਸੇ ਨਾਲ ਸਿਆਸਤ ਖੇਡਦੇ ਹੋ ਤਾਂ ਫਿਰ ਭੁੱਖੀ ਵੀ ਪੈ ਸਕਦੀ ਹੈ। ਤੇ ਇਹ ਹੁਣ ਜਿਸ ਤਰ੍ਹਾਂ ਲੜਦਾ ਪਿਆ, ਮੇਰੇ ਹਿਸਾਬ ਨਾਲ ਦੁਨੀਆਂ ਜਿਹੜੀ ਉਹ ਤਬਾਹੀ ਵਾਲੀ ਜਾਊਗੀ ਜਿਹੜੇ ਹਿਸਾਬ ਨਾਲ ਲੜਦਾ। ਦੱਸਿਓ
0: ਜੀ। ਜੀ ਰਮੇਸ਼ ਜੀ,
3: ਚਲੋ ਤਾਜ਼ਾ ਤਰੀਨ ਕੇ ਆਪਾਂ ਇੱਕ ਅੱਧੇ ਦੋ ਦਿਨ ਦੀ ਗੱਲ ਕਰੀਏ ਤੇ ਫਿਲਹਾਲ ਅਮਰੀਕਾ ਨੇ ਇਰਾਨ ਦੇ ਉੱਪਰ ਹਮਲੇ ਰੋਕੇ ਹੋਏ ਆ, ਨਹੀਂ ਕੀਤੇ ਜਾ ਰਹੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਗੱਲ ਬੀਤੇ ਕੱਲ ਆਖੀ ਵੀ ਸੀਗੀ ਕਿ ਫਿਲਹਾਲ ਅਸੀਂ ਜਿਹੜੇ ਹਮਲੇ ਟਾਲ ਰਹੇ ਹਾਂ, ਤੇ ਉਹ ਚ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਸਮਝੌਤੇ ਦੀ ਨਵੀਂ ਰੂਪ ਰੇਖਾ ਅਸੀਂ ਤਿਆਰ ਕਰ ਲਈ ਜਿਹਦੇ ਵਿੱਚ ਹੋਰਮਸ ਸਟ੍ਰੇਟ ਖੁੱਲ ਜਾਵੇਗਾ, ਜਿਹੜਾ ਪਰਮਾਣੂ ਹਥਿਆਰਾਂ ਦੇ ਉੱਪਰ ਜਿਹੜਾ ਉਹ ਇਰਾਨ ਸਹਿਮਤੀ ਦੇਵੇਗਾ ਕਿ ਨਹੀਂ ਬਣਨਗੇ ਪਰਮਾਣੂ ਹਥਿਆਰ। ਹੁਣ ਇਹਦੇ ਵਿੱਚ ਇਸ ਵਾਰ ਜਿਹੜੀ ਨਵੀਂ ਚੀਜ਼ ਜੁੜੀ ਹੈ ਕਿ ਸਾਊਦੀ ਅਰਬ ਵਿੱਚ ਦਖਲ ਅੰਦਾਜ਼ੀ ਕਰ ਰਿਹਾ, ਜਿਹਨੂੰ ਮਿਡਲਮੈਨ ਦਾ ਸਾਊਦੀ ਅਰਬ
0: ਜੀ।
3: ਪਹਿਲਾਂ 2-4 ਦਿਨ ਪਹਿਲਾਂ ਇੱਦਾਂ ਦੀ ਖਬਰ ਆ ਗਈ ਸੀ ਕਿ ਸਾਊਦੀ ਅਰਬ ਅਮਰੀਕਾ ਵਾਲੇ ਪਾਸੇ ਤੁਲ ਗਿਆ, ਹੁਣ ਪਤਾ ਲੱਗਿਆ ਕਿ ਸਾਊਦੀ ਅਰਬ ਮਿਡਲਮੈਨ ਦੇ ਤੌਰ ਤੇ ਭੂਮਿਕਾ ਨਿਭਾ ਕੇ ਹਮਲੇ ਰੋਕਣਾ ਚਾਹੁੰਦਾ ਹੈ। ਦੇਖੋ ਸਰੋਤਿਓ, ਸਵਾਲ ਜਿਹੜਾ ਪੁੱਛਿਆ ਮੈਂ ਉੱਥੇ ਵੀ ਜਾਵਾਂਗਾ, ਉਹ ਤੋਂ ਪਹਿਲਾਂ ਮੈਂ ਦੱਸਦਾ ਕਿ ਜੋ ਇਸ ਵੇਲੇ ਅਮਰੀਕਾ ਵਰਸਿਸ ਇਰਾਨ ਚੱਲ ਰਿਹਾ, ਜੋ ਇਹ ਤੋਂ ਪਿੱਛੇ ਚਲੇ ਜਾਈਏ ਆਪਾਂ ਯੂਕਰੇਨ ਰੂਸ ਦੀ ਗੱਲ ਕਰਦੇ ਹਾਂ, ਜਿਸ ਢੰਗ ਦੀਆਂ ਇਹ ਯੁੱਧ ਜੰਗ ਛਿੜ ਗਏ ਨੇ, ਜਿਨ੍ਹਾਂ ਦਾ ਪਤਾ ਹੀ ਨਹੀਂ ਕਿ ਯੁੱਧ ਜੰਗ ਕਦੋਂ ਖਤਮ ਹੋਣਗੇ ਤੇ ਕਿਵੇਂ ਖਤਮ ਹੋਣਗੇ, ਕਿਉਂਕਿ ਇੱਥੇ ਰੌਲਾ ਜਿਹਨੂੰ ਆਪਾਂ ਕਹਿੰਦੇ ਅੜੀਅਲ ਪੁਣੇ ਦਾ ਆ, ਇੱਥੇ ਈਗੋ ਦੀ ਲੜਾਈ ਰਹਿ ਗਈ ਹੈ। ਹਥਿਆਰ ਤੇ ਹੈ ਹੀ ਹੈ, ਵਪਾਰ ਤੇ ਹੈ ਹੀ ਹੈ, ਈਗੋ ਦੀ ਲੜਾਈ ਵੀ ਆ ਗਈ ਹੈ, ਇਹੀ ਕੁਛ ਇੱਥੇ ਹੈ। ਡੋਨਲਡ ਟਰੰਪ ਸਵੇਰੇ ਕੁਛ ਹੈ, ਸ਼ਾਮ ਕੁਛ ਹੈ, ਕੋਈ ਪਤਾ ਨਹੀਂ ਕਿ ਡੋਨਲਡ ਟਰੰਪ ਹੋ ਸਕਦਾ ਕੱਲ ਸਮਝੌਤਾ ਕਰਕੇ ਪਰਸੋਂ ਨੂੰ ਫਿਰ ਹਮਲਾ ਕਰਦੇ, ਇਰਾਨ ਤੇ ਨੇ ਕਰੇ ਕਿਸੇ ਹੋਰ ਤੇ ਕਰਦੇ। ਜਿਹੜੀ ਤੇ ਭਰੋਸੇ ਵਾਲੀ ਗੱਲ ਡੋਨਲਡ ਟਰੰਪ ਦੇ ਰਾਜ ਪ੍ਰਬੰਧ ਦੀ ਹੈ ਅਮਰੀਕਾ ਦੇ ਵਿੱਚ, ਉਹ ਭੋਰਾ ਨਹੀਂ ਰਹਿ ਗਈ ਕਿ ਕਿੱਦਾਂ ਦੀ ਉਹਦੀ ਸਿਆਸਤ ਕਰ ਰਿਹਾ, ਕਿਹੋ ਜਿਹਾ ਪੱਧਰ ਤੇ ਉਹ ਲੜਨਾ ਚਾਹੁੰਦਾ, ਕੁਛ ਨਹੀਂ ਕਿਸੇ ਨੂੰ ਪਤਾ, ਉਹ ਸਵੇਰੇ ਕੁਛ ਹੈ ਸ਼ਾਮ ਨੂੰ ਕੁਛ ਹੈ। ਉਵੇਂ ਜਿਹੜਾ ਤੁਸੀਂ ਸੰਸਾਰ ਵਿਆਪੀ ਖਤਰੇ ਪ੍ਰਗਟ ਕੀਤੇ ਆ, ਦੇਖੋ ਮੇਰਾ ਮੰਨਣਾ ਇਹ ਹੈ ਕਿ ਜਿਹੜੀ ਇਰਾਨ ਤੇ ਅਮਰੀਕਾ ਦੀ ਯੁੱਧ ਛਿੜੀ ਹੈ ਜਾਂ ਯੂਕਰੇਨ ਰੂਸ ਦੀ, ਉਦਾਂ ਦਾ ਸੰਸਾਰ ਵਿਆਪੀ ਯੁੱਧ ਨਹੀਂ ਹੋਣਾ। ਬਾਕੀ ਹਥਿਆਰਾਂ ਵਾਲੀ ਜਿਹੜੀ ਲੜਾਈ ਆ ਉਹ ਸੰਸਾਰ ਵਿਆਪੀ ਮੈਨੂੰ ਨਹੀਂ ਜਾਪਦੀ। ਉਵੇਂ ਤੇ ਸੰਸਾਰ ਵਿਆਪੀ ਲੜਾਈ ਲੱਗੀ ਹੋਈ ਹੈ, ਰੋਜ਼ ਵੱਖਰੇ ਵੱਖਰੇ ਢੰਗ ਦੀਆਂ ਸਮਾਜਿਕ ਤਬਦੀਲੀਆਂ, ਸੰਸਾਰੀ ਤਬਦੀਲੀਆਂ ਨਜ਼ਰ ਆ ਜਾਂਦੀਆਂ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਹਥਿਆਰਾਂ ਦੀ ਲੜਾਈ ਸੰਸਾਰ ਪੱਧਰੀ ਛਿੜੇਗੀ। ਇਹ ਠੀਕ ਹੈ ਕਿ ਕੁਝ ਇੱਕ ਸੰਕੇਤ ਹੈਗੇ, ਮੇਰਾ ਮੰਨਣਾ ਇਹ ਆ, ਬਾਕੀ ਬਹੁਤ ਸਾਰੇ ਸੂਝਵਾਨ ਸਰੋਤੇ ਹੈ ਉਹ ਵੀ ਆਪਣਾ ਪੱਖ ਰੱਖਣਗੇ।
0: ਜੀ ਰਮੇਸ਼ ਜੀ, ਤੇਜ਼ੀ ਨਾਲ ਹੀ ਅਸੀਂ ਤੁਹਾਨੂੰ ਨੋਟ ਕਰਵਾ ਦਈਏ ਜੀ, ਅਪਲਾਈਂਸ ਜੰਕਸ਼ਨ ਤੁਸੀਂ ਪਹੁੰਚਣਾ ਜ਼ਰੂਰ ਹੈ ਲੌਂਗ ਵੀਕਐਂਡ ਤੇ ਅੱਛੀਆਂ ਡੀਲਸ ਹੋਮ ਅਪਲਾਈਂਸਸ ਤੇ। ਸੋ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਪੂਰਾ ਕੋਂਬੋ ਤੁਸੀਂ ਲੈਣਾ, ਬੇਸਮੈਂਟ ਲਈ ਅੱਛਾ ਬੰਡਲ ਤੁਸੀਂ ਜੋ ਅਪਲਾਈਂਸਸ ਦਾ ਲੈਣਾ, ਤੇ ਅਪਲਾਈਂਸ ਜੰਕਸ਼ਨ ਜ਼ਰੂਰ ਪਹੁੰਚਣਾ। ਤੇ ਜੀ, ਦੋ ਲੋਕੇਸ਼ਨਸ ਨੇ, ਬਰੈਂਪਟਨ ਦੀਆਂ ਏਅਰਪੋਰਟ ਤੇ ਕਲਾਰਕ ਦੇ ਕੋਲ ਹੈ ਨਵੀਂ ਲੋਕੇਸ਼ਨ, ਤੇ ਮਿਸੀਸਾਗਾ ਰੋਡ ਤੇ ਰਿਵਰ ਮੌਂਟ ਪਲਾਜ਼ਾ ਦੇ ਵਿੱਚ, ਮਿਸੀਸਾਗਾ ਰੋਡ ਤੇ ਸਟੀਲਸ ਦੇ ਕੋਲ ਹੈ ਦੂਸਰੀ ਲੋਕੇਸ਼ਨ। ਤੇ ਤੁਸੀਂ ਮਨਜੀਤ ਜੀ ਪਾਸੋਂ ਡੀਲਸ ਬਾਰੇ ਜਾਣਕਾਰੀ ਫੋਨ ਰਾਹੀਂ ਵੀ ਲੈ ਸਕਦੇ ਹੋ, ਨੰਬਰ 905-450-0054 ਤੇ ਸੰਪਰਕ ਤੁਸੀਂ ਜੀ ਮਨਜੀਤ ਜੀ ਨਾਲ ਕਰ ਸਕਦੇ ਹੋ ਅਪਲਾਈਂਸ ਜੰਕਸ਼ਨ ਤੋਂ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ, ਕਮਲਜੀਤ ਜੀ, ਸਵਾਗਤ ਹੈ ਜੀ।
5: ਜੀ ਮਨਪ੍ਰੀਤ ਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ, ਤੁਹਾਨੂੰ ਵੀ ਤੇ ਰਮੇਸ਼ ਜੀ। ਮੈਂ ਨਾ ਜਿਹੜਾ ਜੈਨ ਜੀ ਦਾ ਸਟੂਡੈਂਟ ਦਾ ਜਿਹੜਾ ਆਪਣੇ ਉੱਥੇ ਪ੍ਰੋਟੈਸਟ ਹੋ ਰਿਹਾ ਸੀ ਉਹਦੇ ਉੱਤੇ ਗੱਲ ਕਰਨੀ। ਦੇਖੋ ਰਮੇਸ਼ ਜੀ, ਆਪਾਂ ਕਾਫੀ ਦੇਰ ਤੋਂ, ਮੈਂ ਕਮਲਜੀਤ ਮਨਿਆਸ ਗੱਲ ਕਰ ਰਿਹਾ, ਮੈਂ ਕਿਹਾ ਜਦ ਤੁਸੀਂ ਸਟੇਸ਼ਨ ਤੇ ਸ਼ੁਰੂ ਹੋਏ ਆਪਾਂ ਉਦੋਂ ਤੋਂ ਹੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ, ਤੁਹਾਡੇ ਸਰੋਤੇ ਵੀ ਸਾਰਾ ਕੁਛ ਉਹ ਨਾ। ਹੁਣ ਤੁਸੀਂ ਵੀ ਇਹ ਗੱਲ ਕਹੀ ਸੀ ਜਦੋਂ ਅਭਿਜੀਤ ਤੁਸੀਂ ਅਮਰੀਕਾ ਤੋਂ ਆਇਆ ਸੀ ਤੇ ਆਖੇ ਜੀ ਦੇਖੋ 2000 ਬੰਦੇ ਦਾ ਇਕੱਠ ਹੋਇਆ, ਏਦਾਂ ਹੋਇਆ। ਹੁਣ ਬਾਅਦ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਣਾ, 22-23 ਬੱਚੇ ਜਿਹੜੇ ਸਾਡੇ, ਜਿਹੜੇ ਕਿ ਸਾਡੇ ਦੇਸ਼ ਦਾ ਬਹੁਤ ਹੀ ਵਧੀਆ ਭਵਿੱਖ ਸੀ, ਵੈਸੇ ਤਾਂ ਸਾਰੇ ਬੱਚੇ ਭਵਿੱਖ ਹੀ ਹੁੰਦੇ ਆ, ਤੇ ਉਹ ਜਾਨਾਂ ਚਲ ਗਈਆਂ, ਫਿਰ ਡੰਡੇ ਬਰਸਾਏ, ਸਾਰਾ ਕੁਛ ਕੀਤਾ, ਧਰਮਿੰਦਰ ਪ੍ਰਧਾਨ ਦਾ ਫਿਰ ਜਾ ਕੇ ਕਿਤੇ ਅਸਤੀਫਾ ਹੋਇਆ। ਹੁਣ ਸਟੂਡੈਂਟ ਦਾ ਜਿਹੜਾ ਸਾਰਾ ਪ੍ਰੋਟੈਸਟ ਆ ਉਹ ਅਜੇ ਵੀ ਚੱਲ ਰਿਹਾ। ਅਗਲਾ ਨੰਬਰ ਜਿਹੜਾ ਸਰ ਜੀ ਉਹ ਲੱਗੇਗਾ ਹੁਣ ਨਿਤਿਨ ਗਡਕਰੀ ਦਾ, E20 ਦੇ ਉੱਤੇ ਵੀ ਬੜੀ ਗੱਲਬਾਤ ਹੋ ਰਹੀ ਹੈ, ਜਿਹੜਾ ਉਹ ਐਫੋਂ ਦਾ ਤੇਲ ਜਿਹੜਾ ਉਹਨਾਂ ਨੇ ਦੂਜਾ ਕੀਤਾ, ਬਾਕੀ ਜੋ ਹਾਈਵੇ ਸ਼ਾਈਵੇ ਆ, ਕੀ ਅਮਿਤ ਸ਼ਾਹ ਦਾ ਅਸਤੀਫਾ ਨਹੀਂ ਬਣਦਾ ਕਿਉਂਕਿ ਗ੍ਰਹਿ ਮੰਤਰੀ ਤੇ ਉਹੀ ਆ। ਹਾਂ, ਹੁਣ ਇਹਦੇ ਨਾਲ ਤੁਸੀਂ ਪੰਜਾਬ ਦਾ ਪੇਪਰ ਲੀਕ ਵੀ ਜੋੜਨਾ, ਮੈਨੂੰ ਪਤਾ ਹੈ, ਪਰ ਉੱਥੇ ਸਰ ਪੇਪਰ ਲੀਕ ਨਹੀਂ ਹੋਇਆ, ਉੱਥੇ ਨਕਲ ਵੱਜੀ ਆ, ਔਰ ਅਸੀਂ 20-22 ਬੰਦੇ ਜਾਂ ਪ੍ਰੋਟੈਸਟ ਜਾਂ ਕੁਛ ਨਹੀਂ ਕੀਤਾ, ਇਹਦੇ ਬਾਰੇ ਕੀ ਖਿਆਲ ਹੈ ਸਰ?
0: ਥੈਂਕ ਯੂ ਜੀ,
5: ਮਿਹਰਬਾਨੀ,
0: ਸ਼ੁਕਰੀਆ ਜੀ ਰਮੇਸ਼।
3: ਦੇਖੋ ਗੱਲ ਇਹੋ ਆ ਕਿ ਜਦੋਂ ਗੱਲ ਅਸੂਲਨ ਕਰਨੀ ਹੈ, ਸਿਧਾਂਤਕ ਕਰਨੀ ਆ, ਕਿਸੇ ਸਮੱਸਿਆ ਨੂੰ ਖਤਮ ਕਰਨ ਲਈ ਕਰਨੀ ਹੈ, ਵਿਅਕਤੀ ਨੂੰ ਨਹੀਂ, ਕਿਉਂਕਿ ਅਮਿਤ ਸ਼ਾਹ ਵਿਅਕਤੀ ਹੈ, ਠੀਕ ਹੈ, ਦੇਸ਼ ਦਾ ਗ੍ਰਹਿ ਮੰਤਰੀ ਹੈ, ਧਰਮਿੰਦਰ ਪ੍ਰਧਾਨ ਵਿਅਕਤੀ ਹੈ। ਮੈਨੂੰ ਲੱਗਦਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਣਾ ਸਾਡਾ ਹੱਕ ਸੀ, ਜਿਹਨਾਂ ਲੋਕਾਂ ਨੇ ਮੰਗਿਆ ਉਹਨਾਂ ਦੀ ਜਿੱਤ ਹੋਈ ਆ, ਉਹ ਸਹੀ ਸੀ। ਜੇ ਅੱਜ ਇਥੋਨੋਲ ਜਾਂ ਹੋਰ ਮੁੱਦਿਆਂ ਤੇ ਨਿਤਿਨ ਗਡਕਰੀ ਦਾ ਅਸਤੀਫਾ ਮੰਗਿਆ ਜਾਂਦਾ ਜਾਂ ਗ੍ਰਹਿ ਮੰਤਰੀ ਦਾ, ਮੈਂ ਬਿਲਕੁਲ ਵਿਰੋਧ ਨਹੀਂ ਕਰਾਂਗਾ, ਅਸਤੀਫਾ ਮੰਗਣਾ ਹੱਕ ਹੈ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਦਾ ਜੇ ਦੇਸ਼ ਵਿੱਚ ਕੁਛ ਗਲਤ ਹੁੰਦਾ। ਪਰੰਤੂ ਜਿਹੜੀ ਗੱਲ ਤੁਸੀਂ ਮੈਨੂੰ ਟੋਕੀ ਹੈ ਥੋੜੀ ਜਿਹੀ, ਉੱਤੇ ਮੈਂ ਕਹਿਣਾ ਚਾਹੁੰਦਾ ਕਿ ਅਸਲ ਵਿੱਚ ਮੈਂ ਕਦੇ ਵਿਅਕਤੀ ਦਾ ਵਿਰੋਧ ਕਰਦਾ ਹੀ ਨਹੀਂ, ਪੋਲੀਟੀਕਲ ਪਾਰਟੀ ਦਾ ਕਰਦਾ ਹੀ ਨਹੀਂ, ਮੈਂ ਤੇ ਸਿਸਟਮ ਦੀ ਬੁਰਾਈ ਦਾ ਕਰਦਾ ਹੈ, ਚਾਹੇ ਉਹ ਨਕਲ। ਦੇਖੋ ਕੇਂਦਰ ਸਰਕਾਰ ਨਕਲ ਦੇ ਵਿਰੁੱਧ, ਉਹ ਸਾਰਾ ਕੁਛ ਹੋਇਆ, ਅਸਤੀਫਾ ਲੈ ਲਿਆ ਜੈਨ ਜੀ ਨੇ ਲਿਆ, ਜਾਂ ਨੌਜਵਾਨ ਵਿਦਿਆਰਥੀਆਂ ਨੇ ਅੰਦੋਲਨ ਲੜਿਆ, ਕਿਹਦਾ ਅਗਲਾ ਮੰਗਿਆ ਜਾਂਦਾ ਉਹ ਅਗਲਾ ਸਮਾਂ ਦੱਸੇਗਾ। ਜਦੋਂ ਪੰਜਾਬ ਦੀ ਪ੍ਰੀਖਿਆ ਲੀਕ ਦੀ ਗੱਲ ਕਰਦੇ ਆ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਮੈਂ ਇਸ ਪ੍ਰੋਗਰਾਮ ਤੇ ਜੇ ਤੁਸੀਂ ਆਪ ਗਵਾਹ ਹੋ ਇਸ ਗੱਲ ਦੇ, ਮੈਂ ਤੇ ਆਪ ਕਿਹਾ ਕਿ ਇੱਕ ਹੁੰਦਾ ਹੈਗਾ ਪੇਪਰ ਲੀਕ ਹੋਣਾ, ਇੱਕ ਹੁੰਦਾ ਨਕਲ, ਦੋਵੇਂ ਵੱਖਰੀ ਵੱਖਰੀ ਪਰਿਭਾਸ਼ਾ ਹੈ। ਪੰਜਾਬ ਦੇ ਵਿੱਚ ਇਸ ਪੇਪਰ ਚ ਨਕਲ ਵੱਜੀ, ਮੈਂ ਪੰਜਾਬ ਦੀ ਸਰਕਾਰ ਤੇ ਜਾ ਕੇ 5-7 ਦਿਨ ਮੰਨੀ ਗੱਲ ਕਿ ਨਕਲ ਵੱਜੀ ਹੈ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਨਕਲ, ਹਾਲਾਂਕਿ ਨਕਲ ਵੀ ਮਾੜੀ ਗੱਲ ਹੈ, ਨਕਲ ਕੋਈ ਚੰਗੀ ਗੱਲ ਨਹੀਂ ਆ, ਨਕਲ ਵੀ ਮਾੜੀ ਗੱਲ ਹੈ, ਪਰ ਪੰਜਾਬ ਚ ਨਕਲ ਵੱਜੀ ਹੈ। ਜਿਸ ਪ੍ਰੀਖਿਆ ਦੀ ਅਸੀਂ ਗੱਲ ਕਰਦੇ ਹਾਂ ਕੇਂਦਰ ਵਾਲੀ ਦੀ, ਉਹ ਲੀਕ ਹੋਈ ਹੈ, ਪੰਜਾਬ ਵਿੱਚ ਨਕਲ ਵੱਜਣੀ ਵੀ ਕਿਤੇ ਨਾ ਕਿਤੇ ਸ਼ੱਕੀ ਹੈ, ਉਹਦੇ ਵਿੱਚ ਅਸਤੀਫਾ ਵਿਰੋਧੀਆਂ ਵੱਲੋਂ ਮੰਗਣਾ ਕੋਈ ਹੈਰਾਨੀਜਨਕ ਨਹੀਂ। ਪੰਜਾਬ ਦੀ ਸਰਕਾਰ ਦੀ ਉਸ ਮਸਲੇ ਚ ਸਫਾਈ ਦੇਣਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ, ਔਰ ਦਵੇ, ਔਰ ਕਾਨੂੰਨੀ ਕਾਰਵਾਈ ਪੰਜਾਬ ਦੀ ਸਰਕਾਰ ਨੇ ਜੇ ਉੱਤੇ ਕੀਤੀ, ਕੋਈ ਆਸਾਨ ਨਹੀਂ ਕੀਤਾ, ਇਹਨਾਂ ਦੀ ਡਿਊਟੀ ਦਾ ਹਿੱਸਾ ਹੈਗਾ। ਸੋ ਪੰਜਾਬ ਦੀ ਸਰਕਾਰ ਨੂੰ ਅਸੀਂ ਮਾਈਨਸ ਕਰਕੇ ਨਹੀਂ ਚੱਲ ਸਕਦੇ। ਬਾਕੀ ਰਹੀ ਗੱਲ ਕੇਂਦਰ ਦੀ, ਕੇਂਦਰ ਦੇ ਵਿੱਚ ਜਿਹੜਾ ਪ੍ਰਧਾਨ ਦਾ ਅਸਤੀਫਾ ਹੋ ਗਿਆ, ਜੇ ਅਸੀਂ ਕਹੀਏ ਕਿ ਇਹਦੇ ਨਾਲ ਨਕਲ ਰੁਕ ਜਾਏਗੀ, ਨਹੀਂ ਰੁਕਣੀ। ਹਾਂ, ਇਹ ਗੱਲ ਹੈ ਕਿ ਹੁਣ ਕਈਆਂ ਨੂੰ ਕੰਨ ਹੋ ਗਿਆ, ਜਿਵੇਂ ਈਥੋਨੋਲ ਦੇ ਮੁੱਦੇ ਤੇ ਸਰਕਾਰਾਂ ਚੁੱਪ ਸੀਗੀਆਂ, ਈਥੋਨੋਲ ਮਿਸ਼ਰਤ ਤੇਲ ਜਿਹੜਾ ਹੁਣ ਬੋਲਣ ਲੱਗ ਪਈਆਂ ਨਾ। ਇਹੀ ਨਿਤਿਨ ਗਡਕਰੀ ਨੇ ਰਾਜ ਸਭਾ ਚ ਕਿਹਾ ਜੀ ਕਿ ਪਲਾਸਟਿਕ ਦੇ ਪੁਰਜਿਆਂ ਤੇ ਅਸਰ ਪੈ ਸਕਦਾ, ਰਬੜ ਦੇ ਪੁਰਜਿਆਂ ਤੇ। ਫਿਰ ਦੂਜੇ ਦਿਨ ਇੱਕ ਸਫਾਈ ਆ ਗਈ ਜੀ ਕਿ ਇਹ ਜ਼ਰੂਰੀ ਇਸ ਲਈ ਸੀ, ਨਹੀਂ ਤੇ ਤੇਲ ਦੀਆਂ ਕੀਮਤਾਂ ਵੱਧ ਜਾਣੀਆਂ ਸੀ। ਭਾਰਤੀ ਕੇਂਦਰੀ ਪੈਟਰੋਲੀਅਮ ਮੰਤਰਾਲੇ ਨੇ ਇਹ ਸਫਾਈ ਬੀਤੇ ਕੱਲ ਪੇਸ਼ ਕੀਤੀ ਹੈ। ਸੋ ਇਹ ਚੀਜ਼ਾਂ ਇਸ ਗੱਲ ਦਾ ਪ੍ਰਭਾਵ ਪਾਉਂਦੀਆਂ ਕਿ ਸਰਕਾਰ ਜਿਸ ਮਸਲੇ ਚ ਨਾ ਉਹ ਗੁੜ ਦੀ ਪੇਸੀ ਘਰ ਹੀ ਅੰਦਰ ਹੀ ਭੰਨੀ ਜਾ ਰਹੀ ਸੀਗੀ, ਉਹ ਖੁੱਲ ਕੇ ਹੁਣ ਸਾਰਾ ਕੁਛ ਬਾਹਰ ਆਉਣ ਲੱਗ ਪਿਆ ਹੈਗਾ। ਇਸ ਕਰਕੇ ਸੰਘਰਸ਼ਾਂ ਦਾ ਫਾਇਦਾ ਇਹ ਹੁੰਦਾ ਕਿ ਸਰਕਾਰਾਂ ਤੇ ਦਬਾਅ ਵੱਧਦਾ ਆ ਤੇ ਸਰਕਾਰਾਂ ਫਿਰ ਲੋਕ ਪੱਖੀ ਕੰਮ ਕਰਨ ਲਈ ਕਿਤੇ ਨਾ ਕਿਤੇ ਮਜਬੂਰ ਹੁੰਦੀਆਂ ਨੇ।
0: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ। ਤੇ ਜੀ, ਐਚ ਕੇ ਮੂਵਰਸ ਦਾ ਸੰਦੇਸ਼ ਅਸੀਂ ਦੇਵਾਂਗੇ, ਮੂਵ ਤੁਸੀਂ ਹੋਣਾ, ਸ਼ਿਫਟ ਹੋਣਾ ਤੇ ਸਮਾਨ ਘਰ ਦਾ ਜੋ ਸ਼ਿਫਟ ਕਰਨਾ, ਤੇ ਜੀ ਪ੍ਰੋਫੈਸ਼ਨਲ ਐਚ ਕੇ ਮੂਵਰਸ ਨੂੰ ਤੁਸੀਂ ਸੰਪਰਕ ਕਰੋ, ਨੰਬਰ 416-524-6704, 416-524-6704 ਤੇ ਹਰਮਿੰਦਰ ਜੀ ਨੂੰ ਸੰਪਰਕ ਕਰ ਸਕਦੇ ਹੋ। ਤੇ ਪੰਜਾਬੀ ਲਹਿਰਾਂ ਦਾ ਖਾਸ ਹਵਾਲਾ ਤੁਸੀਂ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਅੱਛੇ ਡਿਸਕਾਊਂਟਸ ਵੀ ਮਿਲਣ। ਸੋ ਜੀ, ਪ੍ਰੋਪਰ ਕੇਅਰ ਦੇ ਨਾਲ ਤੁਹਾਡਾ ਸਮਾਨ ਤੁਹਾਡੀਆਂ ਗੱਡੀਆਂ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਸ਼ਿਫਟ ਕਰਨਗੇ। ਸੋ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ, ਮੂਵਰਸ ਐਚ ਕੇ ਮੂਵਰਸ 416-524-6704 ਤੇ ਸੰਪਰਕ ਹੋ ਸਕਦੇ ਨੇ ਜੀ। ਤੇ ਸਾਡੇ ਨਾਲ ਰਮੇਸ਼ ਜੀ ਅਗਲੇ ਕਾਲਰ ਜੋ ਜੁੜੇ ਹੋਏ ਨੇ, 8777 ਜੀ ਸਵਾਗਤ ਹੈ ਜੀ।
6: ਕਾਮਨਵੈਲਥ ਗੇਮਾਂ ਵਾ ਉਹ ਵੀ ਕਹਿੰਦੇ ਗੁਜਰਾਤ ਚ ਅਹਿਮਦਾਬਾਦ ਕਰਾਉਣੀ ਆ, ਓਲੰਪਿਕ ਦੀ ਵੀ ਤਿਆਰੀ ਉਹ ਅਹਿਮਦਾਬਾਦ ਆ, ਕਿ ਜਿਹੜੇ ਦੂਜੇ ਕਿੰਨਾ ਸਿਟੀ ਆ ਜਾਂ ਦੂਜੇ ਕਿੰਨਾ, ਉਹਨਾਂ ਦਾ ਕੋਈ ਹੱਕ ਨੀ ਇਹਨਾਂ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ, ਤੇ ਇਹਨਾਂ ਨੇ ਕੀ ਕੀਤਾ ਮੈਨੂੰ ਦੱਸੋ ਜੀ। ਹਾਂਜੀ, ਵੀ ਹਰ ਚੀਜ਼ ਅਸੀਂ ਗੁਜਰਾਤ ਚ ਹੀ ਕਰਾ ਦਈਏ, ਕੋਈ ਵੱਡਾ ਮੈਚ ਹੁੰਦਾ ਤਾਂ ਉਹ ਕਹਿੰਦੇ ਅਹਿਮਦਾਬਾਦ ਹੀ ਕਰਾਉਣਾ ਵਾ। ਹਾਂਜੀ, ਨਾਮ ਵੀ ਆਪਣੇ ਨਾਂ ਤੇ ਰੱਖ ਲਿਆ ਸਟੇਡੀਅਮ ਦਾ, ਕੀ ਗੱਲ ਅੰਮ੍ਰਿਤਸਰ ਕਿਉਂ ਨੀ ਹੋ ਸਕਦੀਆਂ ਕਾਮਨਵੈਲਥ ਗੇਮਾਂ ਜੀ, ਜਿਹਨੇ ਕੁਰਬਾਨੀ ਦਿੱਤੀ ਜਦੋਂ ਦੇਸ਼ ਦੀ, ਨਹਿਰੂ ਸਾਹਿਬ ਨੇ ਕਿਹਾ ਸੀ ਨਾ ਤੇ ਕੱਲੇ ਅੰਮ੍ਰਿਤਸਰ ਜ਼ਿਲ੍ਹੇ ਨੇ 130 ਕਿਲੋ ਸੋਨਾ ਦਿੱਤਾ ਸੀ ਜੋ ਡਿਫੈਂਸ ਵਾਸਤੇ, ਇਹ ਗੁਜਰਾਤ ਦੇ ਅਹਿਮਦਾਬਾਦ ਨੇ ਕਿੰਨਾ ਦਿੱਤਾ ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ ਸਰ।
0: ਜੀ ਰਮੇਸ਼ ਜੀ, ਇਹ ਸਵਾਲ ਜੋ ਹੈ ਮੇਰੇ ਖਿਆਲ ਕਈਆਂ ਦੇ ਮਨਾਂ ਦੇ ਵਿੱਚ ਆਇਆ ਹੋਣਾ ਜੀ।
3: ਇਹ ਸਵਾਲ ਵਾਜਬ ਵੀ ਹੈ, ਸਵਾਲ ਠੀਕ ਵੀ ਹੈ, ਤੇ ਇਹਦਾ ਉੱਤਰ ਜਿਹੜਾ ਮੈਨੂੰ ਲੱਗਦਾ ਕਿ ਰਾਜਨੀਤਿਕ ਹੀ ਹੈ। ਜਿਹੜਾ ਜੋ ਕੁਛ ਮਗਰੇ ਦੇ ਕਾਰਨ ਆ ਉਹ ਰਾਜਨੀਤਿਕ ਕਾਰਨ ਹੀ ਆ
0: ਜੀ,
3: ਕਿ ਜਿਹੜਾ ਦੇਸ਼ ਦਾ ਜਿਸ ਜਿੱਥੋਂ ਦਾ ਮੁੱਖ ਪ੍ਰਤੀਨਿਧੀ ਹੋਵੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਖਿੱਚ ਕੇ ਲੈ ਜਾਂਦਾ ਸਰੋਤਿਓ। ਪਰੰਤੂ ਗੱਲ ਇਹ ਆ ਕਿ ਅਸੀਂ ਨਰਿੰਦਰ ਮੋਦੀ ਦੀ ਵਿਰੋਧਤਾ ਦੀ ਥਾਂ ਤੇ ਹੱਲ ਵਾਲੀ ਗੱਲ ਕਰੀਏ, ਕਿਉਂਕਿ ਨਰਿੰਦਰ ਮੋਦੀ ਨੇ ਸਦਾ ਤੇ ਪ੍ਰਧਾਨ ਮੰਤਰੀ ਰਹਿਣਾ ਨੀ। ਆਉਣ ਵਾਲੇ ਸਮੇਂ ਚ ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਬਦਲਣਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਕੇਂਦਰਿਤ ਜਾਂ ਭਗਵੰਤ ਮਾਨ ਕੇਂਦਰਿਤ ਅਸੀਂ ਗੱਲ ਨਾ ਕਰਕੇ ਇਸ ਸਮੱਸਿਆ ਦਾ ਹੱਲ ਕੱਢੀਏ, ਕਿਉਂਕਿ ਇਸ ਕਾਰਨ ਬੜਾ ਸਿੱਧਾ ਪੱਧਰਾ ਹੈ ਕਿ ਰਾਜਨੀਤਿਕ ਕਾਰਨ ਹੈ, ਰਾਜਨੀਤਿਕ ਲਾਹਾ ਲੈਣਾ ਉਹਦਾ ਕਾਰਨ ਹੈ, ਵੋਟਾਂ ਦੀ ਠੱਗੀ, ਵੋਟਾਂ ਲੈਣ ਦੀ ਖਾਤਰ। ਮੈਨੂੰ ਲੱਗਦਾ ਕਿ ਸਾਡੀ ਡਿਮਾਂਡ, ਸਾਡੀ ਤੁਹਾਡੀ ਡਿਮਾਂਡ ਇਹ ਹੋਣੀ ਚਾਹੀਦੀ ਹੈ ਕਿ ਆਹ ਚੀਜ਼ਾਂ ਹੋਣਾ ਨਾ ਹੋਣ, ਜਿਹੜੇ ਇਹੋ ਜਿਹੇ ਵਿਸ਼ੇਸ਼ ਪ੍ਰੋਗਰਾਮ ਹੈ ਉਹ ਵੱਖ ਵੱਖ ਸੂਬਿਆਂ ਦੇ ਵਿੱਚ ਕੋਈ ਜਿਹੜਾ ਵਿਭਾਗ ਹੈ ਦੇਸ਼ ਦਾ ਕੇਂਦਰੀ ਵਿਭਾਗ ਹੈ ਉਹ ਮਿੱਥ ਕੇ ਕਰਾਏ ਕਿ ਕਿਹੜੇ ਸੂਬੇ ਵਿੱਚ ਕੀ ਸਮਾਗਮ ਹੋਣੇ ਚਾਹੀਦੇ ਹੈਗੇ, ਉਹਦੇ ਵਿੱਚ ਰਾਜਨੀਤਿਕ ਦਖਲ ਅੰਦਾਜ਼ੀ ਇੱਕ ਹੱਦ ਤੱਕ ਹੋਵੇ। ਦੂਜੀ ਚੀਜ਼ ਸੋਚੇ ਕਾਰਨ ਹੋਰ ਵੀ ਹੈ, ਜਿਹੜੀਆਂ ਇਹਨਾਂ ਦੀਆਂ ਰਾਜਨੀਤਿਕ ਲੜਾਈਆਂ ਨੇ ਪੋਲੀਟੀਕਲ ਪਾਰਟੀਆਂ ਦੀਆਂ, ਜਿਵੇਂ ਪੰਜਾਬ ਦੇ ਵਿੱਚ ਮੰਨ ਲਓ ਪ੍ਰਧਾਨ ਮੰਤਰੀ ਆਉਂਦਾ ਜਾਂ ਰਾਸ਼ਟਰਪਤੀ ਆਉਂਦਾ, ਤੁਸੀਂ ਬੀਤੇ ਸਮੇਂ ਚ ਵੇਖ ਚੁੱਕੇ ਹੋ ਕਿ ਪ੍ਰੋਟੋਕੋਲ ਵੀ ਕਈ ਵਾਰੀ ਅਸੀਂ ਉਲੰਘਣਾ ਕਰ ਦਿੰਦੀਆਂ ਨੇ ਸਰਕਾਰਾਂ, ਮੁੱਖ ਮੰਤਰੀ ਉਹਦਾ ਸਵਾਗਤ ਕਰਨ ਹੀ ਨਹੀਂ ਜਾਂਦਾ। ਜਦੋਂ ਇਹੋ ਜਿਹੀਆਂ ਖੇਡਾਂ ਹੋਣਗੀਆਂ, ਜਦੋਂ ਦੇਸ਼ ਦੇ ਪ੍ਰਤੀਨਿਧੀ ਭਾਵ ਕਿ ਕੇਂਦਰੀ ਵਜ਼ੀਰ ਜਾਂ ਪ੍ਰਧਾਨ ਮੰਤਰੀ ਆਉਣਗੇ, ਸੂਬਾ ਸਰਕਾਰ ਉਹਨਾਂ ਨੂੰ ਤਵੱਜੋ ਨਾ ਦਊਗੀ ਜਾਂ ਇੱਦਾਂ ਦੇ ਰੌਲੇ ਰੱਪੇ ਸਿਆਸੀ ਤੌਰ ਤੇ ਪੈਣਗੇ, ਫਿਰ ਉਹਦੇ ਵਿੱਚੋਂ ਆਮ ਤੌਰ ਤੇ ਕੇਂਦਰੀ ਸਰਕਾਰਾਂ ਇਹੋ ਜਿਹੇ ਸਮਾਗਮ ਉੱਥੇ ਕਰਾਉਂਦੀਆਂ ਜਿੱਥੇ ਉਹਨਾਂ ਦੀ ਆਪਣੀ ਹੀ ਪਾਰਟੀ ਦੀ ਸਰਕਾਰ ਹੋਵੇ, ਰਾਜਨੀਤਿਕ ਕਾਰਨ ਹੈ। ਸੋ ਅਸੀਂ ਰਾਜਨੀਤਿਕ ਕਾਰਨਾਂ ਦੇ ਖਿਲਾਫ਼ ਅਸੀਂ ਤੁਸੀਂ ਆਵਾਜ਼ ਚੁੱਕੀਏ, ਜਦੋਂ ਰਾਜਨੀਤਿਕ ਕਾਰਨ ਭੋਰਾ ਕਮਜ਼ੋਰ ਹੋਣਗੇ ਘਟਣਗੇ, ਫਿਰ ਸਮੱਸਿਆ ਦਾ ਹੱਲ ਹੋਣਾ। ਅੱਜ ਮੋਦੀ ਲਈ ਜਾਂਦਾ ਅਹਿਮਦਾਬਾਦ ਨੂੰ, ਕੱਲ ਕਿਸੇ ਹੋਰ ਸੂਬੇ ਦਾ ਵਿਅਕਤੀ ਉੱਥੇ ਪ੍ਰਧਾਨ ਮੰਤਰੀ ਬਣ ਗਿਆ, ਉਹਨੂੰ ਆਪਣੇ ਸੂਬੇ ਨੂੰ ਲੈ ਜਾਣੇ ਆ। ਸੋ ਇਸ ਦਾ ਕਾਰਨ ਮਗਰ ਰਾਜਨੀਤਿਕ ਜਿਹੜੀਆਂ ਚੀਜ਼ਾਂ ਨੇ ਉਹ ਰਾਜਨੀਤਿਕ ਹਾਲਾਤਾਂ ਦਾ ਅਸੀਂ ਵਿਰੋਧ ਕਰੀਏ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਤੁਹਾਨੂੰ ਇਹ ਵੀ ਜ਼ਰੂਰ ਕਰਵਾ ਦਈਏ ਜੀ, ਤੁਸੀਂ ਨੋਟ ਰੱਖਣਾ ਹੈ ਮੈਂਡੀ ਗਿੱਲ ਜੀ ਦਾ ਨੰਬਰ, ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਤੇ ਬਿਜ਼ਨਸ ਇੰਸ਼ੋਰੈਂਸ, ਅੱਛੇ ਪਲਾਨਸ, ਅੱਛੇ ਪ੍ਰੋਗਰਾਮਸ ਇਹਨਾਂ ਦੇ ਪਾਸ ਨੇ। ਨੰਬਰ 6479295909 ਜੀ ਨੋਟ ਕਰ ਲਓ। ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦੇ ਲਈ ਕਾਰ ਦੀ ਇੰਸ਼ੋਰੈਂਸ ਤੁਸੀਂ ਨਵੀਂ ਲੈਣੀ ਹੈ, ਟਰੱਕ ਦੀ ਇੰਸ਼ੋਰੈਂਸ ਤੁਸੀਂ ਚੰਗੀ ਚਾਹੁੰਦੇ ਹੋ ਤਾਂ ਜੋ ਕਿ ਤੁਹਾਨੂੰ ਮੁਸ਼ਕਿਲ ਡਰਾਈਵਰਸ ਨੂੰ ਪਾਲਿਸੀ ਦੇ ਵਿੱਚ ਐਡ ਕਰਨ ਦੇ ਵਿੱਚ ਨਾ ਆਵੇ, ਤੇ ਇਹ ਮੁਸ਼ਕਿਲ ਜੀ ਮੈਂਡੀ ਗਿੱਲ ਜੀ ਤੁਹਾਡੀ ਜ਼ਰੂਰ ਹੱਲ ਕਰ ਸਕਦੇ ਨੇ ਏਬਲ ਇੰਸ਼ੋਰੈਂਸ ਪਾਸੋਂ, ਕਿਉਂਕਿ ਸਪੈਸ਼ਲਾਈਜ਼ਡ ਇਹ ਜੋ ਟਰੱਕ ਤੇ ਕਾਰ ਇੰਸ਼ੋਰੈਂਸ ਦੇ ਵਿੱਚ ਖਾਸ ਤੌਰ ਤੇ ਨੇ। 6479295909 ਇਹ ਇੱਕ ਨੰਬਰ ਹੈ, ਜਾਂ ਫਿਰ 6478838899 6478831899 ਤੇ ਜੀ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ 8900 ਜੀ, ਸਵਾਗਤ ਹੈ ਜੀ।
7: ਰਮੇਸ਼ ਜੀ, ਮੈਂ ਜਿਹੜੀ ਗੱਲ ਸੋਚ ਰਿਹਾ ਸੀ ਗੱਲ ਤੁਸੀਂ ਉਹੀ ਕੀਤੀ ਹੈ। ਮੈਂ ਵੀ ਇਸੇ ਗੱਲ ਦੇ ਉੱਤੇ ਟੌਪਿਕ ਤੇ ਬੋਲਣਾ ਚਾਹੁੰਦਾ ਸੀ ਵੀ ਆਪਾਂ ਨੂੰ ਵਿਅਕਤੀ ਵਿਸ਼ੇਸ਼ ਨੂੰ ਕ੍ਰਿਟੀਸਾਈਜ਼ ਕਰੀਏ ਜਾਂ ਉਹਦਾ ਆਲੋਚਨਾ ਕਰੀਏ, ਉਹਦੇ ਬਜਾਏ ਸਾਨੂੰ ਸਰਕਾਰਾਂ ਦਾ ਕਰਨਾ ਚਾਹੀਦਾ। ਔਰ ਸਰਕਾਰਾਂ ਦੇ ਉੱਤੇ ਜੋ ਕੁਛ ਹੁੰਦਾ ਹੈ ਸਰਕਾਰਾਂ ਹੀ ਧੱਕਾ ਕਰਦੀਆਂ, ਇਹ ਨੀ ਕਦੇ ਕੋਈ ਇੱਕ ਬੰਦੇ ਦੇ ਉੱਪਰ ਆਪਾਂ ਚੱਲਾਂਗੇ, ਟਾਰਗੇਟ ਕਰਾਂਗੇ, ਠੀਕ ਹੈ ਕਿ ਨਹੀਂ। ਹੁਣ ਕਿਸਾਨੀ ਅੰਦੋਲਨ ਹੋਇਆ ਸਰਕਾਰਾਂ ਦੇ ਵਿਰੁੱਧ ਸੀ, ਤੇ ਉਹ ਕੀ ਹੋਇਆ ਫਿਰ ਅੰਦੋਲਨ ਕਾਮਯਾਬ ਹੀ ਰਿਹਾ, ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪਏ। ਹੁਣ ਕੀ ਹੋਇਆ, ਹੁਣ ਜਿਹੜੀ ਚੱਲੀ ਹੈ ਮੂਵਮੈਂਟ ਚੱਲੀ ਹੈ, ਅਸੀਂ ਉਹਨੂੰ ਪ੍ਰਧਾਨ ਦੇ ਅਗੇਂਸਟ ਚੱਲੇ ਅਸਤੀਫਾ ਦੇਣ ਲਈ, ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਐਜੂਕੇਸ਼ਨ ਮਿਨਿਸਟਰ ਨੇ। ਪਰ ਕੁਛ ਲੋਕ ਜਿੱਦਾਂ ਹੁਣ ਮੋਦੀ ਸਾਹਿਬ ਅੱਜ ਕੱਲ੍ਹ ਨਵਾਂ ਕੰਮ ਫੜ ਲਿਆ, ਮੋਦੀ ਸਾਹਿਬ ਨੇ ਕੀ ਗੱਲ ਲਿਆ, ਪ੍ਰੈਸ ਨਾਲ ਤਾਂ ਗੱਲ ਕਰਦੇ ਹੀ ਨਹੀਂ, ਉਹ ਕੀ ਕਰਨ ਲੱਗ ਪਏ ਹੁਣ ਇੰਸਟਾਗ੍ਰਾਮ ਤੇ ਉਹ ਪਾਉਣ ਲੱਗ ਪਏ ਛੋਟੇ ਛੋਟੇ ਵੀਡੀਓ, ਜਾਣੀ ਹੁਣ ਉਹ ਆ ਗਏ ਨੇ ਸੋਸ਼ਲ, ਕਹਿੰਦੇ ਨੇ ਸੋਸ਼ਲ ਮੀਡੀਆ ਉੱਤੇ ਆ ਗਏ ਨੇ ਮੋਦੀ ਸਾਹਿਬ। ਜੋ ਜੈਨ ਜੀ ਨੇ ਸ਼ੁਰੂ ਕਰ ਰਹੇ ਆ ਉਸੇ ਟ੍ਰੈਂਡ ਵੱਲ ਚਲੇ ਗਏ ਨੇ, ਕਹਿਣ ਦਾ ਮਤਲਬ ਜੋ ਆਕਰੋਚ ਵਾਲਿਆਂ ਨੇ ਸ਼ੁਰੂ ਕੀਤਾ ਸੀ ਕੰਮ ਉਹੀ ਉਹ ਮੋਦੀ ਸਾਹਿਬ ਨੇ ਸ਼ੁਰੂ ਕਰਤਾ। ਹੁਣ ਉਹ ਛੋਟੇ ਛੋਟੇ ਵੀਡੀਓ ਪਾਉਣ ਲੱਗ ਪਏ ਜਿਹਦੇ ਚ ਉਹਨਾਂ ਨੇ ਹੁਣ ਜਿਹੜਾ ਲੇਟੈਸਟ ਵੀਡੀਓ ਉਹਨਾਂ ਦਾ ਚਰਚਾ ਦੇ ਕਾਫੀ ਚਰਚਾ ਹੋ ਰਹੀ ਹੈ, ਜਿਹਦੇ ਚ ਕਿਸੇ ਇੱਕ ਲੜਕੀ ਨੇ ਕੋਈ ਉਹਨਾਂ ਨੂੰ ਬੜੀਆਂ ਗਾਲਾਂ ਗੁਲਾਂ ਕੱਢੀਆਂ ਨੇ, ਉਹਨਾਂ ਨੂੰ ਕੱਢੀਆਂ, ਉਹਦੇ ਮਾਂ ਨੂੰ ਕੱਢੀਆਂ, ਇਟਲੀ ਦੀ ਪ੍ਰਾਈਮ ਮਿਨਿਸਟਰ ਨੂੰ ਵੀ ਪਹਿਲੇ ਬੁਰਾ ਭਲਾ ਕਿਹਾ। ਕਹਿਣ ਦਾ ਮਤਲਬ ਇਹ ਚੀਜ਼ ਅਸੀਂ ਨੋਟ ਕੀਤੀ ਆ, ਤੁਸੀਂ ਵੀ ਦੇਖਿਆ ਹੋਣਾ। ਦੇਖੋ ਰਮੇਸ਼ ਜੀ, ਜਿਹੜੀ ਗੱਲ ਆਪਾਂ ਗਲਤ ਹੈ ਗਲਤ ਹੀ ਕਵਾਂਗੇ। ਦੇਖੋ ਜਦੋਂ ਕਿਸਾਨੀ ਅੰਦੋਲਨ ਹੋਇਆ ਜਾਂ ਇਹ ਪ੍ਰੋਟੈਸਟ ਹੋਏ ਜਾਂ ਕੁਛ ਹੋਇਆ, ਮੋਦੀ ਨੂੰ ਗਾਲਾਂ ਕੱਢਦੇ ਨੇ, ਉਹ ਗਲਤ ਹੈ। ਸਰ ਮੋਦੀ ਨੂੰ ਪਰਸਨਲ ਤੌਰ ਤੇ ਭੱਦੀਆਂ ਗਾਲਾਂ ਕੱਢਣ ਦਾ ਕੀ ਮਤਲਬ ਹੈ? ਮੈਂ ਕਿਹਾ ਦੇਖੋ, ਇੱਥੇ 2 ਸਾਲ ਪਹਿਲਾਂ ਜਦੋਂ ਟੂਟੋ ਸਾਹਿਬ ਦੀ ਗੌਰਮੈਂਟ ਸੀ, ਇੱਥੇ ਵੀ ਕੁਛ ਧਾਰਮਿਕ ਪ੍ਰੋਗਰਾਮ ਹੁੰਦੇ ਸੀ, ਮੋਦੀ ਨੂੰ ਗਾਲਾਂ ਕੱਢ, ਉਹ ਮੋਦੀ ਨੂੰ ਕਿਉਂ ਕਰਦੇ ਪਏ ਨੇ? ਸਰਕਾਰਾਂ ਨੂੰ ਕਰੋ, ਜੇ ਧਾਰਮਿਕ ਪ੍ਰੋਗਰਾਮ ਧਾਰਮਿਕ ਰਹਿਣ ਦਿਓ। ਕਹਿਣ ਦਾ ਮਤਲਬ ਜਦੋਂ ਮੋਦੀ ਨੂੰ ਹਟ ਗਿਆ, ਮੋਦੀ ਦਾ ਫਿਰ ਪ੍ਰਾਈਮ ਮਿਨਿਸਟਰ ਤੀਸਰੀ ਵਾਰ ਬਣ ਗਿਆ। ਕਹਿਣ ਦਾ ਮਤਲਬ ਜੇ ਅਸੀਂ ਸਰਕਾਰਾਂ ਦੀ ਸਹੀ ਇਮਾਨਦਾਰੀ ਨਾਲ ਆਲੋਚਨਾ ਕਰਾਂਗੇ, ਸਰਕਾਰਾਂ ਜਾਣਗੀਆਂ, ਇਹ ਨੀ ਕੋਈ ਪਰਮਾਨੈਂਟ ਨਹੀਂ ਹੈ ਵੀ ਪਰਮਾਨੈਂਟ ਹੀ ਉਹਨਾਂ ਨੇ ਰਾਜ ਕਰਨਾ, ਮੋਦੀ ਸਾਹਿਬ ਵੀ ਜਾਣਗੇ, ਇਹ ਗੌਰਮੈਂਟ ਵੀ ਜਾਏਗੀ, ਆਏਗਾ ਟਾਈਮ ਆਏਗਾ, ਇਹ ਨੀ ਗੱਲ ਵੀ ਕੋਈ ਪਰਮਾਨੈਂਟ ਇਹਨਾਂ ਨੇ ਕੋਈ ਅਮਰ ਫਲ ਖਾਧਾ ਹੈ। ਅਸੀਂ ਸਾਡੀ ਆਲੋਚਨਾ ਜਿਹੜੀ ਆਪੋਜੀਸ਼ਨ ਪਾਰਟੀ, ਨਾ ਤਾਂ ਆਪੋਜੀਸ਼ਨ ਪਾਰਟੀ ਸਮਝਦੀ, ਨਾ ਜਿਹੜਾ ਭੀੜ ਭੜਕਾ ਜਿਹੜਾ ਹੈ ਕਹਿੰਦੀ ਇਹ ਨੀ ਸਮਝਦਾ। ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ, ਕੁਛ ਲੋਕ ਘੁਸਪੈਠ ਕਰਦੇ ਨੇ ਉਹਦੇ ਚ, ਉਹ ਲਿਆ ਕੇ ਉਸ ਮੂਵਮੈਂਟ ਨੂੰ ਜਾਂ ਉਸ ਪ੍ਰੋਟੈਸਟ ਨੂੰ ਬਦਨਾਮ ਕਰਦੇ ਨੇ, ਕਿਸ ਵਜ੍ਹਾ ਚ ਆ ਕੇ ਬੇਫਜ਼ੂਲ ਗੱਲਾਂ ਬਾਤਾਂ ਕਰਨੀਆਂ। ਉਹਨਾਂ ਚੀਜ਼ਾਂ ਨੂੰ ਜੇ ਅਸੀਂ ਅਵਾਇਡ ਕੀਤਾ ਜਾਵੇ, ਮੁੱਦਿਆਂ ਉੱਪਰ ਰੱਖ ਕੇ ਗੱਲ ਕੀਤੀ ਜਾਏ, ਤਾਂ ਸਰਕਾਰ ਵੀ ਹਿੱਲ ਸਕਦੀ ਹੈ, ਸਭ ਕੁਛ ਜਾ ਸਕਦਾ। ਥੈਂਕ ਯੂ ਸੋ ਮਚ
0: ਜੀ ਰਮੇਸ਼ ਜੀ।
8: ਦੇਖੋ ਇਹ ਚੀਜ਼ ਨਾ ਕੁਝ ਇੱਕ ਤਜਰਬੇਕਾਰ ਜਾਂ ਕਿਸੇ ਸਿਧਾਂਤ ਤੇ ਚੱਲਣ ਵਾਲੀਆਂ ਧਿਰਾਂ ਤੋਂ ਸਿੱਖੀ ਜਾ ਸਕਦੀ। ਮੈਂ ਉਦਾਹਰਣ ਦਿੰਦਾ, ਜਿਹੜੀ ਸਰੋਤਿਓ ਤੁਸੀਂ ਗੱਲ ਆਖੀ ਹੈ, ਜਿਹੜੀ ਆਪਾਂ ਇਹ ਗੱਲ ਆਖੀ ਹੈ ਨਾ ਕਿ ਵਿਅਕਤੀ ਜਾਂ ਵਿਰੋਧ ਕਰਨਾ ਜਾਂ ਨਹੀਂ, ਇਹ ਕੁਝ ਇੱਕ ਜਿਹੜੀਆਂ ਧਿਰਾਂ, ਜਿਵੇਂ ਕਿਸਾਨੀ ਅੰਦੋਲਨ ਦੀ ਅਸੀਂ ਗੱਲ ਕਰਦੇ ਹਾਂ, ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਧਿਰਾਂ ਨੇ ਬੜਾ ਸਪਸ਼ਟ ਐਲਾਨ ਕੀਤਾ ਕਿ ਅਸੀਂ ਆਪਣੇ ਮੰਚ ਤੋਂ ਕਿਸੇ ਪੋਲੀਟੀਕਲ ਵਿਅਕਤੀ ਜਾਂ ਪਾਰਟੀ ਨੂੰ ਨਹੀਂ ਬੋਲਣ ਦੇਣਾ, ਸਾਡੇ ਲਈ ਸਾਰੇ ਇੱਕੋ ਜਿਹੇ ਹੈ। ਚਾਹੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਵਿਰੋਧੀ ਸੀ ਉਸ ਵੇਲੇ ਬੜੀਆਂ ਕਿਸਾਨਾਂ ਦੇ ਹੱਕ 'ਚ ਨਾਰੇ ਲਾ ਰਹੀਆਂ ਸੀ, ਪਰੰਤੂ ਉਹਨਾਂ ਨੂੰ ਸਪਸ਼ਟ ਸੀਗਾ ਕਿ ਉਹ ਨਾਰੇ ਸਿਆਸੀ ਆ, ਉਹ ਨਾਰੇ ਸੱਚੇ ਨਹੀਂ ਹੈ। ਔਰ ਉਹ ਸੱਚਾ ਉਹਨਾਂ ਨੂੰ ਬਿਲਕੁਲ ਉਹ ਸੱਚ ਸੀ, ਉਹ ਕਿ ਉਹ ਨਾਰੇ ਸੱਚੇ ਸੀ, ਵਿਰੋਧੀ ਪਾਰਟੀਆਂ ਦੇ ਉਹ ਸਿਆਸੀ ਨਾਰੇ ਸੀ, ਸੱਚੇ ਨਹੀਂ ਸੀਗੇ ਉਸ ਵੇਲੇ। ਉਹ ਕਿਸਾਨਾਂ ਨੂੰ ਸਮਝ ਸੀ, ਕਿਸਾਨ ਜਥੇਬੰਦੀਆਂ ਨੇ, ਜਿਹਨਾਂ ਨੂੰ ਅਸੀਂ ਬਹੁਤ ਸਾਰੇ ਹੋਰ ਅੰਦੋਲਨਕਾਰੀ ਕਹਿੰਦੇ ਹਾਂ, ਕਈਆਂ ਨੂੰ ਇਹ ਸਮਝ ਹੀ ਨਹੀਂ ਹੁੰਦੀ। ਉਹਨਾਂ ਨੂੰ ਸ਼ਾਇਦ ਲੱਗਦਾ ਜੀ ਆਹ ਪਾਰਟੀ ਜਿਹੜੀ ਰਾਜ ਕਰਦੀ ਹੈ ਸਾਡੀ ਵਿਰੋਧੀ ਹੈ, ਆਹ ਜਿਹੜੀ ਵਿਰੋਧੀ ਧਿਰ ਹੈ ਤੇ ਪਤਾ ਨਹੀਂ ਕਿੰਨੀ ਕੁ ਸੱਚੀ ਹੈ, ਸਾਡੇ ਹੱਕ 'ਚ ਆ ਜਾਣਾ। ਇਸੇ ਕਰਕੇ ਮੈਂ ਵੀ ਇਹੋ ਲਫ਼ਜ਼ ਕਿਹਾ ਕਿ ਕੁਛ ਮਸਲੇ ਠੀਕ ਹੈ, ਪ੍ਰਧਾਨ ਮੰਤਰੀ ਦੇ ਮੁਰਦਾਬਾਦ ਦੇ ਨਾਰੇ ਲੱਗਣੇ ਸੁਭਾਵਿਕ ਹੈ, ਪਰ ਮੁੱਖ ਮੰਤਰੀ ਦੇ ਸੂਬੇ ਵਿੱਚ ਲੱਗਣੀ ਸੁਭਾਵਿਕ ਹੈ ਜਦੋਂ ਉੱਥੇ ਕੁਛ ਘਟਨਾਕ੍ਰਮ ਹੈ। ਪਰੰਤੂ ਜਦੋਂ ਅਸੀਂ ਸਿਧਾਂਤਿਕ ਚਰਚਾ ਕਰਦੇ ਹਾਂ, ਜਦੋਂ ਤੁਸੀਂ ਮੇਰੇ ਤੋਂ ਜਵਾਬ ਦੀ ਆਸ ਕਰਦੇ ਹੋ, ਮੈਂ ਜਵਾਬ ਹਵਾ ਚੋਂ ਨਹੀਂ ਦੇ ਸਕਦਾ, ਮੈਂ ਸਿਧਾਂਤ ਐਂਕਲ ਤੋਂ ਦੇਣਾ ਮੇਰੀ ਲੋੜ ਹੈ। ਉਹਦਾ ਕਾਰਨ ਹੈ ਕਿ ਸਿਧਾਂਤ ਐਂਕਲ ਤੋਂ ਦਿੱਤਾ ਜਵਾਬ ਹੀ ਟਿਕਣਾ, ਉਵੇਂ ਜਵਾਬ ਨਹੀਂ ਟਿਕ ਪਾਉਣਾ, ਉਹ ਜਵਾਬ ਨਹੀਂ ਤਾਂ ਕੱਲ ਬਦਲ ਜਾਵੇਗਾ ਆਪਣੇ ਆਪ 'ਚ, ਉਹ ਜਵਾਬ ਸੱਚਾ ਨਹੀਂ ਹੋਵੇਗਾ। ਸੋ ਸਹੀ ਗੱਲ ਇਹੀ ਹੈ ਕਿ ਵਿਸ਼ੇਸ਼ ਵਿਅਕਤੀ ਦਾ ਵਿਰੋਧ ਕਿਸੇ ਹੱਦ ਤੱਕ ਹੋ ਸਕਦਾ, ਇੱਕ ਹੱਦ ਤੱਕ। ਉਵੇਂ ਜਦੋਂ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਨਾ, ਜਿਹੜੀ ਬੁਰਾਈ ਦਾ ਵਿਰੋਧ ਕਰਨਾ ਹੈ, ਉੱਥੇ ਸਾਨੂੰ ਸਿਸਟਮ ਦਾ ਪਹਿਲਾਂ ਕਰਨਾ ਪੈਣਾ, ਵਿਅਕਤੀ ਦਾ ਦੂਜੇ ਨੰਬਰ ਤੇ ਕਰਨਾ ਪੈਣਾ ਹੈ। ਉਵੇਂ ਮੈਂ ਇੱਕ ਗੱਲ ਦੱਸਦਾ ਅੱਜ ਦੀ, ਰੀਲਾਂ ਦਾ ਜ਼ਿਕਰ ਕਰਕੇ ਗਏ ਸਰੋਤੇ ਕਿ ਅੱਜ ਕੱਲ੍ਹ ਪ੍ਰਧਾਨ ਮੰਤਰੀ ਵੀ ਬੜੀਆਂ ਰੀਲਾਂ ਪਾਉਂਦੇ ਹੈ, ਗੱਲ ਬਿਲਕੁਲ ਸਹੀ ਹੈ, ਜਾਂ ਪਵਾਉਂਦੇ ਨੇ। ਅੱਜ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ, ਉਹਨਾਂ ਨੇ ਵੀ ਇੱਕ ਕਮੈਂਟ ਕੀਤਾ, ਕਹਿੰਦੇ ਜੀ ਕਿਉਂਕਿ ਦੂਜੇ ਪਾਸੇ ਰੀਲਾਂ ਬੜੀਆਂ ਪੈ ਰਹੀਆਂ, ਉਹ ਕਹਿੰਦੇ ਜੇ ਰੀਲਾਂ ਬਣਨ ਦੇ ਨਾਲ ਨਾ ਜਿੱਤ ਪ੍ਰਾਪਤ ਹੁੰਦੀ ਹੁੰਦੀ। ਉਹਨਾਂ ਨੇ ਆਪਣੀ ਪਾਰਟੀ ਦੇ ਇੱਕ ਸਾਬਕਾ ਜਿਸਨੇ ਚੋਣ ਲੜੀ ਸੀਗੀ ਆਪਣੀ ਵਿਧਾਨ ਸਭਾ ਦੀ, ਜਿਹਦਾ ਨਾਮ ਸਿੱਧੂ ਮੂਸੇਵਾਲਾ ਹੈ, ਮਰਹੂਮ ਸਿੱਧੂ ਮੂਸੇਵਾਲਾ, ਉਹਨਾਂ ਦਾ ਜ਼ਿਕਰ ਕਰਤਾ, ਕਹਿੰਦੇ ਕਿ ਜੇ ਰੀਲਾਂ ਨਾਲ ਹੀ ਕੋਈ ਜਿੱਤ ਸਕਦਾ ਹੁੰਦਾ ਤੇ ਫਿਰ ਮੂਸੇਵਾਲੇ ਨੇ ਹਾਰਨਾ ਨਹੀਂ ਸੀ। ਸੋ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਕਿ ਰੀਲਾਂ ਦੇ ਨਾਲ ਜੇ ਅਸੀਂ ਕਹੀਏ ਕਿ ਕੋਈ ਜਿੱਤ ਜਾਵੇਗਾ ਜਾਂ ਸਮਾਜਿਕ ਤਬਦੀਲੀ ਆ ਜਾਏਗੀ ਜਾਂ ਸੱਚਾ ਇਨਕਲਾਬ ਆ ਜਾਏਗਾ, ਰੀਲਾਂ ਨਾਲ ਨਹੀਂ ਆਉਣਾ, ਰੀਲਾਂ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ, ਲੋਕਾਂ ਦੀ ਬੁੱਧੀ ਨੂੰ ਇੱਧਰ ਉੱਧਰੋਂ ਡਿਸਟਰਬ ਕਰਨ ਲਈ ਜਿਹੜਾ ਕੁਝ ਸਿਆਸੀ ਲੋਕ ਅੱਜ ਕੱਲ੍ਹ ਪਾ ਰਹੇ।
0: ਜੀ ਰਮੇਸ਼ ਜੀ, ਤੇਜ਼ੀ ਨਾਲ ਹੀ ਨੋਟ ਕਰਵਾਈਏ, ਗਲੋਬਲ ਕੰਫਰਟ ਏਅਰ ਤੋਂ ਏਸੀ ਫਰਨੈਂਸ ਰਿਪੇਅਰ ਤੁਸੀਂ ਕਰਵਾਓ, ਨਵੇਂ ਲਓ, ਤੇ ਜੀ ਤੇਜਪਾਲ ਜੀ ਨੂੰ ਸੰਪਰਕ ਜ਼ਰੂਰ ਕਰੋ, ਨੰਬਰ 905-790-9080 ਨੰਬਰ ਹੈ, ਗਲੋਬਲ ਕੰਫਰਟ ਏਅਰ ਦੇ ਲਈ ਏਸੀ ਖਰਾਬ ਹੋ ਗਿਆ ਅਤੇ ਤੁਸੀਂ ਠੀਕ ਕਰਵਾਉਣਾ ਜਾਂ ਫਿਰ ਨਵਾਂ ਲਗਵਾਉਣਾ, $1800 ਰਿਬੇਟ ਨਾਲ ਹੈ, ਤੇਜਪਾਲ ਜੀ ਨੂੰ ਕਾਲ ਕਰੋ, ਨੰਬਰ 905-790-9080 ਤੇ ਜੀ। ਅਤੇ ਸਾਡੇ ਨਾਲ ਅਗਲੀ ਕਾਲ ਜੀ, ਕੁਲਦੀਪ ਜੀ ਸਵਾਗਤ ਹੈ ਜੀ।
9: ਜਲੰਧਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਰਥ ਯਾਤਰਾ ਗਈ ਹੈ ਜੀ, ਤੇ 10 ਬੰਦਿਆਂ ਦੇ ਖਰਚਾ ਜਿਹੜਾ ਹੋਇਆ ਉਹ 93 ਲੱਖ, ਜੇ ਬਾਕੀਆਂ ਦੀ ਗੱਲ ਕਰੀਏ ਤੇ 23 ਕਰੋੜ। ਚਲੋ ਜੀ ਕੋਈ ਗੱਲ ਨੀ, ਸਰਕਾਰ ਕੋਲ ਪੈਸਾ ਹੈਗਾ, ਵਧੀਆ ਗੱਲ ਹੈ। ਤੁਸੀਂ ਹਰ ਵੀਕ ਕੋਈ ਵੀ ਨਾਗਾ ਨਹੀਂ ਪਾਉਂਦੇ, ਸਾਨੂੰ ਖ਼ਬਰਾਂ ਦਿੰਦੇ ਹੋ, ਸਾਨੂੰ ਪੰਜਾਬ ਨਾਲ ਜੋੜਦੇ ਹੋ, ਬੜੀ ਮਿਹਰਬਾਨੀ, ਲੇਕਿਨ ਅਸੀਂ ਤੁਹਾਨੂੰ ਬੁੱਧੀਜੀਵੀ ਵੀ ਕਹਿੰਦੇ ਹਾਂ। ਫਿਰ ਇਹ ਰਮੇਸ਼ ਜੀ ਕਿਹੜੀ ਗੱਲ ਹੋਈ ਕਿ ਜਦੋਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਬੁੱਧੀਜੀਵੀਆਂ ਨੂੰ ਬੁੱਧੀਜੀਵੀਆਂ ਦੇ ਨਾਲ ਗੁਪਤ ਮੀਟਿੰਗ ਕਰਕੇ, ਗੁਪਤ ਮੀਟਿੰਗ ਉਦੋਂ ਹੁੰਦੀ ਹੈ ਜਦੋਂ ਇਹ ਦੇਸ਼ ਦੇ ਉੱਤੇ ਕੋਈ ਹਮਲਾ ਹੋਣਾ ਹੋਵੇ ਜਾਂ ਕੋਈ ਇਹੋ ਜਿਹਾ ਕੋਈ ਸਾਨੂੰ ਆਸੇ ਪਾਸੇ ਨੂੰ ਕਿਸੇ ਖਤਰਾ ਹੋਵੇ ਤੇ ਫਿਰ ਗੁਪਤ ਮੀਟਿੰਗਾਂ ਹੁੰਦੀਆਂ ਨੇ। ਲੇਕਿਨ ਇਹ ਸਿੱਖ ਧਰਮ ਦਾ ਬਣਾਉਣਾ, ਕਾਨੂੰਨ ਬਣਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਨਾਂ ਵਾਸਤੇ ਬੁੱਧੀਜੀਵੀ ਉਹ ਕਿਹੜੇ ਨੇ ਤੇ ਉਹ ਗੁਪਤ ਮੀਟਿੰਗ ਦਾ ਕੀ ਮਤਲਬ ਹੈ? ਜਦੋਂ ਇਹ ਸਾਰੇ ਜਾਣੇ ਗਏ ਨੇ 117 ਦੇ ਵਿੱਚੋਂ ਮੁੱਖ ਮੰਤਰੀ ਨੂੰ ਛੱਡ ਕੇ ਇਹ ਜਕਾਰੇ ਲਾ ਕੇ ਆਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੇ ਹੁਣ ਇਹ ਦੁਬਾਰਾ ਗੁਪਤ ਮੀਟਿੰਗਾਂ ਨੇ, ਇਹ ਮੈਂ ਤਾਂ ਕਹਿੰਦਾ ਜੀ ਜੇ ਐਤਕੀ ਵੀ ਨਹੀਂ ਗੱਲ ਹੁੰਦੀ ਇਹਨਾਂ ਨੂੰ ਉੱਥੇ ਕਿਸੇ ਵੀ ਜਿੱਦਾਂ ਹੁਣ ਬੇਰ ਸਾਹਿਬ ਕਹਿੰਦੇ ਆ ਉਹਨਾਂ ਦਾ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ, ਸਾਰਿਆਂ ਨੂੰ ਇੱਕ ਦੂਜੇ ਨਾਲ ਬੰਨ ਕੇ ਨਾ ਫੂਲਾ ਸਿੰਘ ਵਾਲੀ ਯਾਦ ਕਰਾਉਣੀ ਚਾਹੀਦੀ ਹੈ। ਦੂਸਰੀ ਗੱਲ, ਆਖਰੀ ਟਿੱਪਣੀ ਮੇਰੀ ਇਹ ਹੈ ਕਿ ਅਸੀਂ ਹਰ ਇੱਕ ਨੂੰ ਜੋੜਨੇ ਇੱਕ ਦੂਜੇ ਦੇ ਨਾਲ, ਇਹ ਆਪਣਾ ਰਮੇਸ਼ ਜੀ ਤੁਸੀਂ ਜ਼ਰੂਰ ਦੱਸਿਓ ਸਾਡੇ ਪੰਜਾਬ ਨਾਲ ਸੰਬੰਧਿਤ ਕਿੰਨੇ ਪ੍ਰਧਾਨ ਮੰਤਰੀ ਹੋਏ ਨੇ ਤੇ ਕਿਹੜੇ ਕਿਹੜੀਆਂ ਗੇਮਾਂ ਜਿਹੜੀਆਂ ਨੇ ਵਰਲਡ ਦੀਆਂ ਗੇਮਾਂ ਜਿਹੜੀਆਂ ਪੰਜਾਬ ਚ ਹੋਈਆਂ ਨੇ ਉਹ ਦੱਸਿਓ, ਇਸ ਵੇਲੇ ਹਾਕੀ ਜਿਹੜੀ ਹੈ ਉਹ ਕਿਹੜੀ ਸਟੇਟ ਨੇ ਗੋਦ ਲਈ ਹੋਈ ਹੈ ਜ਼ਰੂਰ ਦੱਸਿਓ, ਪ੍ਰੋਗਰਾਮ ਹਮੇਸ਼ਾ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਚ ਰਹੋ ਜੀ, ਮਿਹਰਬਾਨੀ
0: ਜੀ। ਰਮੇਸ਼
8: ਕੇਵਲ ਇੱਕ ਮੁੱਦੇ ਤੇ ਮੈਂ ਗੱਲ ਲੈ ਕੇ ਜਾਣਾ ਆ, ਜਿਹੜਾ ਕਾਨੂੰਨ ਇਸ ਵੇਲੇ ਜਿਹੜਾ ਚਰਚਾ ਚ ਹੈ, ਬੇਅਦਬੀਆਂ ਸੰਬੰਧੀ ਕਾਨੂੰਨ ਹੈ, ਸਰੋਤਿਓ ਦੇਖੋ ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਜਿਹਨਾਂ ਨੇ ਇਹਦੇ ਖਿਲਾਫ਼ ਫਾਈਟ ਲੜਨੀ ਸੀ ਜਾਂ ਜਿਹਨਾਂ ਨੇ ਫਾਈਟ ਸ਼ੁਰੂ ਕੀਤੀ ਜਿਹਨੂੰ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਖਦੇ ਜਾਂ SGPC, ਉਹ ਥਿੜਕ ਗਏ। ਹੁਣ ਮੈਨੂੰ ਸਵਾਲ ਹੋਏਗਾ ਕਿ ਕਿਵੇਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਤੁਹਾਨੂੰ ਵੀ ਯਾਦ ਹੈ, ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਇੰਨੀ ਕੁ ਕਾਹਲੀ ਕੀਤੀ ਕਿ ਮੀਟਿੰਗ ਦੀ ਥਾਂ ਤੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਤਲਬ ਕਰ ਲਿਆ, 15 ਦਿਨ ਦਾ ਸਮਾਂ ਦੇ ਦਿੱਤਾ, ਅਗਲੇ ਕਹਿੰਦੇ ਜਾਓ ਅਸੀਂ ਬਦਲਦੇ ਨਹੀਂ ਕਾਨੂੰਨ, ਜੋ ਕਰਨਾ ਕਰ ਲਓ, ਟਿੱਚ ਕੀਤਾ ਉਹਨਾਂ ਨੇ, ਇਹ ਚੁੱਪ ਰਹੇ।
3: ਫਿਰ ਇਹਨਾਂ ਨੇ ਪੰਜਾਬ ਦੇ ਵਿਧਾਇਕ ਸੱਦੇ, ਇੱਕ ਮਹੀਨੇ ਦਾ ਟਾਈਮ ਉਹਨਾਂ ਨੂੰ ਦਿੱਤਾ, ਉਹਨਾਂ ਨੇ ਫਿਰ ਨਾ ਬਦਲਿਆ। ਆਹ ਥੋੜੇ ਦਿਨ ਪਹਿਲਾਂ ਪੰਜਾ ਜਿਹੜਾ ਰਾਜ ਜਿਹੜੇ ਆਪਣੇ ਜਥੇਦਾਰ ਸਾਹਿਬ ਆ 2 ਮਹੀਨੇ ਦਾ ਸਮਾਂ ਦੇ ਰਹੇ ਆ। ਸਮਾਂ ਤੇ ਪੰਜਾਬ ਦੀ ਸਰਕਾਰ ਨੂੰ ਸਰੋਤਿਓ ਲੈਣਾ ਚਾਹੀਦਾ ਕਿ ਸਾਨੂੰ ਸਮਾਂ ਦਿਓ, ਤੇ ਸਮਾਂ ਉਹ ਦੇ ਰਹੇ ਜਿਹਨਾਂ ਨੇ ਅਲਟੀਮੇਟਮ ਦਿੱਤੇ, ਜਿਹਨਾਂ ਲਈ ਕਾਨੂੰਨ ਹੈ। ਇਹਦਾ ਸਮਝ ਨਹੀਂ ਆਉਂਦਾ ਕਿ ਕੀ ਹੈ, ਕਿੱਧਰ ਨੂੰ ਹੈ, ਭਾਵ ਕਿ ਬੇਲੋੜਾ ਰੌਲਾ ਪਾਇਆ ਇਹਨਾਂ ਨੇ। ਦੇਖੋ ਮੈਂ ਆਪਣੀ ਚੋਂ ਕੋਈ ਸ਼ਬਦ ਨਹੀਂ ਕਿਹਾ, ਤਿੰਨੇ ਜਿਹੜੇ ਮੈਂ ਤੁਹਾਨੂੰ ਤਰੀਕਾਂ ਦੱਸੀਆਂ ਨੇ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਹੀਆਂ, ਪਹਿਲਾਂ 15 ਦਿਨ ਦਾ, ਫਿਰ 1 ਮਹੀਨੇ ਦਾ, ਹੁਣ 2 ਮਹੀਨੇ ਦਾ ਸਮਾਂ। ਸਮਾਂ ਪੰਜਾਬ ਦੀ ਸਰਕਾਰ ਨੂੰ ਲੈਣਾ ਚਾਹੀਦਾ ਸੀ। ਇਸ ਕਰਕੇ ਇੱਥੇ ਇੱਕ ਗੱਲ ਤੇ ਕਹਿਣੀ ਪਏਗੀ ਕਿ ਐਸ ਜੀ ਪੀ ਸੀ ਜਾਂ ਜਿਹੜੀ ਪੰਥਕ ਜਮਾਤ ਹੈ ਜਿਹੜੀ ਇਸ ਕਾਨੂੰਨ ਦਾ ਵਿਰੋਧ ਕਰਦੇ ਨੇ
0: ਜੀ,
3: ਉਹ ਪਹਿਰਾ ਹੀ ਨਹੀਂ ਦੇ ਸਕੇ ਆਪਣੀ ਗੱਲ ਦੇ ਉੱਪਰ, ਇਹ ਕਹਿਣਾ ਪਏਗਾ। ਨਹੀਂ ਤੇ ਕੋਈ ਏਡੀ ਗੱਲ ਨਹੀਂ ਸੀ ਕਿ ਪੰਜਾਬ ਦੇ ਵਿੱਚ ਉਹ ਮੂਵਮੈਂਟ ਨਾ ਖੜੀ ਕਰ ਸਕਦੇ। ਫਿਰ ਇਹ ਚੋਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਚੁੱਕਿਆ ਮੁੱਦਾ ਆ ਉਹ ਮੁੱਦਾ ਉੱਡਾ ਵਜਨ ਦਾ ਇੱਕ ਨਹੀਂ ਹੈਗਾ, ਜਿਸ ਕਰਕੇ ਉਹ ਆਪਣੀ ਗੱਲ ਨਹੀਂ ਪੇਸ਼ ਕਰ ਰਹੇ। ਦੂਜੀ ਰਹੀ ਗੱਲ ਪੰਜਾਬ ਸਰਕਾਰ ਦੀ, ਉੱਤੇ ਤਾਂ ਮੈਂ ਬੜਾ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਬੇਲੋੜਾ ਇਸ ਮਸਲੇ ਦੇ ਵਿੱਚ, ਬੇਲੋੜਾ ਜਿਹਨੂੰ ਕਹਿੰਦੇ ਲੋੜ ਹੀ ਨਹੀਂ
0: ਜੀ,
3: ਬੇਲੋੜਾ ਇਸ ਮਸਲੇ ਦੇ ਵਿੱਚ ਆਪਣੀ ਈਗੋ ਜਿਹੜੀ ਲੈ ਕੇ ਬੈਠੀ ਹੈ। ਜੇ ਜਥੇਦਾਰ ਸਾਹਿਬ ਕਹਿੰਦੇ ਆ, ਐਸ ਜੀ ਪੀ ਸੀ ਕਹਿੰਦੇ ਆ, ਤੇ ਉਹਨਾਂ ਦੇ 4 ਸਿਆਣੇ ਬੰਦੇ ਲੈ ਕੇ ਜੋ ਕਾਨੂੰਨ ਵਿੱਚ ਤਰਮੀਮਾਂ ਕਹਿੰਦੇ ਆ ਉਸ ਹਿਸਾਬ ਨਾਲ ਕਰ ਦਿਓ, ਜੇ ਪੰਜਾਬ ਦੀ ਸਰਕਾਰ ਇਮਾਨਦਾਰ ਹੈ। ਮੈਂ ਬਹੁਤ ਵਾਰ ਪਾਖੇ ਰੱਖਿਆ, ਅੱਜ ਫਿਰ ਆਖਾਂਗਾ, ਜਿਹੜੇ ਸੋਧਾਂ ਕਰਾਉਣਾ ਚਾਹੁੰਦੇ ਆ ਉਹ ਵੀ ਰਾਜਨੀਤੀ ਕਰ ਰਹੇ ਆ, ਤੇ ਜਿਹਨਾਂ ਨੇ ਇਹ ਸੋਧਾਂ ਕਰਨੀਆਂ ਜਿਹਨੂੰ ਅਸੀਂ ਸਰਕਾਰ ਕਹਿੰਦੇ ਆ, ਇਹ ਆਪਣੀ ਸਿਆਸਤ ਦੇ ਵਿੱਚ ਇੰਨੇ ਕਿ ਇਸ ਵੇਲੇ ਹੰਕਾਰ ਚ ਹੈ ਕਿ ਇਹਨਾਂ ਨੂੰ ਲੱਗਦਾ ਕਿ ਜੇ ਅਸੀਂ ਇਹ ਕਰ ਦਿੱਤਾ ਤੇ ਪਤਾ ਨੀ ਕਿੰਨਾ ਕਿੰਨਾ ਅੱਗੇ ਝੁੱਕ ਜਾਣਾ। ਭਾਵ ਕਿ ਦੋਨੇ ਧਿਰਾਂ ਕਿਤੇ ਨਾ ਕਿਤੇ ਇਸ ਵੇਲੇ ਸਿਆਸਤ ਹੀ ਕਰ ਰਹੀਆਂ, ਕਾਨੂੰਨਾਂ ਵਾਲੇ ਮਸਲੇ ਦੀ ਬਹੁਤੀ ਕੋਈ ਗੰਭੀਰਤਾ ਮੈਨੂੰ ਦੋਹਾਂ ਧਿਰਾਂ ਚ ਨਜ਼ਰ ਨਹੀਂ ਆ ਰਹੀ
0: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਸੰਦੇਸ਼ ਇਹ ਵੀ ਜ਼ਰੂਰ ਤੁਹਾਡੇ ਤੱਕ ਪਹੁੰਚਾ ਦਈਏ ਜੀ, ਤੁਸੀਂ ਨੋਟ ਰੱਖਣਾ, ਮੂਵ ਹੋਣਾ, ਤੁਸੀਂ ਘਰ ਦਾ ਸਮਾਨ ਸ਼ਿਫਟ ਕਰਨਾ, ਅਤੇ ਐਚ ਕੇ ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ, 416-524-6604 416-524-6704 'ਤੇ ਤੁਸੀਂ ਸੰਪਰਕ ਐਚ ਕੇ ਮੂਵਰਸ ਤੋਂ ਹਰਮਿੰਦਰ ਜੀ ਨੂੰ ਜ਼ਰੂਰ ਕਰ ਸਕਦੇ ਹੋ ਜੀ। ਫੁੱਲਾਂ ਵਾਂਗ ਸੰਭਾਲ ਤੁਹਾਡੇ ਸਮਾਨ ਦੀ ਹੋਵੇਗੀ, ਪ੍ਰੋਫੈਸ਼ਨਲੀ ਸਾਰਾ ਆਪ ਪੈਕ ਕਰਨਗੇ, ਸ਼ਿਫਟ ਕਰਨਗੇ ਆਪਣੇ ਮੂਵਿੰਗ ਟਰੱਕਸ ਦੇ ਵਿੱਚ। ਸੋ ਇਸ ਦੇ ਨਾਲ ਸਾਡੇ ਜੋ ਅਗਲੀ ਕਾਲਰ ਨੇ ਜੀ, ਹਰਵਿੰਦਰ ਜੀ, ਜੀ ਸਵਾਗਤ ਹੈ ਜੀ।
10: ਰਮੇਸ਼ ਜੀ, ਨਾ ਕਿਸੇ ਨੇ ਬਿਜਲੀ ਫ੍ਰੀ ਮੰਗੀ ਸੀ, ਨਾ ਕਿਸੇ ਨੇ 1000 ਰੁਪਇਆ ਮੰਗਿਆ ਸੀਗਾ, ਇਹਨਾਂ ਨੇ ਫੇਰ ਵੀ ਦੇਤਾ। ਹੁਣ ਤੁਸੀਂ ਦੱਸੋ ਵੀ ਇਹਨਾਂ ਨੇ 1000 ਮਤਲਬ 4-4, 5-5 ਹਜ਼ਾਰ ਜਦ ਤੱਕ ਵੋਟਾਂ ਨੀ ਪੈਂਦੀਆਂ, ਇੱਕ ਮਹੀਨਾ ਪਹਿਲਾਂ ਤਾਂ ਦੇ ਹੀ ਨੀ ਸਕਦੇ ਨਾ ਜੀ, ਤੇ 5-5 ਹਜ਼ਾਰ ਦੇ ਦੇਣਗੇ ਜਾਂ 7-7 ਹਜ਼ਾਰ, ਕਿਸੇ ਨੂੰ 7 ਕਿਸੇ ਨੂੰ 5 ਆਜੂਗਾ। ਤੇ ਉਦੋਂ ਬਾਅਦ ਆ ਜਾਂਦੀ ਹੈ ਬੀਜੇਪੀ, ਬੀਜੇਪੀ ਨੇ ਬਿਹਾਰ ਚ ਵੀ ਦੇਖੋ 10-10 ਹਜ਼ਾਰ ਦਿੱਤਾ ਸੀ, ਜੇ ਉਹ ਆ ਕੇ 10-15 ਹਜ਼ਾਰ ਰੁਪਇਆ ਦੇ ਦਿੰਦੀ ਆ ਫਿਰ ਤਾਂ ਉਹਦੀ ਸਰਕਾਰ ਹੋ ਗਈ ਹਨਾ ਜੀ। ਮੈਨੂੰ ਨਾ ਇਹ ਚਾਹੀਦਾ ਵੀ ਸਾਰੇ ਲੋਕ ਰਲ ਕੇ ਨਾ ਜੀ, ਸਾਰੇ ਵੀ ਜਿੰਨੇ ਵੀ ਨੇ ਉਹ ਜਾਂ ਤਾਂ ਕੋਰਟਾਂ ਚ ਜਾਣ, ਜਾਂ ਨਹੀਂ ਤਾਂ ਫਿਰ ਇਹਦਾ ਸਰਕਾਰਾਂ ਤਾਂ ਉਹਨਾਂ ਦੀ ਆਉਣਗੀਆਂ ਜੀ, ਵਿਰੋਧੀ ਤਾਂ ਕੋਈ ਆ ਹੀ ਨੀ ਸਕਦਾ, ਜਿੰਨਾ ਮਰਜ਼ੀ ਇਹ ਗਲਤ ਕਰੀ ਜਾਣ, ਪੈਸੇ ਦੋ ਵੋਟ ਲਓ, ਪੈਸੇ ਦੋ ਵੋਟ ਲਓ, ਤੁਹਾਡੇ ਵਿਚਾਰ ਇਹ ਚ ਕੀ ਨੇ ਜੀ ਕਿ ਸਾਰਿਆਂ ਨੂੰ ਕੋਰਟਾਂ ਜਾ ਕੇ ਬੰਦ ਨੀ ਕਰਨੇ ਚਾਹੀਦੇ ਪੈਸੇ ਦੇ ਨੇ, ਪੰਜਾਬ ਤਾਂ ਅੱਗੇ ਕੰਗਾਲ ਹੋਇਆ ਪਿਆ। ਪਲੀਜ਼ ਦੱਸੋ ਸਰ, ਮੈਂ ਅਪਡੇਟ ਸੁਣੂੰਗਾ। ਥੈਂਕ ਯੂ
0: ਜੀ। ਜੀ ਰਮੇਸ਼ ਜੀ,
3: ਦੇਖੋ ਵੈਸੇ ਤੇ ਇਹ ਮਸਲਾ ਸੁਪਰੀਮ ਕੋਰਟ ਵਿੱਚ ਹੈਗਾ ਆ ਚਰਚਾ ਚ, ਜਿਹੜਾ ਤੁਸੀਂ ਮੁੱਦਾ ਚੁੱਕਿਆ। ਉਵੇਂ ਮੇਰਾ ਮੰਨਣਾ ਇਹ ਆ ਕਿ ਐ ਨੀ ਆ ਕਿ ਜਿਹਨੂੰ ਆਪਾਂ ਕਾਬਜ਼ ਲੋਕ ਆਖਦੇ ਹਾਂ, ਸਿਆਸੀ ਧਿਰ ਆਖਦੇ ਹਾਂ, ਸਜ਼ਾ ਸਰਕਾਰ ਆਖਦੇ, ਜਿਹੜੇ ਉਸ ਵੇਲੇ ਨਿਜ਼ਾਮ ਦੇ ਉੱਪਰ ਕਾਬਜ਼ ਹੈ, ਕਿ ਉਹਨਾਂ ਦੀ 35% ਕਾਮਯਾਬ ਹੋਣੇ ਆ, ਜੋ ਉਹਨਾਂ ਨੇ ਸੋਚਿਆ ਸ਼ਾਇਦ ਉਸੇ ਤਰ੍ਹਾਂ ਸਾਰਾ ਕੁਛ ਵਰਤਾਰਾ ਵਾਪਰੇਗਾ, ਏਦਾਂ ਨਹੀਂ ਹੁੰਦਾ। ਸਮਾਜਿਕ ਤਬਦੀਲੀਆਂ ਚ ਸਮਾਜ ਹੀ ਵੱਡਾ ਕਾਰਕ ਬਣਦਾ, ਸਮਾਜ ਹੀ ਵੱਡਾ ਹਿੱਸੇਦਾਰ ਹੁੰਦਾ, ਇਹ ਸਦਾ ਯਾਦ ਰੱਖਿਓ। ਸਰਕਾਰਾਂ ਅੰਸ਼ਕ ਹੀ ਹੁੰਦੀਆਂ, ਆ ਪੈਸੇ, ਧੇਲੇ, ਕਿਰਾਇਆ, ਭਾੜਾ, ਬਿਜਲੀ, ਔਰਤਾਂ ਨੂੰ 1000, ਇਹ ਇੱਕ ਹੱਦ ਤੱਕ ਹੀ ਚੱਲ ਸਕਦਾ ਸਾਰਾ ਕੁਛ। ਮੈਂ ਕਈ ਵਾਰ ਤੁਹਾਨੂੰ ਇਸ ਮਾਧਿਅਮ ਤੇ ਦੱਸਿਆ, ਇਹ ਮੁੱਦਿਆਂ ਦੀ ਥਾਂ ਸੰਨ 1998-2000 ਤੋਂ ਸ਼ੁਰੂ ਹੋਈ, ਇਹੋ ਜਿਹੇ ਮੁੱਦੇ, ਬਿਜਲੀ ਮਾਫ਼ੀ, ਪਾਣੀ ਮਾਫ਼ੀ, ਜਾਂ ਗਾਂ ਤੋਂ ਗਾਂ ਵਧੀ ਗਿਆ ਸਾਰਾ ਕੁਛ
0: ਜੀ।
3: ਪਹਿਲਾਂ ਮੁੱਦੇ ਹੋਰ ਹੁੰਦੇ ਸੀ, ਪਹਿਲਾਂ ਹੁੰਦਾ ਸੀ ਪੰਜਾਬੀ ਬੋਲਦੇ ਖੇਤਰ ਚਾਹੀਦੇ ਹੈ, ਪਹਿਲਾਂ ਹੁੰਦੇ ਸੀ ਮੁੱਦੇ ਪਾਣੀਆਂ ਦੀ ਵੰਡ ਸਹੀ ਨਹੀਂ, ਚੰਡੀਗੜ੍ਹ ਦੇ ਦਿਓ। ਦੱਸੋ ਅੱਜ ਕਦੇ ਤੁਸੀਂ, ਅਸੀਂ ਵੀ ਚੰਡੀਗੜ੍ਹ ਦੀ ਮੰਗ ਕੀਤੀ ਹੈ ਕਿ ਅਸੀਂ ਵੀ ਕਦੀ ਚੰਡੀਗੜ੍ਹ ਲਈ ਫਾਈਟ ਜਾਂ ਪੰਜਾਬ ਚ ਕਦੇ ਸੰਘਰਸ਼ ਸੁਣਿਆ ਕਿ ਚੰਡੀਗੜ੍ਹ ਸਾਡਾ ਹੈ? ਅੱਜ ਕਦੇ ਪਾਣੀਆਂ ਦੀ ਗੱਲ ਜਿਹੜੀ ਆ ਕੇਵਲ ਅਦਾਲਤਾਂ ਚ ਹੁੰਦੀ ਆ, ਲੋਕਾਂ ਦੀ ਜ਼ਬਾਨ ਤੇ, ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬੀ ਬੋਲਦੇ ਖੇਤਰ ਕੀ ਹੁੰਦੇ ਆ? ਉਲਟਾ ਜਿਹੜੇ ਅਸੀਂ ਮੰਗ ਰਹੇ ਸੀ ਪੰਜਾਬੀ ਬੋਲਦੇ, ਅਸੀਂ ਹਿੰਦੀ ਬੋਲਣ ਲਾ ਲਏ, ਆਪਣੇ ਨਿਆਣੇ ਛੋਟੇ ਹੁੰਦੇ ਅਸੀਂ ਭੇਜ ਰਹੇ ਪ੍ਰਾਈਵੇਟ ਸਕੂਲਾਂ ਚ, ਬਾਕੀ ਮੰਗ ਹੀ ਬਦਲ ਗਈ। ਇਸ ਕਰਕੇ ਸਰੋਤਿਓ ਮੇਰਾ ਮੰਨਣਾ ਹੈ ਕਿ ਸਾਰੀਆਂ ਤਬਦੀਲੀਆਂ ਹੁੰਦੀਆਂ ਨੇ ਇਹਦੀਆਂ, ਇਹ ਸਦਾ ਨਹੀਂ ਚੱਲਣਾ, ਲੋਕਾਂ ਨੂੰ ਸਮਝ ਵੀ ਆਉਣੀ ਹੈ, ਸਦਾ ਇਹ ਸਿੱਕਾ ਨਹੀਂ ਚੱਲਣਾ ਜਿਹੜਾ ਸਿੱਕਾ ਅੱਜ ਦੇ ਸਮੇਂ ਚਲਾ ਰਹੀਆਂ। ਔਰ ਅਲਟੀਮੇਟਲੀ ਜਿਹੜੀ ਗੱਲ ਹੈ, ਜਿਵੇਂ ਅਸੀਂ ਤੁਸੀਂ ਸਾਰਿਆਂ ਨੇ ਪੰਜਾਬੀਆਂ ਨੇ ਇੱਕ ਗੱਲ ਸਿੱਖੀ ਕਿ ਨਾ, ਕਾਂਗਰਸ ਤੇ ਅਕਾਲੀਆਂ ਦਾ ਬਦਲ ਇਹ ਨਹੀਂ ਕਿ ਅਸੀਂ ਤੀਜੀ ਧਿਰ ਲੈ ਆਈਏ, ਕਾਂਗਰਸ ਤੇ ਅਕਾਲੀਆਂ ਦਾ ਬਦਲ ਇਹ ਹੈ ਕਿ ਤੀਜੀ ਧਿਰ ਕਿਹੜੀ ਹੋਵੇ। ਅੱਜ ਸਾਨੂੰ ਇਹ ਸਮਝ ਆ ਗਈ ਹੈ, ਪਹਿਲਾਂ ਇੰਨੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਆ ਗਈ ਤੇ ਪਤਾ ਨਹੀਂ ਪੰਜਾਬ ਦੇ ਵਿੱਚ ਬਦਲ ਹੋ ਗਿਆ। ਅੱਜ ਸਾਨੂੰ ਸਮਝ ਆ ਗਈ ਕਿ ਬਦਲ ਵਿਅਕਤੀ ਜਾਂ ਪੋਲੀਟੀਕਲ ਪਾਰਟੀ ਨਹੀਂ ਹੈ, ਬਦਲ ਕੋਈ ਨਾ ਕੋਈ ਪੋਲਿਸੀ ਹੈ। ਇਹ ਸਾਨੂੰ ਸਮਝ ਆ ਗਈ, ਕੱਲੀ ਸਾਨੂੰ ਮੈਨੂੰ ਤੁਹਾਨੂੰ ਨੀ, ਬਹੁਤ ਵੱਡੇ ਹਿੱਸੇ ਨੂੰ ਆ ਗਈ ਹੈ। ਇਹ ਅਸੀਂ ਸਿੱਖ ਰਹੇ ਹਾਂ ਤੇ ਸਿੱਖਣ ਤੋਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਇੱਕ ਨਾ ਇੱਕ ਦਿਨ ਪਛੜ ਜਾਣਗੀਆਂ, ਸੱਚ ਨੇ ਹੀ ਆਖਿਰਕਾਰ ਜਿੱਤਣਾ ਹੈ।
0: ਜੀ ਬਿਲਕੁਲ ਸਹੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਤੁਹਾਨੂੰ ਇਹ ਜ਼ਰੂਰ ਕਰਵਾ ਦਈਏ ਜੀ, ਤੁਸੀਂ ਫਿਨਿਕਸ ਮਿਲਵਰਕ ਵਾਲਿਆਂ ਦਾ ਇਹ ਸੰਦੇਸ਼ ਨੋਟ ਕਰਨਾ, ਕਾਰਪੈਂਟਰ ਦਾ ਕੰਮ ਕਰਨ ਵਾਲੇ ਵਰਕਰਸ ਦੀ ਇਹਨਾਂ ਨੂੰ ਭਾਲ ਹੈ, ਤਜਰਬਾ ਤੁਸੀਂ ਇਸ ਕੰਮ ਦੇ ਵਿੱਚ ਰੱਖਦੇ ਹੋ ਤੇ ਜੱਗ ਜੀ ਨੂੰ ਸੰਪਰਕ ਤੁਸੀਂ ਕਰ ਸਕਦੇ ਹੋ ਜੀ, ਨੰਬਰ 416-822-2239 4168-222-239 ਸਟੀਲਸ ਤੇ ਟੋਮਕਿਨ ਦੇ ਕੋਲ ਕੰਮ ਦੀ ਲੋਕੇਸ਼ਨ ਹੋਣੀ ਹੈ ਫਿਨਿਕਸ ਮਿਲਵਰਕ ਵੱਲੋਂ। ਤੇ ਸਾਡੇ ਨਾਲ ਅਗਲੀ ਕਾਲ ਹੈ 4146 ਜੀ, ਸਵਾਗਤ ਹੈ।
11: ਰੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
11: ਹੁਸ਼ਿਆਰਪੁਰੀ ਜੀ, ਤੁਸੀਂ ਇੱਕ ਨਾਮ ਸੁਣਿਆ ਹੋਗਾ ਭਸਮਾ ਸੁਰ, ਰਾਹੁਲ ਗਾਂਧੀ ਓਦਾਂ ਹੀ ਜਦ ਹੈ ਜਿਵੇਂ ਜਿਸਕੋ ਛੂ ਲੈ ਭਸਮੋ ਭਸਮ ਹੋ ਜਾਤਾ ਹੈ। ਜਿਵੇਂ ਦੇਖੋ ਬਿਹਾਰ ਮੇ ਅਖਿਲੇਸ਼ ਯਾਦਵ ਉਹ ਸਾਰੇ ਉਹ ਕਿਉਂ ਥਾ ਥਾ, ਤੇਜਸਵੀ ਯਾਦਵ ਉਹ ਚੱਲ ਰਿਹਾ ਸੀਗਾ ਬੜੀਆ, ਰਾਹੁਲ ਗਾਂਧੀ ਨੇ ਆਪਣਾ ਏਜੰਡਾ ਲਗਾ ਦਿੱਤਾ ਉੱਥੇ, ਵੋਟ ਚੋਰੀ ਵੋਟ ਚੋਰੀ, ਤੇਜਸਵੀ ਯਾਦਵ ਭਸਮ ਹੋ ਗਿਆ, ਉਧਰ ਮਮਤਾ ਭਸਮ ਹੋ ਗਈ, ਉਧਰ ਮਹਾਰਾਸ਼ਟਰ ਮੇ ਸਾਰੇ ਵੋ ਉਧਵ ਠਾਕਰੇ ਯੇ ਵੋ ਸਾਰੇ ਭਸਮ ਹੋ ਗਏ, ਉਧਰ ਸਟਾਲਿਨ ਸਾਹਿਬ ਭਸਮ ਹੋ ਗਏ। ਤੋ ਰਾਹੁਲ ਗਾਂਧੀ ਕੀ ਸਟ੍ਰੈਟੇਜੀ ਕੀ ਹੈ ਜੀ, ਇਹ ਸਾਰੇ ਲੋਕਲ ਪਾਰਟੀ ਕੋ ਹਰਾ ਕੇ ਫਿਰ ਇਹ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਕੀ? ਦੂਜਾ ਸਵਾਲ ਇਹ ਹੁਸ਼ਿਆਰਪੁਰੀ ਜੀ, ਦੇਖੋ ਰਾਹੁਲ ਗਾਂਧੀ ਕੀ ਸਟ੍ਰੈਟੇਜੀ ਕੋਈ ਔਰ ਹੈ ਜੀ ਮੋਦੀ ਨੂੰ ਹਰਾਉਣ ਦੀ? ਕੇਜਰੀਵਾਲ ਵੋ ਆਪਣਾ ਅਲੱਗ ਉਸਕਾ ਏਜੰਡਾ ਚੱਲ ਰਿਹਾ ਹੈ, ਵੋ ਇਥਾਨੋਲ ਇਥਾਨੋਲ ਚੱਲ ਰਿਹਾ ਹੈ ਆਪਣਾ, ਵੋ ਜੋ ਅਖਿਲੇਸ਼ ਯਾਦਵ ਹੈ ਵੋ ਆਪਣਾ ਕੁਛ ਔਰ ਚਲਾ ਰਿਹਾ ਹੈ ਮੰਦਿਰ ਬੰਦੇ, ਤੋ ਇਹ ਕਿਵੇਂ ਚੱਲੇਗਾ? ਇਹ ਸਾਰੇ ਅਲੱਗ ਅਲੱਗ ਦਿਸ਼ਾ ਮੇ ਚੱਲ ਰਹੇ ਹੈਗੇ, ਇਹਦਾ ਮੋਦੀ ਕਿਵੇਂ ਹਰਾਏਗੀ ਜੇ? ਦੱਸੋ ਤਿੰਨੋ ਇਕੱਠਾ ਹੋਣਾ ਚਾਹੀਦਾ। ਧੰਨਵਾਦ ਜੀ।
0: ਜੀ ਰਮੇਸ਼ ਜੀ,
3: ਦੇਖੋ ਸਰੋਤਿਓ ਫਿਰ ਤੇ ਮੋਦੀ ਦੇ ਨਜ਼ਾਰੇ ਹੈ, ਜਦੋਂ ਜਿਹਨਾਂ ਨੇ ਤਬਦੀਲੀ ਕਰਨੀ ਸੀ, ਜਿਹਨਾਂ ਨੇ ਵਿਰੋਧ ਕਰਨਾ ਸੀ, ਉਹ ਆਪਸ ਵਿੱਚ ਹੀ ਖਿੰਡੂ ਪੰਡੂ ਆ। ਫਿਰ ਤੇ ਅਸੀਂ ਕਹੀਏ ਕਿ ਮੋਦੀ ਸਾਹਿਬ ਨੂੰ ਇਹਦਾ ਲਾਭ ਹੈਗਾ, ਇਸ ਕਰਕੇ ਬਤੌਰ ਜੇ ਤੇ ਸੱਤਾਧਾਰੀ, ਬਤੌਰ ਜੇ ਭਾਜਪਾ ਦੇ ਇੱਕ ਸਪੋਕਸਮੈਨ ਜਾਂ ਭਾਜਪਾ ਪੱਖੀ ਦੇ ਤੌਰ ਤੇ ਮੈਂ ਟਿੱਪਣੀ ਕਰਨੀ ਹੋਵੇ, ਮੈਂ ਤੇ ਕਹੂੰਗਾ ਜੋ ਕੁਛ ਕਰ ਰਿਹਾ ਰਾਹੁਲ ਗਾਂਧੀ ਜਾਂ ਦੂਜੇ ਚੰਗਾ ਆ। ਤੇ ਜੇ ਮੈਂ ਸਮਾਜਿਕ ਪੱਧਰ ਤੇ ਗੱਲ ਕਰਨੀ ਹੋਵੇ, ਦੇਸ਼ ਦਾ ਇੱਕ ਚਿੰਤਸ਼ੀਲ ਇੱਕ ਚਿੰਤਾ ਵਾਲਾ ਵਿਅਕਤੀ ਮੰਨ ਕੇ ਕਰਨੀ ਹੋਵੇ, ਤੇ ਮੈਨੂੰ ਇਹ ਟਿੱਪਣੀ ਕਰਨੀ ਪਏਗੀ ਕਿ ਅੱਜ ਦੇ ਸਮੇਂ ਵਿਰੋਧੀ ਧਿਰਾਂ ਆਪਣਾ ਰੋਲ ਸਹੀ ਢੰਗ ਦੇ ਨਾਲ ਨਹੀਂ ਨਿਭਾ ਰਹੀਆਂ, ਵਿਰੋਧੀ ਧਿਰਾਂ ਬਹੁਤ ਹੇਠਲੀ ਸਿਆਸਤ ਖੇਡ ਰਹੀਆਂ ਜਿਹੜੀ ਨਹੀਂ ਚੱਲਣੀ ਦੇਸ਼ ਦੇ ਵਿੱਚ, ਉਹਨਾਂ ਨੂੰ ਬਹੁਤ ਉੱਪਰਲੇ ਢੰਗ ਦਾ ਕੁਛ ਸੱਚਮੁੱਚ ਦਾ ਕਰਨਾ ਪੈਣਾ ਆ। ਉਹ ਹੁਣ ਡਰਾਮੇਬਾਜ਼ੀ ਦਾ ਯੁੱਗ ਨਹੀਂ ਰਿਹਾ ਕਿ ਅਸੀਂ ਕੇਵਲ ਜਾਤ ਦੇ ਨਾਂ ਤੇ ਕੇਵਲ ਧਰਮ ਦੇ ਨਾਂ ਤੇ ਵੋਟਾਂ ਮਿਲ ਜਾਣਗੀਆਂ, ਹੁਣ ਕੁਛ ਨਾ ਕੁਛ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ ਦੀ ਗੱਲ ਕਰੀਏ, ਤੇ ਉਹਨਾਂ ਨੂੰ ਲੋਕਾਂ 'ਚ ਆਪਣਾ ਏਜੰਡਾ ਪੇਸ਼ ਕਰਨਾ ਪੈਣਾ ਤਾਂ ਵੋਟਾਂ ਮਿਲਣੀਆਂ, ਤੇ ਮੈਨੂੰ ਲੱਗਦਾ ਕਿ ਕਾਂਗਰਸ ਉਸ ਪੱਧਰ ਤੇ ਅਜੇ ਨਹੀਂ ਪਹੁੰਚ ਰਹੀ।
0: ਜੀ ਰਮੇਸ਼ ਜੀ। ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ 1052 ਜੀ, ਸਵਾਗਤ ਹੈ।
12: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
12: ਹਾਂਜੀ, ਮੇਰੇ ਵਿਊ ਹੈਗੇ ਆ ਕਿ ਰਾਜਾ ਬੜਿੰਗ ਜਿਹੜਾ ਜਦੋਂ ਦੀ ਇਹ ਆਮ ਆਦਮੀ ਪਾਰਟੀ ਆਈ ਆ, ਉਦੋਂ ਤੋਂ ਰੌਲਾ ਪੈ ਰਿਹਾ ਕਿ ਬੋੜੀਆਂ ਦਾ ਕਰੋੜਾਂ ਰੁਪਈਆ ਖਾਧਾ ਸੀ ਤੇ ਭਗਵੰਤ ਮਾਨ ਤੇ ਇਹ ਸੈਕਰੀਫਾਈਸ ਕਰ ਰਿਹਾ, ਤੇ ਪਾਰਟੀ ਜਿਹੜੀ ਆ ਉਹ ਬਹੁਤ ਦੋਨ ਚਲੇ ਗਈ। ਤੇ ਹੁਣ ਉਹ ਕਹਿੰਦੇ ਆ ਪਾਰਟੀ ਦੇ 100 ਬੰਦਾ ਕਹਿ ਰਿਹਾ ਕਿ ਤੁਸੀਂ ਚੰਨੀ ਨੂੰ ਨਾ ਬਣਾਓ, ਕਿਸੇ ਹੋਰ ਕਿਸੇ ਹੋਰ ਨੂੰ ਬਣਾ ਦਿਓ। ਤੇ ਹੁਣ ਇਹ ਜਿਹੜਾ ਪੰਜਾਬ ਹੈ, ਪੰਜਾਬ ਦੀ ਕਾਂਗਰਸ ਆ
0: ਜੀ,
12: ਜੇ ਇਹਦੇ ਕੋਲੋਂ ਰਾਹੁਲ ਗਾਂਧੀ ਕੋਲੋਂ ਉਹ ਨੀ ਡਿਸਾਈਡ ਹੋ ਰਿਹਾ ਤੇ ਪ੍ਰਧਾਨ ਮੰਤਰੀ ਤੇ ਕਿਸੇ ਬਣ ਜੂਗਾ? ਮੈਨੂੰ ਦੱਸੋ ਜੋ ਆਪਣੇ ਵਿਊ
0: ਜੀ।
3: ਦੇਖੋ ਮੈਂ ਬੜਾ ਸਿੱਧਾ ਤੇ ਸਪਸ਼ਟ ਆ, ਅਸੀਂ ਰਾਹੁਲ ਗਾਂਧੀ ਨੂੰ ਲੈ ਕੇ ਨੀ, ਮੈਂ ਓਵਰਆਲ ਗੱਲ ਕਰਾਂਗਾ। ਸਾਰੀਆਂ ਸਿਆਸੀ ਪਾਰਟੀਆਂ ਚ ਇਹੀ ਰੌਲਾ ਆ, ਜਿੱਥੇ ਜਿੱਥੇ ਦਿੱਲੀ ਦੀ ਦਸਤਕ ਹੈ ਨਾ, ਜਿਹਨੂੰ ਆਪਾਂ ਹਾਈ ਕਮਾਂਡ ਆਖਦੇ ਹਾਂ, ਜਿੱਥੇ ਕੇਂਦਰੀਕਰਨ ਹੈ, ਜਦਕਿ ਅਸੀਂ ਭਾਰਤ ਲਈ ਇੱਕ ਵਿਸ਼ੇਸ਼ ਸਿਧਾਂਤ ਤੇ ਅਸੀਂ ਹਮੇਸ਼ਾ ਹੀ ਇਸ ਪਲੇਟਫਾਰਮ ਤੇ ਚਰਚਾ ਕੀਤੀ, ਜਿਹਨੂੰ ਵਿਕੇਂਦਰੀਕਰਨ ਕਹਿੰਦੇ, ਸ਼ਕਤੀਆਂ ਬਹੁਤੇ ਹੱਥਾਂ ਛੁਣੀਆਂ, ਬਹੁਤੇ ਲੋਕ ਉਸ ਹੱਕ ਦੇ ਵਿੱਚ ਹੈ, ਸਰਕਾਰਾਂ ਨਹੀਂ ਹੈ ਨਾ ਕਾਰਪੋਰੇਟ ਆ, ਉਹ ਸ਼ਕਤੀਆਂ ਦਾ ਕੇਂਦਰੀਕਰਨ ਹੈ। ਪੋਲੀਟੀਕਲ ਪਾਰਟੀਆਂ ਦਾ ਵੀ ਕੇਂਦਰੀਕਰਨ ਹੈ। ਸਾਰੀਆਂ ਪਾਰਟੀਆਂ ਦੀ ਜਿਹੜੀ ਉੱਪਰ ਬੈਠੀ ਹਾਈ ਕਮਾਂਡ ਫੈਸਲੇ ਉਹ ਕਰਦੀ, ਮੁੱਖ ਮੰਤਰੀ ਕੌਣ ਹੋਵੇਗਾ, ਪ੍ਰਧਾਨ ਕੌਣ ਹੋਵੇਗਾ, ਟਿਕਟ ਕਿਹਨੂੰ ਦੇਣੀ ਕਿਹਨੂੰ ਕੱਟਣੀ ਹੈ। ਮੈਨੂੰ ਲੱਗਦਾ ਕਿ ਸਾਡੀ ਤੁਹਾਡੀ ਮੰਗ ਇਹ ਹੋਣੀ ਚਾਹੀਦੀ ਕਿ ਕਾਂਗਰਸ ਪਾਰਟੀ ਹੋਵੇ, ਚਾਹੇ ਏ ਚਾਹੇ ਬੀ ਚਾਹੇ ਸੀ ਚਾਹੇ ਆਮ ਆਦਮੀ ਪਾਰਟੀ, ਮੰਗ ਇਹ ਹੋਣੀ ਚਾਹੀਦੀ ਕਿ ਪਾਰਟੀ ਚ ਘੱਟੋ ਘੱਟ ਇੱਕ ਹੱਦ ਤੱਕ ਲੋਕਤੰਤਰੀ ਢਾਂਚਾ ਰੱਖੋ। ਪੰਜਾਬ ਦੇ ਤੁਸੀਂ ਜ਼ਿਲ੍ਹਾ ਪ੍ਰਧਾਨ ਬਣਾਉਂਦੇ ਹੋ, ਜ਼ਿਲ੍ਹਾ ਪ੍ਰਧਾਨਾਂ ਨੂੰ ਬਿਠਾ ਕੇ ਪੁੱਛ ਲਓ ਭਾਈ ਤੁਸੀਂ ਪ੍ਰਧਾਨ ਕਿਹਨੂੰ ਚਾਹੁੰਦੇ ਹੋ। ਜਿਹੜਾ ਚਰਨਜੀਤ ਸਿੰਘ ਚੰਨੀ ਜਾਂ ਰਾਜਾ ਬੜਿੰਗ ਪਹਿਲਾਂ ਤਾਂ ਆਪਣੇ ਜ਼ਿਲ੍ਹੇ ਦੇ ਵਿੱਚੋਂ ਪ੍ਰਧਾਨ ਜਾਂ ਸਕੱਤਰ ਬਣੇ, ਫਿਰ ਉੱਪਰ ਸਟੇਟ ਦੀ ਗੱਲ ਕਰੇ। ਇੱਥੇ ਮੇਰੇ ਵਰਗਾ ਕਈ ਵਾਰੀ ਬਲਾਕ ਦਾ ਆਗੂ ਨਹੀਂ ਬਣ ਸਕਦਾ, ਉਹਨੂੰ ਟਿਕਟ ਦਿੱਤੀ ਹੁੰਦੀ ਹੈ ਬਤੌਰ ਵਿਧਾਇਕ, ਕਈ ਵਾਰੀ ਪਹਿਲੀ ਵਾਰੀ ਜਿੱਤਦਾ ਉਹਨੂੰ ਮੰਤਰੀ ਬਣਾਇਆ ਹੁੰਦਾ, ਕਈ ਵਾਰੀ ਉਹਨੂੰ ਸੂਬੇ ਦਾ ਪ੍ਰਧਾਨ ਜਾਂ ਸਕੱਤਰ ਲਾਇਆ ਹੁੰਦਾ। ਗਲਤ ਹੈ, ਕਿਸੇ ਵੀ ਪਾਰਟੀ ਚ ਗਲਤ ਹੈ, ਕਾਂਗਰਸ ਵਿੱਚ ਵੀ ਗਲਤ ਹੈ, ਕਾਂਗਰਸ ਉਹਦੀ ਇਸ ਚੀਜ਼ ਦੀ ਖਤਾ ਖਾ ਰਹੀ ਹੈ। ਜੇ ਸਰੋਤਿਓ ਤੁਸੀਂ ਸਵਾਲ ਪੁੱਛਿਆ ਨਾ, ਜੇ ਕਾਂਗਰਸ ਇਸ ਚੀਜ਼ ਚ ਉਲਝੀ ਹੈ ਪਰਿਵਾਰਵਾਦ ਦੇ ਵਿੱਚ, ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਫੈਸਲੇ ਮਰਜ਼ੀ ਦੇ ਨਾਲ ਲੈਣੇ, ਤੇ ਉਹਦੀ ਕਾਂਗਰਸ ਅੱਜ ਨੁਕਸਾਨ ਚੱਲ ਰਹੀ ਹੈ। ਇਹ ਕਾਂਗਰਸ ਉਹ ਹੈ ਜਿਹੜੀ ਭਾਰਤ ਵਿੱਚ ਸਾਰਾ ਕੁਛ ਹੀ ਉਹੀ ਹੁੰਦੀ ਸੀ ਹੌਲੀ ਸੋਲੀ, ਤੇ ਅੱਜ ਵਿਰੋਧੀ ਧਿਰ ਜੋਗੀ ਵੀ ਹੈ ਨਹੀਂ। ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ ਹਾਲਾਤ ਕਿਸੇ ਹੋਰ ਪਾਰਟੀ ਤੇ ਵੀ ਆ ਸਕਦੇ ਆ, ਕਾਂਗਰਸ ਤੋਂ ਹੋਰ ਪਾਰਟੀਆਂ ਨੂੰ ਵੀ ਸਿੱਖ ਲੈਣਾ ਚਾਹੀਦਾ ਹੈ।
0: ਜੀ ਬਿਲਕੁਲ ਰਮੇਸ਼ ਜੀ। ਰਮੇਸ਼ ਜੀ, ਅਖੀਰਲੇ ਕੁਝ ਕੁ ਮਿੰਟ ਆਪਣੇ ਕੋਲ ਰਹਿ ਗਏ ਨੇ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਖਬਰਾਂ ਬਾਰੇ ਵੀ ਗੱਲ ਅਸੀਂ ਜ਼ਰੂਰ ਕਰੀਏ, ਜਿੱਥੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਰਮੇਸ਼ ਜੀ ਅਫਸੋਸ ਦੀ ਗੱਲ ਹੈ, ਹੁਣ ਕੂੜੇ ਦੇ ਢੇਰ ਜੋ ਨੇ ਹਰ ਪਾਸੇ ਨਜ਼ਰ ਆਉਂਦੇ ਨੇ, ਤੇ ਭਾਜਪਾ ਦੀਆਂ ਰੈਲੀਆਂ ਦਾ ਦੌਰ ਜੋ ਹੈ ਪੰਜਾਬ ਦੇ ਵਿੱਚ ਹੁਣ ਇਸ ਵੇਲੇ ਕਾਫੀ ਵੱਧ ਗਿਆ, ਤੇ ਨਾਲ ਹੀ ਇਸ ਬਾਰੇ ਵੀ ਜ਼ਰੂਰ ਦੱਸਿਓ ਜੋ ਜਥੇਦਾਰ ਵੱਲੋਂ ਮੀਰੀ ਪੀਰੀ ਖਾਲਸਾ ਮਾਰਚ ਮੌਕੇ ਸਿੱਖਾਂ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀ ਗਈ ਹੈ ਜੀ, ਕੀ ਖਾਸ ਰਿਪੋਰਟ ਹੈ?
3: ਦੇਖੋ, ਜਿਹੜਾ ਤੇ ਸਿੱਖਾਂ ਨੂੰ ਅਪੀਲ ਕਰਨੀ ਕਿ ਭਾਈ ਇਕੱਠੇ ਹੋਵੋ
0: ਜੀ,
3: SGPC ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਹੋਰ ਤਖ਼ਤ ਦੇ ਜਥੇਦਾਰ ਜਾਂ ਜਿਹੜੇ ਵੀ SGPC ਦੇ ਨੁਮਾਇੰਦੇ ਨੇ, ਮੈਂ ਸਮਝਦਾ ਉਹਨਾਂ ਦੀ ਡਿਊਟੀ ਦਾ ਹਿੱਸਾ ਆ, ਉਹਨਾਂ ਨੇ ਇਹ ਕਰਨੀ ਹੈ। ਪਰੰਤੂ ਜਿਹੜੀ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਅਪੀਲ ਕਰਦੇ ਆ, ਜਾਂ ਇਹ ਤੋਂ ਪਹਿਲਾਂ ਜਦੋਂ ਜਥੇਦਾਰ ਭਾਵੇਂ ਕਾਰਜਕਾਰੀ ਸੀ ਗਿਆਨੀ ਹਰਪ੍ਰੀਤ ਹੋਣੀ ਜਾਂ ਗਿਆਨੀ ਰਘਵੀਰ ਹੋਣੀ, ਜਿਹੜੀਆਂ ਉਹ ਅਪੀਲਾਂ ਕਰਦੇ ਸੀ, ਅਸੀਂ ਉਦੋਂ ਵੀ ਟਿੱਪਣੀਆਂ ਕਰਦੇ ਰਹੇ ਹਾਂ
0: ਜੀ।
3: ਉਹ ਟਿੱਪਣੀਆਂ ਪੰਥ, ਉਹ ਜਿਹੜੀਆਂ ਨਾ ਅਪੀਲਾਂ ਪੰਥਕ ਨਹੀਂ ਹੈ, ਉਹ ਅਪੀਲਾਂ ਸਿਆਸੀ ਹੈ। ਬਾਕੀ ਉਹ ਅਪੀਲ ਦੇ ਵਿੱਚੋਂ ਭਾਵੇਂ ਸਿੱਧੇ ਤੌਰ ਤੇ ਕਹਿੰਦੇ ਨਹੀਂ ਆ, ਪਰੰਤੂ ਘੁਮਾ ਫਰਾ ਕੇ ਤੇ ਗੱਲ ਇਹੀ ਕਹਿੰਦੇ ਨਾ ਕਿ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਜੁਆਇਨ ਕਰੋ। ਮੈਨੂੰ ਯਾਦ ਹੈ ਗਿਆਨੀ ਹਰਪ੍ਰੀਤ ਹੋਣਾ ਨੇ ਤੇਜਾ ਸਿੰਘ ਸਮੁੰਦਰੀ ਹਾਲ ਚ ਇੱਕ ਵਾਰ ਸੰਬੋਧਨ ਕੀਤਾ ਸੀ ਜਦੋਂ 100 ਸਾਲਾ ਅਕਾਲੀ ਦਲ ਦਾ ਮਨਾਇਆ ਸੀ। ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਫਤਾਂ ਕਰਦੇ ਕਹਿੰਦੇ ਕਿ ਸਾਨੂੰ ਇਹ ਚ ਆਉਣਾ ਚਾਹੀਦਾ, ਸਾਡੀ ਮਾਂ ਪਾਰਟੀ ਹੈ। ਹਾਲਾਂਕਿ ਠੀਕ ਹੈ, ਅਕਾਲੀ ਦਲ ਦਾ ਨੁਮਾਇੰਦਾ ਇਹ ਗੱਲ ਕਹਿ ਗੱਲ ਜੱਚਦੀ ਹੈ, ਪਰੰਤੂ ਉਸ ਵੇਲੇ ਕਾਰਜਕਾਰੀ ਜਥੇਦਾਰ ਦੀ ਪਦਵੀ ਤੇ ਬੈਠਾ ਵਿਅਕਤੀ ਲੋਕਾਂ ਨੂੰ ਇਹ ਕਹੇ ਕਿ ਤੁਸੀਂ ਆਹ ਅਕਾਲੀ ਦਲ ਚ ਆਓ, ਮੈਂ ਉਦੋਂ ਹੀ ਕਿਹਾ ਸੀ ਕਿ ਗਲਤ ਇਸ਼ਾਰੇ ਆ, ਤੇ ਅੱਜ ਉਹ ਗਲਤ ਇਸ਼ਾਰਿਆਂ ਦਾ ਜਿਹੜਾ ਕੀਤਾ ਗਿਆਨੀ ਹਰਪ੍ਰੀਤ ਆਪ ਹੀ ਭੁਗਤ ਰਹੇ ਆ ਤੇ ਹੋਰ ਵੀ ਭੁਗਤ ਰਹੇ ਹੈ। ਸੋ ਜਿਹੜੀ ਅਪੀਲ ਹੈ ਕਿ ਸਿੱਖ ਕੌਮ ਨੂੰ ਇਕੱਠੇ ਹੋਣ ਦੀ, ਇਹ ਅਪੀਲ ਬਿਲਕੁਲ ਸਹੀ ਹੈ, ਹੋਣੀ ਵੀ ਚਾਹੀਦੀ ਆ, ਤੇ ਸਿੱਖ ਕੌਮ ਨੂੰ ਇਕੱਠੇ ਵੀ ਹੋਣਾ ਚਾਹੀਦਾ ਵੱਖ ਵੱਖ ਮਸਲਿਆਂ ਤੇ। ਪਰੰਤੂ ਜਿਹੜੀ ਤੁਸੀਂ ਜਥੇਦਾਰ ਸਾਹਿਬ ਦਾ ਜ਼ਿਕਰ ਕੀਤਾ ਹੈ, ਉਹ ਬੜਾ ਸਿੱਧਾ ਤੇ ਸਪਸ਼ਟ ਹੈ ਕਿ ਉਹ ਅਪੀਲ ਪੰਥਕ ਘੱਟ ਹੈ, ਸਿਆਸੀ ਵੱਧ ਹੈ। ਉਹ ਠੀਕ ਹੈ ਕਿ ਇਹਨਾਂ ਦਿਨਾਂ ਚ ਇੱਕ ਮੀਰੀ ਫਿਰੀ ਖਾਲਸਾ ਮਾਰਚ ਕੱਢਿਆ ਜਾ ਰਿਹਾ, ਜਿਹੜਾ ਸ੍ਰੀ ਮੁਕਤਸਰ ਸਾਹਿਬ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਅੱਜ ਅੱਗੇ ਰਵਾਨਾ ਹੋਇਆ ਹੈਗਾ, ਉੱਥੇ ਵੀ ਪਹੁੰਚੇ ਜਥੇਦਾਰ ਸਾਹਿਬ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬੜੇ ਚਿਰਾਂ ਬਾਅਦ ਇਹੋ ਜਿਹਾ ਇੱਕ ਲੰਬਾ ਮਾਰਚ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ, ਜਿਹਦੀ ਰਵਾਇਤ ਹੁੰਦੀ ਸੀ ਪਰੰਤੂ ਪੰਜਾਬ ਚ ਖਤਮ ਹੋ ਗਈ ਸੀ ਕਿਉਂਕਿ ਸਿਆਸੀ ਤੌਰ ਤੇ ਕਾਬਜ ਸੀ, ਸ਼੍ਰੋਮਣੀ ਅਕਾਲੀ ਦਲ ਪਰਵਾਹ ਹੀ ਨਹੀਂ ਕਰਦਾ ਸੀ। ਹੁਣ ਜਦੋਂ ਲੋੜਾਂ ਪਈਆਂ ਤੇ ਉਹ ਸਾਰਾ ਕੁਛ ਯਾਦ ਆਇਆ। ਔਰ ਜੇ ਮੈਂ ਕਹਾਂ ਕਿ ਇਹ ਮਾਰਚ ਜਾਂ ਜਿਹਨੂੰ ਆਪਾਂ ਬਹੀਰ ਕਹਿੰਦੇ ਹਾਂ, ਇਹ ਸ਼ਬਦ ਪੰਜਾਬੀਆਂ ਨੂੰ ਕਦੋਂ ਯਾਦ ਹੋਇਆ ਸੀ? ਇਹ ਭਾਈ ਅੰਮ੍ਰਿਤਪਾਲ ਸੂਨੇ ਨੇ ਯਾਦ ਕਰਾਇਆ ਸੀ। ਅੱਜ ਉਹੀ ਮੀਰੀ ਪੀਰੀ ਖਾਲਸਾ ਮਾਰਚ ਜਿਹੜਾ SGPC ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੇ ਆਖਣ ਤੇ ਹੁਕਮਾਂ ਤੇ ਕੱਢਿਆ ਜਾ ਰਿਹਾ ਹੈ। ਰਹੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਇਸ ਵੇਲੇ ਦੇ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਦੀਆਂ ਰੈਲੀਆਂ ਦਾ ਜਿਹੜਾ ਦੌਰ ਵੱਧ ਰਿਹਾ ਹੈ, ਰੁਪਿੰਦਰ ਜੀ, ਅਸੀਂ ਉਹ ਸਮਾਂ ਵੀ ਵੇਖਿਆ ਹੈ ਜਦੋਂ ਪੰਜਾਬ ਦੇ ਵਿੱਚ ਭਾਜਪਾ ਦਾ ਵੱਖਰਾ ਮੰਚ ਨਹੀਂ ਲੱਗਦਾ ਸੀ, ਭਾਜਪਾ ਮੀਟਿੰਗਾਂ ਕਰਦੀ ਸੀ ਤੇ ਅੰਦਰੂਨੀ ਮੀਟਿੰਗਾਂ ਹੁੰਦੀਆਂ ਸੀ ਛੋਟੇ ਛੋਟੇ ਕਮਰਿਆਂ ਚ। ਜੇ ਭਾਜਪਾ ਨੇ ਵੱਡੀ ਮੀਟਿੰਗ ਕਰਨੀ ਹੁੰਦੀ ਸੀ ਤਾਂ ਅਕਾਲੀ ਦਲ ਦਾ ਸਾਥ ਲੈ ਕੇ ਮੀਟਿੰਗ ਹੁੰਦੀ ਸੀ। ਅਸੀਂ ਇਹ ਸਮਾਂ, ਇਹ ਕੱਲ ਦੀਆਂ ਗੱਲਾਂ ਆ, ਕੋਈ ਪੁਰਾਣੀਆਂ ਗੱਲਾਂ ਨਹੀਂ ਹੈ। ਕਿਸਾਨੀ ਅੰਦੋਲਨ ਵਿੱਚ ਤੇ ਅਸੀਂ ਉਹ ਵੀ ਦੌਰ ਵੇਖਿਆ ਜਦੋਂ ਭਾਜਪਾ ਵਾਲੇ ਆਪਣੇ ਆਪ ਨੂੰ ਭਾਜਪਾ ਹੀ ਕਹਿਣ ਤੋਂ ਡਰਨ ਲੱਗ ਪਏ ਸੀ। ਪਰੰਤੂ ਅੱਜ ਹਾਲਾਤ ਇਹ ਹੈ ਕਿ ਜਿਵੇਂ ਬਾਕੀ ਸਿਆਸੀ ਪਾਰਟੀਆਂ ਦੇ ਇਕੱਠ ਹੁੰਦੇ ਹੈ ਮਜਮੇ ਲੱਗਦੇ ਆ, ਬੱਸਾਂ ਦੇ ਵਿੱਚ ਲੋਕ ਇਕੱਠੇ ਕਰਕੇ ਉੱਥੇ ਖੜੇ ਜਾਂਦੇ ਆ, ਜਿੰਦਾਬਾਦ ਮੁਰਦਾਬਾਦ ਹੁੰਦੀ ਆ, ਉਹ ਸਾਰਾ ਕੁਛ ਭਾਜਪਾ ਦੀਆਂ ਰੈਲੀਆਂ 'ਚ ਹੋ ਰਿਹਾ ਅੱਜ ਵੀ। ਅੱਜ ਵੀ ਜਿਹੜੇ ਮੁੱਖ ਮੰਤਰੀ ਤੇ ਕਹਿਣ ਨੂੰ ਚਲੋ ਖੈਰ ਉਹ ਹਰਿਆਣੇ ਦੇ ਆ, ਪਰੰਤੂ ਰਹਿੰਦੇ ਪੰਜਾਬ ਦੇ ਵਿੱਚ ਹੀ ਆ ਨੈਬ ਸਿੰਘ ਸੈਣੀ। ਅੱਜ ਵੀ ਉਹ ਕੋਟਕਪੂਰੇ ਫਰੀਦਕੋਟ ਆਏ ਹੋਏ ਸੀ, ਅੱਜ ਵੀ ਉੱਥੇ ਉਹ ਸਿਆਸੀ ਤਕਰੀਰਾਂ ਕਰਕੇ ਗਏ ਆ, ਪੰਜਾਬ ਦੀ ਸਰਕਾਰ ਨੂੰ ਚੁਟਕਲਿਆਂ ਵਾਲੀ ਸਰਕਾਰ ਕਹਿ ਕੇ ਗਏ ਹੈਗੇ, ਆਪਣੇ ਸੂਬੇ ਦੇ ਸੋਹਲੇ ਗਾ ਕੇ ਗਏ ਆ, ਔਰ ਕਹਿ ਕੇ ਗਏ ਆ ਕਿ ਭਾਰਤ ਸਰਕਾਰ ਦੀ ਜਿਹੜੀ ਆਯੁਸ਼ਮਾਨ ਯੋਜਨਾ ਹੈ ਮੈਡੀਕਲ ਸਹੂਲਤ ਵਾਲੀ, ਉਹਦਾ ਦਾਇਰਾ ਕਹਿੰਦੇ ਵੱਧ ਰਿਹਾ, ਤੇ ਪੰਜਾਬ ਦੀ ਸਰਕਾਰ ਨੇ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਉਹਦੀ ਫੂਕ ਨਿਕਲ ਰਹੀ ਹੈ, ਕਹਿੰਦੇ ਉਹਦੇ ਵਿੱਚ ਇਲਾਜ ਦਾ ਦਾਇਰਾ ਘੱਟ ਰਿਹਾ। ਹੁਣ ਗੱਲ ਵੀ ਸਹੀ ਹੈ, ਕਿਉਂਕਿ ਪੰਜਾਬ ਦੀ ਸਰਕਾਰ ਨੇ ਤਾਜ਼ਾ ਤਰੀਨ ਇੱਕ ਫੈਸਲਾ ਲਿਆ ਕਿ ਜਿਹੜੇ ਪਿੱਤੇ ਦੇ ਆਪਰੇਸ਼ਨ ਹੈ, ਪਿੱਤੇ ਦੇ ਆਪਰੇਸ਼ਨ ਪਹਿਲਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 'ਚ ਹੋ ਰਹੇ ਸੀ,
0: ਜੀ
3: ਕੱਲ ਅਚਾਨਕ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਕਿ ਨਹੀਂ ਹੋਣਗੇ ਹੁਣ ਪ੍ਰਾਈਵੇਟ ਹਸਪਤਾਲਾਂ 'ਚ ਇਹ। ਸੋ ਕਹਿਣ ਤੋਂ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਲੀਡਰ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੀਤੇ ਦਿਨਾਂ 'ਚ ਪੰਜਾਬ ਦਾ ਦੌਰਾ ਕਰ ਚੁੱਕੇ ਹੈ, ਹੋਰ ਲੀਡਰ ਵੀ ਲਗਾਤਾਰ ਆ ਰਹੇ ਹੈ, ਇਹ ਭਾਜਪਾ ਦੀਆਂ ਰੈਲੀਆਂ ਦਾ ਦੌਰ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਪੰਜਾਬ ਦੀਆਂ 2027 ਦੀਆਂ ਚੋਣਾਂ 'ਚ ਕੋਈ ਕੱਚੀਆਂ ਗੋਲੀਆਂ ਦੇ ਨਾਲ ਖੇਡ ਨਹੀਂ ਖੇਡ ਰਹੀ, ਕਿਤੇ ਨਾ ਕਿਤੇ ਉਹ ਪੱਕੀ ਪਲੈਨਿੰਗ ਦੇ ਵਿੱਚ ਹੈ। ਭਾਰਤੀ ਜਨਤਾ ਪਾਰਟੀ ਦੀਆਂ ਰੈਲੀਆਂ ਤੇ ਨਜ਼ਰ ਆ ਰਹੀਆਂ, ਰੈਲੀਆਂ ਦੇ ਮਗਰ ਇੱਕ ਮੈਨੂੰ ਵੱਡੀ ਸਿਆਸਤ ਨਜ਼ਰ ਆ ਰਹੀ ਹੈ, ਕਿਉਂਕਿ ਜਿੱਡੀ ਐਨਰਜੀ ਭਾਜਪਾ ਨੇ ਪੰਜਾਬ 'ਚ ਲਾਈ ਹੈ, ਮੈਨੂੰ ਲੱਗਦਾ ਕਿ 2027 ਦੇ ਲਈ ਕੋਈ ਵਿਸ਼ੇਸ਼ ਢੰਗ ਦੇ ਨਾਲ ਭਾਜਪਾ ਦੀ ਤਿਆਰੀ ਪੰਜਾਬ 'ਚ ਹੈਗੀ।
0: ਜੀ
3: ਜਿਹੜਾ ਪੰਜਾਬ ਦੇ ਤੁਸੀਂ ਕੂੜਿਆਂ ਦੇ ਢੇਰਾਂ ਦਾ ਜ਼ਿਕਰ ਕੀਤਾ, ਹੁਣ ਉਹ ਮਸਲਾ ਇਹ ਆ ਕਿ ਜਿਹੜੇ ਸਫਾਈ ਕਰਮਚਾਰੀ ਹੈ 25-26 ਦਿਨ ਹੋ ਗਏ ਉਹ ਹੜਤਾਲ ਤੇ ਆ, ਆ ਪੰਜਾਬ ਦੇ ਇੱਕ ਮੰਤਰੀ ਸਾਹਿਬ ਹੈ ਜਿਹੜਾ ਸਥਾਨਕ ਮੰਤਰੀ ਵੀ ਆਖ ਦਿੰਦੇ ਆ ਲੋਕਲ ਬੋਡੀਜ਼, ਤੇ ਸਿੱਖਿਆ ਮੰਤਰੀ ਵੀ ਹੈ, ਉਹ ਦੋ ਵਾਰ ਕਹਿ ਚੁੱਕੇ ਆ ਜੀ ਸਟ੍ਰਾਈਕ ਖਤਮ ਹੜਤਾਲ ਖਤਮ, ਪਰੰਤੂ ਰੁਪਿੰਦਰ ਜੀ ਗੱਲ ਇਹ ਆ ਕਿ ਹੜਤਾਲ ਉੱਥੇ ਦੀ ਉੱਥੇ ਆ
0: ਜੀ,
3: ਸਫਾਈ ਕਰਮਚਾਰੀ ਅਜੇ ਤੱਕ ਹੜਤਾਲ ਤੇ ਹੈ, ਮੰਤਰੀ ਸਾਹਿਬ ਬਿਆਨ ਦੇ ਦਿੰਦੇ ਆ, ਪਰੰਤੂ ਪੰਜਾਬ ਦੇ ਵਿੱਚ ਅਜੇ ਤੱਕ ਉਹ ਹੜਤਾਲ ਨਿਰੰਤਰ ਜਾਰੀ ਹੈ, ਔਰ ਪਤਾ ਲੱਗਿਆ ਕਿ ਹੁਣ ਕੱਲ ਇੱਕ ਆਖਰੀ ਮੀਟਿੰਗ ਹੈ, ਸੰਭਾਵਨਾ ਕਿ ਉਹਦੇ ਵਿੱਚੋਂ ਹੱਲ ਨਿਕਲ ਆਵੇਗਾ ਜੋ ਦੋਨੇ ਪਾਸਿਆਂ ਤੋਂ ਸੰਕੇਤ ਮਿਲੇ ਹੈ, ਤੇ ਫਿਰ ਵੇਖਦੇ ਹਾਂ। ਫਿਲਹਾਲ ਤੇ ਭਾਈ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਰੁਪਿੰਦਰ ਜੀ ਕੂੜੇ ਦੇ ਢੇਰ ਲਗਾਤਾਰ ਵੱਡੇ ਹੋ ਰਹੇ ਆ।
0: ਜੀ ਰਮੇਸ਼ ਜੀ, ਤੇ ਰਮੇਸ਼ ਜੀ ਇਸ ਦੇ ਨਾਲ ਹੀ ਜੀ ਜਾਣ ਦਾ ਸਮਾਂ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਲਈ ਕਰਦੀ ਹਾਂ।
3: ਜੀ ਮਿਹਰਬਾਨੀ ਜੀ,
0: ਤੇ ਸਾਡੇ ਸਾਰੇ ਹੀ ਕਾਲਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਇਆ। ਅਪਲਾਈਂਸ ਜੰਕਸ਼ਨ ਹੋ ਕੇ ਜ਼ਰੂਰ ਆਉਣਾ ਲੌਂਗ ਵੀਕਐਂਡ ਮੌਕੇ, ਜੋ ਕਮਾਲ ਦੀਆਂ ਡੀਲਸ ਅਪਲਾਈਂਸਿਸ ਤੇ ਇਹਨਾਂ ਦੇ ਪਾਸ ਨੇ, ਤੇ ਇਸ ਲੌਂਗ ਵੀਕਐਂਡ ਦੀਆਂ ਮੇਰੇ ਵੱਲੋਂ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਬੈਸਟ ਵਿਸ਼ਸ, ਮੁਬਾਰਕਾਂ ਜੀ, ਤੇ ਮੇਰੇ ਨਾਲ ਮੁਲਾਕਾਤ ਅਗਲੇ ਵੀਕਐਂਡ ਹੋਵੇਗੀ, ਪਰ ਤੁਹਾਡਾ ਆਉਣ ਵਾਲਾ ਵੀਕ ਤੇ ਆਉਣ ਵਾਲੀ ਛੁੱਟੀਆਂ ਚਲੋ ਬਹੁਤ ਹੀ ਜੀ ਖੁਸ਼ੀਆਂ ਭਰੀਆਂ ਹੋਣ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

Yeah, Eva, die Agnes kommt bald wieder.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੂ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ।

ਹਾਕਮ ਕਾਤਲ ਮੁਖਬਰ ਫੌਜਾਂ ਵੈਰੀ ਰਲ ਗਏ ਸਾਰੇ ਕੰਠ ਕਰਾਇਓ ਪੁੱਤਾਂ ਨੂੰ ਵੈ ਤਿੰਨੋਂ ਘੱਲੂ ਘਰੇ। ਟੈਲੀਵਿਜ਼ਨ ਅਖਬਾਰਾਂ ਨੇ ਕਾਤਲ ਦੇਵ ਕਰੇ ਸੀ ਦੇਵਤਿਆਂ ਦੇ ਵਰਗੇ ਲੋਕਾਂ ਨੂੰ ਆਖਣ ਹਥਿਆਰੇ। ਕਿਸਨੇ ਪੁੱਤਾਂ ਵਾਂਗੂ ਪਾਲ ਕੇ ਬੂਟੇ ਰੁੱਖ ਕਰੇ ਸੀ ਕਿਹੜੇ ਲੋਕੀ ਜੰਗਲ ਦੇ ਵਿੱਚ ਲੈ ਕੇ ਆਏ ਆਰੇ। ਕਿਸਨੇ ਕੁੱਲ ਗ੍ਰੰਥ ਕਿਤਾਬਾਂ ਅੱਗ ਹਵਾਲੇ ਕਰੀਆਂ ਕਿਸਨੇ ਕਿੱਥੇ ਕਿੱਥੇ ਕਿੱਦਾਂ ਮੱਚਦੇ ਸੀਨੇ ਠਾਰੇ। ਜਿਸ ਦਿਨ ਸਾਡੇ ਸਿਵਿਆਂ ਵਿੱਚੋਂ ਲਾਟ ਉਚੇਰੀ ਉੱਠੀ ਕਿਉਂ ਤੇਰੇ ਅਸਮਾਨਾਂ ਉੱਤੇ ਚੜ੍ਹਦੇ ਨੀਲੇ ਤਾਰੇ। ਦੇਖ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖਾਈ ਬੈਠੇ ਜਿਸਨੇ ਬੀਤੇ ਸਮਿਆਂ ਦੇ ਵਿੱਚ ਕੀਤੇ ਕਾਲੇ ਕਾਰੇ। ਮੇਰੀਆਂ ਗਜ਼ਲਾਂ ਦੇ ਵਿੱਚ ਤੈਨੂੰ ਕੌੜ ਕੁੜੱਤਣ ਦਿਸਦੀ ਤੇਰੇ ਜ਼ੁਲਮਾਂ ਨੇ ਕੀਤੇ ਅਹਿਸਾਸ ਦੇ ਸਾਗਰ ਖਾਰੇ। ਤੈਨੂੰ ਉੱਚੇ ਤਖ਼ਤ 'ਤੇ ਬੈਠੇ ਨੂੰ ਜੋ ਅੱਜ ਸੁਣੇ ਨਾ ਇੱਕ ਦਿਨ ਤੇਰੇ ਕੰਨ ਪਾੜਨਗੇ ਕੁੱਲੀਆਂ ਦੇ ਲਲਕਾਰੇ। ਅਮਨਦੀਪ ਸਿੰਘ ਅਮਨ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਰੱਖਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ ਜੀ, ਚੜ੍ਹਦੀ ਕਲਾ 'ਚ ਹੋਵੋਗੇ। ਪਰਮਾਤਮਾ ਤੁਹਾਨੂੰ ਇਸ ਤੋਂ ਵੀ ਬਿਹਤਰ ਸਿਹਤ ਜਾਪ ਅਤੇ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਅਰਦਾਸ ਕਰਦੇ ਹਾਂ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਮਸ ਪੰਜਾਬੀ ਵੀਕਐਂਡ ਸ਼ੋਅ ਜੋ ਕਿ ਹਰ ਐਤਵਾਰ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 12 ਤੋਂ 1 ਰਮਸ ਪੰਜਾਬੀ ਅਤੇ 1 ਤੋਂ 2 ਨਜ਼ਰੀਆ ਪ੍ਰੋਗਰਾਮ, ਇਹ 2 ਘੰਟੇ ਆਪਾਂ ਜੁੜਦੇ ਹਾਂ ਜੀ ਹਰ ਐਤਵਾਰ ਵਾਲੇ ਦਿਨ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਸਤ ਮਹੀਨੇ ਦੀ 2 ਤਾਰੀਖ ਸੰਨ 2026 ਐਤਵਾਰ ਦਾ ਦਿਨ ਹੈ ਔਰ ਬੜਾ ਅੱਜ ਮੀਂਹ ਵਾਲਾ ਦਿਨ ਹੈ ਜਿਹੜਾ ਜੀ ਉਹ ਪੂਰੇ GTA ਅਤੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 21 ਡਿਗਰੀ ਦੇ ਆਸ ਪਾਸ ਅੱਜ ਵੱਧ ਤੋਂ ਵੱਧ ਤਾਪਮਾਨ ਰਹੇਗਾ, ਰਾਤ ਨੂੰ 16 ਹੋ ਜਾਣਾ। ਕੱਲ੍ਹ ਦੀ ਗੱਲ ਕਰ ਲਈਏ ਤਾਂ 26 ਡਿਗਰੀ ਦੇ ਆਸ ਪਾਸ ਅਤੇ 13 ਡਿਗਰੀ ਹੈ ਮੰਗਲਵਾਰ ਨੂੰ, 28 ਅਤੇ 13 ਬੁੱਧਵਾਰ ਵਾਲੇ ਦਿਨ, 29 ਡਿਗਰੀ ਤੱਕ ਤਾਪਮਾਨ ਚੱਲਿਆ ਜਾਣਾ ਅਤੇ ਰਾਤ ਨੂੰ 18 ਡਿਗਰੀ ਰਹੇਗਾ। ਵੀਰਵਾਰ ਨੂੰ ਇੱਕ ਵਾਰੀ ਫਿਰ ਤੋਂ ਮੀਂਹ ਪੈਣ ਦੇ ਆਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਗਏ ਨੇ ਅਤੇ 28 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ, ਰਾਤ ਨੂੰ 18 ਡਿਗਰੀ ਰਹੇਗਾ ਵੀਰਵਾਰ ਵਾਲੇ ਦਿਨ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਮਿਲ ਰਹੀ ਸੀ ਆਪਟੀਕਲ ਵਨ ਦੇ ਵੱਲੋਂ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰੀਮੈਕਸ ਪ੍ਰੈਜੀਡੈਂਟ ਰਿਅਲਟੀ 416-669-1379 'ਤੇ ਤੁਸੀਂ ਸੰਪਰਕ ਕਰ ਲੈਣਾ। ਔਰ ਇੱਕ ਆਫਿਸ ਸਪੇਸ ਤਕਰੀਬਨ 550 ਸਕੁਆਇਰ ਫੀਟ ਦਾ ਏਰੀਆ ਜੀ 93 ਡਰਾਈਵ 'ਤੇ ਹੈ। ਅਗਰ ਤੁਸੀਂ ਇਸ ਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ ਤਾਂ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਸ ਵੇਲੇ ਖਾਲੀ ਹੈ ਜੀ ਇਹ ਆਫਿਸ। 416-669-1379 ਟੈਲੀਫੋਨ ਨੰਬਰ 'ਤੇ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਜੁੜ ਚੁੱਕੇ ਹੋ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ 2 ਵਜੇ ਤੋਂ ਬਾਅਦ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। 416-669-1379 ਮੇਰਾ ਸੈੱਲ ਨੰਬਰ ਹੈ। ਅਦਰਵਾਈਜ਼ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 416-233-7368 ਜਾਂ 8268 4162-33-7368 ਜਾਂ ਫਿਰ 8297। ਇਹਨਾਂ ਨੰਬਰਸ 'ਤੇ ਆਪਣੀ ਗੱਲਬਾਤ, ਕੋਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਵੈਸੇ ਸਟੂਡੀਓ ਕਾਲ ਕਰਕੇ ਕੋਈ ਆਪਣੀ ਗੱਲ ਕਹਿਣੀ ਚਾਹੁੰਦੇ ਹੋ ਤਾਂ ਇਹ ਨੰਬਰਸ ਡਾਇਲ ਕੀਤੇ ਜਾ ਸਕਦੇ ਹੁੰਦੇ ਨੇ। ਟ੍ਰੈਫਿਕ ਦੇ ਵਿੱਚ ਕਿਤੇ ਵਿਘਨ ਪਿਆ ਦੇਖਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰ ਲੈਣੀ ਹੈ ਜੀ 416-233-7368 ਜਾਂ 8297। ਅਗਰ ਤੁਸੀਂ ਸੇਫਲੀ ਫੋਨ ਕਰ ਸਕਦੇ ਹੋ ਤਾਂ ਕੋਈ ਵੀ ਡਰਾਈਵੇ ਕਰਦਿਆਂ ਕਦੀ ਵੀ ਰਿਸਕ ਲੈ ਕੇ ਕਦੀ ਕਾਲ ਨਹੀਂ ਕਰਨਾ, ਕਦੀ ਟੈਕਸਟ ਕਰਨ ਦੀ ਜ਼ਰੂਰਤ ਨਹੀਂ ਹੈ। ਧਿਆਨ ਤੁਹਾਡਾ ਆਲਵੇਜ਼
ਜਿਹੜਾ ਉਹ ਰੋਡ 'ਤੇ ਹੋਣਾ ਚਾਹੀਦਾ ਅਗਰ ਤੁਸੀਂ ਡਰਾਈਵ ਕਰ ਰਹੇ ਹੋ ਤਾਂ, ਕਿਉਂਕਿ ਅੱਜ ਮੌਸਮ ਜਿਵੇਂ ਭਾਰੀ ਬਾਰਿਸ਼ ਹੋ ਰਹੀ ਹੈ ਇਸ ਵੇਲੇ ਅਤੇ ਸਲਿਪਰੀ ਕੰਡੀਸ਼ਨਸ ਹੁੰਦੀਆਂ ਨੇ। ਇੱਕ ਥੋੜ੍ਹਾ ਜਿਹਾ ਜੇ ਹੁਣ ਹਾਈਵੇ 'ਤੇ ਹਾਈਵੇਜ਼ ਦੀ ਗੱਲ ਕਰਾਂ ਤਾਂ ਮੈਂ ਵੀ ਹਾਈਵੇ ਲੈ ਕੇ ਆ ਰਿਹਾ ਸੀ ਅਤੇ ਕਾਫੀ ਮੀਂਹ ਦੇ ਨਾਲ ਕੀ ਆ ਕਿ ਤੁਹਾਨੂੰ ਦੂਰ ਤੱਕ ਜਿਹੜਾ ਵਿਜ਼ੀਬਿਲਟੀ ਨਹੀਂ ਰਹਿੰਦੀ, ਦਿਸਦਾ ਨਹੀਂ ਹੈ। ਸੋ ਬੜੇ ਧਿਆਨ ਦੇ ਨਾਲ ਤੁਸੀਂ ਡਰਾਈਵਿੰਗ ਅੱਜ ਕਰਨੀ ਹੈ ਜੀ, ਅਤੇ ਕੋਈ ਪੈਸੰਜਰ ਸੀਟ 'ਤੇ ਤੁਹਾਡੇ ਨਾਲ ਕੋਈ ਬੈਠਾ ਉਸ ਵੇਲੇ ਤਾਂ ਫਿਰ ਤੁਸੀਂ ਜ਼ਰੂਰ ਡੈਫੀਨੇਟਲੀ ਉਹ ਇਨਸਾਨ ਜਿਹੜਾ ਸਾਨੂੰ ਟੈਕਸਟ ਕਰ ਸਕਦਾ ਜਾਂ ਕਾਲ ਕਰਨੀ ਆ ਅਤੇ ਉਹ ਵੀ ਕੀਤੀ ਜਾ ਸਕਦੀ ਹੁੰਦੀ ਹੈ। ਸਿਵਿਕ ਡੇ ਹੋਲੀਡੇ ਹੈ ਜੀ ਇਸ ਵਾਰੀ, ਕੱਲ੍ਹ ਨੂੰ ਲੌਂਗ ਵੀਕਐਂਡ ਹੈ। ਸੋ ਲੌਂਗ ਵੀਕਐਂਡ ਦੀਆਂ ਤੁਹਾਨੂੰ ਸ਼ੁਭ ਇੱਛਾਵਾਂ, ਪਰਮਾਤਮਾ ਤੁਹਾਨੂੰ ਜ਼ਰੂਰ ਚੜ੍ਹਦੀ ਕਲਾ 'ਚ ਤਾਂ ਰੱਖੇ ਹੀ, ਪਲੱਸ ਤੁਸੀਂ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਆਖਰੀ ਮਹੀਨਾ ਬੱਚਿਆਂ ਦੀਆਂ ਛੁੱਟੀਆਂ ਦਾ, ਜ਼ਰੂਰ ਤੁਸੀਂ ਇਸ ਲੌਂਗ ਵੀਕਐਂਡ ਨੂੰ ਵੀ ਇੰਜੋਏ ਕਰੋਗੇ। ਅਗਰ ਦੂਰ ਦੁਰਾਡੇ ਜਾ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਜਿੱਥੇ ਡਰਾਈਵ ਕਰਨਾ ਉੱਥੇ, ਕਿਉਂਕਿ ਅੱਜ ਤਾਂ ਖੈਰ ਦਿਨ ਜਿਹੜਾ ਉਹ ਬੀਚ ਵਾਲਾ ਨਹੀਂ ਹੈ, ਔਰ ਕੱਲ੍ਹ ਨੂੰ ਤੁਸੀਂ ਕਿਤੇ ਵੀ ਬੀਚਸ ਵਗੈਰਾ 'ਤੇ ਜਾਂਦੇ ਹੋ ਜਾਂ ਕਿਤੇ ਵੀ ਪਾਣੀ ਜਿੱਥੇ ਡੂੰਘਾ ਪਾਣੀ ਹੈ ਤੁਸੀਂ ਉੱਥੇ ਪਹੁੰਚਦੇ ਹੋ, ਇੰਜੋਏ ਕਰਦੇ ਹੋ, ਤਾਂ ਬਟ ਬੜੇ ਧਿਆਨ ਦੇ ਨਾਲ ਡੂੰਘੇ ਪਾਣੀ 'ਚ ਜਾਣ ਤੋਂ ਗੁਰੇਜ਼ ਕਰੋ ਅਗਰ ਤੈਰਨਾ ਨਹੀਂ ਜਾਣਦੇ। ਜੇ ਸਵਿਮਿੰਗ ਆਉਂਦੀ ਹੈ ਤਾਂ ਫਿਰ ਡੈਫੀਨੇਟਲੀ ਜੀ ਤੁਸੀਂ ਜਿੱਥੇ ਮਰਜ਼ੀ, ਔਰ ਪਲੱਸ ਜਿਹੜਾ ਸੇਫਟੀ ਗੇਅਰ ਹੈ ਜੈਕਟਸ ਵਗੈਰਾ ਪਾ ਕੇ ਜ਼ਰੂਰ ਤੁਸੀਂ ਇੰਜੋਏ ਕਰੋ, ਕਿਉਂਕਿ ਅਦਰਵਾਈਜ਼ ਜਿਹੜੀਆਂ ਐਕਸੀਡੈਂਟਸ ਹੋਣ ਦੇ, ਦੁਰਘਟਨਾਵਾਂ ਹੋਣ ਦੇ ਜਿਹੜੇ ਚਾਂਸਿਸ ਆ ਉਹ ਹਮੇਸ਼ਾ ਹੀ, ਖਾਸ ਕਰਕੇ ਜਦੋਂ ਸਾਨੂੰ ਸਵਿਮਿੰਗ ਵਗੈਰਾ ਨਹੀਂ ਆਉਂਦੀ, ਅਸੀਂ ਤੈਰਨਾ ਨਹੀਂ ਜਾਣਦੇ, ਅਤੇ ਫਿਰ ਪਾਣੀ ਦੇ ਵਿੱਚ ਕਈ ਵਾਰੀ ਡੂੰਘੇ ਪਾਣੀ 'ਚ ਜਾ ਵੜਦੇ ਹਾਂ ਅਤੇ ਫਿਰ ਮੁਸ਼ਕਲ ਜਿਹੜੀ ਆ ਉਹ ਬਣ ਜਾਂਦੀ ਆ। ਅਗੇਨ ਜੀ ਤੁਹਾਡੇ ਵਾਸਤੇ ਸ਼ੁਭ ਇੱਛਾਵਾਂ ਇਸ ਲੌਂਗ ਵੀਕਐਂਡ ਦੀਆਂ। ਜ਼ਰੂਰ ਤੁਸੀਂ ਅਗਰ ਸਟੂਡੀਓ 'ਚ ਕਾਲ ਕਰਨੀ ਹੋਵੇ ਤਾਂ ਫਿਰ ਡੈਫੀਨੇਟਲੀ 416-233-7368 ਜਾਂ 8297 ਡਾਇਲ ਕਰ ਸਕਦੇ ਹੋ, ਨਹੀਂ ਤਾਂ 2 ਵਜੇ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਅਤੇ 416-669-1389 'ਤੇ ਸੰਪਰਕ ਕੀਤਾ ਜਾ ਸਕਦਾ ਹੁੰਦਾ।

ਦੋਸਤੋ ਜੁੜੇ ਹੋ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1339 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਅਦਰਵਾਈਜ਼ ਤੁਸੀਂ ਸਟੂਡੀਓ 'ਚ ਕਾਲ ਕਰਨ ਵਾਸਤੇ 416-233-7368 ਜਾਂ 82-97 ਡਾਇਲ ਕਰ ਸਕਦੇ ਹੋ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ, ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਕੋਈ ਸਾਂਝੀ ਕਰਨੀ ਹੈ ਤਾਂ ਤਦ ਵੀ ਤੁਸੀਂ 416-669-1339 'ਤੇ ਕਾਲ ਕਰ ਸਕਦੇ ਹੋ, ਜਾਂ ਤੁਸੀਂ ਮੈਨੂੰ 416-669-1379 'ਤੇ ਟੈਕਸਟ ਮੈਸੇਜ ਦੇ ਰੂਪ ਦੇ ਵਿੱਚ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਉਹ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਦੋਸਤਾਂ ਮਿੱਤਰਾਂ ਸੰਬੰਧੀਆਂ ਤੱਕ ਜੋ ਸਾਨੂੰ ਇਸ ਵੇਲੇ ਸੁਣ ਰਹੇ ਨੇ ਉਹਨਾਂ ਤੱਕ ਪਹੁੰਚਾਉਣੀ ਹੈ ਤਾਂ ਡੈਫੀਨੇਟਲੀ ਤੁਸੀਂ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਦੇ ਰੂਪ 'ਚ ਭੇਜ ਸਕਦੇ ਹੋ। ਅਦਰਵਾਈਜ਼ ਸਟੂਡੀਓ ਕਾਲ ਕੀਤੀ ਜਾ ਸਕਦੀ ਹੈ 416-233-7368 ਜਾਂ ਫਿਰ 8297 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਅੱਜ ਮੈਂ ਜ਼ਰੂਰ ਆਪਣੇ ਪਰਿਵਾਰਾਂ ਦੇ ਵੱਲੋਂ, ਆਪਣੇ ਪ੍ਰੋਗਰਾਮ ਦੇ ਵੱਲੋਂ ਜਿਹੜੀ ਆ ਮੁਬਾਰਕਬਾਦ ਹੈ ਜੀ ਉਹ ਦੇਣੀ ਚਾਹਾਂਗਾ ਸਾਡੇ ਬੜੇ ਨਿੱਘੇ ਮਿੱਤਰ ਕੁਲਜੀਤ ਗਾਖਲ ਹੋਰੀ ਔਰ ਚਾਚਾ ਜੀ ਸਾਡੇ ਸੰਤੋਖ ਸਿੰਘ ਗਾਖਲ ਔਰ ਕੁਲਜੀਤ ਹੋਰਾਂ ਦੀ ਜਿਹੜੀ ਭਾਣਜੀ ਹੈ ਜੀ ਗੁਰਿੰਦਰ ਕੌਰ। ਅੱਜ ਉਹਨਾਂ ਦਾ ਜਿਹੜਾ ਵਿਆਹ ਹੈ ਜੀ ਉਹ ਵੈਡਿੰਗ ਸੈਰਾਮਨੀ ਹੈ ਅੱਜ ਹੋ ਰਹੀ ਹੈ ਸਤਵਿੰਦਰ ਸਿੰਘ ਹੋਰਾਂ ਦੇ ਨਾਲ। ਸੋ ਅਸੀਂ ਆਪਣੇ ਪਰਿਵਾਰਾਂ ਦੇ ਵੱਲੋਂ, ਆਪਣੇ ਪ੍ਰੋਗਰਾਮ ਦੇ ਵੱਲੋਂ ਤੱਖੜ ਅਤੇ ਥਿੰਦ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਹਾਂ ਔਰ ਪਰਮਾਤਮਾ ਇਹਨਾਂ ਦੋਹਾਂ ਨੂੰ, ਗੁਰਿੰਦਰ ਅਤੇ ਸਤਵਿੰਦਰ ਨੂੰ, ਚੜ੍ਹਦੀ ਕਲਾ ਬਖਸ਼ੇ ਔਰ ਇਹਨਾਂ ਦਾ ਜਿਹੜਾ ਵਿਆਹਤਾ ਜੀਵਨ ਹੈ ਜੀ ਉਹ ਖੁਸ਼ੀਆਂ ਭਰਿਆ ਰਹੇ। ਦਿੱਲੀ ਅਰਦਾਸ ਹੈ ਸਾਡੀ ਔਰ ਇੱਕ ਵਾਰੀ ਫਿਰ ਤੋਂ ਗਾਖਲ ਪਰਿਵਾਰ ਨੂੰ ਵੀ, ਤੱਖੜ ਪਰਿਵਾਰ ਨੂੰ ਅਤੇ ਥਿੰਦ ਪਰਿਵਾਰ ਨੂੰ ਬਹੁਤ ਬਹੁਤ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਹਾਂ ਜੁੜੇ ਹੋਏ ਦੋਸਤੋ ਤੁਸੀਂ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਗਰ ਤੁਸੀਂ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੋਈ ਪ੍ਰੋਪਰਟੀ ਤੁਸੀਂ ਖਰੀਦਣੀ ਆ, ਵੇਚਣੀ ਆ, ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਲੀਜ਼ 'ਤੇ ਤੁਸੀਂ ਕਰਨਾ ਚਾਹੁੰਦੇ ਹੋ, ਲੀਜ਼ 'ਤੇ ਲੈਣਾ ਚਾਹੁੰਦੇ ਹੋ ਜਾਂ ਲੀਜ਼ 'ਤੇ ਕੋਈ ਵੀ ਪ੍ਰੋਪਰਟੀ ਆਪਣੀ ਜਿਹੜੀ ਉਹ ਦੇਣੀ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਰੀਮੈਕਸ ਪ੍ਰੈਜੀਡੈਂਟ ਰਿਐਲਟੀ ਦੇ ਨਾਲ ਮੈਂ ਕੰਮ ਕਰਦਾ ਜੀ 416-669-1339 'ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਲਈ ਜਾ ਸਕਦੀ ਹੁੰਦੀ ਹੈ। ਕੁਈਨ ਕੈਨੇਡੀ ਏਰੀਏ ਦੇ ਵਿੱਚ ਅਗਰ ਤੁਸੀਂ ਪੀਜ਼ਾ ਸਟੋਰ ਰਨ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਕਮਾਲ ਦੀ ਲੋਕੇਸ਼ਨ ਹੈ ਔਰ ਚੱਲ ਰਿਹਾ ਬਿਜ਼ਨਸ ਹੈ ਇਸ ਵੇਲੇ ਔਰ ਬੜਾ, ਜੇ ਪੋਟੈਂਸ਼ੀਅਲ ਦੀ ਗੱਲ ਕਰੀਏ ਤਾਂ ਬਹੁਤ ਢੁੱਕਵੀਂ ਲੋਕੇਸ਼ਨ ਹੈ ਜੀ। ਅਗਰ ਤੁਸੀਂ ਪੀਜ਼ਾ ਸਟੋਰ ਰਨ ਕਰਨਾ ਚਾਹੁੰਦੇ ਹੋ ਅਤੇ ਉਸਨੂੰ ਖਰੀਦਣਾ ਚਾਹੁੰਦੇ ਹੋ ਬਿਜ਼ਨਸ ਨੂੰ ਤਾਂ ਤਦ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ। 416-669-1339 ਟੈਲੀਫੋਨ ਨੰਬਰ ਹੈ ਔਰ ਟ੍ਰੈਨਵੇ ਡਰਾਈਵ 'ਤੇ ਡਿਕਸੀ ਐਂਡ ਡੈਰੀ ਰੋਡ ਦਾ ਏਰੀਆ। ਅਗਰ ਉੱਥੇ ਆਫਿਸ ਸਪੇਸ ਸੈਕਿੰਡ ਫਲੋਰ 'ਤੇ ਆ ਜੀ, ਬਿਲਕੁਲ ਨਿਊਲੀ ਪੇਂਟਡ ਆ ਇਸ ਵੇਲੇ, ਤਾਜ਼ਾ ਪੇਂਟ ਕਰਕੇ ਬਹੁਤ ਕਮਾਲ ਦਾ ਆਫਿਸ ਹੈ, ਬੜੀ ਸੋਹਣੀ। ਜੇ ਲਾਈਟ ਦੀ ਗੱਲ ਕਰੀਏ ਤਾਂ ਵੱਡੀਆਂ ਵਿੰਡੋਜ਼ ਨੇ ਅਤੇ ਬਹੁਤ ਸੋਹਣੀ ਜਿਹੜੀ ਲਾਈਟ ਹੈ ਆਫਿਸ ਦੇ ਵਿੱਚ ਉਹ ਆਉਂਦੀ ਹੈ, ਕਮਾਲ ਦੀ ਲੋਕੇਸ਼ਨ ਹੈ ਔਰ ਵਾਕ ਇਨ ਵਗੈਰਾ ਜੇ ਗੱਲ ਕਰੋ ਤਾਂ ਕਾਫੀ ਹੈ ਉੱਥੇ ਜਿਹੜੀ ਵਾਕਿੰਗ ਟ੍ਰੈਫਿਕ। ਅਗਰ ਤੁਸੀਂ ਕੋਈ ਵੀ ਅਜਿਹਾ ਕੋਈ ਬਿਜ਼ਨਸ ਹੈ ਤੁਹਾਡਾ ਜਿਹੜਾ ਡਿਪੈਂਡਿੰਗ ਔਨ ਕਿ ਤੁਸੀਂ, ਤੁਹਾਨੂੰ ਉਹੋ ਜਿਹੇ ਕਲਾਇੰਟਸ ਚਾਹੀਦੇ ਹੋਣ ਜੋ ਵਾਕ ਇਨ ਵੀ ਕਰ ਸਕਣ, ਸੋ ਕਿਸੇ ਤਰ੍ਹਾਂ ਦਾ ਵੀ ਪ੍ਰੋਫੈਸ਼ਨਲ ਜਿਹੜਾ ਬਿਜ਼ਨਸ ਤੁਸੀਂ ਆਫਿਸ ਸੈਟਅਪ ਕਰਨ ਵਾਸਤੇ ਰਾਈਟ ਵੇ ਮੂਵ ਇਨ ਕਰ ਸਕਦੇ ਹੋ, ਤੁਸੀਂ ਇਸ ਵੇਲੇ ਖਾਲੀ ਹੈ, ਉਸ ਲਈ ਵੀ ਤੁਸੀਂ ਮੈਨੂੰ 416-669-1339 'ਤੇ ਸੰਪਰਕ ਕਰ ਲੈਣਾ। ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗਾ। ਅਗਰ ਤੁਸੀਂ ਉਹਨੂੰ ਦੇਖਣਾ ਵੀ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਔਰ ਸਾਨੂੰ ਦੋ ਜਿਹੜੀਆਂ ਇੰਡਸਟਰੀਅਲ ਪ੍ਰੋਪਰਟੀ ਦੀ ਜ਼ਰੂਰਤ ਹੈ, ਇੱਕ ਖਰੀਦਣ ਦੇ ਵਾਸਤੇ, ਅਗਰ ਤੁਸੀਂ ਦੋਨੋਂ ਹੀ ਐਕਚੁਅਲੀ ਬਾਇਰ ਜਿਹੜੇ ਸਾਡੇ ਕੋਲ ਉਹ ਇਸ ਵੇਲੇ ਕੁਆਲੀਫਾਈਡ ਬਾਇਰਸ ਨੇ। ਇੱਕ ਤਕਰੀਬਨ 6000 ਸਕੁਏਅਰ ਫੀਟ ਦਾ ਇੰਡਸਟਰੀਅਲ ਜੇ ਯੂਨਿਟ ਹੋਵੇ ਜਾਂ ਸਟੈਂਡ ਲੋਨ ਬਿਲਡਿੰਗ ਹੈ ਤੁਹਾਡੇ ਪਾਸ ਜਿੱਥੇ 8 ਤੋਂ 10 ਟ੍ਰੇਲਰ ਪਾਰਕ ਕੀਤੇ ਜਾ ਸਕਦੇ ਹੋਣ, ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ। ਕਿਤੇ ਵੀ ਇਹ ਬ੍ਰੈਂਪਟਨ

0: ਮਿਸਾਗਾ, ਮਿਲਟਨ ਜਾਂ ਬੋਲਟਨ ਕਿਸੇ ਏਰੀਏ ਦੇ ਵਿੱਚ ਵੀ ਤੁਹਾਡੇ ਪਾਸ ਹੋਵੇ ਤਾਂ ਤੁਸੀਂ ਡੈਫੀਨੇਟਲੀ ਸਾਨੂੰ ਸੰਪਰਕ ਕਰ ਲੈਣਾ 416-669-1379 ਟੈਲੀਫੋਨ ਨੰਬਰ ਦੇ ਉੱਤੇ। ਔਰ ਇੱਕ 4,000 ਸਕੁਏਅਰ ਫੀਟ ਦਾ ਯੂਨਿਟ ਚਾਹੀਦਾ ਜਿਹਦੇ 'ਚ ਡਰਾਈਵਿੰਗ ਡੋਰ ਹੋਵੇ। ਸੋ ਇਹੀ ਰਿਕੁਆਇਰਮੈਂਟ ਹੈ। ਔਰ ਤੁਹਾਡੇ ਪਾਸ ਬਰੈਂਪਟਨ ਜਾਂ ਇੱਥੇ ਬੋਲਟਨ ਇੱਥੇ ਕਿਤੇ ਵੀ ਤੁਹਾਡੇ ਪਾਸ ਅਜਿਹੀ ਕੋਈ ਯੂਨਿਟ ਹੈ ਅਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਲਿਓ ਜੀ। 416-669-1379 ਟੈਲੀਫੋਨ ਨੰਬਰ ਹੈ। ਔਰ ਇੱਕ 4 bedroom 3 washroom ਦਾ ਟਾਊਨ ਹਾਊਸ, ਫਰੀ ਹੋਲ ਟਾਊਨ ਹਾਊਸ ਹੈ ਜੀ। ਇਹ ਬੋਵੇ ਡਰਾਈਵ ਐਂਡ ਹਾਈਵੇ ਪੋਰਟ ਐਨ ਦੇ ਨੇੜੇ ਹੈ। ਕਦੀ ਵੀ ਤੁਸੀਂ ਇਸ ਨੂੰ ਖਰੀਦਣਾ ਚਾਹੋ ਤਾਂ ਉਸ ਸੰਬੰਧੀ ਵੀ ਸਾਨੂੰ ਸੰਪਰਕ ਕਰ ਲੈਣਾ। 416-669-1379 ਟੈਲੀਫੋਨ ਨੰਬਰ ਹੈ ਜੀ। 416-669-1379 'ਤੇ ਤੁਸੀਂ ਕਾਲ ਕਰੋਗੇ ਅਤੇ ਇਸ ਪ੍ਰੋਪਰਟੀ ਦੀ ਜਾਣਕਾਰੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕਾਂਗੇ ਜ਼ਰੂਰ। ਅਤੇ 416-669-1379 'ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਕਾਮਨਵੈਲਥ ਗੇਮਸ ਜਿਹੜੀਆਂ ਗਲਾਸਗੋ ਦੇ ਵਿੱਚ ਹੋ ਰਹੀਆਂ ਜੀ, ਅੱਜ ਆਖਰੀ ਦਿਨ ਆ ਅਤੇ ਹੁਣ ਤੱਕ ਜੋ ਮੈਡਲਸ ਦੀ ਗਿਣਤੀ ਹੈ, ਆਸਟ੍ਰੇਲੀਆ ਪਹਿਲੇ ਨੰਬਰ 'ਤੇ ਹੈ ਜੀ, 70 ਗੋਲਡ ਨੇ, 44 ਸਿਲਵਰ ਨੇ ਉਹਨਾਂ ਦੇ ਕੋਲ, 56 ਬ੍ਰੌਂਜ਼ ਨੇ, 170 ਟੋਟਲ ਮੈਡਲਸ ਨੇ ਆਸਟ੍ਰੇਲੀਆ ਦੇ ਕੋਲ। ਦੂਜੇ ਨੰਬਰ 'ਤੇ ਇੰਗਲੈਂਡ ਹੈ। ਔਰ ਗੋਲਡ ਦੇ ਜੇ ਗਿਣਤੀ ਦੇ ਵਿੱਚ ਗੱਲ ਕਰ ਲਈਏ ਤਾਂ ਆਸਟ੍ਰੇਲੀਆ ਦੇ ਕੋਲ ਨੇੜੇ ਬੰਨੇ ਵੀ ਨਹੀਂ ਆ। 29 ਗੋਲਡ ਨੇ ਇੰਗਲੈਂਡ ਦੇ ਕੋਲ, 45 ਸਿਲਵਰ ਨੇ, 36 ਬ੍ਰੌਂਜ਼ ਨੇ ਅਤੇ ਟੋਟਲ 110 ਮੈਡਲਸ ਨੇ। ਦੂਜੇ ਨੰਬਰ 'ਤੇ ਇੰਗਲੈਂਡ ਹੈ ਅਤੇ ਤੀਜੇ ਨੰਬਰ 'ਤੇ ਸਾਡਾ ਕੈਨੇਡਾ ਹੈ ਜਿਹਦੇ ਕੋਲ ਟੋਟਲ 62 ਮੈਡਲਸ ਨੇ, 19 ਗੋਲਡ ਨੇ, 20 ਸਿਲਵਰ ਮੈਡਲਸ ਨੇ ਅਤੇ 23 ਬ੍ਰੌਂਜ਼ ਮੈਡਲਸ ਨੇ, ਟੋਟਲ 62 ਹੈ। ਅਤੇ ਚੌਥੇ ਨੰਬਰ 'ਤੇ ਇੰਡੀਆ ਜੀ, ਇੰਡੀਆ ਦੇ ਕੋਲ 13 ਗੋਲਡ ਨੇ, 17 ਸਿਲਵਰ ਨੇ, 9 ਮੈਡਲ ਜਿਹੜੇ ਬ੍ਰੌਂਜ਼ ਨੇ ਅਤੇ ਟੋਟਲ 39 ਹੈ। ਸਕਾਟਲੈਂਡ ਦੇ ਕੋਲ ਵੀ 39 ਹੈ, ਲੇਕਿਨ ਸਕਾਟਲੈਂਡ ਦੇ ਕੋਲ 13 ਗੋਲਡ, 9 ਸਿਲਵਰ ਨੇ ਅਤੇ 17 ਬ੍ਰੌਂਜ਼ ਨੇ, ਟੋਟਲ 39 ਸਕਾਟਲੈਂਡ ਦੇ ਕੋਲ ਵੀ। ਔਰ ਨਿਊਜ਼ੀਲੈਂਡ ਨੰਬਰ 6ਵੇਂ 'ਤੇ ਆ, 10 ਗੋਲਡ ਨੇ, 14 ਸਿਲਵਰ ਨੇ ਅਤੇ 11 ਬ੍ਰੌਂਜ਼ ਨੇ, 35 ਟੋਟਲ ਮੈਡਲਸ ਨੇ। ਅਤੇ ਨਾਈਜੀਰੀਆ ਦੇ ਕੋਲ ਟੋਟਲ 24 ਹੈ, 7ਵੇਂ ਨੰਬਰ 'ਤੇ ਨਾਈਜੀਰੀਆ ਹੈ। ਨਾਈਜੀਰੀਆ ਦੇ ਕੋਲ 10 ਗੋਲਡ, 7 ਸਿਲਵਰ ਅਤੇ 7 ਹੀ ਬ੍ਰੌਂਜ਼ ਨੇ। ਅਤੇ ਜਮੈਕਾ 8ਵੇਂ ਨੰਬਰ 'ਤੇ ਹੈ ਜੀ, ਜਮੈਕਾ ਦੇ ਕੋਲ 10 ਗੋਲਡ ਹੈ, 4 ਸਿਲਵਰ ਹੈ ਅਤੇ 5 ਬ੍ਰੌਂਜ਼ ਹੈ। ਜੇ ਟੋਟਲ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਦੀ ਗੱਲ ਆਪਾਂ ਕਰਦੇ ਹਾਂ ਤਾਂ ਗੈਪ ਬਹੁਤ ਜ਼ਿਆਦਾ ਆ। ਜਿਵੇਂ ਆਸਟ੍ਰੇਲੀਆ ਦੇ 170, ਦੂਜੇ 'ਤੇ ਇੰਗਲੈਂਡ, ਸਿੱਧਾ ਹੀ 60 ਮੈਡਲ ਦੀ ਡਿਫਰੈਂਸ ਹੈ ਜੀ, 110 ਨੇ ਅਤੇ ਕੈਨੇਡਾ ਉਸ ਤੋਂ ਬਾਅਦ ਫਿਰ 62 ਹੈ। ਸੋ ਇੱਕ ਵੱਡਾ ਮਾਰਜਨ, ਇੱਕ ਵੱਡਾ ਗੈਪ ਹੈ ਜਿਹੜਾ। ਅਤੇ ਇੰਡੀਆ ਚੌਥੇ ਨੰਬਰ 'ਤੇ 62 ਤੋਂ ਬਾਅਦ 39, ਸੋ ਇੱਥੇ ਵੀ ਤਕਰੀਬਨ 23 ਮੈਡਲਸ ਦਾ ਜਿਹੜਾ ਉਹ ਡਿਫਰੈਂਸ ਹੈ ਕੈਨੇਡਾ ਇੰਡੀਆ ਦਾ। ਸੋ ਸਾਰੀਆਂ ਹੀ ਟੀਮਾਂ ਨੂੰ ਸ਼ੁਭ ਸ਼ਾਮਾਂ, ਬਹੁਤ ਬਹੁਤ ਮੁਬਾਰਕਬਾਦ। ਅਤੇ ਕਾਮਨਵੈਲਥ ਜਿਵੇਂ ਮੈਂ ਗੱਲ ਕੀਤੀ ਹੈ ਕਿ ਅੱਜ ਇਹਨਾਂ ਗੇਮਸ ਦੀ ਅੱਜ ਲਾਸਟ ਹੈ, ਸਮਾਪਤੀ ਹੈ ਅੱਜ, 23 ਜੁਲਾਈ ਤੋਂ ਸ਼ੁਰੂ ਹੋਈਆਂ ਸਨ, ਸੋ ਅੱਜ ਆਖਰੀ ਦਿਨ ਹੈ ਜੀ। ਔਰ ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਸਾਰੀਆਂ ਹੀ ਸਾਰੇ ਹੀ ਦੇਸ਼ਾਂ ਦੀਆਂ ਜਿੰਨੀਆਂ ਵੀ ਟੀਮਾਂ ਉੱਥੇ ਪਹੁੰਚੀਆਂ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਜੁੜੇ ਹੋਏ ਤੁਸੀਂ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕਿਤੇ ਵੀ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਫਿਰ ਨਾਮ ਹਮੇਸ਼ਾ ਅਸੀਂ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਸਾਂਝਾ ਕਰਦੇ ਹਾਂ, ਜਿਨ੍ਹਾਂ ਦੇ ਵੱਲੋਂ ਕੁਝ ਇੱਕ ਸਪੈਸ਼ਲ ਡੀਲਸ ਸਾਡੇ ਤੱਕ ਪਹੁੰਚੀਆਂ ਨੇ। ਟਿਕਟਾਂ ਸੰਬੰਧੀ ਜਿਹੜੀ ਜਾਣਕਾਰੀ ਆਈ ਹੈ ਕਿ 1-way ਡੀਲ ਜਿਹੜੀਆਂ ਨੇ ਟੋਰਾਂਟੋ ਤੋਂ ਦਿੱਲੀ, $1,049 ਦੇ ਵਿੱਚ ਤੁਸੀਂ 1-way ਟਿਕਟ ਲੈ ਸਕਦੇ ਹੋ। ਅੰਮ੍ਰਿਤਸਰ ਵਾਸਤੇ $1,285 'ਚ। ਰਿਟਰਨ ਟਿਕਟਸ ਦੀ ਗੱਲ ਕਰੀਏ, ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜੀ ਹੈ $1,799 'ਚ ਮਿਲ ਸਕਦੀ ਹੈ। ਟੋਰਾਂਟੋ ਤੋਂ ਦਿੱਲੀ $1,575 ਚ ਟਿਕਟ ਤੁਸੀਂ ਲੈ ਸਕਦੇ ਹੋ। ਪਾਕਿਸਤਾਨ ਜਾਣਾ ਤੇ ਫਿਰ ਵਨ ਵੇ ਜਿਹੜੇ ਫੇਅਰਸ ਨੇ ਟੋਰਾਂਟੋ ਤੋਂ ਕਰਾਚੀ ਦਾ ਉਹ $1,235 ਆ, ਇਸਲਾਮਾਬਾਦ ਵਾਸਤੇ $1,250 ਹੈ, ਤੇ ਰਿਟਰਨ ਟਿਕਟਸ ਜਿਹੜੀਆਂ ਨੇ ਟੋਰਾਂਟੋ ਤੋਂ ਕਰਾਚੀ $2,180 ਤੇ ਇਸਲਾਮਾਬਾਦ ਵਾਸਤੇ $2,190 ਦੇ ਵਿੱਚ ਜਿਹੜੀ ਟਿਕਟ ਹੈ ਜੀ ਉਹ ਤੁਸੀਂ ਲੈ ਸਕਦੇ ਹੋ। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ ਡੋਮਿਨਿਕਨ ਰਿਪਬਲਿਕ ਵਾਸਤੇ $1,245 ਤੋਂ ਸਟਾਰਟ ਹੋ ਜਾਂਦੇ ਆ, ਅਤੇ ਮੈਕਸੀਕੋ ਲਈ $1,130 ਤੋਂ ਪ੍ਰਾਈਸਿਸ ਜਿਹੜੀਆਂ ਉਹ ਸਟਾਰਟ ਹੁੰਦੀਆਂ ਨੇ। ਵਧੇਰੇ ਜਾਣਕਾਰੀ ਤੁਸੀਂ 905-678-1200 ਡਾਇਲ ਕਰਕੇ ਲੈ ਸਕਦੇ ਹੋ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਕਸਟਮਰ ਸਰਵਿਸ ਆਲਵੇਜ਼ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੀ ਅਵੇਲੇਬਲ ਹੁੰਦੀ ਹੈ। ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ 9056781200 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਅਤੇ ਜਿਹੜੀਆਂ ਸਪੈਸ਼ਲ ਜੋ ਗੇਮਸ ਚੱਲ ਰਹੀਆਂ ਨੇ ਜੀ ਬਰੈਂਪਟਨ ਦੇ ਵਿੱਚ, ਜੋ ਪਹਿਲੀ ਵਾਰੀ ਔਰਗੇਨਾਈਜ਼ਰ ਦੇ ਵੱਲੋਂ ਇਹ ਅਰੇਂਜਮੈਂਟ ਕੀਤਾ ਗਿਆ ਇਸ ਵਾਰੀ ਸਿੱਖ ਗੇਮਸ ਕੈਨੇਡਾ, ਜਿਨ੍ਹਾਂ ਦੀ ਸ਼ੁਰੂਆਤ 31 ਜੁਲਾਈ ਤੋਂ ਹੋਈ ਹੈ ਔਰ ਬੀਤੇ ਕੱਲ੍ਹ ਓਪਨਿੰਗ ਸੈਰਾਮਨੀ ਹੋਈ ਹੈ। ਕਮਾਲ ਦੀ ਇਹ ਜਿਹੜਾ ਇਵੈਂਟ ਹੈ ਉਹ ਹੋਇਆ। ਹੋ ਸਕਦਾ ਕਿ ਅੱਜ ਥੋੜ੍ਹੀ ਬਹੁਤੀ ਡਿਸਟਰਬੈਂਸ, ਥੋੜ੍ਹਾ ਬਹੁਤਾ ਜਿਹੜੀ ਰੁਕਾਵਟ ਹੈ ਜੀ ਗੇਮਸ ਦੇ ਵਿੱਚ, ਕਿਉਂਕਿ ਮੋਸਟ ਆਫ ਦਾ ਗੇਮ ਜਿਹੜੀਆਂ ਉਹ ਬਾਹਰ ਓਪਨਲੀ ਹੋ ਰਹੀਆਂ ਨੇ, ਸੋ ਉਹਦੇ 'ਚ ਅੱਜ ਮੀਂਹ ਦੀ ਵਜ੍ਹਾ ਕਰਕੇ ਖੜੋਤ ਜ਼ਰੂਰ ਆ ਸਕਦੀ ਹੈ। ਕੋਸ਼ਿਸ਼ ਹੋਏਗੀ ਸਾਡੀ ਕਿ ਅੱਗੇ ਚੱਲ ਕੇ ਜੇ ਤੁਹਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰ ਸਕੇ ਤਾਂ ਡੈਫੀਨੇਟਲੀ ਉਹ ਕਰਾਂਗੇ ਜੀ। ਸੋ ਅਦਰਵਾਈਜ਼ ਅੱਜ ਅਤੇ ਕੱਲ੍ਹ, ਕੱਲ੍ਹ ਲਾਸਟ ਡੇ ਹੈ ਸਿੱਖ ਗੇਮਸ ਕੈਨੇਡਾ, ਅਤੇ ਸਾਰੀਆਂ ਹੀ ਜਿਹੜੀਆਂ ਗੇਮਸ ਨੇ, ਸਾਰੇ ਜਿਹੜੇ ਇਵੈਂਟ ਨੇ ਉਹ ਬਰੈਂਪਟਨ ਸੌਕਰ ਸੈਂਟਰ ਅਤੇ ਕੈਸੀ ਕੈਂਬਲ ਦੇ ਵਿੱਚ ਹੋ ਰਹੇ ਨੇ। ਕੁਛ ਇੱਕ ਗੇਮ ਜਿਹੜੀਆਂ ਕੈਸੀ ਕੈਂਬਲ ਦੇ ਵਿੱਚ ਅਤੇ ਕੁਝ ਇੱਕ ਜਿਹੜੀਆਂ ਨੇ ਉਹ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ ਹੋਣੀਆਂ ਨੇ। ਧੁਰਾ ਜਿਹੜਾ ਉਹ ਸੈਂਡਲਵੁੱਡ ਪਾਰਕਵੇ ਹੀ ਆ ਜੀ, ਕਿਉਂਕਿ ਡਿਕਸੀ ਸੈਂਡਲਵੁੱਡ ਅਤੇ ਬਰੈਂਪਟਨ ਸੌਕਰ ਸੈਂਟਰ ਹੈ, ਅਤੇ ਕੈਸੀ ਕੈਂਬਲ ਜਿਹੜਾ ਉਹ ਚਿੰਕਿਊਜ਼ੀ ਐਂਡ ਸੈਂਡਲਵੁੱਡ ਦਾ ਜਿਹੜਾ ਕੋਰਨਰ ਹੈ ਉੱਥੇ ਹੈ। ਸੋ ਇਸੇ ਰੂਟ 'ਤੇ ਤੁਹਾਨੂੰ ਜੇ ਜਿਸ ਪਾਸੇ ਵੀ ਤੁਸੀਂ ਜਾਣਾ, ਜਿੱਥੇ ਵੀ ਜਾ ਕੇ ਤੁਸੀਂ ਇਹ ਗੇਮਸ ਨੂੰ ਦੇਖਣਾ ਉਹ ਦੇਖਿਆ ਜਾ ਸਕਦਾ। ਅਦਰਵਾਈਜ਼ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ, www.sikhgamescanada, ਵਨ ਵਰਡ ਆ ਜੀ ਇਹ, .ca, sikhgamescanada.ca 'ਤੇ ਜਾ ਕੇ ਚੈੱਕ ਕਰ ਲੈਣਾ ਤੁਸੀਂ, ਜਾਂ ਫਿਰ ਅਮਰਤਪਾਲ ਸਿੰਘ ਸ਼ੇਰਗਿੱਲ ਹੋਰਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 6478077007, 647-807 ਅਤੇ 0007 ਇਸ ਨੰਬਰ 'ਤੇ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਜੀ ਦੇ ਨਾਲ ਗੱਲ ਹੋ ਸਕਦੀ ਹੈ। ਵੈਸੇ ਜਦੋਂ ਤੁਸੀਂ ਔਰਗੇਨਾਈਜ਼ ਕਰਦੇ ਹੋ ਸੋ ਉਹਨਾਂ ਵਾਸਤੇ ਫੋਨ ਹਰ ਇੱਕ ਦਾ ਅਟੈਂਡ ਕਰਨਾ ਮੁਸ਼ਕਲ ਹੋ ਜਾਂਦਾ। ਤੁਸੀਂ sikhgamescanada.ca 'ਤੇ ਜਾ ਕੇ ਜਿਹੜੀ ਹੈ ਉਹ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ sikhgamescanada.ca। ਸੋ ਅੱਜ ਦਾ ਕੀ ਸਕੈਜੂਲ ਦੇ ਵਿੱਚ ਅਗਰ ਕੋਈ ਚੇਂਜਿਸ ਹੋਈਆਂ ਨੇ ਜਾਂ ਫਿਰ ਬਿਲਕੁਲ ਉਸੇ ਤਰ੍ਹਾਂ ਨਾਲ ਜਿਸ ਤਰ੍ਹਾਂ ਨਾਲ ਸਕੈਜੂਲ ਸੀ ਉਸੇ ਤਰ੍ਹਾਂ ਨਾਲ ਚੱਲ ਰਿਹਾ, ਅਤੇ ਡੈਫੀਨੇਟਲੀ ਆਈ ਬਿਲੀਵ ਕਿ ਉਹਨਾਂ ਨੇ ਜ਼ਰੂਰ ਅਪਡੇਟ ਜਿਹੜਾ ਉਹ ਵੈਬਸਾਈਟ 'ਤੇ ਕੀਤਾ ਹੋਏਗਾ। ਸੋ sikhgamescanada.ca 'ਤੇ ਜਾ ਕੇ ਤੁਸੀਂ ਜ਼ਿਆਦਾ ਜਾਣਕਾਰੀ ਜਿਹੜੀ ਹੈ ਇਹਨਾਂ ਗੇਮਸ ਦੀ ਲੈ ਸਕਦੇ ਹੋ, ਅਤੇ ਤੁਸੀਂ ਜ਼ਰੂਰ ਇਹਨਾਂ ਗੇਮਸ ਨੂੰ ਮਾਣ ਸਕਦੇ ਹੋ। ਅੱਜ ਵੀ ਔਰ ਕੱਲ੍ਹ ਨੂੰ ਲਾਸਟ ਡੇ ਹੋਏਗਾ ਜੀ ਇਹਨਾਂ ਗੇਮਸ ਦਾ। ਹਰਜਿੰਦਰ ਗਿੱਲ ਵੀ ਆਪਣੇ ਨਾਲ ਜੁੜੇ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਹਰਜਿੰਦਰ ਜੀ ਦਾ ਸਵਾਗਤ ਜੀ।
1: ਜੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਜਿਵੇਂ ਤੁਸੀਂ ਸਿੱਖ ਗੇਮਸ ਦਾ ਜ਼ਿਕਰ ਕਰ ਰਹੇ ਸੀ, ਸੋ ਸਭ ਤੋਂ ਪਹਿਲਾਂ ਤਾਂ ਆਪਾਂ ਬਹੁਤ ਇਸ ਗੱਲ ਦੀ ਖੁਸ਼ੀ ਵੀ ਹੈ, ਬੜਾ ਮੁਬਾਰਕਬਾਦ ਦਾ ਇਹ ਮੌਕਾ ਕਿ ਆਪਾਂ ਅਕਸਰ ਗੱਲ ਕਰਦੇ ਰਹੀਦਾ ਕਿ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਧਾਰਮਿਕ ਇਵੈਂਟਸ ਦੇ ਨਾਲ ਨਾਲ ਉਹਨਾਂ ਦੇ ਕੋਲ ਜਿੰਨਾ ਪੋਟੈਂਸ਼ੀਅਲ ਜਾਂ ਜਿੰਨੀ ਕਪੈਸਿਟੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ, ਸਾਡੀ ਕਮਿਊਨਿਟੀ ਨੂੰ, ਸਾਡੀ ਸੋਸਾਇਟੀ ਨੂੰ ਚੈਨਲਾਈਜ਼ ਕਰਨ ਵੱਲ ਨੂੰ ਵੀ, ਵੈਸੇ ਤਾਂ ਬਹੁਤ ਪ੍ਰੋਗਰਾਮ ਹੋਰ ਵੀ ਚੱਲਦੇ ਰਹਿੰਦੇ ਨੇ, ਪਰ ਖੇਡਾਂ ਵੱਲ ਨੂੰ ਪ੍ਰੇਰਿਤ ਕਰਨ ਦਾ ਇੱਕ ਇਸ ਲੈਵਲ ਤੇ, ਇਸ ਸਕੇਲ ਦੇ ਉੱਤੇ ਜੋ ਵੱਡਾ ਉਪਰਾਲਾ ਓਨਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਤੇ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਜਾਂ ਸਾਰੀ ਟੀਮ ਜਿਹੜੀ ਜਿਸ ਵੀ ਕਪੈਸਿਟੀ ਦੇ ਵਿੱਚ ਸਿੱਖ ਗੇਮਸ ਕੈਨੇਡਾ ਨੂੰ ਸਪੋਰਟ ਕਰ ਰਹੀਆਂ ਨੇ, ਪ੍ਰਮੋਟ ਕਰ ਰਹੀਆਂ ਨੇ, ਚਾਹੇ ਇਨਕਲੂਡਿੰਗ ਮੀਡੀਆ ਦੀ ਗੱਲ ਕਰਾਂ, ਸਪੋਂਸਰਸ ਦੀ ਗੱਲ ਕਰਾਂ, ਟੀਮਸ ਦੀ ਗੱਲ ਕਰਾਂ, ਜਿਹੜੇ ਦਰਸ਼ਕ ਉੱਥੇ ਪਹੁੰਚ ਰਹੇ ਉਹਨਾਂ ਦੀ ਗੱਲ ਕਰਾਂ, ਸੋ ਯੂਨਾਈਟਿਡਲੀ ਇਕੱਠ ਦੇ ਤੌਰ ਦੇ ਉੱਤੇ ਇੱਕ ਬਹੁਤ ਸਟਰੋਂਗ ਔਰ ਬਹੁਤ ਪੋਜ਼ਿਟਿਵ ਮੈਸੇਜ ਸਾਡਾ ਕਮਿਊਨਿਟੀ ਵੱਲੋਂ ਜਾ ਰਿਹਾ, ਸੋ ਉਹਦੇ ਲਈ ਅਸੀਂ ਮੁਬਾਰਕਬਾਦ ਦੇਣੀ ਬਣਦੀ ਹੈ, ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਵੱਲੋਂ, ਸਾਡੇ ਪ੍ਰੋਗਰਾਮਸ ਵੱਲੋਂ, ਸਾਡੇ ਪਰਿਵਾਰਾਂ ਵੱਲੋਂ, ਕਮਿਊਨਿਟੀ ਵੱਲੋਂ, ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ, ਆਪਾਂ ਫਿਊਚਰ ਲਈ, ਅਗਲੇ ਆਉਣ ਵਾਲੇ ਵਰ੍ਹਿਆਂ ਦੇ ਲਈ ਵੀ ਪ੍ਰੇਰਣਾ ਦੇ ਸਰੋਤ ਬਣਦੇ ਹੋਏ ਇਹਨਾਂ ਦੇ ਇਹੋ ਜਿਹੇ ਮੌਕਿਆਂ ਦੇ ਉੱਤੇ ਸਾਥ ਦੇਈਏ। ਸੋ ਜਿਵੇਂ ਤੁਸੀਂ ਦੱਸਿਆ ਕਿ ਹੁਣ ਬਾਰਿਸ਼ ਕਰਕੇ ਕੁਛ ਪ੍ਰੋਗਰਾਮ ਜ਼ਰੂਰ ਹੋ ਸਕਦਾ ਕਿ ਰੀਸ਼ੈਡਿਊਲ ਕੀਤੇ ਗਏ ਹੋਣਗੇ, ਸੋ ਉਹਨਾਂ ਦੇ ਵੇਰਵੇ ਜਿਹੜੇ ਨੇ ਉਸ ਸਿੱਖ ਗੇਮਸ ਕੈਨੇਡਾ .ca ਉੱਥੋਂ ਵੀ ਲੈ ਸਕਦੇ ਹੋ, ਜਾਂ ਫਿਰ ਕੁਛ ਨੰਬਰਸ ਵੀ ਅਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਪੋਸਟਰਸ ਦੇ ਉੱਤੇ ਸ਼ੇਅਰ ਕੀਤੇ ਹੋਏ ਆ, ਉੱਥੋਂ ਵੀ ਵੇਰਵੇ ਲੈ ਜਾ ਸਕਦੇ ਨੇ, ਅਤੇ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਇਸ ਪ੍ਰੋਗਰਾਮ ਦੇ ਚੱਲਦੇ ਦੌਰਾਨ ਤੁਸੀਂ ਕੋਸ਼ਿਸ਼ ਕਰਿਓ ਮਨਜੀਤ ਜੀ, ਜੇ ਅੰਮ੍ਰਿਤਪਾਲ ਜੀ ਨੂੰ ਕਾਲ ਕਰ ਸਕੇ, ਕਿਉਂਕਿ ਨੰਬਰ ਹੋਏਗਾ ਤੁਹਾਡੇ ਕੋਲ, ਤੁਸੀਂ ਉਹਨਾਂ ਨੂੰ ਇੱਕ ਵਾਰੀ ਡਾਇਰੈਕਟ ਕਾਲ ਕਰਕੇ ਜ਼ਰੂਰ ਦੇਖਿਓ, ਹੋ ਸਕਦਾ ਆਪਣੇ ਰਾਈਟ ਵੇ ਉਹ ਆਪਾਂ ਨੂੰ ਕੋਈ ਨਾ ਕੋਈ ਅਪਡੇਟ ਵੀ ਨਾਲ ਜ਼ਰੂਰ ਦੇ ਦੇਣ। ਜੀ ਮਨਜੀਤ ਜੀ,
0: ਜੀ ਜੀ ਮੈਂ ਬਿਲਕੁਲ ਟਰਾਈ ਕਰਦਾ ਜੀ ਥੋੜ੍ਹੀ ਦੇਰ ਦੇ ਵਿੱਚ, ਕਿ ਉਹਨਾਂ ਦੇ ਨਾਲ ਗੱਲ ਕਰਕੇ ਜੇ ਕੋਈ ਚੇਂਜਸ ਹੋਈਆਂ ਨੇ ਤੇ ਉਹ ਕਿਸ ਤਰ੍ਹਾਂ ਅੱਜ ਉਸ ਨੂੰ ਹੈਂਡਲ ਜਿਹੜਾ ਉਹ ਕੀਤਾ ਜਾ ਰਿਹਾ, ਕਿਉਂਕਿ ਮੀਂਹ ਕਾਫੀ ਆ ਜੀ, ਜਦੋਂ ਮੈਂ ਇੱਧਰ ਨੂੰ ਹੁਣ ਆ ਰਿਹਾ ਸੀ ਸਟੂਡੀਓ ਵੱਲੋਂ ਤੇ ਭਾਰੀ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਸੀ ਉਦੋਂ ਕਈ ਵਾਰੀ, ਕਿਉਂਕਿ ਆਊਟਡੋਰ ਇਹ ਜਿਹੜੀਆਂ ਗੇਮਸ ਨੇ, ਆਈ ਬਿਲੀਵ ਕਿ ਮੋਸਟ ਆਫ ਦੈਮ,
1: ਹਾਂਜੀ ਮੋਸਟਲੀ ਜਿਹੜੀ ਆਊਟਡੋਰ ਨੇ, ਜਿੱਥੇ ਬ੍ਰੈਂਪਟਨ ਸੌਕਰ ਸੈਂਟਰ ਦੀ ਗੱਲ ਕਰੀਏ ਜਾਂ ਆਪਣੇ ਕੈਸੀ ਕੈਂਬਲ ਵਾਲੀ ਸਾਈਡ ਦੀ ਆਪਾਂ ਕਰਦੇ ਹਾਂ, ਉੱਧਰ ਇਹ ਦੋਨੋਂ ਲੋਕੇਸ਼ਨ ਹੀ ਰੱਖੀਆਂ ਗਈਆਂ ਨੇ, ਸੋ ਉੱਥੇ ਕੁਛ ਇੱਕ ਗੇਮਸ ਜਿਹੜੀਆਂ ਨੇ ਇਨਡੋਰ ਵੀ ਸਨ, ਪਰ ਜ਼ਿਆਦਾਤਰ ਜਿਹੜੀਆਂ ਗੇਮਸ ਨੇ ਉਹ ਬਾਹਰ, ਹਾਕੀ ਦੀਆਂ ਜਾਂ ਫੀਲਡ ਹਾਕੀ ਕਹਿ ਲਈਏ ਜਾਂ ਕਬੱਡੀ ਕਹਿ ਲਈਏ ਜਾਂ ਹੋਰ ਅਲੱਗ ਅਲੱਗ ਗੇਮਸ ਜਿਹੜੀਆਂ ਨੇ ਉਹ ਜ਼ਿਆਦਾਤਰ ਬਾਹਰ ਉਹਨਾਂ ਦੇ ਅਰੇਂਜਮੈਂਟ ਕੀਤੇ ਗਏ ਸੀ, ਪਰ ਫਿਰ ਵੀ ਤੁਸੀਂ ਵੇਰਵੇ ਜ਼ਰੂਰ ਲੈ ਸਕਦੇ ਹੋ। ਪਰ ਆਉਣ ਵਾਲੇ ਅੱਜ ਹੈ 2 ਤਰੀਕ ਹੈ, ਕੱਲ੍ਹ ਨੂੰ ਵੀ 3 ਤਰੀਕ ਨੂੰ ਵੀ ਜਿੱਥੇ ਕਲੋਜ਼ਿੰਗ ਸੈਰਾਮਨੀ ਕੈਸੀ ਕੈਂਬਲ ਦੇ ਵਿੱਚ ਹੋਣੀ ਹੈ, ਸੋ ਬੀਤੇ ਕੱਲ੍ਹ ਓਪਨਿੰਗ ਸੈਰਾਮਨੀ ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ ਸੀ ਬਹੁਤ ਕਾਮਯਾਬੀ ਦੇ ਨਾਲ, ਜਿੱਥੇ ਪੋਲੀਟੀਕਲ ਤੌਰ 'ਤੇ ਵੀ, ਸੋਸ਼ਲ ਤੌਰ 'ਤੇ ਵੀ, ਜਾਂ ਖੇਡਾਂ ਦੇ ਤੌਰ 'ਤੇ ਜਾਂ ਕਮਿਊਨਿਟੀ ਦੇ ਤੌਰ 'ਤੇ, ਉੱਥੇ ਸਾਰੇ ਤਰ੍ਹਾਂ ਦੇ ਜਿਹੜੇ ਅਦਾਰਿਆਂ ਤੋਂ ਲੋਕ ਪਹੁੰਚੇ ਹੋਏ ਸੀ, ਸੋ ਹਰ ਪਾਸਿਓਂ ਇੱਕ ਭਰਮਾ ਸਹਿਯੋਗ ਮਿਲ ਰਿਹਾ, ਸੋ ਇਹ ਬੜਾ ਇੱਕ ਚੰਗਾ ਸਾਈਨ ਹੈ। ਮੈਂ ਇਸ ਕਰਕੇ ਦੁਬਾਰਾ ਫਿਰ ਇਨਕਰੇਜ ਕਰਦਾ ਕਿ ਆਉਣ ਵਾਲੇ ਸਾਲਾਂ ਦੇ ਲਈ ਵੀ ਸਾਡੀਆਂ ਸਾਰੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਆਪਣੇ ਆਪਣੇ ਰੋਲ ਜ਼ਰੂਰ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਵੀ ਨਿਭਾਉਂਦੀਆਂ ਰਹਿਣ। ਸੋ ਨਾਲ ਹੀ ਆਪਾਂ ਮੰਜੀ ਜੀ, ਜਦੋਂ ਐਕਟੀਵਿਟੀਜ਼ ਦੀ, ਇਵੈਂਟਸ ਦੀ, ਜਾਂ ਫਿਰ ਆਪਣੇ ਕੁਛ ਨਾ ਕੁਛ ਹੋਰ ਵੱਖਰੇ, ਜਦੋਂ ਆਪਾਂ ਕਾਰੋਬਾਰਾਂ ਤੋਂ ਇਲਾਵਾ ਮੋਨੋਟਨੀ ਨੂੰ ਤੋੜਨ ਦੀ ਗੱਲ ਕਰਦੇ, ਤਾਂ ਉਹਦੇ 'ਚ ਐਂਟਰਟੇਨਮੈਂਟ, ਖੇਡਾਂ ਦੇ ਨਾਲ ਨਾਲ ਜਿਹੜਾ ਮਿਊਜ਼ੀਕਲ ਕੌਂਸਰਟਸ ਦਾ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਹੈ, ਸਾਡੀਆਂ ਖੇਡਾਂ ਦਾ ਰੋਲ ਹੈ, ਸਾਡੇ ਵੱਖਰੇ ਵੱਖਰੇ ਜਿਹੜੇ ਕੋਈ ਅਸੀਂ ਈਵਨ ਜਿਹੜੇ ਸਾਡੇ ਕੋਈ ਪ੍ਰਾਈਵੇਟ ਪ੍ਰੋਗਰਾਮਸ ਹੁੰਦੇ ਨੇ, ਵਿਆਹ ਸ਼ਾਦੀਆਂ ਦੇ, ਜਾਗੋ ਦੇ, ਮਾਈਏ ਦੇ ਵਿਆਹਾਂ ਦੇ, ਆਨੰਦ ਕਾਰਜ ਦੇ, ਜਾਂ ਹੋਰ ਖੁਸ਼ੀ ਦੇ ਸਮਾਗਮ, ਉਹ ਸਾਰੇ ਸਾਨੂੰ ਇੱਕ ਤਰ੍ਹਾਂ ਦੇ ਨਾਲ ਜੋੜਦੇ ਆ, ਤੇ ਉਹਨਾਂ ਦੇ ਵਿੱਚ ਸਾਨੂੰ ਜਾਣਾ ਚਾਹੀਦਾ, ਵਿਚਰਨਾ ਚਾਹੀਦਾ, ਆਪਣੇ ਆਪ ਨੂੰ ਇੰਗੇਜ ਰੱਖਣਾ ਚਾਹੀਦਾ, ਕਿਉਂਕਿ ਕਈ ਵਾਰ ਕਈ ਲੋਕ ਬਹੁਤ ਆਈਸੋਲੇਟਡ ਜਿਹਾ ਹੋ ਕੇ ਚੁੱਪ ਚੁਪੀਤੇ ਜਿਹਾ ਇਕੱਲੇ ਕਹਿ ਰਹੇ ਜਾਂ ਤੁਰੇ ਫਿਰਦੇ ਰਹਿੰਦੇ ਨੇ, ਸੋ ਉਹਨਾਂ ਨੂੰ ਅਸੀਂ ਇਨਕਰੇਜ ਕਰਦੇ ਹਾਂ। ਆਈ ਨੋ ਕਿ ਪਰਸਨੈਲਿਟੀ ਬੇਸਿਸ ਦੇ ਉੱਤੇ ਕਈ ਵਾਰੀ ਕੁਛ ਸੁਭਾਅ ਹੁੰਦੇ ਨੇ ਲੋਕਾਂ ਦੇ, ਪਰ ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਤਾਂ ਐਨਰਜੀ ਜਿਹੜੀ ਪੋਜ਼ਿਟਿਵਿਟੀ ਹੈ ਉਹ ਤੁਹਾਨੂੰ ਡਿਪਰੈਸ ਨਹੀਂ ਹੋਣ ਦਿੰਦੀ, ਉਹ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਮੋਟਿਵ ਦੇ ਕੇ ਅੱਗੇ ਤੋਰਨ ਦੇ ਵਿੱਚ ਹੈਲਪ ਕਰਦੀ ਹੈ। ਸੋ ਜਿਹੜੇ ਲੋਕ ਕਿਸੇ ਵੀ ਸਮੇਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਇੱਦਾਂ ਦੇ ਮੌਕਿਆਂ ਨੂੰ ਮਿਸ ਕਰਦੇ ਆ, ਮੈਨੂੰ ਇਉਂ ਲੱਗਦਾ ਹੁੰਦਾ ਕਿ ਉਹਨਾਂ ਨੂੰ ਜ਼ਰੂਰ ਸਮਾਂ ਕੱਢਣਾ ਚਾਹੀਦਾ, ਤਾਂ ਕਿ ਉਹ ਆਪਣੀ ਜਿਹੜੀ ਮਨੋਟਨੀ ਆ, ਕੰਮਾਂ ਕਾਰਾਂ ਦਾ ਬੋਝ ਹੈ ਜਾਂ ਹੋਰ ਟੈਨਸ਼ਨ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ, ਉਹ ਬਾਏ ਬਾਏ ਬਾਏ ਡਿਫਾਲਟ ਹੀ ਫਿਰ ਉਹ ਆਟੋਮੈਟਿਕਲੀ, ਉਹਦੇ ਲਈ ਕੋਈ ਸਪੈਸ਼ਲ ਟ੍ਰੀਟ ਕਰਨ ਦੀ ਲੋੜ ਨਹੀਂ ਪੈਂਦੀ, ਉਹ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਡਰਾਈਵ ਕਰਕੇ ਤੁਹਾਨੂੰ ਇੱਕ ਬਿਹਤਰ ਲਾਈਫ ਨੂੰ ਅੱਗੇ ਤੋਰਨ ਦੇ ਲਈ ਪ੍ਰੇਰਣਾ ਦਿੰਦੇ ਰਹਿੰਦੇ ਨੇ। ਸੋ ਇਸ ਕਰਕੇ ਜ਼ਰੂਰ ਇੰਗੇਜ ਹੋਇਆ ਕਰੋ ਆਪਣੇ ਆਪ ਨੂੰ ਵੀ, ਬੱਚਿਆਂ ਨੂੰ ਵੀ, ਕਮਿਊਨਿਟੀ ਦੇ ਵਿੱਚ ਹੋ ਰਹੇ ਇਵੈਂਟਸ ਦੇ ਨਾਲ, ਵੱਖਰੀਆਂ ਵੱਖਰੀਆਂ ਸੁਸਾਇਟੀ, ਵੱਖਰੀ ਵੱਖਰੀ ਕਮਿਊਨਿਟੀਜ਼ ਦੇ ਨਾਲ ਵੀ ਜਿਹੜੇ ਰਿਲੇਟਡ ਪ੍ਰੋਗਰਾਮਸ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਜ਼ਰੂਰ ਇੰਗੇਜ ਹੋਣਾ ਚਾਹੀਦਾ। ਜੀ ਮਨਜੀਤ ਜੀ,
0: ਜੀ ਬਿਲਕੁਲ ਹਰਜਿੰਦਰ, ਮੈਂ ਅੰਮ੍ਰਿਤਪਾਲ ਜੀ ਨੂੰ ਟਰਾਈ ਕਰ ਰਿਹਾ ਸੀ ਕਾਲ ਕਰਨ ਦੀ, ਪਰ ਉਹਨਾਂ ਦਾ ਜਿਹੜਾ ਫੋਨ, ਆਈ ਬਿਲੀਵ ਕਿ ਬਹੁਤ ਸਾਰੀਆਂ ਕਾਲਸ ਉਹਨਾਂ ਨੂੰ ਜਾ ਰਹੀਆਂ ਹੋਣੀਆਂ ਤੇ ਵੋਇਸ ਮੇਲ ਤੇ ਉਹਨਾਂ ਦੀ ਜਿਹੜੀ ਕਾਲ ਹੈ ਉਹ ਚੱਲੀ, ਪਰ ਮੈਂ ਟਰਾਈ ਕਰ ਰਿਹਾ, ਜਿਵੇਂ ਹੀ ਉਹ ਸਾਨੂੰ ਕਾਲ ਬੈਕ ਕਰਦੇ ਨੇ ਤੇ ਮੈਂ ਜ਼ਰੂਰ ਆਪਣੇ ਸੁਣਨ ਵਾਲਿਆਂ ਦੇ ਨਾਲ ਜਿਹੜੀ ਇਨਫੋਰਮੇਸ਼ਨ ਆ ਉਹ ਅੱਜ ਸਾਂਝੀ ਕਰਦੇ ਰਹਾਂਗੇ ਜੀ
1: ਥਰੂ। ਤੇ ਹੁਣ ਮੇਨ ਟਾਈਮ ਮੈਂ ਤੁਹਾਡੇ ਨਾਲ ਆਪਾਂ ਜਿੱਥੇ ਆਪਣਾ ਪੰਜਾਬੀ ਵਿਰਸੇ ਸ਼ੋਅ ਦਾ ਵੀ ਰਿਮਾਈਂਡਰ ਦੇ ਦਿੰਦੇ ਹਾਂ, ਕਿਉਂਕਿ ਉਹ ਪਿਛਲੇ ਸ਼ਨੀਵਾਰ ਪਹਿਲਾਂ ਹੋਣਾ ਸੀ, ਸੋ ਕਾਫੀ ਵੱਡੀ ਗਿਣਤੀ 'ਚ ਪਰਿਵਾਰਾਂ ਨੂੰ ਆਲਰੇਡੀ ਪਤਾ ਲੱਗ ਗਿਆ ਹੋਣਾ, ਪਰ ਜਿਹਨਾਂ ਨੂੰ ਨਹੀਂ ਵੀ ਪਤਾ ਅਸੀਂ ਦੱਸ ਦਿੰਦੇ ਹਾਂ ਕਿ ਪਿਛਲੀ ਜੋ 25 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਤਾਰ ਦਾ ਸ਼ੋਅ ਹੋਣਾ ਸੀ, ਉਹ ਹੁਣ ਪੋਸਟਪੋਨ ਕਰਨਾ ਪਿਆ ਸੀ ਸਾਨੂੰ। ਉਹਦੇ ਵਿੱਚ ਕਾਰਨ ਇਹ ਸੀਗਾ ਕਿ ਉੱਥੇ ਸਟ੍ਰਾਈਕ ਚੱਲ ਰਹੀ ਹੈ ਜੀ ਯੂਨੀਅਨ ਦੀ ਇੱਕ, ਸੋ ਉਹਦੇ ਕਾਰਨ ਵਸ਼ ਜਿਹੜਾ ਜੀ ਉਸ ਦਿਨ ਉਹ ਗੱਡੀਆਂ ਨੂੰ ਜਾਣ ਨਹੀਂ ਦਿੱਤਾ ਉਹ ਐਜ਼ ਇਟ ਇਜ਼ ਹੀ 25 ਤਰੀਕ ਵਾਲੀਆਂ ਟਿਕਟਾਂ ਹੁਣ 9 ਅਗਸਤ ਵਾਲੇ ਸ਼ੋਅ ਦੇ ਲਈ ਵੈਲਿਡ ਹੋਣਗੀਆਂ, ਸੋ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ. ਸੋ ਉਹੀ ਟਿਕਟ ਤੁਸੀਂ ਯੂਜ਼ ਕਰ ਸਕੋਗੇ, ਬਸ ਆਪਣੇ ਫੋਨ ਦੇ ਵਿੱਚ ਜਾਂ ਜਿਹੜੀਆਂ ਹਾਰਡ ਕਾਪੀਜ਼ ਕੁਛ ਇੱਕ ਪ੍ਰਿੰਟ ਕਰਕੇ ਦਿੱਤੀਆਂ ਸੀ ਉਹ ਸੰਭਾਲ ਕੇ ਰੱਖਿਓ. ਸੋ ਉਹ ਪ੍ਰਿੰਟਡ ਟਿਕਟਸ ਵੀ ਇਸੇ ਤਰ੍ਹਾਂ ਦੇ ਨਾਲ ਹੀ ਵੈਲਿਡ ਹੋਣਗੀਆਂ. ਸੋ ਕੋਈ ਵੀ ਹੋਰ ਵੇਰਵੇ ਚਾਹੀਦੇ ਆ ਤਾਂ ਹੁਣ ਵੀ ਤੁਸੀਂ ticketmaster.ca ਤੇ ਜਾ ਕੇ 9 ਅਗਸਤ ਵਾਲੇ ਸ਼ੋਅ ਦੀਆਂ ਜੋ ਟਿਕਟਸ ਚਾਹੀਦੀਆਂ ਨੇ ਉਹ ਵੀ ਬਾਏ ਕਰ ਸਕਦੇ ਹੋ. ਸੋ ਜਾਂ ਤੁਸੀਂ ਸਾਡੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ, ਸਪੋਂਸਰਸ਼ਿਪ ਲਈ ਗੱਲ ਕਰਨੀ ਹੈ ਜਾਂ ਕੋਈ ਵੀ ਹੋਰ ਵੇਰਵੇ ਚਾਹੀਦੇ ਨੇ, ਗਰੁੱਪ ਦੇ ਵਿੱਚ ਟਿਕਟਸ ਚਾਹੀਦੀਆਂ ਨੇ ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ. ਸੋ 647-4-0-0-6-8-6-2 ਜਾਂ 416-300-3-44-44 ਸਾਡੇ ਇਹਨਾਂ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕੋਗੇ. ਤੇ ਇੱਕ ਹੋਰ ਸੰਦੇਸ਼ ਦੇ ਦਿੰਦੇ ਮੈਨੂੰ ਜੀ, ਕਿਉਂਕਿ ਕਈ ਵਾਰ ਕੁਛ ਪਰਿਵਾਰ ਜਾਂ ਲੋਕ ਹੋ ਸਕਦਾ ਥੋੜਾ ਜਿਹਾ ਡਾਊਟ ਹੋਵੇ, ਉਹਨਾਂ ਨੂੰ ਵੀ ਪਤਾ ਨਹੀਂ ਜੇ ਸਟ੍ਰਾਈਕ ਚੱਲਦੀ ਹੋਈ ਤਾਂ ਫਿਰ ਅਗਲੇ ਵੀਕ ਹੋਣਾ ਸ਼ੋਅ ਕਿ ਨਹੀਂ ਹੋਣਾ. ਸੋ ਮੈਂ ਉਹ ਜ਼ਰੂਰ ਸ਼ੋਰਟੀ ਦੇ ਦਿੰਦਾ ਕਿਉਂਕਿ ਹੁਣ ਆਲਰੇਡੀ ਇੱਕ ਪਰਸੋਂ ਸ਼ੋਅ ਇੱਥੇ ਹੋ ਚੁੱਕਿਆ ਜੀ ਥੀਏਟਰ ਦੇ ਵਿੱਚ ਹੀ ਸੇਮ ਉਸੇ ਜਗ੍ਹਾ ਦੇ ਉੱਪਰ. ਇੱਕ ਆਉਣ ਵਾਲਾ ਜਿਹੜਾ ਹੋਣਾ ਮੰਗਲਵਾਰ ਹੋਣਾ ਪਰਸੋਂ ਨੂੰ, ਉੱਥੇ ਵੀ ਆਲਰੇਡੀ ਇੱਕ ਸੋਲਡ ਆਊਟ ਸ਼ੋਅ ਕਿਸੇ ਹੋਰ ਕਮਿਊਨਿਟੀ ਦਾ ਐਜ਼ ਸਕੈਜੂਲਡ ਹੋ ਰਿਹਾ. ਸੋ ਉਹਦਾ ਕਾਰਨ ਇਹ ਹੈ ਕਿ ਹੁਣ ਬੇਸ਼ੱਕ ਸਟ੍ਰਾਈਕ ਚੱਲਦੀ ਹੋਏਗੀ ਚਾਹੇ ਨਹੀਂ ਚੱਲਦੀ ਹੋਏਗੀ, ਮੈਨੇਜਮੈਂਟ ਨੇ ਜਾਂ ਥੀਏਟਰ ਨੇ ਜਾਂ ਟਿਕਟ ਮਾਸਟਰ ਨੇ ਆਲਰੇਡੀ ਸਾਰੇ ਜਿਹੜੇ ਟਿਕਟ ਹੋਲਡਰਸ ਨੇ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਕਿ ਥੋੜਾ ਬਹੁਤ ਟ੍ਰੈਫਿਕ ਹੋ ਸਕਦਾ. ਸੋ ਤੁਸੀਂ ਆਪਣੇ ਆਲਟਰਨੇਟ ਜਿਹੜੇ ਨੇ ਪਾਰਕਿੰਗ ਦੇ ਉਹ ਲੱਭ ਕੇ ਉੱਥੇ ਪਾਰਕ ਕਰ ਸਕਦੇ ਹੋ ਜਾਂ ਥੋੜਾ ਬਹੁਤਾ ਵੇਟ ਕਰਨੀ ਪੈ ਸਕਦੀ ਹੈ ਜੇ ਇਨ ਕੇਸ 9 ਤਰੀਕ ਤੱਕ ਵੀ ਸਟ੍ਰਾਈਕ ਚੱਲਦੀ ਰਹੀ. ਤੇ ਜੇ ਨਹੀਂ ਚੱਲਦੀ ਹੋਈ ਫਿਰ ਤਾਂ ਰੂਟੀਨ ਦੇ ਵਿੱਚ ਜੋ ਆਪਣਾ ਉਹਦੀਆਂ ਪਾਰਕਿੰਗ ਹੈਗੀਆਂ ਨੇ ਉਹ ਅਵੇਲੇਬਲ ਹੋਣਗੀਆਂ ਹੋਣਗੀਆਂ. ਅਗਰ ਵਰਸਟ ਕੇਸ ਸਿਨੈਰੀਓ ਦੇ ਵਿੱਚ ਪਾਰਕਿੰਗ ਦੀ ਅਵੇਲੇਬਿਲਟੀ 9 ਤਰੀਕ ਨੂੰ ਵੀ ਉਦਣ ਯੂਨੀਅਨ ਵੱਲੋਂ ਲੋਕਾਂ ਨੂੰ ਰੋਕਾਂ ਲਾਈਆਂ ਗਈਆਂ ਤਾਂ ਫਿਰ ਆਪਣੇ ਕੋਲ ਆਲੇ ਦੁਆਲੇ ਬਹੁਤ ਇਨਫ ਪਾਰਕਿੰਗ ਹੈ ਜੀ. ਉੱਥੇ ਤੁਸੀਂ ਜਿਵੇਂ ਦੇਖੋਗੇ ਵੁੱਡਪਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਇਹ ਹਾਲ ਹੈ. ਸੋ ਉੱਥੇ ਤੁਸੀਂ ਰੇਸ ਟਰੈਕ ਵਾਲੀ ਸਾਈਡ ਵੱਲ ਨੂੰ ਜਾਣ ਲਈ ਹਾਰਡਲੀ 2-4-5 ਮਿੰਟ ਦੀ ਡਰਾਈਵ ਦੇ ਉੱਪਰ ਤੁਸੀਂ ਆਪਣੀਆਂ ਆਲਟਰਨੇਟ ਪਾਰਕਿੰਗ ਸਪੋਟਸ ਜਿਹੜੀਆਂ ਨੇ ਉਹ ਐਲੋਕੇਸ਼ਨ ਹੈਗੀਆਂ ਨੇ ਉੱਥੇ ਪਾਰਕ ਕਰਕੇ ਤੇ 9 ਤਰੀਕ ਵਾਲੇ ਸ਼ੋਅ ਨੂੰ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਦੇਖ ਸਕਦੇ ਹੋ. ਸੋ ਕੋਈ ਵੀ ਹੋਰ ਵੇਰਵੇ ਚਾਹੀਦੇ ਆ ticketmaster.ca ਜਾਂ 6 ਵਜੇ ਡੋਰ ਓਪਨ ਹੋ ਜਾਣੀਆਂ ਤੇ 7 ਵਜੇ ਆਪਾਂ ਸ਼ੋਅ ਸ਼ੁਰੂ ਕਰਨਾ. ਸੋ ਉਹਦੇ ਵਿੱਚ ਸਾਨੂੰ ਤੁਹਾਡਾ ਵੱਡਾ ਸਾਥ ਚਾਹੀਦਾ ਹੋਣਾ ਕਿਉਂਕਿ ਕਈ ਵਾਰ ਅਸੀਂ ਸੋਚੀਦਾ ਕੋਈ ਗੱਲ ਨੀ 7-8 ਵਜੇ ਤੁਰ ਪਾਂਗੇ ਘਰੋਂ. ਸੋ ਉਹਦੇ ਚ ਮੁਸ਼ਕਿਲ ਹੋ ਜਾਣੀ ਹੈ ਜੀ. ਸੋ ਕਿਉਂਕਿ ਜੇ ਤੁਸੀਂ ਓਪਨਿੰਗ ਮਿਸ ਕਰਦੇ ਹੋ ਤਾਂ ਉਹ ਕਨੈਕਟਿਵਿਟੀ ਜਿਹੜੀ ਤੁਹਾਡੀ ਹੈ, ਤੁਸੀਂ ਜਿਵੇਂ ਮੈਂ ਤਾਂ ਕਹਿੰਦਾ ਹੁੰਦਾ ਵੀ ਪੂਰਾ ਪੈਸਾ ਵਸੂਲ ਕਰਨਾ ਤਾਂ ਅੱਧਾ ਪੌਣਾ ਘੰਟਾ ਪਹਿਲਾਂ ਪਹੁੰਚ ਕੇ ਉੱਥੇ ਉਸ ਮਾਹੌਲ ਦਾ ਆਨੰਦ ਮਾਣੋ. ਸੋ ਨਾਲ ਹੀ ਕਿਉਂਕਿ ਅਸੀਂ ਇਹਨੂੰ ਰਿਕਾਰਡ ਕਰਨਾ, ਸੋ ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਇਹਨੂੰ ਸਮੇਂ ਸਿਰ ਸ਼ੁਰੂ ਕਰੀਏ ਤਾਂ ਕਿ ਪੂਰਾ ਸਕੈਜੂਲਡ ਇੱਕ ਸਕ੍ਰਿਪਟਡ ਤਰੀਕੇ ਦੇ ਨਾਲ ਜਿਸ ਤਰੀਕੇ ਦਾ ਸ਼ੋਅ ਡਿਜ਼ਾਈਨ ਕੀਤਾ ਹੋਇਆ ਉਹਨੂੰ ਪੂਰਾ ਫੁਲਫਿਲ ਕਰ ਸਕੀਏ. ਔਰ ਇੱਕ ਘੰਟਾ ਪਹਿਲਾਂ ਸ਼ੁਰੂ ਕਰਨ ਦਾ ਮਕਸਦ ਸਾਡਾ ਇਹੀ ਹੈ ਕਿ ਫਿਰ ਮੰਡੇ ਲਈ ਜਲਦੀ ਆਪਾਂ ਫ੍ਰੀ ਹੋ ਜਾਵਾਂਗੇ ਰਾਤ ਨੂੰ ਤੇ ਉਹੀ ਇੱਕ ਘੰਟਾ ਪਹਿਲਾਂ ਜਦੋਂ ਆਪਾਂ ਕੰਮ ਕਰਦੇ ਉੱਥੇ ਜਾਣ ਲਈ ਫਿਰ ਸਾਡੇ ਕੋਲ ਕਨਵੀਨੀਅੰਟ ਹੋਣਾ. ਸੋ ਸੰਡੇ ਲਈ ਆਪਾਂ 7 ਵਜੇ ਸ਼ੋਅ ਸ਼ੁਰੂ ਕਰਨਾ, ਉਹਦੇ ਲਈ ਡੋਰਸ 6 ਵਜੇ ਓਪਨ ਹੋ ਜਾਣੀਆਂ. ਸੋ ਸਮੇਂ ਸਿਰ ਪਹੁੰਚਿਓ. ਪਾਰਕਿੰਗ ਦਾ ਮੈਂ ਫਿਰ ਦੁਬਾਰਾ ਦੱਸਦਿਆਂ ਕਿ ਜੇਕਰ ਇਨ ਕੇਸ ਉਸ ਦਿਨ ਵੀ ਸਟ੍ਰਾਈਕ ਚੱਲਦੀ ਹੋਈ ਵਰਸਟ ਕੇਸ ਸਿਨੈਰੀਓ ਦੇ ਵਿੱਚ ਤਾਂ ਹੁਣ ਉੱਥੇ ਆਲੇ ਦੁਆਲੇ ਬਹੁਤ ਇਨਫ ਪਾਰਕਿੰਗ ਹੈ. ਸੋ ਉੱਥੇ ਤੁਸੀਂ ਵੁੱਡਪਾਈਨ ਮਾਲ ਦੇ ਬਿਲਕੁਲ ਇਹ ਆਪੋਜ਼ਿਟ ਹਾਲ ਹੈ. ਸੋ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਉਧਰੋਂ 427 ਤੋਂ ਰੈਕਸ ਡੇਲ ਜਾਂ 27 ਵਾਲੀ ਸਾਈਡ ਦੇ ਉੱਪਰ ਜੇ ਕਿਤੇ ਤੁਹਾਨੂੰ ਰਸ਼ ਦਿਖਦਾ ਹੋਇਆ ਤਾਂ ਤੁਸੀਂ ਥੋੜਾ ਜਿਹਾ ਆਲਟਰਨੇਟ ਆਪਣਾ ਲੱਭ ਕੇ ਆਸਾਨੀ ਦੇ ਨਾਲ ਉੱਥੇ ਹਾਲ ਦੇ ਲਈ ਪਹੁੰਚਣ ਦੇ ਲਈ ਹੁਣ ਸਾਡੇ ਕੋਲ ਇਨਫ ਸਮਾਂ ਹੋਣਾ ਕਿ ਅਸੀਂ ਕਮਿਊਨਿਟੀ ਨੂੰ ਜਾਂ ਟਿਕਟ ਹੋਲਡਰਸ ਨੂੰ ਇਨਫੋਰਮ ਕਰ ਸਕਦੇ ਹਾਂ. ਕਿਉਂਕਿ ਉਸ ਦਿਨ ਸਿਰਫ ਇੱਕ ਦਿਨ ਪਹਿਲਾਂ ਸਟ੍ਰਾਈਕ ਸ਼ੁਰੂ ਹੋਈ ਸੀ, ਫਰਾਈਡੇ ਨੂੰ ਅਸੀਂ ਫਿਰ ਸ਼ੋਅ ਨੂੰ ਪੋਸਟਪੋਨ ਕੀਤਾ ਸੀ. ਸੋ ਉਦੋਂ ਸਾਡੇ ਲਈ ਥੋੜਾ ਜਿਹਾ ਦਿੱਕਤ ਆ ਰਹੀ ਸੀ ਵੀ ਇਕਦਮ ਸਾਰਿਆਂ ਦੇ ਲਈ ਪੈਨਿਕ ਹੋ ਜਾਣਾ ਸੀ. ਸੋ ਉਹ ਮੁਸ਼ਕਿਲ ਨੂੰ ਅਸੀਂ ਦੂਰ ਕਰਨ ਦੇ ਲਈ 9 ਤਰੀਕ ਨੂੰ ਹੁਣ ਇਹ ਸ਼ੋਅ ਨੂੰ ਕਰ ਰਹੇ ਹਾਂ 25 ਦੀ ਜਗ੍ਹਾ. ਸੋ ਜਿਹੜੀਆਂ ਟਿਕਟਸ ਪਹਿਲਾਂ ਲਈਆਂ ਹੋਈਆਂ ਨੇ ਉਹ ਵੀ ਰਿਪੀਟ ਕਰੀਏ ਕਿ ਉਹ ਐਜ਼ ਇਟ ਇਜ਼ ਹੀ ਵੈਲਿਡ ਹੋਣਗੀਆਂ. ਸੋ ticketmaster.ca ਦੇ ਉੱਤੇ ਜਾ ਕੇ ਹੁਣ ਨਵੀਆਂ ਟਿਕਟਾਂ ਵੀ ਬਾਏ ਕਰ ਸਕਦੇ ਹੋ. ਸੋ ਮਨਮੋਹਨ ਵਾਰਿਸ, ਕਮਲਹੀਰ ਤੇ ਸੰਗਤਾਰ 9 ਅਗਸਤ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਰਫਾਰਮ ਕਰ ਰਹੇ ਨੇ. ਜੀ ਮਨਜੀਤ ਜੀ
0: ਜੀ ਬਿਲਕੁਲ. ਹੁਣ 9 ਤਰੀਕ ਦਾ ਵੀ ਭੁਲੇਖਾ ਨਹੀਂ ਖਾਣਾ ਜੀ, ਆਉਂਦੇ ਐਤਵਾਰ ਨੂੰ ਆ. ਸੋ ਅੱਜ 2 ਅਗਸਤ ਹੋ ਗਈ ਤੇ ਆਉਂਦੇ ਐਤਵਾਰ ਨੂੰ ਸ਼ਾਮੀ 7 ਵਜੇ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਣਾ, 6 ਵਜੇ ਜਿਹੜੇ ਡੋਰਸ ਆ ਓਪਨ ਹੋ ਜਾਣੇ ਆ. ਔਰ ਬੜੇ ਆਰਾਮ ਦੇ ਨਾਲ ਮੇਰਾ ਖਿਆਲ ਤੁਸੀਂ ਇਸ ਸ਼ੋਅ ਨੂੰ ਮਾਨਣ ਤੋਂ ਬਾਅਦ ਬੜੇ ਆਸਾਨੀ ਦੇ ਨਾਲ ਸਵੇਰੇ ਆਪਣੇ ਕੰਮਾਂ 'ਤੇ ਵੀ ਜਾ ਸਕਦੇ ਹਾਂ. ਇਹਨੂੰ 1 ਘੰਟਾ ਅੱਗੇ ਕਰਨ ਦਾ ਮਕਸਦ ਵੀ ਇਹੀ ਹੈ ਕਿ ਤੁਹਾਡੇ ਵਾਸਤੇ ਜਿਹੜਾ ਨੈਕਸਟ ਵੀਕ ਹੈ ਉਹਦੇ 'ਚ ਕੋਈ ਡਿਸਟਰਬੈਂਸ ਨਾ ਹੋਵੇ, ਤੁਹਾਡਾ ਸਕੈਜੂਅਲ ਕੋਈ ਅਪਸੈਟ ਨਾ ਹੋਵੇ. ਜੋ ਕਿਉਂਕਿ ਪੋਸਟਪੋਨ ਜਿਸ ਵਜ੍ਹਾ ਕਰਕੇ ਕਰਨਾ ਪਿਆ ਉਹ ਤਾਂ ਚਲੋ ਹੈ ਹੀ ਹੈ ਹੁਣ, ਲੇਕਿਨ ਜਿਹੜੀ ਨਵੀਂ ਡੇਟ ਹੈ ਉਹ 9 ਅਗਸਤ ਆਉਂਦੇ ਐਤਵਾਰ ਨੂੰ ਸ਼ਾਮੀ 6 ਵਜੇ ਜਿਹੜੇ ਡੋਰਸ ਓਪਨ ਹੋ ਜਾਣੇ. ਸੋ ਪੰਜਾਬੀ ਵਿਰਸਾ 2026 ਇਸ ਦੀ ਤੁਸੀਂ ਉਡੀਕ ਕਰ ਰਹੇ ਸੀ ਪਿਛਲੇ 2 ਸਾਲਾਂ ਤੋਂ, ਕਿਉਂਕਿ ਹਰ ਦੂਜੇ ਸਾਲ, ਹਰ ਤੀਜੇ ਸਾਲ ਮੈਂ ਕਹਾਂਗਾ ਜੀ, ਕਿਉਂਕਿ ਇੱਕ ਸਾਲ ਛੱਡ ਕੇ ਹੁੰਦਾ ਜੀ। ਸੋ ਉਸਨੂੰ ਤੁਸੀਂ ਮਾਨਣਾ, ਅਤੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ ਤਾਂ ਫਿਰ 6474006862 ਟੈਲੀਫੋਨ ਨੰਬਰ ਹੈ, ਇਸੇ ਨੰਬਰ 'ਤੇ ਏਜੰਡਾ ਨੂੰ ਤੰਗ ਤੁਸੀਂ ਕਰ ਸਕਦੇ ਹੋ ਉਦੋਂ ਤੱਕ।
1: ਅਤੇ ਜੇ ਇੱਕ ਚੀਜ਼ ਮੈਂ ਹੋਰ ਥੋੜ੍ਹਾ ਜਿਹਾ ਸਪੋਂਸਰ ਦੇ ਲਈ ਵੀ ਆਪਸ਼ਨਸ ਹੈਗੀਆਂ ਨੇ, ਸੋ ਕੁਛ ਲਿਮਿਟਡ ਬੇਸਿਕ ਆਪਸ਼ਨਸ ਨੇ, ਪਰ ਜੇ ਤੁਸੀਂ ਸਪੋਂਸਰ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਬਿਜ਼ਨਸ ਨੂੰ, ਕਿਉਂਕਿ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਯਾਰ ਹੁਣ ਥੋੜ੍ਹੇ ਦਿਨ ਰਹਿ ਗਏ, ਸੋ ਮੈਂ ਇਹ ਵੀ ਦੱਸ ਦਿੰਦਾ ਕਿ ਥੋੜ੍ਹੇ ਦਿਨ ਨਹੀਂ, ਕਿਉਂਕਿ ਸ਼ੋਅ ਦੀ ਜਿਹੜੀ ਸਪੋਂਸਰਸ਼ਿਪ ਹੈ ਉਹ ਤੁਹਾਡੀ ਸ਼ੋਅ ਵਾਲੇ ਦਿਨ ਅਸੀਂ ਉੱਥੇ ਜਿਹੜੀਆਂ ਲੈਫਟ ਐਂਡ ਰਾਈਟ ਦੇ ਉੱਤੇ ਜਾਂ ਮਿਡਲ ਵਾਲੀ ਸਕਰੀਨ ਵੀ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਸਾਰੇ ਡਿਸਪਲੇ ਕੀਤਾ ਜਾਣਾ ਹੁੰਦਾ ਆਡੀਅੰਸ ਨੇ ਜਦੋਂ ਤੱਕ ਐਂਟਰ ਹੋਣਾ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਵੀ ਹੁਣ ਵੀ ਤੁਸੀਂ ਦੇਖੋ ਕਿ ਨਵੇਂ ਸਪੋਂਸਰਸ ਦੀਆਂ ਪੋਸਟ ਸਾਡੇ ਟੀਮ ਫੋਰ ਐਂਟਰਟੇਨਮੈਂਟ ਦੇ ਪੇਜਸ 'ਤੇ ਜਾਂ ਹੋਰ ਅਲੱਗ ਅਲੱਗ ਅਕਾਊਂਟਸ ਦੇ ਉੱਤੇ ਸ਼ੇਅਰ ਕਰਦੇ ਰਹੀਦਾ। ਸੋ ਇਸ ਕਰਕੇ ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋਗੇ, ਜੇ ਅਵੇਲੇਬਿਲਟੀ ਦੇ ਅਕੋਰਡਿੰਗਲੀ VVIP VIP ਟਿਕਟਸ ਅਸੀਂ ਫਿਰ ਆਪਣੇ ਸਪੋਂਸਰਸ ਲਈ ਰੱਖਦੀਆਂ ਹੁੰਦੀਆਂ, ਸੋ ਉਹਨਾਂ ਦੇ ਵਿੱਚੋਂ ਤੁਹਾਨੂੰ ਅਸੀਂ ਐਲੋਕੇਟ ਕਰ ਦਿਆਂਗੇ, ਜਾਂ ਈਵਨ ਕਈ ਵਾਰ ਇਹ ਵੀ ਹੈ ਮਨਜੀਤ ਜੀ, ਕੁਛ ਸਾਡੇ ਸਪੋਂਸਰਸ ਨੇ ਉਹਨਾਂ ਨੇ ਸਾਰੀਆਂ ਦੇ ਸਾਰੀਆਂ ਟਿਕਟਸ ਜਿਹੜੀਆਂ ਨੇ ਉਹ ਆਪਣੇ ਸਟਾਫ ਦੇ ਲਈ ਜਾਂ ਆਪਣੇ ਕਲਾਇੰਟਸ ਦੇ ਲਈ ਇੱਕ ਤਰ੍ਹਾਂ ਇਕੱਠੀਆਂ ਗਰੁੱਪ ਦੇ ਵਿੱਚ ਲੈਣੀਆਂ ਹੁੰਦੀਆਂ ਨੇ, ਸੋ ਉਹ ਵੀ ਸਾਨੂੰ ਜਿੰਨੀ ਛੇਤੀ ਕਾਲ ਕਰ ਲਓਗੇ ਉਨੀ ਛੇਤੀ ਅਸੀਂ ਤੁਹਾਨੂੰ ਫੈਸਿਲੀਟੇਟ ਕਰ ਸਕਦੇ ਹਾਂ। ਸੋ 6474006862 9 ਅਗਸਤ ਦਿਨ ਐਤਵਾਰ ਨੂੰ ਪੰਜਾਬੀ ਵਿਰਸਾ ਸ਼ੋਅ, ਮਨਮੋਹਨ ਵਾਰਿਸ ਕਮਲ ਹੀਰ ਸਿੰਘ ਤਾਰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਜਿਹੜਾ ਕਿ ਵੁੱਡਪਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਹੈ। ਸੋ ਖੁੱਲੀ ਡੁੱਲੀ ਉੱਥੇ ਪਾਰਕਿੰਗ ਹੈ, ਇਨ ਕੇਸ ਜੇਕਰ ਸਟ੍ਰਾਈਕ ਦਾ ਕੋਈ ਇਸ਼ੂ ਹੋਇਆ ਵੀ ਤਾਂ ਤੁਹਾਡੇ ਲਈ ਬਹੁਤ ਸਾਰੇ ਹੁਣ ਹੋਰ ਰਸਤੇ ਹੋਣਗੇ, ਬਸ ਉਸ ਗੱਲ ਦੇ ਲਈ ਅਵੇਅਰ ਰਹੋ। ਅਤੇ ਜੇ ਕਿਤੇ ਮਾੜਾ ਮੋਟਾ ਵੀ ਉਸ ਦਿਨ ਲੱਗਦਾ ਕਿ ਵੈਨਿਊ ਵੱਲ ਨੂੰ ਜਾਣ ਵਾਲੀਆਂ ਲੇਨਸ ਕਲੋਜ਼ ਨੇ ਜਾਂ ਉੱਥੇ ਰਸ਼ ਲੱਗਿਆ ਹੋਇਆ, ਤਾਂ ਤੁਹਾਡੇ ਕੋਲ ਆਪਸ਼ਨਸ ਹੋਣਗੀਆਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਰੀਸਕੈਡਿਊਲ ਕਰਨ ਦੇ ਲਈ। ਸੋ ਸਮੇਂ ਸਿਰ ਪਹੁੰਚਿਓ ਅਤੇ ਪੂਰੇ ਸ਼ੋਅ ਦਾ ਆਨੰਦ ਮਾਣਿਓ, ਇਹ ਸਾਡੀ ਅਪੀਲ ਹੋਣੀ ਹੈ। ਅਤੇ ਜਾਂਦੇ ਜਾਂਦੇ ਮੰਜੇ ਜੀ ਇਹੀ ਨੰਬਰ ਤੁਸੀਂ ਨੋਟ ਕਰਕੇ ਰੱਖੋ, ਅਗਰ ਰੀਅਲ ਸਟੇਟ ਸੰਬੰਧਿਤ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੈ ਤਾਂ ਸਾਡੀ ਟੀਮ ਹਰਜਿੰਦਰ ਗਿੱਲ ਦੇ ਨਾਲ ਰੀਮੈਕਸ ਗੋਲਡ ਦੀ ਟੀਮ ਤੋਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦਿੰਦੇ ਆ ਰਹੇ ਹਾਂ। ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਲਈ ਜਿੱਥੇ ਸਾਨੂੰ ਕੁਛ ਲਿਸਟਿੰਗ ਦੀ ਇਸ ਵੇਲੇ ਲੋੜ ਹੈ ਉੱਥੇ ਨਾਲ, ਅਗਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਬਾਏ ਕਰਨ ਦਾ ਪਲਾਨ ਬਣਾਇਆ ਹੋਇਆ ਤਾਂ ਸਾਨੂੰ ਜ਼ਰੂਰ ਕਾਲ ਕਰ ਲਿਓ। ਕੁਛ ਇੱਕ ਰਿਕੁਆਇਰਮੈਂਟਸ ਦੀ ਗੱਲ ਕਰਾਂ ਤਾਂ ਮੰਜੀ ਜੀ, ਸਾਨੂੰ ਇੱਕ ਅਰਜੈਂਟ ਬੇਸਿਸ ਦੇ ਉੱਪਰ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਪ੍ਰੈਫਰੈਂਸ ਹੋਣੀ ਹੈ ਇਹਨਾਂ ਦੋਨੋਂ ਸ਼ਹਿਰਾਂ ਦੀ, ਬਟ ਜੇ ਕਿਤੇ ਬੋਲਟਨ ਜਾਂ ਕੈਲਡਨ ਵੱਲ ਵੀ ਹੋਇਆ ਤਾਂ ਸਾਨੂੰ ਇੱਕ ਡੇ ਕੇਅਰ ਦੀ ਸਖਤ ਲੋੜ ਹੈ ਜੀ। ਸੋ 4-5 ਹਜ਼ਾਰ ਸਕੇਅਰ ਫੁੱਟ 6 ਹਜ਼ਾਰ ਸਕੇਅਰ ਫੁੱਟ ਚਾਹੇ ਲੀਜ਼ 'ਤੇ ਦੇਣਾ ਚਾਹੁੰਦੇ ਹੋ ਅਤੇ ਜਾਂ ਤੁਸੀਂ ਸੈੱਲ ਕਰਨਾ ਚਾਹੁੰਦੇ ਹੋ, ਕੋਈ ਡੇ ਕੇਅਰ ਵਿਦ ਅਪਰੂਵਲ ਸਾਰੇ ਪਰਮਿਟਸ ਵਗੈਰਾ ਪਰਮਿਸ਼ਨ ਵਗੈਰਾ ਉਹਦੀਆਂ ਮਿਲੀਆਂ ਹੋਣ। ਸੋ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਤੁਹਾਡੇ ਕੋਲ ਹੈ ਡੇ ਕੇਅਰ ਲਈ ਤਾਂ ਆਲਰੇਡੀ ਇੱਕ ਕੁਆਲੀਫਾਈਡ ਔਰ ਐਕਸਪੀਰੀਅੰਸਡ ਟੀਮ ਜਿਹੜੇ ਇਸ ਤਰ੍ਹਾਂ ਦੇ ਪ੍ਰੋਫੈਸ਼ਨ ਦੇ ਵਿੱਚ ਹੀ ਨੇ ਉਹ ਡੇ ਕੇਅਰ ਦੀ ਭਾਲ ਦੇ ਵਿੱਚ ਨੇ। ਸੋ 4-5 ਹਜ਼ਾਰ ਸਕੇਅਰ ਫੁੱਟ 6 ਹਜ਼ਾਰ ਸਕੇਅਰ ਫੁੱਟ ਤੱਕ ਦਾ ਲੀਜ਼ ਦੇ ਉੱਪਰ ਡੇ ਕੇਅਰ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਸੈੱਲ ਕਰਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਕਾਲ ਕਰ ਲਿਓ 6474006862। ਕੁਛ ਇੱਕ ਵਰਕਸ਼ਾਪਸ ਦੀ ਵੀ ਭਾਲ ਹੈ ਜੀ, ਸਾਨੂੰ ਕੋਈ 10-12 ਹਜ਼ਾਰ ਸਕੇਅਰ ਫੁੱਟ ਤੋਂ ਲੈ ਕੇ 15-18 ਹਜ਼ਾਰ ਸਕੇਅਰ ਫੁੱਟ ਤੱਕ ਅਗਰ ਟਰੱਕ ਰਿਪੇਅਰ ਵਰਕਸ਼ਾਪ ਹੈ ਤੁਹਾਡੇ ਕੋਲ ਜਾਂ ਕੋਈ ਇਸ ਤਰ੍ਹਾਂ ਦੀ ਫੈਸਿਲਿਟੀ ਜਿੱਥੇ ਟਰੱਕ ਰਿਪੇਅਰ ਵਰਕਸ਼ਾਪ ਬਣਾਈ ਜਾ ਸਕਦੀ ਹੈ ਔਰ ਪਾਰਕਿੰਗ ਵਗੈਰਾ ਖੁੱਲੀ ਡੁੱਲੀ ਨਾਲ ਹੋਵੇ, ਘੱਟੋ ਘੱਟ 2 ਏਕੜ ਲੋਟ ਦੇ ਉੱਪਰ, ਤਾਂ ਸਾਨੂੰ ਜ਼ਰੂਰ ਸੰਪਰਕ ਕਰ ਲਿਓ। ਇੱਕ ਆਪਾਂ ਨੂੰ ਟਰੈਕਟਰ ਟ੍ਰੇਲਰ ਰਿਪੇਅਰ ਦੇ ਲਈ ਵਰਕਸ਼ਾਪ ਦੀ ਲੋੜ ਹੈ, 5-6 ਉਹਦੇ ਵਿੱਚ ਡਰਾਈਵ ਇਨ ਡੋਰਸ ਚਾਹੀਦੀਆਂ ਨੇ, ਅਤੇ ਬਾਕੀ ਸਾਨੂੰ ਤੁਸੀਂ ਕੰਟੈਕਟ ਕਰ ਲਿਓ, ਅਸੀਂ ਬਾਕੀ ਸਾਰੇ ਵੇਰਵੇ ਤੁਹਾਡੇ ਨਾਲ ਡਿਸਕਸ ਕਰਕੇ ਤਾਂ ਤੁਹਾਨੂੰ ਵੇਰਵੇ ਦੇ ਦਿਆਂਗੇ। ਸੋ 6474006862 6474006862 ਇਸ ਨੰਬਰ ਉੱਪਰ ਕੰਟੈਕਟ ਕੀਤਾ ਜਾ ਸਕਦਾ ਜੀ। ਮਨਜੀਤ ਜੀ
0: ਜੀ ਬਿਲਕੁਲ, ਹਰਜਿੰਦਰ ਕੁਛ ਹੋਰ ਐਡ ਕਰਨਾ ਚਾਹੁੰਦੇ ਨਹੀਂ ਤਾਂ?
1: ਬਹੁਤ ਮਿਹਰਬਾਨੀ ਜੀ, ਥੈਂਕ ਯੂ, ਥੋੜੀ ਦੇਰ ਤੱਕ ਦੁਬਾਰਾ ਫਿਰ ਗੱਲ ਕਰਦੇ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। 6474006862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਸੰਬੰਧੀ, ਜਾਂ ਫਿਰ ਆਉਣ ਵਾਲਾ ਜਿਹੜਾ 9 ਤਰੀਕ ਨੂੰ ਸ਼ੋਅ ਹੋਣ ਜਾ ਰਿਹਾ ਪੰਜਾਬੀ ਵਿਰਸਾ ਉਹਦੇ ਸੰਬੰਧ ਵਿੱਚ, ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤੇ 6474006862 ਤੇ ਸੰਪਰਕ ਕੀਤਾ ਜਾ ਸਕਦਾ ਜੀ।

ਜੀ ਦੋਸਤੋ, ਜਿਹੜੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਮੈਂ ਦੇਖ ਰਿਹਾ ਸੀ ਕਿ ਜਿਹੜੀਆਂ ਕਾਮਨਵੈਲਥ ਗੇਮਸ ਜੋ ਇਸ ਤੋਂ ਪਹਿਲਾਂ 2022 ਦੇ ਵਿੱਚ ਹੋਈਆਂ, ਅਤੇ ਉਦੋਂ ਆਸਟ੍ਰੇਲੀਆ ਤਾਂ ਫਿਰ ਵੀ ਬਹੁਤਾ ਫਰਕ ਨਹੀਂ ਹੈ ਕਿ ਉਦੋਂ 179 ਸੀ, ਹੁਣ 170 ਹੈ। ਇੰਗਲੈਂਡ 110 ਆ, ਅਤੇ ਲਾਸਟ ਟਾਈਮ 176 ਸੀ। ਕੈਨੇਡਾ ਜਿਹੜਾ ਉਹ 62 ਹੈ, 92 ਸੀ। ਇੰਡੀਆ ਦੇ ਕੋਲ 61 ਮੈਡਲਸ ਸੀਗੇ ਲਾਸਟ ਟਾਈਮ, ਅਤੇ ਇਸ ਵਾਰੀ ਜਿਹੜੇ ਨੇ ਉਹ 39 ਹੈ। ਸੋ ਬਹੁਤ ਇੱਕ ਵੱਡਾ ਜਿਹੜਾ ਫਰਕ ਹੈ ਉਹ ਮੈਡਲ ਟੈਲੀ ਦੇ ਵਿੱਚ ਉਹ ਪਿਆ ਮੈਨੂੰ ਲੱਗ ਰਿਹਾ ਇਸ ਵਾਰੀ। ਸੋ ਐਨੀਵੇ, ਵੰਸ ਅਗੇਨ ਸਾਰੀਆਂ ਹੀ ਟੀਮਸ ਨੂੰ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ, ਕਾਮਨਵੈਲਥ ਗੇਮਸ ਦੇ ਵਿੱਚ ਹਿੱਸਾ ਲਿਆ, ਭਾਗ ਲਿਆ, ਔਰ ਆਪੋ ਆਪਣੀ ਜਿਹੜੀਆਂ ਗੇਮਸ ਦਾ ਉਹ ਪ੍ਰਦਰਸ਼ਨ ਕੀਤਾ ਔਰ ਚੰਗੇ ਤਰੀਕੇ ਨਾਲ ਕੀਤਾ। ਬਹੁਤ ਬਹੁਤ ਮੁਬਾਰਕਬਾਦ ਜੀ ਇੱਕ ਵਾਰੀ ਫਿਰ ਤੋਂ ਸਾਰੀਆਂ ਹੀ, ਸਾਰੇ ਹੀ ਦੇਸ਼ਾਂ ਨੂੰ, ਸਾਰੀਆਂ ਹੀ ਟੀਮਸ ਨੂੰ। ਇਨਫੈਕਟ ਜੁੜੇ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਪਟੀਕਲ ਵਨ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 6 ਦਿਨ ਹਫ਼ਤੇ ਦੇ ਵਿੱਚ ਓਪਨ ਹੁੰਦੇ ਨੇ। ਸੇ ਕੋਈ ਵੀ ਆਈ ਐਗਜ਼ਾਮ ਤੁਸੀਂ ਕਰਵਾਉਣਾ ਹੈ, ਅੱਖਾਂ ਦੇ ਵਿੱਚ ਡਰਾਈਨੈਸ ਹੈ ਉਹਦੀ ਟ੍ਰੀਟਮੈਂਟ ਕਰਵਾਉਣੀ ਹੈ, ਕੋਂਟੈਕਟ ਲੈਂਜਸ ਤੁਸੀਂ ਲਗਵਾਉਣੇ ਨੇ, ਜਾਂ ਫਿਰ ਸਪੈਸ਼ਲਿਸਟ ਦੀ ਜ਼ਰੂਰਤ ਹੈ, ਤਾਂ ਜ਼ਰੂਰ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਆਪਣੀ ਇੱਕ ਅਪੁਆਇੰਟਮੈਂਟ ਬਣਾ ਸਕਦੇ ਹੋ। ਸਾਰੀਆਂ ਹੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈ ਉਹਨਾਂ ਦੇ ਨਾਲ ਡੀਲ ਕਰਦੇ ਨੇ, ਅਤੇ ਸਾਰੇ ਹੀ ਮੇਜਰ ਬ੍ਰਾਂਡ ਦੇ ਜਿਹੜੇ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 9054550752। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਟੀਕਲ ਵਨ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੇਟਰਿੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ, ਜਾਂ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਰੈਸਟੋਰੈਂਟ ਦੇ ਵਿੱਚ ਜਾ ਕੇ ਬੈਠ ਕੇ ਖਾਣਾ ਚਾਹੁੰਦੇ ਹੋ, ਤੁਸੀਂ ਟੇਕ ਆਊਟ ਕਰਨਾ। ਕੇਟਰਿੰਗ ਮੈਂ ਸਪੈਸੀਫਿਕਲੀ ਇਸ ਕਰਕੇ ਇਹਨਾਂ ਦਾ ਨਾਮ ਹਮੇਸ਼ਾ ਲੈਂਦਾ ਜੀ ਪੰਜਾਬੀ ਬਾਈ ਨੇਚਰ ਵਾਲਿਆਂ ਦਾ, ਕਿ ਬੜੇ ਲੰਬੇ ਸਮੇਂ ਤੋਂ ਕੇਟਰਿੰਗ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਨੇ, ਔਰ ਮਲਟੀਪਲ ਫੂਡ ਟਰੱਕਸ ਨੇ, ਕੋਈ ਇੱਕ ਅੱਧਾ ਟਰੱਕ ਨਹੀਂ ਹੈ ਕਿ ਉਹਦੇ ਨਾਲ ਹੀ ਜਿਹੜਾ ਉਹ ਨੱਠ ਭਜਾਈ ਪਈ ਰਹਿੰਦੀ, ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਬਹੁਤ ਸਾਰੇ ਟਰੱਕਸ ਨੇ ਔਰ ਉਹਨਾਂ ਦੇ ਕੋਲ, ਔਰ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤੁਹਾਡੇ ਉਸ ਲੋਕੇਸ਼ਨ 'ਤੇ ਆ ਕੇ ਜਿੱਥੇ ਵੀ ਤੁਸੀਂ ਇਵੈਂਟ ਜਿਹੜਾ ਉਹ ਕਰਵਾ ਰਹੇ ਹੋ, ਉੱਥੇ ਪਹੁੰਚ ਕੇ ਤੁਹਾਡੇ ਮਹਿਮਾਨਾਂ ਦੀ ਜਿਹੜੀ ਸੇਵਾ 'ਚ ਉਹ ਲੱਗ ਜਾਂਦੇ ਨੇ ਜੀ ਪੰਜਾਬੀ ਬਾਈ ਨੇਚਰ ਵਾਲੇ। 416-937-2061 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ, 416-937-2061। ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ, ਔਰ ਆਪਣੀ ਬੁਕਿੰਗ ਕੋਈ ਵੀ ਕਰਨੀ ਹੈ ਤਾਂ ਉਹ ਕੀਤੀ ਜਾ ਸਕਦੀ ਹੈ ਪੰਜਾਬੀ ਬਾਈ ਨੇਚਰ ਦੇ ਨਾਲ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਨੰਬਰ ਫਿਰ ਸਾਂਝਾ ਕਰਦੀ ਹੈ, 905-678-1200, ਅਤੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ। 3915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਹਾਈਵੇ 401 ਐਂਡ ਵਿੰਸਟਨ ਚਰਚਲ ਦਾ ਜਿਹੜਾ ਇੰਟਰਸੈਕਸ਼ਨ ਹੈ ਜੀ, ਮਾਫ਼ ਕਰਨਾ ਜੀ, ਏਰੀਆ ਜਿਹੜਾ ਬਣਦਾ, ਸੋ ਵਿੰਸਟਨ ਚਰਚਲ ਐਂਡ ਅਰਜੈਂਟੀਆ ਰੋਡ ਦੇ ਨੇੜੇ ਇਹ ਜਿਹੜਾ ਸਟੋਰ ਹੈ ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ। ਔਰ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਕਾਫ਼ੀ ਡਿਸਕਾਊਂਟਡ ਪ੍ਰਾਈਸ ਜਿਹੜੀਆਂ ਉਹ ਮਿਲ ਸਕਦੀਆਂ ਅਪਲਾਇੰਸਿਸ ਦੇ ਉੱਤੇ। 905-805-3000 ਟੈਲੀਫੋਨ ਨੰਬਰ ਹੈ ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਸਿਵਿਕ ਡੇ ਦੀ ਕੱਲ੍ਹ ਨੂੰ ਤੁਹਾਨੂੰ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਕੱਲ੍ਹ ਦੀ ਛੁੱਟੀ ਹੋਏਗੀ, ਔਰ ਇਸ ਦਿਨ ਅਗਰ ਤੁਸੀਂ ਬੈਂਕਿੰਗ ਦਾ ਕੋਈ ਕੰਮ ਹੈ ਜਾਂ ਹੋਰ ਕਿਸੇ ਸਰਕਾਰੀ ਆਫਿਸ ਤੁਸੀਂ ਜਾਣਾ, ਤਾਂ ਉਹ ਕੱਲ੍ਹ ਨੂੰ ਤੁਹਾਨੂੰ ਬੰਦ ਮਿਲਣੇ ਨੇ। ਲਾਇਬ੍ਰੇਰੀ ਜਾਣ ਦੇ ਸ਼ੌਕੀਨ ਹੋ ਅਤੇ ਲਾਇਬ੍ਰੇਰੀਜ਼ ਵੀ ਕੱਲ੍ਹ ਨੂੰ ਬੰਦ ਰਹਿਣਗੀਆਂ, ਅਤੇ ਕੁਝ ਇੱਕ ਸਲੈਕਟਡ ਜਿਹੜੇ ਜੇ LCBOs ਦੀ ਗੱਲ ਕਰ ਲਈਏ ਤਾਂ ਉਹ ਵੀ ਕੱਲ੍ਹ ਨੂੰ ਉਹ ਖੁੱਲ੍ਹੇ ਹੋਣਗੇ, ਮੋਸਟ ਆਫ ਦੈਮ ਬੰਦ ਰਹਿਣੇ ਨੇ। ਅਤੇ ਜੇ ਤੁਸੀਂ ਸ਼ੋਪਿੰਗ ਵਗੈਰਾ ਕਰਨੀ ਆ ਤਾਂ ਫਿਰ ਕੱਲ੍ਹ ਨੂੰ ਸ਼ੋਪਿੰਗ ਮਾਲਸ ਮੋਸਟ ਆਫ ਦੈਮ ਤਕਰੀਬਨ ਖੁੱਲ੍ਹੇ ਰਹਿਣੇ ਨੇ ਜੀ ਕੱਲ੍ਹ ਨੂੰ,
ਔਰ ਜਿਹੜੇ ਓਪਨਿੰਗ ਆਵਰਸ ਨੇ ਉਹ ਡਿਫਰ ਕਰ ਸਕਦੇ ਨੇ, ਆਮ ਜੋ ਸੋਮਵਾਰ ਵਾਲੇ ਹੁੰਦੇ ਨੇ ਉਹਨਾਂ ਨਾਲੋਂ ਡਿਫਰੈਂਟ ਹੋ ਸਕਦੇ ਨੇ, ਥੋੜ੍ਹਾ ਅਰਲੀ ਕਲੋਜ਼ਿੰਗ ਹੋ ਸਕਦੀ ਹੈ। ਫਿਰ ਵੀ 6 ਵਜੇ ਤੱਕ ਤਕਰੀਬਨ ਜੋ ਮੈਂ ਲਿਸਟ ਦੇਖ ਰਿਹਾ ਜੀ ਉਹਦੇ ਅਕੋਰਡਿੰਗਲੀ ਤੁਹਾਨੂੰ ਸਾਰੇ ਹੀ ਸ਼ੋਪਿੰਗ ਮਾਲ ਜਿਹੜੇ ਆ ਉਹ ਖੁੱਲ੍ਹੇ ਮਿਲਣਗੇ। ਸੋ ਜ਼ਰੂਰ ਤੁਸੀਂ ਸ਼ੋਪਿੰਗ ਵਗੈਰਾ ਆਪਣੀ ਕਰ ਸਕਦੇ ਹੋ, ਛੁੱਟੀ ਦਾ ਜੇ ਫਾਇਦਾ ਲੈਣਾ ਤਾਂ ਡੈਫੀਨੇਟਲੀ ਉਹ ਲਿਆ ਜਾ ਸਕਦਾ ਹੈ। ਜੇਕਰ ਤੁਸੀਂ ਬੱਚਿਆਂ ਨੂੰ ਜਾਂ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਨੂੰ ਮਿਲਣ ਆਏ ਹੋਏ ਨੇ ਉਹਨਾਂ ਨੂੰ ਕਿਤੇ ਤੁਸੀਂ ਘੁਮਾਉਣ ਵਾਸਤੇ ਲੈ ਕੇ ਜਾਣਾ, ਕੋਈ ਬਹੁਤ ਸਾਰੀਆਂ ਸਾਈਟਸ ਬਹੁਤ ਸਾਰੀਆਂ ਅਜਿਹੀਆਂ ਜਿਹੜੇ ਜਗ੍ਹਾਵਾਂ ਹੁੰਦੀਆਂ ਨੇ ਜੋ ਦੂਰੋਂ ਆਏ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆ ਦੇਖਣਾ ਚਾਹੁੰਦੇ ਹੁੰਦੇ ਨੇ। ਅਤੇ ਫਿਰ ਕੱਲ੍ਹ ਨੂੰ ਜਿਹੜਾ ਟੋਰੋਂਟੋ ਜ਼ੂ ਹੈ ਉਹ 9:30 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਖੁੱਲ੍ਹਾ ਹੋਣਾ। ਸੀ ਐਨ ਟਾਵਰ, ਖਾਸ ਕਰਕੇ ਜੇ ਆਪਾਂ ਸੀ ਐਨ ਟਾਵਰ ਦੀ ਗੱਲ ਕਰੀਏ ਤਾਂ ਸਵੇਰੇ 10 ਵਜੇ ਤੋਂ ਰਾਤੀ 9 ਵਜੇ ਤੱਕ ਖੁੱਲ੍ਹਾ ਰਹੇਗਾ ਕੱਲ੍ਹ ਨੂੰ। ਜਿਹੜਾ ਟੋਰੋਂਟੋ ਅੰਟੇਰੀਓ ਸਾਡਾ ਮਿਊਜ਼ੀਅਮ ਹੈ ਉਹ 10 ਵਜੇ ਤੋਂ ਲੈ ਕੇ 5:30 ਤੱਕ, ਔਰ ਬੱਚਿਆਂ ਦੀ ਖਾਸ ਜਿਹੜੀ ਅਟਰੈਕਸ਼ਨ ਹੈ ਰਿਪਲੇਜ਼ ਅਕੁਐਰੀਅਮ ਉਹ 9 ਵਜੇ ਤੋਂ ਲੈ ਕੇ ਸਵੇਰੇ ਰਾਤੀ 9 ਵਜੇ ਤੱਕ ਜਿਹੜਾ ਕੱਲ੍ਹ ਨੂੰ ਖੁੱਲ੍ਹਾ ਰਹਿਣਾ। ਅੰਟੇਰੀਓ ਜਿਹੜਾ ਸਾਇੰਸ ਸੈਂਟਰ ਹੈ ਉਹ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਰਹੇਗਾ ਜੀ ਕੱਲ੍ਹ। ਸੋ ਤੁਸੀਂ ਇਹ ਜਿਹੜੇ ਆ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ, ਔਰ ਕੱਲ੍ਹ ਖੁੱਲ੍ਹੇ ਰਹਿਣਗੇ। ਵੰਸ ਅਗੇਨ ਜਿਹੜੇ ਸ਼ੋਪਿੰਗ ਮਾਲਸ ਨੇ ਉਹ ਵੀ ਕੱਲ੍ਹ ਖੁੱਲ੍ਹੇ ਰਹਿਣਗੇ, ਲੇਕਿਨ ਸਰਕਾਰੀ ਅਦਾਰੇ ਜਿਨ੍ਹਾਂ 'ਚ ਬੈਂਕਾਂ ਨੇ ਜਾਂ ਹੋਰ ਕੋਈ ਵੀ ਸਰਕਾਰੀ ਆਫਿਸ ਹੈ ਅਤੇ ਲਾਇਬ੍ਰੇਰੀਜ਼ ਉਹ ਕੱਲ੍ਹ ਨੂੰ ਬੰਦ ਰਹਿਣੇ ਨੇ। ਲੰਘੇ ਸ਼ੁੱਕਰਵਾਰ ਨੂੰ ਮਸਕੋਕਾ ਦੇ ਵਿੱਚ ਬੈਕਨ ਰਿਗ ਬੇ ਦੇ ਨੇੜੇ ਲੇਕ ਰੋਜ਼ੈਓ ਦੇ ਵਿੱਚ ਇੱਕ ਕਿਸ਼ਤੀ ਦੁਰਘਟਨਾਗ੍ਰਸਤ ਹੋਈ ਹੈ, ਜਿਸ ਦੇ ਵਿੱਚ ਇੱਕ 32 ਸਾਲਾ ਆਦਮੀ ਅਤੇ ਇੱਕ 30 ਸਾਲਾ ਔਰਤ ਦੋਵੇਂ ਜਿਹੜੇ ਨੇ ਉਹ ਟੋਰੋਂਟੋ ਦੇ ਰਹਿਣ ਵਾਲੇ ਸੀ, ਉਹਨਾਂ ਦੇ ਮੌਤ ਹੋਣ ਦੀ ਖਬਰ ਹੈ। ਸੋ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਅਗਰ ਤੁਸੀਂ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰ ਰਹੇ ਹੋ ਪਾਣੀ ਦੇ ਵਿੱਚ ਜਿੱਥੇ ਤੁਹਾਡੀ ਸੇਫਟੀ ਬਹੁਤ ਜ਼ਰੂਰੀ ਹੈ, ਤੁਹਾਡੇ ਪਾਸ ਕੋਲ ਜਿਹੜਾ ਸੇਫਟੀ ਗੀਅਰ ਹੈ ਜਿਹਦੇ 'ਚ ਜੈਕਟ ਵਗੈਰਾ, ਜੇ ਅਗਰ ਤੁਸੀਂ ਤੈਰਨਾ ਜਾਣਦੇ ਵੀ ਹੋ ਅਤੇ ਜਦੋਂ ਬੋਟਿੰਗ ਵਗੈਰਾ ਕਰਦੇ ਹੋ ਕਿਸ਼ਤੀਆਂ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਜਾਂਦੇ ਹੋ ਅਤੇ ਕਿਤੇ ਕੋਈ ਅਜਿਹਾ ਹਾਦਸਾ ਵਾਪਰਦਾ ਤਾਂ ਫਿਰ ਉੱਥੇ ਜਿਹੜੀ ਜੈਕਟ ਪਾਈ ਹੋਈ ਹੋਣੀ ਉਹ ਲਾਜ਼ਮੀ ਹੈ, ਕਿਉਂਕਿ ਜੇ ਸਵਿਮਿੰਗ ਆਉਂਦੀ ਵੀ ਹੈ ਤਾਂ ਬਹੁਤ ਦੇਰ ਤੱਕ ਤੁਸੀਂ ਕਈ ਵਾਰੀ ਸਵਿਮ ਕਰ ਵੀ ਸਕਦੇ ਨਹੀਂ ਹੁੰਦੇ। ਲੇਕਿਨ ਜਦੋਂ ਤੱਕ ਜਿਹੜਾ ਕਰੂ ਆ ਤੁਹਾਡੇ ਪਾਸ ਪਹੁੰਚਦਾ, ਕੋਈ ਅਜਿਹਾ ਹੋਵੇ ਨਾ ਕਦੀ ਵੀ ਹਾਦਸਾ, ਜੇ ਹੁੰਦਾ ਤਾਂ ਜਦੋਂ ਵੀ ਤੁਹਾਨੂੰ ਬਚਾਉਣ ਦੇ ਵਾਸਤੇ ਜਿਹੜੇ ਐਮਰਜੈਂਸੀ ਸਰਵਿਸਿਜ਼ ਆ ਉਹ ਪਹੁੰਚਦੀਆਂ ਨੇ, ਤਾਂ ਉਦੋਂ ਤੱਕ ਤੁਸੀਂ ਇੰਨਾ ਕੁ ਜ਼ਰੂਰ ਤੁਹਾਡੇ ਪਾਸ ਜੈਕਟਸ ਵਗੈਰਾ ਹੋਣ ਕਿ ਤੁਸੀਂ ਪਾਣੀ ਦੇ ਉੱਪਰ ਜਿਹੜਾ ਉਹ ਤੈਰਦੇ ਹੋਏ ਆਪਣੇ ਆਪ ਨੂੰ ਬਚਾ ਪਾਓ। ਸੋ ਵੀ ਵੈਰੀ ਕੇਅਰਫੁਲ ਜੀ, ਕਿਉਂਕਿ ਅਜਿਹੇ ਜਦੋਂ ਐਕਸੀਡੈਂਟਸ ਜਦੋਂ ਹੁੰਦੇ ਨੇ ਉਹ ਨੋਟ ਓਨਲੀ ਕਿ ਜਿਸ ਇਨਸਾਨ ਦੇ ਨਾਲ ਵਾਪਰਦਾ ਹੋਰ ਬਹੁਤ ਸਾਰੇ ਪਰਿਵਾਰ ਜਾਂ ਹੋਰ ਲੋਕ ਜਿਹੜੇ ਆ ਉਹ ਨਾਲ ਜੁੜੇ ਹੋਏ ਹੁੰਦੇ ਨੇ। ਸੋ ਉੱਥੇ ਵਾਸਤੇ ਪਲੱਸ ਜਦੋਂ ਤੁਸੀਂ ਸੜਕ 'ਤੇ ਚੱਲਦੇ ਹੋ ਤਾਂ ਬਹੁਤ ਸਾਰੀ ਟ੍ਰੈਫਿਕ ਵੀ ਜਿਹੜੀ ਆ ਖਾਸ ਕਰਕੇ ਲੌਂਗ ਵੀਕਐਂਡਸ ਦੇ ਉੱਤੇ ਉਹ ਮਿਲਦੀ ਹੈ ਤੁਹਾਨੂੰ, ਉੱਥੇ ਵੀ ਬੜੇ ਧਿਆਨ ਦੇ ਨਾਲ ਆਪਣਾ ਵੀ ਧਿਆਨ ਰੱਖੋ ਅਤੇ ਬਾਕੀ ਡਰਾਈਵਰਸ ਦਾ ਵੀ ਧਿਆਨ ਰੱਖਦੇ ਹੋਏ ਜਿਹੜੀ ਹੈ ਡਰਾਈਵਿੰਗ ਤੁਸੀਂ ਕਰਨੀ ਹੈ। ਅਤੇ ਮੌਸਮ ਵਿਭਾਗ ਦੇ ਵੱਲੋਂ ਵੀ ਅੱਜ GTA ਅਤੇ ਨਾਲ ਲੱਗਦੇ ਜਿਹੜੇ ਇਲਾਕੇ ਹੈ ਉੱਥੇ ਕਾਫੀ ਜਿੱਥੇ ਭਾਰੀ ਮੀਂਹ ਦੀ ਅਤੇ ਸੰਭਾਵਨਾ ਹੈ ਹੀ ਹੈ, 50 ਮਿਲੀਮੀਟਰ ਤੱਕ ਕੁਝ ਇੱਕ ਇਲਾਕਿਆਂ ਦੇ ਵਿੱਚ ਜਿਹੜੀ ਅੱਜ ਮੀਂਹ ਹੈ ਉਹ ਪੈ ਸਕਦਾ, ਜਿਹਦੇ ਨਾਲ ਜਿਹੜੇ ਨੀਵੇਂ ਕਈ ਏਰੀਆਜ਼ ਹੁੰਦੇ ਨੇ ਨੀਵੇਂ ਇਲਾਕੇ ਹੁੰਦੇ ਨੇ ਉੱਥੇ ਪਾਣੀ ਵੀ ਕਈ ਵਾਰੀ ਭਰ ਸਕਦਾ ਜੀ, ਉਹ ਵੀ ਮਿਲ ਸਕਦਾ। ਅਤੇ ਥੰਡਰ ਸਟੋਰਮ ਦੀ ਖਾਸ ਚੇਤਾਵਨੀ ਹੈ ਜੀ ਮੌਸਮ ਵਿਭਾਗ ਦੇ ਵੱਲੋਂ, ਅੱਜ ਸਾਰਾ ਦਿਨ ਜਿਹੜਾ ਮੌਸਮ ਹੈ ਕੁਝ ਅਜਿਹਾ ਹੀ ਰਹੇਗਾ। ਬੀਤੀ ਰਾਤ ਬੋਵੇ ਡਰਾਈਵ ਅਤੇ ਹੋਰ ਓਨਟੈਰੀਓ ਸਟਰੀਟ ਦੇ ਨੇੜੇ ਇੱਕ ਕਾਰ ਵੱਲੋਂ ਇੱਕ ਪੈਡੈਸਟ੍ਰੀਅਨ ਨੂੰ ਟੱਕਰ ਮਾਰਨ ਦੀ ਵੀ ਇੱਕ ਖਬਰ ਹੈ। 60 ਸਾਲ ਦਾ ਇਹ ਜਿਹੜਾ ਵਿਅਕਤੀ ਹੈ ਜੀ ਜਿਸ ਨੂੰ ਟੱਕਰ ਵੱਜੀ ਹੈ ਔਰ ਸਖ਼ਤ ਜ਼ਖਮੀ ਹੋਏ ਨੇ, ਉਹ ਹੋਸਪਿਟਲਾਈਜ਼ ਉਹਨਾਂ ਨੂੰ ਕੀਤਾ ਗਿਆ ਔਰ ਡਰਾਈਵਰ ਜਿਹੜਾ ਉਹ ਮੌਕੇ 'ਤੇ ਮੌਜੂਦ ਰਿਹਾ। ਪੁਲਿਸ ਦੇ ਵੱਲੋਂ ਇਸ ਦੀ ਜਾਂਚ ਇਸ ਦੀ ਛਾਣਬੀਣ ਹੈ ਕੀਤੀ ਜਾ ਰਹੀ ਹੈ। ਅਗਰ ਤੁਹਾਡੇ ਪਾਸ ਕੋਈ ਜਾਣਕਾਰੀ ਹੋਵੇ, ਕੋਈ ਇਨਫੋਰਮੇਸ਼ਨ ਹੋਵੇ ਇਸ ਐਕਸੀਡੈਂਟ ਦੇ ਸੰਬੰਧ ਦੇ ਵਿੱਚ, ਤਾਂ ਤੁਸੀਂ ਪੁਲਿਸ ਨੂੰ 905-453-2121 'ਤੇ ਕਾਲ ਕਰ ਸਕਦੇ ਹੋ।
9054532121 ਐਕਸਟੈਂਸ਼ਨ 3710। ਸੋ ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਪੁਲਿਸ ਦੇ ਨਾਲ ਉਹ ਇਨਫੋਰਮੇਸ਼ਨ, ਅਗਰ ਤੁਹਾਡੇ ਪਾਸ ਕੋਈ ਇਹ ਜਿਹੜੇ ਆ ਦੁਰਘਟਨਾ ਵਾਪਰੀ ਹੈ ਬੀਤੀ ਰਾਤ ਬੋਵੇ ਡਰਾਈਵ ਐਂਡ ਹੋਰ ਓਨਟਾਰੀਓ ਸਟਰੀਟ ਦੇ ਨੇੜੇ, ਜੋ ਇੱਕ ਪੈਦਲ ਚੱਲਣ ਵਾਲੇ 60 ਸਾਲਾ ਵਿਅਕਤੀ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਵੱਜੀ ਹੈ। ਕਈ ਵਾਰੀ ਪੁਲਿਸ ਨੂੰ ਵਿਟਨੈਸ ਦੀ ਜ਼ਰੂਰਤ ਹੁੰਦੀ ਹੈ, ਸੋ ਜ਼ਰੂਰ ਤੁਸੀਂ ਆਪਣੀ ਜਾਣਕਾਰੀ ਹੈ ਉਹ 9054532121 ਐਕਸਟੈਂਸ਼ਨ 3710 'ਤੇ ਕਰ ਸਕਦੇ ਹੋ। ਇੰਟੈਰੀਓ 'ਚ ਉਸ ਐਪ 'ਚ ਜਿਹੜੀ ਗ੍ਰਾਂਟ ਦਾ ਪੋਰਸ਼ਨ ਹੈ ਉਹ ਹੁਣ ਬੀਤੇ ਕੱਲ੍ਹ ਤੋਂ 85% ਹੋਇਆ ਕਰਦਾ ਸੀ, ਉਹਨੂੰ ਘਟਾ ਕੇ 25% ਤੱਕ ਜਿਹੜਾ ਉਹ ਕਰ ਦਿੱਤਾ ਗਿਆ, ਔਰ ਬੀਤੇ ਕੱਲ੍ਹ ਤੋਂ ਇਹ ਲਾਗੂ ਹੋ ਚੁੱਕਿਆ। ਇਸ ਤੋਂ ਇਲਾਵਾ ਜੋ 7 ਸਾਲ ਤੱਕ ਟਿਊਸ਼ਨ ਫੀ ਜਿਹੜੀ ਹੈ ਯੂਨੀਵਰਸਿਟੀਜ਼ ਐਂਡ ਕਾਲਜਸ ਦੀ, ਉਹਦੇ ਉੱਤੇ ਕੈਪ ਜਿਹੜਾ ਲੱਗਾ ਹੋਇਆ ਸੀ ਉਹ ਵੀ ਹੁਣ ਹਟਾ ਦਿੱਤਾ ਗਿਆ, ਜਿਸ ਦੇ ਨਾਲ ਕਾਲਜ ਅਤੇ ਜਿਹੜੀਆਂ ਯੂਨੀਵਰਸਿਟੀਜ਼ ਹੈ ਹੁਣ ਹਰ ਸਾਲ ਆਉਂਦੇ 3 ਸਾਲਾਂ ਤੱਕ 2% ਫੀਸ ਜਿਹੜੀ ਉਹ ਆਪਣੀ ਸਾਲਾਨਾ ਉਹ ਵਧਾ ਸਕਣਗੇ ਸਕਦੇ ਹਨ। ਅਤੇ ਮਜੋਰਟੀ ਜਿਹੜੇ ਸਟੂਡੈਂਟਸ ਨੇ ਉਹ ਉਸ ਐਪ ਦੁਆਰਾ ਆਪਣੀ ਪੜ੍ਹਾਈ ਪੂਰੀ ਕਰਦੇ ਨੇ, ਜੇ ਆਪਾਂ ਇੱਥੋਂ ਦੀ ਗੱਲ ਜਦੋਂ ਕਰਦੇ ਹਾਂ। ਅਤੇ ਜਿਨ੍ਹਾਂ ਲਈ ਫਿਊਚਰ ਹੁਣ ਮੁਸ਼ਕਲ ਹੋ ਗਿਆ ਲੱਗਦਾ ਹੈ, ਜਿਸ ਕਰਕੇ ਜਿਹੜੀਆਂ ਸਟੂਡੈਂਟ ਅਲਾਇੰਸ ਹੈ ਉਹਨਾਂ ਦੇ ਵੱਲੋਂ ਸਰਕਾਰ ਨੂੰ ਇੱਕ ਬੇਨਤੀ ਕੀਤੀ ਜਾ ਰਹੀ ਹੈ ਕਿ ਨੋ ਇੰਟਰਸਟ ਸਟੂਡੈਂਟ ਲੋਨ ਇੰਪਲੀਮੈਂਟ ਕੀਤਾ ਜਾਵੇ, ਜਿਹਦੇ ਨਾਲ ਉਹ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਯੂਨੀਵਰਸਿਟੀਜ਼ ਆਪਣੀਆਂ ਕੰਪਲੀਟ ਕਰਨੀਆਂ ਨੇ ਜਾਂ ਕਾਲਜਸ ਸਟੱਡੀ ਆਪਣੀ ਪੂਰੀ ਕਰਨੀ ਹੈ, ਜੇ ਗ੍ਰਾਂਟ ਵਾਲਾ ਜਿਹੜਾ ਪੋਰਸ਼ਨ ਹੈ ਘੱਟ ਕਰ ਦਿੱਤਾ ਗਿਆ ਉਸ ਐਪ ਵੱਲੋਂ ਉਹਨਾਂ ਨੂੰ ਹੁਣ ਇਹ ਮੁਸ਼ਕਲ ਆਏਗੀ ਆਪਣੀ ਫੀਸ ਭਰਨ ਦੇ ਵਿੱਚ। ਅਤੇ ਜੇ ਉਹਨਾਂ ਨੂੰ ਨੋ ਇੰਟਰਸਟ ਲੋਨ ਮਿਲਦੇ ਨੇ ਅਤੇ ਕੁਝ ਇੱਕ ਦੀ ਅਵੇਲੇਬਿਲਟੀ ਅੱਜ ਕੱਲ੍ਹ ਹੁਣ ਵੀ ਡੈਫੀਨੇਟਲੀ ਹੈ, ਲੇਕਿਨ ਜੇ ਜ਼ਿਆਦਾ ਜਿਹੜੀ ਬਹੁਤਾਤ ਹੈ, ਜੇ ਸਰਕਾਰ ਦੇ ਵੱਲੋਂ ਕੋਈ ਅਜਿਹੇ ਜਿਹੜੀ ਲੋਨ ਦੀ ਸੁਵਿਧਾ ਉਹ ਉਪਲਬਧ ਕਰਵਾਈ ਜਾਂਦੀ ਹੈ, ਅਤੇ ਉਸ ਐਪ ਤੋਂ ਬਿਨਾਂ ਵੀ ਜਿਹੜੇ ਸਟੂਡੈਂਟਸ ਨੇ ਉਹ ਆਪਣੀ ਪੜ੍ਹਾਈ ਜਿਹੜੀ ਆ ਉਹ ਪੂਰੀ ਕਰ ਸਕਦੇ ਨੇ। ਸੋ ਇਸੇ ਕਰਕੇ ਉਹਨਾਂ ਦੇ ਵੱਲੋਂ ਇੱਕ ਗੌਰਮੈਂਟ ਨੂੰ ਇੱਕ ਅਪੀਲ, ਇੱਕ ਬੇਨਤੀ, ਇੱਕ ਰਿਕੁਐਸਟ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਅਤੇ ਮੇਰਾ ਖਿਆਲ ਜ਼ਰੂਰ ਸਰਕਾਰਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ। ਹਾਂ ਠੀਕ ਹੈ, ਮੰਨਦੇ ਹਾਂ ਕਿ ਉਸ ਐਪ ਨੂੰ ਮਿਸਯੂਜ਼ ਵੀ ਕੀਤਾ ਗਿਆ ਪਿਛਲੇ ਸਾਲਾਂ ਦੇ ਦੌਰਾਨ, ਇਸੇ ਕਰਕੇ ਸਰਕਾਰਾਂ ਨੂੰ ਕਈ ਵਾਰੀ ਕੁਝ ਇੱਕ ਜਿਹੜੀਆਂ ਆਪਣੇ ਵੱਲੋਂ ਇਹੋ ਜਿਹੇ ਫੈਸਲੇ ਲਏ ਜਾਂਦੇ ਨੇ ਕਿ ਜਿਹਦੇ ਨਾਲ ਜਿਹੜੇ ਜੈਨੂਅਨ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਅਤੇ ਉਹ ਹਰ ਖੇਤਰ ਦੇ ਵਿੱਚ ਹੈ, ਅਤੇ ਇਸ ਤਰ੍ਹਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਪਰ ਜੋ ਗਲਤ ਤਰੀਕਿਆਂ ਦੇ ਨਾਲ ਜਿਨ੍ਹਾਂ ਨੂੰ ਮਾਇਆ ਬਣਾਉਣ ਦੀ ਆਦਤ ਹੁੰਦੀ ਹੈ ਉਹ ਫਿਰ ਹਟਦੇ ਨਹੀਂ ਹੈ, ਸੋ ਉਹਨਾਂ ਨੂੰ ਨੱਥ ਪਾਉਣ ਵਾਸਤੇ ਜਿਹੜੇ ਬਾਕੀ ਭੋਲੇ ਲੋਕ ਨੇ ਜਿਹੜੇ ਬੜੇ ਜੈਨੂਅਨਲੀ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਖੇਤਰ ਦੇ ਵਿੱਚ ਉਤਾਰਨਾ ਹੁੰਦਾ, ਅਤੇ ਉਹਨਾਂ ਲਈ ਮੁਸ਼ਕਲ ਜਿਹੜੀ ਆ ਉਹ ਖੜ੍ਹ ਜਾਂਦੀ ਹੈ। ਪਰ ਜੇ ਇਹੋ ਜਿਹਾ ਕੋਈ ਪਲਾਨ, ਇਹੋ ਜਿਹਾ ਕੋਈ ਪ੍ਰੋਗਰਾਮ ਹੈ ਸਰਕਾਰ ਦੇ ਵੱਲੋਂ ਨੋ ਇੰਟਰਸਟ ਸਟੂਡੈਂਟ ਲੋਨਸ ਵਗੈਰਾ ਦੀ ਇੰਪਲੀਮੈਂਟੇਸ਼ਨ ਹੁੰਦੀ ਹੈ, ਕੋਈ ਇੰਟਰੋਡਿਊਸ ਉਹ ਕਰਦੇ ਨੇ ਅਤੇ ਉਹ ਬੜਾ ਉਹਦੀ ਮੇਰਾ ਖਿਆਲ ਹੈ ਕਿ ਚਾਰ ਚੁਫੇਰੇ ਖਾਸ ਕਰਕੇ ਸਟੂਡੈਂਟਸ ਦੇ ਵਿੱਚ ਜ਼ਰੂਰ ਉਹਨੂੰ ਐਪਰੀਸ਼ੀਏਟ ਜਿਹੜਾ ਉਹ ਕੀਤਾ ਜਾਏਗਾ। ਜੁੜੇ ਹੋਏ ਸੀ ਜੀ ਆਪਾਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਇਸ ਪ੍ਰੋਗਰਾਮ ਦਾ ਸਮਾਂ ਹੁਣ ਤਕਰੀਬਨ ਸਮਾਪਤ ਹੈ ਅਤੇ ਆਪਾਂ ਨੇ ਹੁਣ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਦਾਖਲ ਹੋਣਾ। ਉਸ ਤੋਂ ਪਹਿਲਾਂ ਇੱਕ ਜਿਹੜੀ ਸਟੇਸ਼ਨ ਆਈ ਡੀ ਸਾਡੇ ਵਾਸਤੇ ਲੈਣੀ ਜ਼ਰੂਰੀ ਹੈ, ਸੋ ਸਟੇਸ਼ਨ ਆਈ ਡੀ ਇੱਕ ਲੈਂਦੇ ਹਾਂ ਜੀ, ਉਸ ਤੋਂ ਬਾਅਦ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ ਕਿਉਂਕਿ ਅਸੀਂ ਕਰਦੇ ਹਾਂ ਪਿਆਰ ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
2: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
3: ਗਲ ਮਿੱਠੀ ਮਿੱਠੀ ਬੋਲ ਦਸ ਕਾਨੋ ਵਿੱਚ ਗੋਲ ਵਜਨੇ ਤੇ ਤਾਸ਼ੇ ਢੋਲ ਮਸਤੀ ਮੈਂ ਤੂੰ ਵੀ ਡੋਲ।
4: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
5: visitor to Canada out of province coverage buy karna chahne ho ya apne parents ya grandparents liye super visa insurance the best rates best plans at the best option bare ya phir 40-45% da discount lena chahne ho ta hune contact karo 6474-0082 6474-0086862।
6: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: ਜੀ ਦੋਸਤੋ, ਜੁੜਿਓ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਰਨੀ ਹੁੰਦੀ ਹੈ ਤਾਂ ਫਿਰ 416-669-1389 'ਤੇ ਕਰ ਸਕਦੇ ਹੁੰਦੇ ਹੋ। ਪ੍ਰੇਮ ਗਿੱਲ ਜੀ ਕਾਲ ਕਰ ਰਹੇ ਨੇ ਜੀ। ਪ੍ਰੇਮ ਜੀ, ਸਵਾਗਤ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ?
1: ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ।
0: ਠੀਕ ਹੈ, ਤੇ ਕੀ ਖਬਰ ਹੈ ਜੀ ਅੱਜ ਦੀ?
1: ਹਾਂਜੀ, ਖਬਰਾਂ ਤਾਂ ਬੜੀਆਂ ਹੈਗੀਆਂ, ਚੱਲੀ ਜਾਂਦੀਆਂ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਜੇ ਰਾਜਨੀਤੀ ਵਿੱਚ ਆ ਰਹਾ ਨਾ, ਤਾਂ ਫਿਰ ਲੋਕਾਂ ਦਾ ਵਿਸ਼ਵਾਸ ਨਾ ਤੋੜੋ।
0: ਠੀਕ ਹੈ,
1: ਵਾਅਦੇ ਜਿਹੜੇ ਹੈ ਨਾ, ਉਹਨਾਂ ਨੂੰ ਨਿਭਾਓ ਤੇ ਕੁਛ ਏਦਾਂ ਦਾ ਨਾ ਕਰੋ ਜਿਹਦੇ ਨਾਲ ਚਲੋ ਕਿ ਆਪਣਾ ਹੀ ਜਿਹੜਾ ਸਿਰ ਝੁਕ ਜਾਵੇ ਨਾ, ਜਾਂ ਪਰਮਾਤਮਾ ਦੀ ਨਜ਼ਰ ਵਿੱਚ ਉਹ ਮਤਲਬ ਬੰਦਾ ਕਹੇ ਕਿ ਯਾਰ ਮੈਂ ਰਾਜਨੀਤਿਕ ਨੇਤਾ ਹੈਗਾ, ਪਰ ਮੈਂ ਕਰੀ ਜਾਂਦਾ ਹਨਾ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੇ। ਹੁਣ ਦੇਖੋ ਮਨਜੀਤ ਜੀ, ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਨੇਤਾ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਪੈਸੇ ਵਰਤੇ ਨੇ, ਉਹਨਾਂ ਨੇ ਲੋਕਾਂ ਦੀ ਟੈਕਸ ਪੇਅਰ ਦੀ ਮਨੀ, ਰਾਈਟ? ਹੁਣ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਇਹਨਾਂ ਨੇ ਇਹ ਗਏ ਸੀਗੇ 1,59,000
0: ਕਿੱਥੇ ਗਏ ਸੀ? ਕਿੱਥੇ ਗਏ ਸੀ?
1: ਇਹ ਇਹਨਾਂ ਦਾ ਵਫਦ ਗਿਆ ਸੀਗਾ ਜੀ, ਆਪਣੇ ਇੱਕ ਟੂਰ ਗਿਆ ਸੀਗਾ,

0: ਜੀ ਮਨੀਆਂ ਉਹਦਾ ਕਿੱਦਾਂ ਮਿਸਯੂਜ਼ ਹੋ ਰਿਹਾ। ਹੈਲੋ
1: ਪ੍ਰੇਮ ਜੀ,
0: ਸਰ
1: ਤੁਸੀਂ ਆਪਣੀ ਲਾਈਨ ਹੋਲਡ ਰੱਖਿਓ ਜੀ, ਤੇ ਕਿਉਂਕਿ ਮੈਂ ਜਿਹੜੀਆਂ ਸਿੱਖ ਗੇਮਸ ਕੈਨੇਡਾ ਚੱਲ ਰਹੀਆਂ ਅੱਜ ਉਹਨਾਂ ਲਈ ਸਪੈਸ਼ਲ ਜਾਣਕਾਰੀ ਲੈ ਕੇ ਹਰਵਿੰਦਰ ਭਾਅ ਜੀ ਆਪਣੇ ਨਾਲ ਜੁੜੇ, ਮੈਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਲਵਾਂ ਤੇ ਫਿਰ ਆਪਾਂ ਜਾਰੀ ਰੱਖਾਂਗੇ ਜੀ ਗੱਲ ਆਪਣੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਹਰਵਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਤੇ ਜੀ ਆਇਆਂ ਤੁਹਾਨੂੰ ਜੀ।
2: ਗਿੱਲ ਸਾਹਿਬ ਤੁਹਾਡੇ, ਗਿੱਲ ਸਾਹਿਬ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗੇਮਸ ਦੀ, ਸਿੱਖ ਗੇਮਸ ਦੀ ਅੰਟਾਰੀਓ ਦੀਆਂ ਪਹਿਲੀਆਂ ਸਿੱਖ ਗੇਮਸ ਦੀ ਜਿਹੜੀ ਓਪਨਿੰਗ ਸੈਰੇਮਨੀ ਕੱਲ ਹੋਈ ਸੀ, ਜਿਸ ਦੇ ਵਿੱਚ ਪ੍ਰੋਵਿੰਸ਼ੀਅਲ ਸਾਡੇ ਪ੍ਰੀਮੀਅਰ ਸਾਹਿਬ ਤੇ ਸਿਟੀ ਦਾ ਸਟਾਫ, ਸਿਟੀ ਦੇ ਸਾਡੇ ਕੌਂਸਲਰ, ਮੇਅਰ ਸਾਹਿਬ ਤੇ MP ਤੇ MPP ਜਿਹੜੇ ਸ਼ਾਮਿਲ ਹੋਏ ਸੀ, ਤੇ ਬੜੀ ਸ਼ਾਨਦਾਰ ਤਰੀਕੇ ਨਾਲ ਇਹਨਾਂ ਗੇਮਸ ਦੀ ਜਿਹੜੀ ਹੈਗੀ ਓਪਨਿੰਗ ਸੈਰੇਮਨੀ ਹੋਈ, ਤੇ ਉਪਰੰਤ ਜਿਹੜੇ ਵੱਖ ਵੱਖ ਜਿਹੜੇ ਮੁਕਾਬਲੇ ਨੇ ਚੱਲ ਰਹੇ ਨੇ। ਇਸ ਵੇਲੇ ਵੀ ਕੈਸੀ ਕੈਂਬਲ ਸੈਂਟਰ ਵਿਖੇ ਫੀਲਡ ਹਾਕੀ ਦੇ ਮੁਕਾਬਲੇ ਚੱਲ ਰਹੇ ਨੇ, ਤੇ ਬ੍ਰੈਂਪਟਨ ਸੋਕਰ ਸੈਂਟਰ ਵਿਖੇ ਇਨਡੋਰ ਤੇ ਆਊਟਡੋਰ ਦੋਵਾਂ ਸਾਈਡ ਤੇ ਸੋਕਰ ਦੇ ਮੁਕਾਬਲੇ ਚੱਲ ਰਹੇ ਨੇ, ਵੇਟ ਲਿਫਟਿੰਗ ਚੱਲ ਰਹੀ ਆ ਤੇ ਬਾਸਕਟਬਾਲ ਦੇ ਮੁਕਾਬਲੇ ਚੱਲ ਰਹੇ ਨੇ। ਕਬੱਡੀ ਦੇ ਜਿਹੜੇ ਮੈਚ ਨੇ ਉਹ ਬਰਸਾਤ ਕਰਕੇ ਜਿਹੜੇ ਕੱਲ ਤੱਕ ਪੋਸਟਪੋਨ ਕੀਤੇ ਹੈਗੇ ਨੇ। ਕੱਲ ਜਿੰਨੇ ਵੀ ਕਬੱਡੀ ਦੇ ਮੈਚ ਨੇ, ਕੱਲ ਸਵੇਰੇ 10 ਵਜੇ ਬ੍ਰੈਂਪਟਨ ਸੋਕਰ ਸੈਂਟਰ ਦੇ ਨਾਲ ਜੋ ਗਰਾਉਂਡਸ ਨੇ ਸਕੂਲ ਦੀਆਂ, ਉਹਨਾਂ ਦੇ ਵਿੱਚ ਕਹਿ ਲਓ ਹੋਣਗੇ, ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਗੇਮਸ ਚੱਲ ਰਹੀਆਂ ਨੇ, ਆਓ ਦੇਖੋ ਤੇ ਬੱਚਿਆਂ ਦੀ, ਆਪਣੇ ਪਲੇਅਰਸ ਦੀ ਹੌਸਲਾ ਅਫਜ਼ਾਈ ਕਰੋ। ਤੇ ਇਸ ਦੇ ਨਾਲ ਨਾਲ ਹੀ ਦੱਸਦੀ ਹੈ ਕਿ ਕੱਲ ਸ਼ਾਮ ਨੂੰ, ਦੁਪਹਿਰੇ, ਸੋਰੀ ਮਾਫ ਕਰਨਾ, 12 ਤੋਂ ਲੈ ਕੇ 4 ਵਜੇ ਤੱਕ ਜਿਹੜੀ ਦੀ ਕਲੋਜ਼ਿੰਗ ਸੈਰੇਮਨੀ ਹੈਗੀ ਆ ਉਹ ਕੈਸੀ ਕੈਂਬਲ ਸੈਂਟਰ ਵਿਖੇ ਹੋਵੇਗੀ, ਜਿਸ ਦੇ ਵਿੱਚ ਲੋਕਲ ਕਹਿ ਲਓ ਸਾਡੇ ਜਿਹੜੇ ਡਿਗਨਟਰੀਜ਼ ਨੇ ਉਹ ਪਹੁੰਚਣਗੇ, ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸ਼ਾਮ ਕੱਲ ਨੂੰ ਜਿਹੜੀਆਂ ਕਲੋਜ਼ਿੰਗ ਸੈਰੇਮਨੀਜ ਨੇ ਉਹਨਾਂ ਲਈ, ਉਹਨਾਂ ਦੇ ਵਾਸਤੇ ਕੈਸੀ ਕੈਂਬਲ ਵਿਖੇ ਪਹੁੰਚਣ ਦੀ ਕਿਰਪਾ ਵੀ ਕਰਨ ਜੀ।
1: ਤੇ ਹਰਵਿੰਦਰ ਜੀ, ਅੱਜ ਵੀ ਕੋਈ ਹੋਰ ਵੀ ਜਿਵੇਂ ਕਬੱਡੀ ਗੇਮਸ ਤੋਂ ਇਲਾਵਾ ਕੋਈ ਹੋਰ ਜਿਹੜੇ ਮੈਚਿਸ ਨੇ, ਜਿਵੇਂ ਖਾਸ ਕਰਕੇ ਫੀਲਡ ਹਾਕੀ ਹੈ, ਇਹਦੇ ਵਿੱਚ ਵੀ ਕੋਈ ਚੇਂਜਸ ਹੋਈਆਂ ਨੇ ਅੱਜ ਜਾਂ ਜਸ
2: ਕੋਈ ਚੇਂਜਸ ਨਹੀਂ ਜੀ, ਕਿਉਂਕਿ ਜਿਹੜੀ ਕਬੱਡੀ ਆ ਉਹ ਜਿਹੜੀ ਘਾਹ ਦੀ ਗਰਾਊਂਡ ਤੇ ਖੇਡੀ ਜਾਣੀ ਸੀਗੀ,
1: ਹਾਂਜੀ,
2: ਤੇ ਬਾਕੀ ਜਿਹੜੇ ਹੈਗੇ ਨੇ ਉੱਥੇ ਟਰਫ ਲੱਗੀ ਕਹਿ ਲਓ, ਕੋਈ ਪ੍ਰੋਬਲਮ ਨੀ ਹੈਗੀ। ਇਸੇ ਕਰਕੇ ਸੋਕਰ ਤੇ ਫੀਲਡ ਹਾਕੀ ਦੇ ਮੁਕਾਬਲੇ ਉਸੇ ਤਰ੍ਹਾਂ ਜਾਰੀ ਹੈਗੇ ਨੇ ਜੀ।
1: ਠੀਕ ਹੈ, ਠੀਕ ਹੈ। ਤੇ ਅੱਜ ਜਿਵੇਂ ਅੱਜ ਸਿਰਫ ਕਬੱਡੀ ਮੁਕਾਬਲਿਆਂ ਨੂੰ ਲੈ ਕੇ ਬਾਕੀ ਸਾਰੇ ਦੇ ਸਾਰੀਆਂ ਜਿਹੜੀਆਂ ਗੇਮਸ ਨੇ ਉਹ ਐਜ਼ ਇਜ਼ ਜਿਵੇਂ ਪਹਿਲਾਂ ਸਕੈਡਿਊਲ ਸੀ ਉਸੇ ਤਰ੍ਹਾਂ ਨਾਲ ਚੱਲਦੀਆਂ, ਰਾਈਟ?
2: ਉਸੇ ਤਰ੍ਹਾਂ ਚੱਲ ਰਹੀਆਂ ਨੇ, ਹਾਂਜੀ।
1: ਠੀਕ ਹੈ, ਠੀਕ ਹੈ। ਤੇ ਇਸ ਤੋਂ ਇਲਾਵਾ ਕੋਈ ਹੋਰ ਤੁਸੀਂ ਆਪਣੇ ਵੱਲੋਂ ਅੱਜ ਦਾ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਹੋ?
2: ਮੈਂ ਤਾਂ ਇਹੀ ਕਹਿਣਾ ਜੀ, ਜੋ ਤੁਹਾਡਾ ਪ੍ਰੋਗਰਾਮ ਇਸ ਵੇਲੇ ਸੁਣ ਰਹੇ ਨੇ, ਬੜੀ ਦੂਰ ਤੱਕ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਸੁਣਦੇ ਨੇ ਸਰੋਤੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ, ਸਾਡਾ ਪਹਿਲਾ ਉਪਰਾਲਾ ਇਹ ਅੰਟਾਰੀਓ ਗੁਰਦੁਆਰਾ ਕਮੇਟੀ ਦਾ, ਆਓ ਗੇਮਸ ਦੇਖੋ, ਪਲੇਅਰਾਂ ਦੀ ਵੀ ਹੌਸਲਾ ਅਫਜ਼ਾਈ ਹੁੰਦੀ ਆ ਤੇ ਪ੍ਰਬੰਧ ਕਰਨ ਵਾਲਿਆਂ ਦੀ ਵੀ ਹੁੰਦੀ ਆ। ਜਿੰਨੀ ਹੌਸਲਾ ਅਫਜ਼ਾਈ, ਜਿੰਨੇ ਵਧੀਆ ਉਤਸ਼ਾਹ ਹੋਊਗਾ, ਉਨੇ ਵਧੀਆ ਤਰੀਕੇ ਨਾਲ ਅਗਲੇ ਸਾਲ ਕਹਿ ਲਓ ਵੀ ਵਧੀਆ ਤਰੀਕੇ ਨਾਲ ਕਰਾਈਆਂ ਜਾਣਗੀਆਂ। ਬੱਚਿਆਂ ਨੂੰ, ਆਪਣਿਆਂ ਨੂੰ ਲੈ ਕੇ ਆਓ, ਕਿਉਂਕਿ ਅੱਜ ਕੱਲ ਆਪਾਂ ਜਿਵੇਂ ਦੇਖਦੇ ਹਾਂ ਕਿ ਬੱਚੇ ਥੋੜੇ ਫੋਨਾਂ ਵਿੱਚ ਜਾਂ TV ਦਾ ਜ਼ਿਆਦਾ ਰੁਝਾਨ ਵੱਧ ਰਿਹਾ, ਬੱਚਿਆਂ ਨੂੰ ਜੋ ਤੁਸੀਂ ਲੈ ਕੇ ਆਉਂਦੇ ਹੋ ਤਾਂ ਬੱਚਿਆਂ ਦੇ ਵਿੱਚ ਵੀ ਕਹਿ ਲਓ ਖੇਡਾਂ ਦੀ ਚਿਣਗ ਲੱਗਦੀ ਆ, ਜਿੱਥੇ ਤਾਂ ਸਰੀਰ ਤੰਦਰੁਸਤ ਰਹਿੰਦਾ ਉਸਦੇ ਨਾਲ ਨਾਲ ਮਾਇੰਡ ਬੜਾ ਸ਼ਾਰਪ ਹੁੰਦਾ, ਬੱਚਿਆਂ ਨੂੰ ਡਿਸਿਪਲਿਨ ਚ ਰਹਿਣਾ ਆਉਂਦਾ। ਤੇ ਮੈਂ ਦੇਖਿਆ ਬਹੁਤ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ, ਅਸੀਂ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਆਓ ਤੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਜੀ।
1: ਜੀ ਬਿਲਕੁਲ, ਔਰ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਾਰੀ ਟੀਮ ਨੂੰ, ਸਮੁੱਚਾ ਜਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਬੀਤੇ ਕੱਲ੍ਹ ਦੀ ਜੋ ਸੈਰੇਮਨੀ, ਜੋ ਓਪਨਿੰਗ ਸੈਰੇਮਨੀ ਹੋਈ, ਔਰ ਜਿੰਨਾ ਲੋਕਾਂ ਦਾ ਉਤਸ਼ਾਹ ਦੇਖਣ ਵਾਲਿਆਂ ਦਾ, ਪਲੇਅਰਸ ਦਾ, ਬੱਚਿਆਂ ਦਾ, ਉਹ ਮੇਰਾ ਖਿਆਲ ਹੈ ਕਿ ਡੈਫੀਨੇਟਲੀ ਜੀ ਉਹਨੂੰ ਬੂਰ ਪਏਗਾ। ਔਰ ਜਿਹੜੀ ਕੱਲ੍ਹ ਦੀ ਤੁਸੀਂ ਕਲੋਜ਼ਿੰਗ ਸੈਰੇਮਨੀ ਦੀ ਵੀ ਗੱਲ ਕਰਦੇ ਹੋ ਦੋਸਤੋ, ਕੱਲ੍ਹ ਨੂੰ 12 ਵਜੇ ਤੋਂ 4 ਵਜੇ ਤੱਕ ਜਿਵੇਂ ਹਰਵਿੰਦਰ ਜੀ ਨੇ ਦੱਸਿਆ ਹੀ ਆ ਜੀ, ਉਹ ਕਲੋਜ਼ਿੰਗ ਸੈਰੇਮਨੀ ਹੋਣੀ ਆ, ਉਹਦੇ 'ਚ ਵੀ ਤੁਸੀਂ ਪਹੁੰਚਣਾ। ਪਲੱਸ ਕਿਉਂਕਿ ਮੀਂਹ ਜਿਹੜਾ ਅੱਜ ਹੈ ਉਹ ਜ਼ਰੂਰ, ਜਿਹੜੀ ਫੋਰਕਾਸਟ ਹੈ ਉਹ ਸਾਰੇ ਦਿਨ ਦੀ ਹੈ, ਪਰ ਬਹੁਤ ਮੇਰਾ ਖਿਆਲ ਹੈ ਕਿ ਇਹ ਰੁਕ ਕੇ ਵੀ ਬਾਰਿਸ਼ ਰੁਕ ਵੀ ਜਾਂਦੀ ਹੈ, ਸੋ ਤੁਸੀਂ ਜਿਹੜੇ ਮੈਚਿਸ ਨੇ, ਜਿਹੜੀਆਂ ਗੇਮਸ ਹੋ ਰਹੀਆਂ ਨੇ, ਉਹਨਾਂ ਦਾ ਅੱਜ ਵੀ ਆਨੰਦ ਮਾਣ ਸਕਦੇ ਹੋ ਜਿੱਥੇ ਵੀ ਤੁਸੀਂ, ਜਿਹੜਾ ਵੀ ਤੁਹਾਨੂੰ ਨੇੜੇ ਸੈਂਟਰ ਪੈਂਦਾ। ਬ੍ਰੈਂਪਟਨ ਸੋਕਰ ਸੈਂਟਰ ਦੀ ਗੱਲ ਕਰ ਲਓ ਜਾਂ ਕੈਸੀ ਕੈਂਬਲ ਦੀ ਗੱਲ ਕਰ ਲਓ, ਜਿਹੜੀ ਨੇੜੇ ਦੀ ਤੁਹਾਡੀ ਲੋਕੇਸ਼ਨ ਹੈ ਉੱਥੇ ਤੁਸੀਂ ਪਹੁੰਚ ਕੇ, ਲੌਂਗ ਵੀਕਐਂਡ ਵੀ ਹੈ, ਇਸ ਨੂੰ ਇੰਜੋਏ ਕਰੋ, ਅਤੇ ਨਾਲ ਦੀ ਨਾਲ ਜਿੱਥੇ ਪਲੇਅਰਸ ਦੀ ਹੌਸਲਾ ਅਫਜ਼ਾਈ ਹੈ ਜੀ, ਉਹ ਤਾਂ ਡੈਫੀਨੇਟਲੀ ਹੋਣੀ ਹੋਣੀ ਹੈ, ਪ੍ਰਬੰਧਕਾਂ ਨੂੰ ਬਹੁਤ ਹੌਸਲਾ ਮਿਲਦਾ ਹੈ, ਔਰ ਆਉਂਦੇ

0: ਸਾਲ ਪਰਮਾਤਮਾ ਕਰੇ ਇਸ ਤੋਂ ਵੀ ਬਹੁਤ ਵੱਡੇ ਸਕੇਲ ਦੇ ਉੱਤੇ ਇੱਕ ਗ੍ਰੈਂਡ ਟੂਰਨਾਮੈਂਟ ਜਿਹੜਾ ਉਹ ਨਿਬੜੇ ਔਰ ਇਸ ਵਾਰੀ ਦਾ ਵੀ ਤੁਹਾਡੇ ਵਾਸਤੇ ਫਿਰ ਇੱਕ ਵਾਰੀ ਫਿਰ ਤੋਂ ਜੀ ਸ਼ੁਭ ਸ਼ਾਮਾਂ ਔਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਕੋਈ ਨੰਬਰ ਸ਼ੇਅਰ ਕਰਨਾ ਚਾਹੋ ਤਾਂ ਡੈਫੀਨੇਟਲੀ
1: ਮੈਨੂੰ ਫੋਨ ਕਰ ਸਕਦੇ ਨੇ ਜੀ ਸਰ ਉੱਤੇ 647-629-4041 647-629-4041 ਜਾਂ ਅੰਮ੍ਰਿਤ ਸਿੰਘ ਹੋਰਾਂ ਨੂੰ ਫੋਨ ਕਰ ਸਕਦੇ ਨੇ 647-807-0007
0: 647-807-6007 ਬਹੁਤ ਬਹੁਤ ਸ਼ੁਕਰੀਆ ਜੀ,
1: ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ, ਤੁਸੀਂ ਅੱਜ ਦੀਆਂ ਜਿਹੜੀਆਂ ਇਹ ਸਕੈਜੂਲਡ ਗੇਮਸ ਨੇ ਜਿਵੇਂ ਹਰਵਿੰਦਰ ਜੀ ਨੇ ਦੱਸੇ ਆ ਕਿ ਕਬੱਡੀ ਨੂੰ ਛੱਡ ਕੇ ਬਾਕੀ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਗੇਮਸ ਆ ਐਜ਼ ਐਜ਼ ਉਹ ਚੱਲ ਰਹੀਆਂ ਨੇ ਜ਼ਰੂਰ ਜਾ ਕੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਅਤੇ ਪ੍ਰੇਮ ਜੀ ਇੱਕ ਵਾਰੀ ਫਿਰ ਤੋਂ ਤੁਹਾਡੇ ਵੱਲ ਆਉਂਦੇ ਹਾਂ ਜੀ।
2: ਧੰਨਵਾਦ ਮਨਜੀਤ ਜੀ,
0: ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ। ਸਾਨੂੰ ਕਈ ਵਾਰੀ ਅਸੀਂ ਕੀ ਕਹਿੰਦੇ ਹੁੰਦੇ ਆ ਕਿ ਫੋਨ ਵੀ ਅਟੈਂਡ ਕਰਨਾ ਪੈਂਦਾ, ਕਿਸੇ ਨੂੰ ਕਾਲ ਵੀ ਕਰਨੀ ਪੈਂਦੀ ਹੈ, ਤੇ ਫਿਰ ਉਹ ਖਲਾ ਜਿਹਾ ਨਹੀਂ ਆਉਣਾ ਚਾਹੀਦਾ ਜੀ ਵਿੱਚ। ਤੁਸੀਂ ਸ਼ੁਰੂ ਕਰੋ ਫਿਰ ਉਸ ਤੋਂ ਜਿੱਥੇ ਤੁਸੀਂ ਆਪਣੀ ਗੱਲ ਛੱਡੀ ਸੀ।
2: ਜੀ ਹਾਂਜੀ ਜੀ ਜੀ, ਹੁੰਦਾ ਇੱਦਾਂ ਹੈ ਕਿ ਦੇਖੋ ਅਸੀਂ ਕਹਿੰਦੇ ਕਿ ਜਿਹੜਾ ਵੀ ਕੋਈ ਨੇਤਾ ਆਪਾਂ ਰਿਪ੍ਰੈਜੈਂਟੇਟਿਵ ਬਣਦਾ ਲੋਕਾਂ ਲਈ, ਉਹਨਾਂ ਨੂੰ ਇਹ ਸੋਚ ਕੇ ਬਣਨਾ ਚਾਹੀਦਾ ਕਿ ਕਰਨਾ ਚਾਹੀਦਾ ਜਿਹੜੇ ਕੰਮ ਕਿ ਅਸੀਂ ਲੋਕਾਂ ਲਈ ਖਰੇ ਉਤਰੀ ਆ। ਜੇ ਅਸੀਂ ਜਿਹੜੇ ਵਾਅਦੇ ਕੀਤੇ ਨਾ ਘੱਟੋ ਘੱਟ ਉਹ ਤਾਂ ਨਿਭਾ ਲਓ ਨਾ ਯਾਰ। ਆਨੈਸਟੀ ਇਜ਼ ਦਾ ਬੈਸਟ ਪਾਲਿਸੀ ਜਿਹੜੀ ਆ ਕੈਨੇਡਾ ਦੇ ਵਿੱਚ ਮਨਜੀਤ ਜੀ, ਰਹਿ ਜੇ ਨੀ ਗਈ ਮਤਲਬ ਜੋ ਹਾਲਾਤ ਜਿਹੜੇ ਹੋ ਰਹੇ ਨਾ ਇਸ ਵੇਲੇ ਹੋਣਾ ਨਹੀਂ ਚਾਹੀਦਾ ਇੱਦਾਂ ਨਾ। ਹੁਣ ਹੁਣ ਮੈਂ ਆਉਣਾ ਸਿਟੀ ਲੈਵਲ ਤੇ, ਸਿਟੀ ਲੈਵਲ ਤੇ ਮਨਜੀਤ ਜੀ ਅਸੀਂ ਸਾਰੇ ਤਕਰੀਬਨ ਸਰੋਤਿਆਂ ਨੂੰ ਪਤਾ ਕਿ ਅਸੀਂ ਕਾਫੀ ਪ੍ਰੋਟੈਸਟ ਵੀ ਕਰਦੇ ਰਹੇ ਕਿ ਲੋਕਾਂ ਦੇ ਲਈ ਨਾ, ਕਿ ਆਪਾਂ ਆਪਣੇ ਜਿੰਨੇ ਵੀ ਵੋਲੰਟੀਅਰਲੀ ਅਸੀਂ ਕੰਮ ਕਰ ਸਕੀਏ ਨਾ, ਕੀਤੇ ਆ ਅਸੀਂ ਆਵਾਜ਼ ਵੀ ਉਠਾਈ ਹੈ ਨਾ। ਅੱਛਾ, ਉਹਦੇ ਵਿੱਚ ਹੋਇਆ ਕੀ ਕਿ ਜਿਹੜੇ ਆਪਣੇ ਪੈਟਰੀ ਬਰਾਊਨ ਸਾਹਿਬ ਆ ਮੇਅਰ ਸਾਹਿਬ, ਉਹਨਾਂ ਨੇ ਲੋਕਾਂ ਨੂੰ ਕਿਹਾ ਜੀ ਤੁਸੀਂ ਤਾਂ ਸਲੰਮ ਲੈਣ ਲਾਉਣੇ ਆ, ਤੇ ਮੈਨੂੰ ਇਹ ਨੀ ਸਮਝ ਆਉਂਦੀ ਕਿ ਜੇ ਸਲੰਮ ਲੈਣ ਲਾਉਣੇ ਆ ਤੇ ਇਸ ਵਾਰੀ ਪੈਟਰੀ ਬਰਾਊਨ ਸਾਹਿਬ ਦੁਆਰਾ ਇਲੈਕਸ਼ਨ ਦੇ ਆ ਰਹੇ ਤੇ ਉਹ ਕਿਹੜੇ ਮਤਲਬ ਕਿਹੜਾ ਨਜ਼ਰੀਆ ਲੈ ਕੇ ਆ ਰਹੇ ਲੋਕਾਂ ਲਈ। ਜੇ ਸਲੰਮ ਲੈਣ ਲਾਉਣ ਸੀਗੇ ਤੇ ਹੁਣ ਕੀ ਉਹ ਮਤਲਬ ਸਲੰਮ ਲਾਉਣ ਨਹੀਂ ਹੈਗੇ? ਇਹ ਬਹੁਤ ਵੱਡਾ ਸਵਾਲ ਹੈ ਨਾ। ਸਾਰੇ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਸਾਨੂੰ ਸਾਡੇ ਜਿਹੜੇ ਮਾਨਯੋਗ ਮੇਅਰ ਸਾਹਿਬ ਆ ਉਹਨਾਂ ਨੇ ਸਲੰਮ ਲੈਣ ਲਾਉਣ ਕਿਹਾ ਆ, ਇੱਕ ਵਾਰੀ ਨੀ ਹਜ਼ਾਰਾਂ ਵਾਰ ਹੋਣਾ। ਇਹ ਮੀਡੀਆ ਦੇ ਵਿੱਚ ਵੀ ਆਇਆ, ਅਸੀਂ ਪ੍ਰੋਟੈਸਟ ਕਰਦੇ ਹਾਂ, ਇਹਨਾਂ ਨੇ ਸਾਰਿਆਂ ਨੇ ਸਲੰਮ ਲੈਣ ਲੜ ਕਿਹਾ। ਅੱਛਾ, ਨਾਲ ਦੀ ਜਿਹੜੀ ਟੀਮ ਸੀਗੀ ਉਹਨਾਂ ਨੇ ਵੀ ਫਿਰ ਉਹਨਾਂ ਨੇ ਵੀ ਕੋਈ ਅਪੋਜ ਨੀ ਕੀਤਾ ਕਿਸੇ ਨੇ ਵੀ। ਇਹਦਾ ਮਤਲਬ ਇਹ ਹੋਇਆ ਕਿ ਉਹ ਸਾਰੇ ਜਾਣੇ ਇੱਕ ਸਲੇਟ ਮਤਲਬ ਕਹਿ ਰਹੇ ਸੀਗੇ ਅਸੀਂ ਸਲੰਮ ਲੈਣ ਲਾਉਣੇ। ਹੁਣ ਸਵਾਲ ਇਹ ਪਤਾ ਹੁੰਦਾ ਕਿ ਸਾਨੂੰ ਸੋਚਣਾ ਪੈਣਾ ਕਿ ਅਸੀਂ ਜਿਹੜਾ ਜਿਹੜਾ ਸਾਡਾ ਨੇਤਾ ਆ ਸਿਟੀ ਦਾ ਮੇਅਰ ਆ ਜਾਂ ਜਿਹੜੇ ਹੋਰ ਚੁਣੇ ਹੋਏ ਜਿੰਨੇ ਵੀ ਹੈਗੇ ਆ ਨਾਲ ਦੇ, ਕਿ ਉਹਨਾਂ ਨੂੰ ਅਸੀਂ ਵੋਟਾਂ ਪਾਵਾਂਗੇ ਕਿ ਸਾਨੂੰ ਇਸ ਤੋਂ ਵੀ ਭੱਦੇ ਸ਼ਬਦਾਂ ਦੇ ਨਾਲ ਸਾਨੂੰ ਅੱਗੇ ਫਿਊਚਰ ਦੇ ਵਿੱਚ ਸਾਨੂੰ ਬਿਆਨ ਕਰਨ? ਦੂਸਰਾ ਮਨਜੀਤ ਜੀ, ਇਹ ਚ ਵੀ ਦੋ ਕਥਨੀ ਨੀ ਹੈਗੀ ਕਿ ਜਿਹੜਾ ਇਸ ਵਾਰੀ ਓਨਟਾਰੀਓ ਦੇ ਵਿੱਚ ਲਾਰਜੈਸਟ ਜਿਹੜਾ ਡੰਪਿੰਗ ਸਟੇਸ਼ਨ ਹੈ ਉਹ ਬ੍ਰੈਂਪਟਨ ਨੂੰ ਬਣਾਇਆ ਜਾ ਰਿਹਾ ਸਟੀਲ ਤੇ ਬ੍ਰੈਮਲੀ ਦੇ ਕੋਲ, ਕੀ ਮਤਲਬ? ਅਸੀਂ ਫਿਰ ਉਹ ਤਾਂ ਗੱਲ ਫਿਰ ਪੈਟਰੀ ਬਰਾਊਨ ਸਾਹਿਬ ਦੀ ਸਹੀ ਹੋ ਗਈ ਨਾ ਕਿ ਅਸੀਂ ਸਲੰਮ ਲੈਣ ਲਾਉਣ ਲਈ, ਅਸੀਂ ਕਿਉਂ ਨੀ ਉਹਨਾਂ ਚੀਜ਼ਾਂ ਦੇ ਉੱਤੇ ਅਪੋਜ ਕਰਦੇ ਹਨ? ਸਾਨੂੰ ਸੋਚਣਾ ਪੈਣਾ ਕਿ ਇਸ ਵਾਰ ਵੋਟਾਂ ਜਿਹੜੀਆਂ ਨਾ ਪਾਉਣੀਆਂ ਬਹੁਤ ਜ਼ਰੂਰੀ ਆ। ਪਿਛਲੀ ਵਾਰੀ ਮਨਜੀਤ ਜੀ ਬਹੁਤ ਘੱਟ ਵੋਟਾਂ ਪਈਆਂ ਸੀਗੀਆਂ ਜਿਹਦੇ ਕਰਕੇ ਫਿਰ ਉਹੀ ਸਰਕਾਰ ਰਿਪੀਟ ਹੋ ਜਾਂਦੀ, ਫਿਰ ਉਹ ਮਨਮਰਜ਼ੀਆਂ ਕਰਦੀ ਆ, ਸਾਨੂੰ ਸਲੰਮ ਲੈਣ ਲੜ ਵੀ ਕਹਿੰਦੀ ਆ, ਤੇ ਹੋਰ ਵੀ ਬੜੇ ਭੱਦੇ ਸ਼ਬਦਾਂ ਦੇ ਸਾਨੂੰ ਉਹਨਾਂ ਨੂੰ ਸਾਨੂੰ ਬੁਲਾਇਆ ਜਾਂਦਾ ਜੀ।
0: ਸੋ ਪ੍ਰੇਮ ਜੀ, ਤੁਸੀਂ ਆਪਣਾ ਨੰਬਰ ਸਾਂਝਾ ਕਰ ਸਕਦੇ ਹੋ, ਤੇ ਜੇ ਕਿਸੇ ਨੇ ਤੁਹਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤੇ ਫਿਰ ਉਹ ਕਰ ਸਕਦੇ ਨੇ। ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ ਤੇ ਤੁਹਾਡੇ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਤਾਂ ਕਰ ਸਕਦਾ ਜੀ।
2: ਜੀ ਮਨਜੀਤ ਜੀ, ਮੇਰਾ ਨਾਮ ਜੀ ਪ੍ਰੇਮਪਾਲ ਗਿੱਲ ਹੈਗਾ ਜੀ, ਬੈਜਟ ਤੇ ਵੀ ਇਹੀ ਨਾਮ ਹੋਊਗਾ
0: ਜੀ।
2: ਮੈਂ ਵਾਰਡ ਨੰਬਰ 2 ਐਂਡ 6 ਵਿੱਚੋਂ ਐਜ਼ ਏ ਰੀਜਨਲ ਕਾਉਂਸਲਰ ਆ ਰਿਹਾ ਜੀ। ਤੁਹਾਡੀ ਵੋਇਸ ਤੇ ਤੁਹਾਡੀ ਚੋਇਸ ਜੀ, ਮੇਰਾ ਇਹ ਵਾਅਦਾ ਜੀ ਕਿ ਜੋ ਤੁਹਾਡੇ ਨਾਲ ਵਾਅਦੇ ਹੋਗੇ ਨਾ ਉਹਨਾਂ ਤੇ ਖਰੇ ਉਤਰਾਂਗੇ, ਕੰਮ ਕਰਾਂਗੇ ਜੀ, ਕੰਮ ਕਰਨ ਲਈ ਆ ਰਹੇ ਹਾਂ। ਤੇ ਇਸ ਕਰਕੇ ਪਲੀਜ਼ ਤੁਹਾਡੀ ਵੋਟ ਤੇ ਸਪੋਰਟ ਦੀ ਬਹੁਤ ਲੋੜ ਹੈ ਜੀ। ਸਰਕਾਰ ਅਗਰ ਤੁਸੀਂ ਬਦਲਣੀ ਚਾਹੁੰਦੇ ਆ, ਜੇ ਤੁਸੀਂ ਰੀਅਲ ਚੇਂਜ ਚਾਹੁੰਦੇ ਆ ਕਿ ਕੁਛ ਕਰੀਏ, ਮੰਨ ਲਓ ਕਿ ਵਧੀਆ ਕਰੀਏ ਹਨਾ, ਤੇ ਪਲੀਜ਼ ਤੁਹਾਡੀ ਵੋਟ ਤੇ ਸਪੋਰਟ
0: ਟੋਰਾਂਟੋ ਤੋਂ ਦਿੱਲੀ ਦੀ ਲੈਣੀ ਹੈ ਤੇ $1,049 ਦੇ ਵਿੱਚ ਮਿਲ ਸਕਦੀ ਹੈ। ਅੰਮ੍ਰਿਤਸਰ ਵਾਸਤੇ $1,285 ਹੈ। ਰਿਟਰਨ ਫੇਜ਼ ਦੇ ਵਿੱਚ ਅੰਮ੍ਰਿਤਸਰ ਤੋਂ ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜੀ ਹੈ $1,799 ਦੇ ਵਿੱਚ, ਅਤੇ ਟੋਰਾਂਟੋ ਤੋਂ ਦਿੱਲੀ $1,575 ਦੇ ਵਿੱਚ ਟਿਕਟ ਤੁਹਾਨੂੰ ਮਿਲ ਜਾਣੀ ਹੈ। ਪਾਕਿਸਤਾਨ ਤੁਸੀਂ ਜਾਣਾ ਅਤੇ ਵਨ ਵੇ ਕਰਾਚੀ ਦੀ ਟੋਰਾਂਟੋ ਤੋਂ ਕਰਾਚੀ ਜਿਹੜੀ ਹੈ $1,235 ਦੇ ਵਿੱਚ, ਇਸਲਾਮਾਬਾਦ ਲਈ $1,250 ਟਿਕਟ ਤੁਸੀਂ ਲੈ ਸਕਦੇ ਹੋ। ਰਿਟਰਨ ਟਿਕਟ ਟੋਰਾਂਟੋ ਤੋਂ ਕਰਾਚੀ ਜਿਹੜੀ $2,180 ਦੇ ਵਿੱਚ, ਅਤੇ ਟੋਰਾਂਟੋ ਤੋਂ ਇਸਲਾਮਾਬਾਦ ਜਿਹੜੀ ਹੈ ਉਹ $2,190 ਦੇ ਵਿੱਚ ਟਿਕਟ ਤੁਹਾਨੂੰ ਮਿਲ ਜਾਣੀ ਹੈ। ਆਲ ਇਨਕਲੂਸਿਵ ਵਕੇਸ਼ਨ ਡੀਲਸ ਅਗਰ ਤੁਸੀਂ ਲੈਣੀਆਂ ਨੇ, ਡੋਮਿਨਿਕਨ ਰਿਪਬਲਿਕ ਵਾਸਤੇ $1,245 ਤੋਂ ਸਟਾਰਟ ਹੁੰਦੀ ਹੈ। ਮੈਕਸੀਕੋ ਜਾਣਾ ਅਤੇ $1,130 ਤੋਂ ਸਟਾਰਟ ਜਿਹੜੀ ਹੈ ਉਹ ਪ੍ਰਾਈਸਿਸ ਹੋ ਜਾਂਦੀਆਂ ਨੇ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ, 9056781200। ਅਦਰ ਦੈਨ ਟਿਕਟਸ ਤੁਸੀਂ ਅਗਰ ਕੋਈ ਵੀ ਹੈਲਪ ਉਹਨਾਂ ਦੇ ਕੋਲੋਂ ਚਾਹੀਦੀ ਹੈ ਤੁਹਾਨੂੰ, ਚਾਹੇ ਤੁਸੀਂ ਪੀ ਆਰ ਕਾਰਡ ਰੀਨਿਊ ਕਰਵਾਉਣਾ, ਆਪਣਾ ਪਾਸਪੋਰਟ ਬੈਕ ਹੋਮ ਤੋਂ ਅਗਰ ਤੁਸੀਂ ਹੁਣ ਇੱਥੋਂ ਜੇ ਉਹਨੂੰ ਰੀਨਿਊ ਕਰਵਾਉਣਾ ਹੈ, ਅੱਗੋਂ ਐਕਸਟੈਂਸ਼ਨ ਚਾਹੀਦੀ ਹੈ, ਜਾਂ ਫਿਰ ਵੀਜ਼ਾ ਕਿਸੇ ਵੀ ਕੰਟਰੀ ਦਾ ਤੁਸੀਂ ਲੈਣਾ, ਇੰਡੀਅਨ ਪਾਸਪੋਰਟ ਤੁਸੀਂ ਸਰੈਂਡਰ ਕਰਨਾ, ਉਹਦੇ ਲਈ ਐਪਲੀਕੇਸ਼ਨ ਕਰਨੀ ਹੈ, ਅਤੇ ਬਹੁਤ ਸਾਰੇ ਡਾਕੂਮੈਂਟ ਇਹੋ ਜਿਹੇ ਹੁੰਦੇ ਨੇ ਡਾਕੂਮੈਂਟਸ ਜਿਹੜੀ ਤੁਹਾਨੂੰ ਕਈ ਵਾਰੀ ਨਾ ਸਮਝ ਹੁੰਦੇ ਆ, ਅਤੇ ਤੁਸੀਂ ਜ਼ਰੂਰ ਉਹਨਾਂ ਨੂੰ ਕਾਲ ਕਰਕੇ ਉਹਨਾਂ ਦੇ ਕੋਲੋਂ ਹੈਲਪ ਲੈ ਸਕਦੇ ਹੋ। ਬੜੀ ਖੁਸ਼ੀ ਦੇ ਨਾਲ ਤੁਹਾਡੀ ਮਦਦ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਟੈਲੀਫੋਨ ਨੰਬਰ ਹੈ, 9056781200 ਕਟਾਰੀਆ ਟੂਰਸ ਐਂਡ ਟਰੈਵਲ। ਅਤੇ ਹਰਜਿੰਦਰ ਗਿੱਲ ਜੁੜੇ ਨੇ ਜੀ ਆਪਣੇ ਨਾਲ ਇੱਕ ਵਾਰੀ ਫਿਰ ਤੋਂ। ਹਰਜਿੰਦਰ ਸਵਾਗਤ ਜੀ।
3: ਮੰਜੀ ਜੀ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਵੀਕਐਂਡ ਵਾਲੇ ਸ਼ੋਅ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਸੋ ਜੀ ਮੀਡੀਆ ਗਰੁੱਪ ਦੀ, ਜਿੱਥੇ ਅਸੀਂ ਵੀਕਐਂਡ ਵਾਲੀ ਸਾਡੀ ਇਹ ਮਹਿਫਲ ਹੁੰਦੀ ਹੈ ਜੀ 12 ਵਜੇ ਤੋਂ ਲੈ ਕੇ 2 ਵਜੇ ਤੱਕ, ਉੱਥੇ ਹੀ ਇਹ ਵੀ ਯਾਦ ਦਵਾ ਦਿੰਦੇ ਹਾਂ ਕਿ ਆਪਾਂ ਵੀਕ ਡੇਜ਼ ਦੇ ਵਿੱਚ ਵੀ ਇੱਕ ਡਿਫਰੈਂਟ ਚੈਨਲ ਦੇ ਉੱਪਰ ਸਾਡਾ ਸ਼ੋਅ ਪੇਸ਼ ਕੀਤਾ ਜਾਂਦਾ 3 ਵਜੇ ਤੋਂ ਲੈ ਕੇ 5 ਵਜੇ ਤੱਕ। ਸੋ ਆਪਣੀ ਟੀਮ ਦੇ ਨਾਲ ਤੁਸੀਂ ਕੋਂਟੈਕਟ ਕਰ ਸਕਦੇ ਹੋ, ਸਾਡੇ ਕਿਸੇ ਸਪੋਂਸਰ ਦੇ ਨੰਬਰ ਚਾਹੀਦੇ ਆ, ਜਾਂ ਤੁਸੀਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਤਾਂ ਜ਼ਰੂਰ ਸੰਪਰਕ ਕਰ ਸਕਦੇ ਹੋ। ਮਨਜੀਤ ਹੋਰਾਂ ਦਾ ਨੰਬਰ 416-669-1379, ਜਾਂ ਫਿਰ ਮੇਰੇ ਨਾਲ 6470-0062 ਸਾਨੂੰ ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ ਨੂੰ, ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖੋ, ਅਗਰ ਤੁਸੀਂ ਕੋਈ ਵੀ ਰੀਅਲ ਸਟੇਟ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਪ੍ਰੋਪਰਟੀਜ਼ ਦੀ ਭਾਲ ਦੇ ਵਿੱਚੋਂ, ਕੋਈ ਵੇਚਣ ਲਈ ਜਾਂ ਖਰੀਦਣ ਦੇ ਲਈ ਕੋਈ ਬਿਜ਼ਨਸ ਚਾਹੀਦਾ, ਤਾਂ ਜ਼ਰੂਰ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਬਿਜ਼ਨਸ ਦੀ ਗੱਲ ਚੱਲੀ ਹੈ ਤਾਂ ਮੰਨੀ ਜੀ, ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਆਪਾਂ ਲਿਸਟ ਕਰੀਏ, ਜਾਂ ਆਲਰੇਡੀ ਸਾਡੇ ਕੋਲ ਇੱਕ ਆਫ ਮਾਰਕੀਟ ਪ੍ਰੋਪਰਟੀ ਹੈ, ਬਿਜ਼ਨਸ ਹੈ, ਮਾਫ ਕਰਨਾ, ਰੈਸਟੋਰੈਂਟ ਬਿਜ਼ਨਸ ਹੈ ਜੀ, ਪੀਜ਼ਾ ਸਟੋਰ। ਸੋ ਅਗਰ ਕੋਈ ਸਾਡਾ ਸਰੋਤਾ ਚਾਹਵਾਨ ਹੈ ਕਿ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਤੁਸੀਂ ਪੀਜ਼ਾ ਸਟੋਰ ਓਪਨ ਕਰਨਾ ਚਾਹੁੰਦੇ ਹੋ, ਜਾਂ ਵਿਦ ਫਰੈਂਚਾਈਜ਼, ਜਾਂ ਕੋਈ ਆਪਣਾ ਡਿਫਰੈਂਟ ਆਈਡੀਆ ਐਕਸਪਲੋਰ ਕਰਕੇ, ਇੱਕ ਬਹੁਤ ਪ੍ਰਾਈਮ ਲੋਕੇਸ਼ਨ ਹੈ ਜੀ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ। ਸੋ ਕੁਈਨ ਐਂਡ ਕੈਨੇਡੀ ਦੇ 410 ਕੈਨੇਡੀ ਦੇ ਆਪਣਾ 410 ਐਂਡ ਕੁਈਨ ਦੇ ਏਰੀਏ ਦੇ ਵਿੱਚ ਬਹੁਤ ਕਨਵੀਨੀਅੰਟਲੀ ਇਹ ਜਿਹੜੀ ਬਿਜ਼ਨਸ ਨੂੰ ਤੁਸੀਂ ਲੀਜ਼ ਨੂੰ ਟੇਕ ਓਵਰ ਕਰਨਾ ਜਾਂ ਬਿਜ਼ਨਸ ਬਾਏ ਕਰਨਾ ਹੈ, ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ 647-4-0-68-62 ਜਾਂ 416-669-1379 ਦੇ ਉੱਤੇ ਸੰਪਰਕ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਇੱਕ ਆਪਾਂ ਨੂੰ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਾਨੂੰ ਇੱਕ ਡੇ ਕੇਅਰ ਦੀ ਸਖ਼ਤ ਲੋੜ ਹੈ ਜੀ ਇਸ ਵੇਲੇ। ਐਸ ਸੂਨ ਐਜ਼ ਪੋਸੀਬਲ ਸਾਡੇ ਕੋਲ ਵੈੱਲ ਕੁਆਲੀਫਾਈਡ ਇੱਕ ਟੀਮ ਹੈ ਜਿਹੜੇ ਆਲਰੇਡੀ ਇਸ ਪ੍ਰੋਫੈਸ਼ਨ ਦੇ ਵਿੱਚ ਨੇ, ਔਰ ਉਹ ਡੇ ਕੇਅਰ ਦੀ ਭਾਲ ਦੇ ਵਿੱਚ ਨੇ। ਸੋ 3-4 ਹਜ਼ਾਰ ਸਕੇਅਰ ਫੁੱਟ ਤੋਂ ਲੈ ਕੇ 5 ਜਾਂ 6 ਹਜ਼ਾਰ ਸਕੇਅਰ ਫੁੱਟ ਤੱਕ ਦੀ ਫੈਸਿਲਿਟੀ ਹੋ ਸਕਦੀ ਹੈ। ਅਗਰ ਸਾਰੇ ਪਰਮਿਟਸ ਵਗੈਰਾ ਪਰਮਿਸ਼ਨਸ ਵਗੈਰਾ ਉਹਦੇ ਹੋਣੇ ਚਾਹੀਦੇ ਨੇ। ਸੋ ਇਸ ਤਰ੍ਹਾਂ ਦਾ ਅਗਰ ਕੋਈ ਡੇ ਕੇਅਰ ਬ੍ਰੈਂਪਟਨ ਮਿਸੀਸਾਗਾ ਪਹਿਲ ਦੇ ਆਧਾਰ ਦੇ ਉੱਤੇ, ਪਰ ਜੇ ਕਿਤੇ ਬੋਲਟਨ ਕੈਲਡਨ ਜਾਂ ਕਿਸੇ ਹੋਰ ਸਿਟੀ ਚ ਵੀ ਹੈ, ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ। ਚਾਹੇ ਤੁਸੀਂ ਲੀਜ਼ ਤੇ ਦੇਣਾ ਜਾਂ ਤੁਸੀਂ ਸੈਲ ਕਰਨਾ ਚਾਹੁੰਦੇ ਹੋ, ਦੋਨੋਂ ਹੀ ਆਪਸ਼ਨ ਓਪਨ ਨੇ। ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ 647-4-0-68-62। ਇੱਕ ਆਪਣੇ ਕੋਲ ਵੁੱਡ ਸਟਾਕ ਵਾਲੀ ਸਾਈਡ ਦੇ ਉੱਪਰ ਲੀਜ਼ ਦੇ ਉੱਪਰ ਦੇਣ ਲਈ ਜ਼ਰੂਰ ਹੈ ਜੀ, ਅਗਰ ਡੇ ਕੇਅਰ ਕੋਈ ਲੈਣਾ ਚਾਹੁੰਦਾ ਤਾਂ ਆਲਰੇਡੀ ਅਪਰੂਵਲ ਉਹਨੂੰ ਮਿਲੇ ਹੋਏ ਨੇ। ਸੋ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਉਹਦੇ ਬਾਕੀ ਸਾਰੇ ਵੇਰਵੇ ਜਦੋਂ ਤੁਸੀਂ ਕਾਲ ਕਰੋਗੇ ਤਾਂ ਅਸੀਂ ਦੱਸ ਦਿਆਂਗੇ। ਸੋ 647-4-0-68-62 ਇਹ ਸਾਡੀ ਜਿਹੜੀ ਹੋਲਡ ਰਿਕੁਆਇਰਮੈਂਟ ਹੈ ਉਹ ਬ੍ਰੈਂਪਟਨ ਮਿਸੀਸਾਗਾ ਪਹਿਲ ਹੈ, ਪਰ ਜੇ ਬੋਲਟਨ ਜਾਂ ਕੈਲਡਨ ਵੱਲ ਵੀ ਹੋ ਗਿਆ ਤਾਂ ਜਾਂ ਈਵਨ ਈਟੋਬੀਕੋ ਵਾਲੀ ਸਾਈਡ ਵੀ ਹੋ ਸਕਿਆ ਤਾਂ ਉਹਨੂੰ ਵੀ ਕੰਸਿਡਰ ਕੀਤਾ ਜਾ ਸਕਦਾ, ਪਰ ਪਹਿਲ ਸਾਡੀ ਹੋਣੀ ਹੈ ਬ੍ਰੈਂਪਟਨ ਮਿਸੀਸਾਗਾ ਦੇ ਨੇੜੇ ਤੇੜੇ। ਨਾਲ ਹੀ ਆਪਾਂ ਨੂੰ ਵਰਕਸ਼ਾਪਸ ਚਾਹੀਦੀਆਂ ਨੇ ਜੀ, ਇੱਕ ਟਰੈਕਟਰ ਟ੍ਰੇਲਰ ਰਿਪੇਅਰ ਵਰਕਸ਼ਾਪ ਚਾਹੀਦੀ ਹੈ ਜਿਹਦੇ ਵਿੱਚ ਘੱਟੋ ਘੱਟ 5-6 ਡਰਾਈਵ ਇਨ ਡੋਰਸ ਹੋਣ, ਘੱਟੋ ਘੱਟ 20 ਫੁੱਟ ਦੀ ਹਾਈਟ ਚਾਹੀਦੀ ਹੈ, ਕਲੀਅਰ ਹਾਈਟ, ਤੇ ਖੁੱਲੀ ਡੁੱਲੀ ਨਾਲ ਪਾਰਕਿੰਗ ਦੀ ਫੈਸਿਲਿਟੀ ਹੋਵੇ। ਟ੍ਰੇਲਰ ਰਿਪੇਅਰ ਦੇ ਲਈ ਇਹ ਵਰਕਸ਼ਾਪ ਵਰਤਣ ਲਈ ਸਾਨੂੰ ਚਾਹੀਦੀ ਹੈ। 647-4-0-68-62 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਇੱਕ ਟਰੱਕ ਰਿਪੇਅਰ ਸ਼ਾਪ ਦੇ ਲਈ ਵਰਕਸ਼ਾਪ ਦੇ ਰੂਪ ਦੇ ਵਿੱਚ ਆਪਾਂ ਨੂੰ ਕੋਈ 2 ਏਕੜ ਘੱਟੋ ਘੱਟ ਲੋਟ ਹੋਵੇ, ਤੇ 12,000-15,000-18,000-20,000 ਸਕੁਅਰ ਫੁੱਟ ਤੱਕ ਦੀ ਵੀ ਅਗਰ ਕੋਈ ਬਿਲਡਿੰਗ ਹੈ ਵਰਕਸ਼ਾਪ ਦੇ ਲਈ, ਟਰੈਕਟਰ ਟ੍ਰੇਲਰ ਟਰੈਕਟਰ ਆਪਣਾ ਮੌਕਾ ਨਾ ਟਰੱਕ ਰਿਪੇਅਰ ਦੇ ਲਈ ਵਰਕਸ਼ਾਪ ਦੇ ਲਈ, ਤਾਂ ਉਹਦੇ ਲਈ ਵੀ ਸਾਨੂੰ ਜ਼ਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ। 647-400-6862 ਤੇ ਗੱਲ ਕੀਤੀ ਜਾ ਸਕਦੀ ਹੈ। ਕੁਛ ਇੱਕ ਆਪਣੇ ਕੋਲ ਇਸ ਵੇਲੇ ਲੈਂਡ ਅਵੇਲੇਬਲ ਨੇ, ਇੱਕ ਹੈਮਿਲਟਨ ਦੇ ਏਰੀਏ ਦੇ ਵਿੱਚ, ਮਿਲਟਨ ਤੋਂ 10-12 ਕਿਲੋ ਆਪਣੇ 10-12 ਮਿੰਟ ਦੀ ਡਰਾਈਵ ਹੈ ਹੈਮਿਲਟਨ ਵੱਲੋਂ, ਜਾਂ ਫਿਰ 403 ਤੋਂ ਉਧਰੋਂ QEW ਵਾਲੀ ਸਾਈਡ ਤੋਂ ਜਦੋਂ ਤੁਸੀਂ ਹੈਮਿਲਟਨ ਵੱਲੋਂ ਮਿਲਟਨ ਵੱਲੋਂ ਆਓ ਤਾਂ ਹਾਈਵੇ 6 ਦੇ ਉੱਤੇ ਦੂਸਰੀ ਸਾਈਡ ਤੋਂ ਵੀ ਉਹਨੂੰ 10-12 ਮਿੰਟ ਦੀ ਡਰਾਈਵ ਹੀ ਹੈ। ਸੋ ਹਾਈਵੇ 6 ਐਂਡ ਕੰਸੈਸ਼ਨ ਰੋਡ ਈਸਟ 10 ਦੇ ਉੱਤੇ, 10 ਈਸਟ ਦੇ ਉੱਤੇ ਇਹ ਲੋਕੇਸ਼ਨ ਹੈ, ਕਾਰਨਰ ਲੋਟ ਹੈ, ਬਹੁਤ ਵਧੀਆ ਅਪਰਚੁਨਿਟੀ ਹੋ ਸਕਦੀ ਹੈ, 1.5 ਏਕੜ ਲੈਂਡ ਹੈ। ਸੋ ਇਹਦੇ ਲਈ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਕੁਛ ਇੱਕ ਸਾਡੇ ਕੋਲ ਬੱਚੇ ਸੀ, ਅਗਰ ਤੁਸੀਂ ਫਰਨਿਸ਼ਡ ਆਫਿਸ ਚਾਹੀਦੇ ਨੇ ਤੁਹਾਨੂੰ ਲੀਜ਼ ਦੇ ਉੱਪਰ ਲੈਣ ਲਈ, ਤਾਂ ਮਿਸੀਸਾਗਾ ਦੇ ਵਿੱਚ ਬਹੁਤ ਪ੍ਰਾਈਮ ਲੋਕੇਸ਼ਨ ਹੈ, 401 ਅਤੇ ਹਰਨਟੈਰੀਓ ਜਾਂ ਇੱਧਰ ਮੇਵਸ ਵਾਲੀ ਸਾਈਡ, ਬੜਾ ਕਨਵੀਨੀਅੰਟਲੀ ਤੁਸੀਂ ਇਹ ਜਿਹੜੇ ਫਰਨਿਸ਼ਡ ਆਫਿਸ ਨੇ ਅਗਰ ਚਾਹੀਦੇ ਨੇ ਤੁਹਾਨੂੰ 500-600 ਸਕੁਅਰ ਫੁੱਟ ਤੋਂ ਲੈ ਕੇ 1,000-1,200-1,500 ਸਕੁਅਰ ਫੁੱਟ ਤੱਕ ਦੇ ਉਹ ਵੀ ਮਿਲ ਸਕਦੇ ਆ। ਜਾਂ ਤੁਸੀਂ ਸ਼ੈਲ ਯੂਨਿਟਸ ਚਾਹੁੰਦੇ ਹੋ ਜਿਹਨਾਂ ਦੇ ਵਿੱਚ ਆਪਣੀ ਪਸੰਦ ਦਾ ਕੋਈ ਬ੍ਰੋਕਰੇਜ ਲਈ, ਕੋਈ ਰੀਅਲ ਸਟੇਟ ਆਫਿਸ ਦੇ ਲਈ, ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਅਕੈਡਮੀ ਵਗੈਰਾ ਬਣਾਉਣ ਦੇ ਲਈ ਕੋਈ ਇੱਦਾਂ ਦੀ ਚੀਜ਼ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਉੱਥੇ ਬਣਾਉਣੀ ਚਾਹੁੰਦੇ ਹੋ, ਤਾਂ 2,000-3,000 ਸਕੁਅਰ ਫੁੱਟ ਤੋਂ ਲੈ ਕੇ ਚਾਹੇ 10,000-12,000 ਸਕੁਅਰ ਫੁੱਟ ਤੱਕ ਦੇ ਅਗਰ ਆਫਿਸ ਲੀਜ਼ ਤੇ ਲੈਣੇ ਆ ਤਾਂ ਮਿਸੀਸਾਗਾ ਦੇ ਵਿੱਚ ਬਹੁਤ ਪ੍ਰਾਈਮ ਲੋਕੇਸ਼ਨ, ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ। 647-400-6862 ਤੇ ਕੁਛ ਸਾਨੂੰ ਘਰਾਂ ਦੀ ਵੀ ਲੋੜ ਹੈ ਜੀ ਇਸ ਵੇਲੇ, ਅਗਰ ਬ੍ਰੈਂਪਟਨ ਜਾਂ ਮਿਸੀਸਾਗਾ ਜਿੱਥੇ ਸਾਡੇ ਕੁਛ ਇਮੀਡੀਏਟ ਜਿਹੜੇ ਬਾਇਰਸ ਨੇ ਉਹਨਾਂ ਦੇ ਲਈ ਅਸੀਂ ਘਰ ਲੱਭ ਰਹੇ, ਉੱਥੇ ਨਾਲ ਉਹਨਾਂ ਨੂੰ ਲਿਸਟ ਕਰਕੇ ਅਸੀਂ ਤੁਹਾਡੇ ਲਈ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਉਹਨੂੰ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਕਰਕੇ ਔਰ ਮਾਰਕੀਟ ਕਰਕੇ ਤੁਹਾਡੇ ਜਿਹੜੇ ਘਰ ਨੇ ਉਹਨਾਂ ਨੂੰ ਵੇਚਣ ਦੇ ਵਿੱਚ ਵੀ ਮਦਦ ਕਰ ਸਕਦੇ ਹਾਂ। ਸੋ ਬੇਸ਼ੱਕ ਤੁਸੀਂ ਕੋਈ ਵੱਡਾ ਘਰ ਵੇਚ ਕੇ ਛੋਟਾ ਘਰ ਲੈਣ ਦਾ ਪਲਾਨ ਹੈ, ਜਾਂ ਛੋਟਾ ਘਰ ਵੇਚ ਕੇ ਵੱਡਾ ਘਰ ਲੈਣਾ, ਜਾਂ ਆਪਣੇ ਕੋਈ ਇਨਵੈਸਟਮੈਂਟ ਪਰਪਸ ਦੇ ਲਈ ਵੀ ਕੋਈ ਪ੍ਰੋਪਰਟੀ ਦੇਖ ਰਹੇ ਹੋ ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ। 647-400-6862 ਇੱਕ ਰਿਕੁਆਇਰਮੈਂਟ ਮਨਜੀਤ ਜੀ ਸਾਡੇ ਕੋਲ ਹੈ, ਆਪਣੇ ਵਾਟਰਲੂ ਯੂਨੀਵਰਸਿਟੀ ਵਾਲੇ ਏਰੀਏ ਦੇ ਵਿੱਚ ਅਗਰ ਸਾਡੇ ਕਿਸੇ ਵੀ ਸਰੋਤੇ ਦੇ ਕੋਲ ਕੋਈ ਛੋਟਾ ਘਰ ਜਾਂ ਕੌਂਡੋ ਯੂਨਿਟ ਜਾਂ ਟਾਊਨ ਹੋਮ ਜਾਂ ਕੁਛ ਵੀ ਹੈ, ਅਗਰ ਇਸ ਤਰ੍ਹਾਂ ਦਾ ਤੁਸੀਂ ਵੇਚਣਾ ਚਾਹੁੰਦੇ ਹੋ ਵਾਟਰਲੂ ਯੂਨੀਵਰਸਿਟੀ ਵਾਲੀ ਸਾਈਡ, ਤਾਂ ਉਹਦੇ ਲਈ ਵੀ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਸਾਡੇ ਕੋਲ ਇੱਕ ਕਲਾਇੰਟ ਨੇ, ਉਹਨਾਂ ਦੇ ਬੱਚਿਆਂ ਨੇ ਉੱਥੇ ਪੜ੍ਹਨਾ, ਸੋ ਉਹ ਪਲਾਨ ਕਰ ਰਹੇ ਨੇ ਕਿ ਉਹ ਆਪਣੇ ਕੋਈ ਇਸ ਤਰ੍ਹਾਂ ਬਾਏ ਕਰਕੇ ਉਹਨਾਂ ਦੇ ਲਈ ਪ੍ਰੋਪਰਟੀ ਨੂੰ ਇਸਤੇਮਾਲ ਕਰ ਸਕਣ। ਸੋ ਅਗਰ ਛੋਟਾ ਸਾਈਜ਼ ਵੀ ਹੈ ਤਾਂ ਵੀ ਠੀਕ ਹੈ, ਜੇ ਵੱਡਾ ਘਰ ਵੀ ਹੋਇਆ ਤਾਂ ਵੀ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਿਓ। 647-400-6862 ਦੇ ਉੱਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕੋਗੇ। ਬਾਕੀ ਵੀ ਹੋਰ ਬਹੁਤ ਸਾਰੀਆਂ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਰਿਕੁਆਇਰਮੈਂਟ ਨੇ, ਸਾਡੇ ਕੋਲ ਕੁਛ ਨਵੇਂ ਯੂਨਿਟਸ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਕਲੋਗਲਨ ਐਂਡ ਮੇਫੀਲਡ ਦੇ ਏਰੀਏ ਦੇ ਵਿੱਚ ਆ ਰਹੇ ਨੇ, ਅਗਰ ਉਹਨਾਂ ਦੇ ਵਿੱਚ ਬੁਕਿੰਗ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਕਰੋ ਤੇ ਅਸੀਂ ਤੁਹਾਡੇ ਲਈ ਯੂਨਿਟ ਬੁੱਕ ਕਰਨ ਦੇ ਵਿੱਚ ਵੀ ਮਦਦ ਕਰ ਸਕਦੇ ਹਾਂ। ਜਾਂ ਈਵਨ ਕਈ ਵਾਰੀ ਕੁਛ ਜਿਹੜੀਆਂ ਪੁਰਾਣੀਆਂ ਬਿਲਡਿੰਗ ਜਾਂ ਪੁਰਾਣੇ ਪਲਾਜ਼ਾਸ ਹੁੰਦੇ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਯੂਨਿਟ ਚਾਹੀਦਾ, ਜਾਂ ਬ੍ਰੈਂਡ ਨਿਊ ਜਿਵੇਂ ਦੱਸਿਆ ਹੀ ਹੈ ਕਿ ਉਹਦੇ ਵਿੱਚ ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ ਜਿਹੜੇ ਅਜੇ ਪ੍ਰੋਜੈਕਟ ਬਣਨੇ ਆ ਉਹਨਾਂ ਦੇ ਵਿੱਚ ਬੁਕਿੰਗ ਕਰਨੀ ਹੈ, ਸੇਮ ਵੇ ਨਵੇਂ ਘਰ ਬੁੱਕ ਕਰਨੇ ਆ ਬਿਲਡਰ ਦੇ ਕੋਲੋਂ ਹੀ ਲੈਣੇ ਆ, ਜਾਂ ਕਾਫੀ ਸਾਰੇ ਘਰ ਇੱਦਾਂ ਦੇ ਨੇ ਇਸ ਵੇਲੇ ਜਿਹੜੇ ਬਿਲਡਰ ਦੇ ਕੋਲੋਂ ਲੋਕਾਂ ਨੇ ਬੁੱਕ ਕੀਤੇ ਹੋਏ ਨੇ ਬਟ ਹੁਣ ਉਹ ਕਲੋਜ਼ ਨਹੀਂ ਕਰਵਾ ਪਾ ਰਹੇ। ਈਵਨ ਕੁਛ ਇੱਕ ਆਪਸ਼ਨ ਇੱਦਾਂ ਦੀਆਂ ਨੇ ਜਿਹਦੀ ਆਪਣੇ ਦਿੱਤੇ ਹੋਏ ਸਾਰੇ ਦੇ ਸਾਰੇ ਡਿਪੋਜ਼ਿਟ ਵੀ ਉਹ ਛੱਡਣ ਲਈ ਤਿਆਰ ਨੇ, ਸੋ ਬਸ ਉਹ ਚਾਹੁੰਦੇ ਨੇ ਕਿ ਜੇਕਰ ਉਹਨਾਂ ਨੂੰ ਰਾਈਟ ਕੋਈ ਬਾਇਰ ਮਿਲ ਜਾਵੇ ਤਾਂ ਉਹ ਸਾਰੇ ਦੀ ਸਾਰੀ ਜਿਹੜਾ ਉਹਨਾਂ ਦਾ ਉਹ ਕੰਟਰੈਕਟ ਹੈ ਉਹ ਅੱਗੇ ਤੁਹਾਨੂੰ ਪਾਸ ਔਨ ਕਰ ਦੇਣਗੇ। ਸੋ ਆਪਣਾ ਦਿੱਤਾ ਹੋਇਆ ਡਿਪੋਜ਼ਿਟ ਵੀ ਛੱਡ ਸਕਦੇ ਨੇ। ਇੱਕ ਦੋ ਆਪਸ਼ਨ ਸਾਡੇ ਕੋਲ ਇਮੀਡੀਏਟਲੀ ਇਸ ਤਰ੍ਹਾਂ ਦੀਆਂ ਅਵੇਲੇਬਲ ਨੇ ਇਸ ਵੇਲੇ। ਸੋ 6474006662 6474400 6862 ਸਾਨੂੰ ਕਾਲ ਕਰੋ ਤੇ ਅਸੀਂ ਇਹਨਾਂ ਸਾਰੇ ਵੇਰਵਿਆਂ ਦੇ ਲਈ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ, ਹੈਲਪ ਕਰ ਸਕਦੇ ਹਾਂ, ਔਰ ਤੁਹਾਡੇ ਜਿਹੜੇ ਵੀ ਜਿਹੜੇ ਸਟੇਟ ਨਾਲ ਸੰਬੰਧਿਤ ਪਲਾਨਸ ਨੇ ਉਹਨਾਂ ਨੂੰ ਫੁਲਫਿਲ ਕਰ ਸਕਦੇ ਹਾਂ, ਕਿਉਂਕਿ ਇਹੀ ਸਾਡਾ ਸਲੋਗਨ ਹੈ ਕਿ ਵੀ ਹੈਲਪ ਯੂ ਟੂ ਫੁਲਫਿਲ ਯੂਅਰ ਪਲਾਨਸ। ਸੋ 6474006862 ਸਾਡਾ ਫੋਨ ਨੰਬਰ ਹੈ। ਟੀਮ ਹਰਜਿੰਦਰ ਗਿੱਲ, ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ, ਤਾਂ ਅਸੀਂ ਤੁਹਾਡੇ ਲਈ ਬੈਸਟ ਫਿੱਟ ਲੱਭ ਕੇ ਦੇ ਸਕਦੇ ਹਾਂ। ਇਸ ਨੰਬਰ ਨੂੰ ਮਨਜੀਤ ਜੀ ਨੋਟ ਕਰ ਲਿਆ ਜਾਵੇ ਜੇ ਤੁਸੀਂ ਪੰਜਾਬੀ ਵਿਰਸਾ ਸ਼ੋਅ ਦੀ ਸਪੋਂਸਰਸ਼ਿਪ ਦੇਣਾ ਚਾਹੁੰਦੇ ਹੋ, ਜੋ ਕਿ 9 ਅਗਸਤ ਨੂੰ ਐਤਵਾਰ ਨੂੰ ਹੋਣਾ। ਮੈਂ ਰਿਪੀਟ ਕਰਨ ਲੱਗਿਆ ਕਿ 25 ਤਰੀਕ ਨੂੰ ਇਹ ਪਹਿਲਾਂ ਸ਼ੋਅ ਹੋਣਾ ਸੀ, ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਸੁਣਨ ਜਾ ਰਹੇ ਹੋਣ। ਸੋ ਹੁਣੇ ਸ਼ੋਅ 9 ਅਗਸਤ ਨੂੰ ਹੋਣਾ, ਸੰਡੇ ਨੂੰ। ਸੋ ਪਿਛਲੇ ਵੀਕ 25 ਤਰੀਕ ਨੂੰ ਸਟ੍ਰਾਈਕ ਦੇ ਕਰਕੇ ਉੱਥੇ, ਕਿਉਂਕਿ ਗੱਡੀਆਂ ਪਾਰਕ ਕਰਨ ਦੀ ਦਿੱਕਤ ਆ ਰਹੀ ਸੀ, ਸੋ ਯੂਨੀਅਨ ਨੇ ਸਟ੍ਰਾਈਕ ਕੀਤੀ ਹੋਈ ਹੈ, ਇਸ ਕਰਕੇ ਉਸ ਸ਼ੋਅ ਨੂੰ ਪੋਸਟਪੋਨ ਕਰਨਾ ਪਿਆ। ਕਈ ਲੋਕ ਸੋਚਦੇ ਨੇ ਕਿ ਪਤਾ ਨਹੀਂ ਸ਼ੋਅ ਹੋਣਾ ਕਿ ਨਹੀਂ ਹੋਣਾ। ਸੋ ਮੈਂ ਦੱਸ ਦਿੰਦਾ ਜੀ ਕਿ ਆਲਰੇਡੀ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਰਸੋਂ ਇੱਕ ਸ਼ੋਅ ਆਲਰੇਡੀ ਬੜੀ ਕਾਮਯਾਬੀ ਦੇ ਨਾਲ ਹੋ ਚੁੱਕਿਆ, ਇੱਕ ਸ਼ੋਅ ਹੁਣ ਮੰਗਲਵਾਰ ਨੂੰ ਹੋਣਾ। ਸੋ ਇਸ ਕਰਕੇ ਹੁਣ ਬਿਲਕੁਲ ਉੱਥੇ ਮੈਨੇਜਮੈਂਟ ਦਾ ਜਾਂ ਕੋਈ ਇਸ ਤਰ੍ਹਾਂ ਸ਼ੋਅ ਨਾਲ ਸੰਬੰਧਿਤ ਪਾਰਕਿੰਗ ਦਾ ਕੋਈ ਇਸ਼ੂ ਨਹੀਂ ਰਹਿ ਗਿਆ। ਬੇਸ਼ੱਕ ਸਟ੍ਰਾਈਕ ਚੱਲਦੀ ਹੋਵੇ ਤਾਂ ਵੀ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਣੀ, ਕਿਉਂਕਿ ਆਲੇ ਦੁਆਲੇ ਉੱਥੇ ਕਾਫੀ ਓਪਨਲੀ ਕਨਵੀਨੀਅੰਟਲੀ ਅਵੇਲੇਬਲ ਪਾਰਕਿੰਗ ਅਵੇਲੇਬਲ ਨੇ। ਸੋ ਵੁੱਡਪਾਈਨ ਮਾਲ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ, ਕੋਈ ਮਿਸ ਨਹੀਂ ਕਰ ਸਕਦੇ। ਸੋ ਸਾਨੂੰ ਕਾਲ ਕਰਕੇ ਤੁਸੀਂ ਅਗਰ 9 ਅਗਸਤ ਵਾਲੇ ਸ਼ੋਅ ਦੀਆਂ ਟਿਕਟਸ ਬਾਏ ਕਰਨੀ ਹੈ ਤਾਂ 6474006862 ਤੇ ਸਾਨੂੰ ਕਾਲ ਕਰ ਲਿਓ। ਅਸੀਂ ਸਪੋਂਸਰਸ਼ਿਪ ਦੇ ਲਈ ਵੀ ਜਾਂ ਗਰੁੱਪ ਟਿਕਟਸ ਲਈ ਤੁਹਾਡੀ ਮਦਦ ਕਰਦੇ ਹਾਂਗੇ। ਬਾਕੀ ਆਨਲਾਈਨ ticketmaster.ca ਇਸ ਵੈਬਸਾਈਟ ਤੇ ਜਾ ਕੇ ਤੁਸੀਂ ਟਿਕਟਸ ਜਿਹੜੀਆਂ ਨੇ ਹੁਣ ਵੀ ਬਾਏ ਕਰ ਸਕਦੇ ਹੋ, ਤੇ ਜਿਨ੍ਹਾਂ ਨੇ ਪਹਿਲੀਆਂ ਟਿਕਟਸ ਲਈਆਂ ਹੋਈਆਂ ਨੇ ਉਹ ਐਜ਼ ਇਟ ਇਜ਼ ਹੀ ਵੈਲਿਡ ਹੋਣਗੀਆਂ। ਬੇਸ਼ੱਕ ਉਹ ਪ੍ਰਿੰਟਡ ਟਿਕਟਸ ਨੇ, ਬੇਸ਼ੱਕ ਉਹ ਤੁਹਾਡੀਆਂ ਫੋਨ ਦੇ ਉੱਤੇ ਈ ਟਿਕਟਸ ਨੇ। ਸੋ ਕੋਈ ਵੀ ਹੋਰ ਵੇਰਵੇ ਦੇ ਲਈ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ, ਪੰਜਾਬੀ ਵਿਰਸਾ 2026 9 ਅਗਸਤ ਦਿਨ ਐਤਵਾਰ ਨੂੰ, ਡੋਰਸ 6 ਵਜੇ ਓਪਨ ਹੋਣੀ ਹੈ ਤੇ 7 ਵਜੇ ਸ਼ੋਅ ਸ਼ੁਰੂ ਹੋਣਾ। ਸੋ ਸਮੇਂ ਸਿਰ ਪਹੁੰਚਿਓ, ਰਿਕਾਰਡ ਵੀ ਕੀਤਾ ਜਾਣਾ ਹੈ ਸ਼ੋਅ, ਤੇ ਇਸ ਰਿਕਾਰਡ ਕੀਤੇ ਜਾ ਰਿਹਾ ਸ਼ੋਅ ਨੂੰ ਦੇਖਣ ਲਈ, ਮਾਨਣ ਦੇ ਲਈ ਤੁਸੀਂ ਸਮੇਂ ਸਿਰ ਪਹੁੰਚ ਕੇ ਇਸ ਸ਼ੋਅ ਨੂੰ ਆਨੰਦ ਮਾਨਣ ਲਈ ਸਾਡਾ ਸਾਥ ਦਿਓ। ਜੀ ਮਨਜੀਤ ਜੀ।
0: ਜੀ ਬਿਲਕੁਲ ਹਰਜਿੰਦਰ। ਹਰਜਿੰਦਰ ਹੁਣ ਤੁਸੀਂ ਰੋਡ ਤੇ ਹੋ?
3: ਹਾਂਜੀ,
0: ਮੀਂਹ ਹਟਿਆ
3: ਸਾਈਡ ਤੇ ਹੀ ਬੈਠਾ ਜੀ, ਪਰ ਡਰਾਈਵ ਸਹਿਸਿੰਗ ਕਰ ਰਿਹਾ ਜੀ।
0: ਅੱਛਾ, ਮੀਂਹ ਹਟਿਆ ਹੁਣ?
3: ਮੀਂਹ ਹਟ ਗਿਆ ਜੀ, ਜਿੱਥੇ ਅਸੀਂ ਕੈਲਡਨ ਵਾਲੀ ਸਾਈਡ ਆ ਜੀ ਇਸ ਵੇਲੇ।
0: ਅੱਛਾ, ਠੀਕ ਹੈ ਠੀਕ ਹੈ। ਸੋ ਬਿਲਕੁਲ ਦੋਸਤੋ, ਮੇਰਾ ਹਰਜਿੰਦਰ ਨੂੰ ਪੁੱਛਣ ਦਾ ਮਕਸਦ ਇਹੀ ਸੀਗਾ ਕਿ ਮੈਨੂੰ ਐਪ ਸ਼ੋਅ ਕਰ ਰਹੀ ਕਿ ਹੁਣ ਮੀਂਹ ਬੰਦ ਆ ਤੇ 7-8 ਵਜੇ ਤੱਕ ਮੀਂਹ ਨਹੀਂ ਆਉਣਾ ਮੁੜ ਕੇ। ਸੋ ਇਸ ਕਰਕੇ ਗੇਮਸ ਦੇਖਣ ਜ਼ਰੂਰ ਪਹੁੰਚੋ ਜੀ ਅੱਜ।
3: sikhgamescanada.ca ਇਸ ਵੈਬਸਾਈਟ ਤੇ ਜਾ ਕੇ ਬਾਕੀ ਵੇਰਵੇ ਲੈ ਸਕਦੇ ਹੋ, sikhgamescanada.ca। ਔਰ ਬਹੁਤ ਇੱਕ ਸ਼ਲਾਘਾਯੋਗ ਕਦਮ, ਓਨਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਫਿਰ ਇੱਕ ਵਾਰ ਫਿਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਸਾਰੇ ਮੈਨੇਜਮੈਂਟ ਨੂੰ, ਪ੍ਰਬੰਧਕਾਂ ਨੂੰ, ਸਾਰੇ ਵੋਲੰਟੀਅਰਜ਼ ਨੂੰ, ਸਾਰੇ ਮੀਡੀਆ ਦਾ ਬਹੁਤ ਧੰਨਵਾਦ ਹੈ ਮਨਜੀਤ ਜੀ। ਬੜੇ ਸ਼ਿੱਦਤ ਦੇ ਨਾਲ ਸਾਰੇ ਮੀਡੀਆ ਨੇ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਬਹੁਤ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਜਿਹੜੇ ਪਲੈਟਫਾਰਮਸ ਨੇ ਉਹ ਵੀ ਇਸ ਇਵੈਂਟ ਨੂੰ ਪਰਿਵਾਰਾਂ ਤੱਕ ਪਹੁੰਚਦਾ ਕਰ ਰਹੇ ਨੇ। ਸੋ ਯੰਗਸਟਰਸ ਦੇ ਵਿੱਚ ਮੈਂ ਦੇਖ ਰਿਹਾ ਸੀ, ਬੱਚਿਆਂ ਦੇ ਵਿੱਚ, ਇੱਥੋਂ ਦੇ ਬੋਰਨ ਬਰਾਡ ਆਫ ਬੱਚਿਆਂ ਦੇ ਵਿੱਚ, ਔਰ ਟੀਮ ਦੇ ਨਾਲ ਮੇਰੀ ਮੈਨੇਜਮੈਂਟ ਨਾਲ ਪਿਛਲੇ ਦਿਨ ਜਦੋਂ ਗੱਲ ਹੋ ਰਹੀ ਸੀ, ਉਹ ਕਹਿੰਦੇ ਯਾਰ ਵੀ ਅਸੀਂ ਖੁਦ ਨਹੀਂ ਸੋਚਿਆ ਸੀ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਟੀਮਸ ਰਜਿਸਟਰ ਕਰਨਗੀਆਂ। ਸੋ ਜਿਹੜੀ ਉਹ ਐਕਸਾਈਟਮੈਂਟ ਹੈ ਉਹ ਦਿਖਾਉਂਦੀ ਹੈ ਕਿ ਮੌਕੇ ਮਿਲਣੇ ਚਾਹੀਦੇ ਨੇ, ਬੱਚੇ ਜਾਂ ਲੋਕ ਜਾਂ ਪਰਿਵਾਰ ਤਿਆਰ ਬੈਠੇ ਨੇ ਇਸ ਤਰ੍ਹਾਂ ਦੇ ਇਵੈਂਟਸ ਨੂੰ ਸਪੋਰਟ ਕਰਨ ਦੇ ਲਈ। ਸੋ ਬਹੁਤ ਬਹੁਤ ਇੱਕ ਸ਼ਲਾਘਾਯੋਗ ਕਦਮ ਹੈ। ਸੋ ਇਹਦੇ ਵਿੱਚ ਹੋ ਸਕਦਾ ਜਿਵੇਂ ਮੈਂ ਸੁਣ ਰਿਹਾ ਸੀ ਰੂਬੀ ਬਾਈ ਹੁਣੀ ਵੀ ਕਹਿ ਰਹੇ ਸੀ ਵੀ ਕੁਛ ਹੁਣ ਤਿਆਈਆਂ ਵੀ ਰਹਿ ਸਕਦੀਆਂ ਨੇ ਕਿਉਂਕਿ ਪਹਿਲੀ ਵਾਰ ਹੋ ਰਿਹਾ, ਕੋਈ ਕਮੀਆਂ ਬੇਸ਼ੀਆਂ ਹੋਣਗੀਆਂ ਤਾਂ ਆਪਾਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਇੰਪਰੂਵ ਕਰਨਾ ਤਾਂ ਕਿ ਆਉਣ ਵਾਲੇ ਸਮੇਂ 'ਚ ਨਾ ਸਿਰਫ ਇਕੱਲਾ ਓਨਟੇਰੀਓ ਗੁਰਦੁਆਰਾ ਕਮੇਟੀ ਬਲਕਿ ਹੋਰ ਵੀ ਜਿਸ ਕਪੈਸਿਟੀ 'ਚ ਵੀ ਅਸੀਂ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮਸ ਨੂੰ ਅੱਗੇ ਤੋਰ ਸਕੀਏ ਤਾਂ ਉਹਦੇ ਵਿੱਚ ਸਾਥ ਦੇਈਏ। ਸੋ ਇਹ ਬੜਾ ਇੱਕ ਪੋਜ਼ਿਟਿਵ ਮੈਨੂੰ ਲੱਗ ਰਿਹਾ ਕਿ ਮਾਹੌਲ ਸਾਡੇ ਲਈ ਇਸ ਵੇਲੇ ਸਿਰਜਿਆ ਜਾ ਰਿਹਾ। ਸੋ ਉਹਦੇ ਵਿੱਚ ਆਪਾਂ ਸਾਥ ਦੇਣਾ। sikhgamescanada.ca ਇਸ ਵੈਬਸਾਈਟ ਤੇ ਜਾ ਕੇ ਬਾਕੀ ਵੇਰਵੇ ਲੈ ਜਾ ਸਕਦੇ ਨੇ। ਸੋ ਮਨਜੀਤ ਜੀ, ਮੈਂ ਤੁਹਾਡੇ ਤੋਂ ਹੁਣ ਇਜਾਜ਼ਤ ਲੈਣੀ, ਪਰ ਉਸ ਤੋਂ ਪਹਿਲਾਂ ਮੈਂ ਇੱਕ ਕੁਇਕ ਮੈਸੇਜ ਦੇ ਦੇਣਾ। ਸਾਡੇ ਜੀ ਮੀਡੀਆ ਗਰੁੱਪ ਦੇ ਵੱਖਰੇ ਵੱਖਰੇ ਪਲੈਟਫਾਰਮਸ ਨੇ ਜੀ, ਜੀ ਮੀਡੀਆ ਗਰੁੱਪ ਦੇ ਸਾਡੇ ਸੋਸ਼ਲ ਮੀਡੀਆ ਹੈਂਡਲਸ, ਯੂਟਿਊਬ ਚੈਨਲ ਜਾਂ ਸਾਡੇ ਵੀਕਡੇਜ਼ ਵਾਲਾ ਸ਼ੋਅ ਜਿਹੜਾ ਇੱਕ ਵੱਖਰੇ ਚੈਨਲ ਦੇ ਅਸੀਂ 3 ਤੋਂ ਲੈ ਕੇ 5 ਵਜੇ ਤੱਕ ਪੇਸ਼ ਕਰਦੇ ਹਾਂ, ਜਾਂ ਵੀਕਐਂਡ ਦੇ ਉੱਪਰ ਅਸੀਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਜ਼ ਪੰਜਾਬੀ ਵੀਕਐਂਡ ਸ਼ੋਅ, ਤੇ 1 ਤੋਂ 2 ਵਜੇ ਤੱਕ ਨਜ਼ਰੀਆ ਐਂਡ ਓਪੀਨੀਅਨ ਪ੍ਰੋਗਰਾਮ ਪੇਸ਼ ਕਰੀਦਾ। ਸੋ ਸਾਡੇ ਇਹਨਾਂ ਸਾਰੇ ਪ੍ਰੋਗਰਾਮਸ ਦੇ ਸਾਡੇ ਕਿਸੇ ਸਪੋਂਸਰਸ ਦੇ ਕੋਈ ਨੰਬਰ ਚਾਹੀਦੇ ਆ ਜਾਂ ਤੁਸੀਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਤਾਂ ਸਾਡੀ ਟੀਮ ਨਾਲ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਹੁਣ ਇਲੈਕਸ਼ਨ ਨਾਲ ਸੰਬੰਧਿਤ ਮੈਂ ਜ਼ਰੂਰ ਜ਼ਿਕਰ ਕਰਦਾ, ਓਨਟੇਰੀਓ ਦੇ ਵਿੱਚ ਮਿਊਂਸੀਪਲ ਇਲੈਕਸ਼ਨਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਨੇ ਜਾਂ ਅਲੱਗ ਅਲੱਗ ਗਰੁੱਪਸ ਹੋਣਗੇ, ਉਹ ਆਪਣੇ ਕੈਂਪੇਨਸ ਨੂੰ, ਆਪਣੇ ਆਪਣੇ ਜਿਹੜੇ ਥੋਟਸ ਨੇ, ਆਈਡੀਆਜ਼ ਨੂੰ ਉਹਨਾਂ ਨੂੰ ਲੋਕਾਂ ਤੱਕ ਪਹੁੰਚਦਾ ਕਰਨਾ ਚਾਹੁੰਦੇ ਹੋਣਗੇ। ਸੋ ਅਸੀਂ ਰਿਕੁਐਸਟ ਕਰਾਂਗੇ ਕਿ ਅਸੀਂ ਕੋਈ ਕਿਸੇ ਇੱਕ ਧਿਰ ਦਾ ਜਾਂ ਕਿਸੇ ਇੱਕ ਕੌਂਸਲ ਦਾ ਜਾਂ ਕਿਸੇ ਮੈਂਬਰ ਦਾ ਜਾਂ ਕਿਸੇ ਮੇਅਰ ਦਾ ਕੋਈ ਸਾਡਾ ਕੋਈ ਏਜੰਡਾ ਨਹੀਂ ਹੈ ਕਿ ਅਸੀਂ ਪੇਡ ਕੈਂਪੇਨਸ ਦੇ ਲਈ ਵੀ ਅਸੀਂ ਤੁਹਾਨੂੰ ਇਨਕਰੇਜ ਕਰਦੇ ਹਾਂ। ਸੋ ਇੱਕ ਅੱਧੀ ਵਾਰੀ ਅਸੀਂ ਤੁਹਾਡੀਆਂ ਜਿਹੜੀਆਂ ਫ੍ਰੀ ਦੇ ਵਿੱਚ ਇੰਟਰਵਿਊਜ਼ ਜਾਂ ਗੱਲਾਂ ਬਾਤਾਂ ਜ਼ਰੂਰ ਔਨ ਏਅਰ ਕਰ ਸਕਦੇ ਹੋਵਾਂਗੇ, ਪਰ ਸਾਡੀ ਬੇਨਤੀ ਹੋਣੀ ਹੈ ਕਿ ਜਿਹੜੇ ਵੀ ਕੈਂਡੀਡੇਟਸ ਕਿਸੇ ਵੀ ਕਪੈਸਿਟੀ 'ਚ, ਚਾਹੇ ਤੁਸੀਂ ਸਕੂਲ ਟਰੱਸਟੀ ਹੋ, ਚਾਹੇ ਤੁਸੀਂ ਕੈਂਡੀਡੇਟ ਰੀਜਨਲ ਕੌਂਸਲ ਦੇ ਲਈ ਹੋ ਜਾਂ ਕੌਂਸਲਰ ਦੇ ਲਈ ਜਾਂ ਮੇਅਰ ਦੇ ਲਈ, ਸਾਰਿਆਂ ਦੇ ਲਈ ਸਾਡੇ ਪਲੇਟਫਾਰਮਸ ਓਪਨ ਹੋਣਗੇ ਜੇਕਰ ਤੁਸੀਂ ਆਪਣੇ ਪੇਡ ਕੈਂਪੇਨ ਚਲਾਉਣਾ ਚਾਹੁੰਦੇ ਹੋ। ਸੋ ਉਹਦੇ ਲਈ ਕਿਉਂਕਿ ਅਸੀਂ ਕੁਛ ਸਾਡੀਆਂ ਜਿਹੜੀਆਂ ਗਾਈਡਲਾਈਨਸ ਹੋਣਗੀਆਂ ਉਹਨਾਂ ਦਾ ਧਿਆਨ ਰੱਖਦੇ ਹੋਏ ਸਾਨੂੰ ਪ੍ਰੋਪਰਲੀ ਜਿਹੜੀਆਂ ਚੀਜ਼ਾਂ ਨੇ ਉਹ ਰਜਿਸਟਰ ਕਰਨੀਆਂ ਪੈਂਦੀਆਂ ਨੇ। ਸੋ ਉਹ ਸਾਡੇ ਜਿੰਨੇ ਵੀ ਕੈਂਡੀਡੇਟਸ ਹੋਣਗੇ ਉਹ ਸਾਨੂੰ ਓਫੀਸ਼ਲੀ ਪੇਡ ਕੈਂਪੇਨ ਦੇ ਲਈ ਜੁਆਇਨ ਕਰ ਸਕਦੇ ਆ। ਸੋ ਉਹਦੇ ਲਈ ਮਨਜੀਤ ਹੋਰਾਂ ਨੂੰ 416-669-1379 ਜਾਂ 647-400-6862 ਸਾਡੇ ਇਹਨਾਂ ਨੰਬਰ ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਦੇ ਉੱਪਰ ਵੀ ਸਾਡਾ ਟੀਮ ਆਪਣਾ ਮਾਫ ਕਰਨਾ gmediagroup.ca ਜਾਂ harjindergillshow.com ਵੈਬਸਾਈਟਸ ਵੀ ਨੇ, ਜਾਂ ਸੋਸ਼ਲ ਮੀਡੀਆ ਤੇ ਹਰਜਿੰਦਰ ਗਿੱਲ ਸ਼ੋਅ ਸਰਚ ਕਰ ਲਿਓ, ਜੀ ਮੀਡੀਆ ਗਰੁੱਪ ਸਰਚ ਕਰ ਲਿਓ, ਸਾਰਿਆਂ ਦੇ ਨੰਬਰ ਜਾਂ ਸਾਰੇ ਵੇਰਵੇ ਸਾਡੇ ਟਾਈਮਿੰਗਸ ਉੱਥੋਂ ਮਿਲ ਜਾਂਦੇ ਨੇ। ਸੋ ਸਾਨੂੰ ਜ਼ਰੂਰ ਤੁਸੀਂ ਅਗਰ ਓਫੀਸ਼ੀਅਲ ਤੌਰ ਦੇ ਉੱਤੇ ਆਪਣੇ ਕੈਂਪੇਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਸੰਪਰਕ ਕਰਿਓ ਤਾਂ ਅਸੀਂ ਤੁਹਾਡੇ ਪੇਡ ਕੈਂਪੇਨਸ ਵੀ ਚਲਾ ਸਕਾਂਗੇ। ਜੀ ਮਨਜੀਤ ਜੀ
0: ਸ਼ੁਕਰੀਆ ਹਰਜਿੰਦਰ ਤੇ
3: ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ,
0: ਸ਼ੁਕਰੀਆ ਜੀ। 647-400-6862

ਜੀ ਦੋਸਤੋ, ਸੁਣਨਾ ਸੰਗਤਾਰ ਨੂੰ ਅਤੇ ਫਿਰ ਪੰਜਾਬੀ ਵਿਰਸਾ 2026 ਆਉਂਦੀ 9 ਤਰੀਕ ਨੂੰ, ਆਉਂਦੇ ਐਤਵਾਰ ਨੂੰ ਸ਼ਾਮੀ 7 ਵਜੇ ਸ਼ੁਰੂ ਹੋ ਜਾਣਾ ਸ਼ੋਅ, 6 ਵਜੇ ਦਰਵਾਜ਼ੇ ਖੁੱਲ੍ਹ ਜਾਣੇ ਨੇ। ਸੋ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੈ ਅਤੇ ਫਿਰ 6474006862 'ਤੇ ਕਾਲ ਕਰਕੇ ਲਈ ਜਾ ਸਕਦੀ ਹੈ। ਸੰਗਤਾਰ ਜੀ ਲਿਖਦੇ ਨੇ, ਕਹਿੰਦੇ ਜੁਗਨੋਂ ਨੂੰ ਕੱਟ ਕੇ ਲੱਭ ਸਕਦਾ ਕੋਈ ਖੋਜੀ ਕਾਰਨ ਜਗਣੇ ਦਾ, ਪਰ ਤੜਪ ਇਕੱਠੇ ਚਮਕਣ ਦੀ ਦਾ ਭੇਦ ਕਵੀ ਹੀ ਪਾਵਣਗੇ। ਸੋ ਇਕੱਠੇ ਚਮਕਦੇ ਰਹੋਗੇ ਤਾਂ ਮੇਰਾ ਖਿਆਲ ਵਧੀਆ ਗੱਲ ਹੈ, ਨਹੀਂ ਤਾਂ ਫਿਰ ਟਰੈਸ਼ ਸਪੈਮ ਹਰ ਜਗ੍ਹਾ ਤੋਂ ਡਿਲੀਟ ਕਰਨਾ, ਉਹ ਫਿਰ ਨੌਬਤ ਤਾਂ ਹੀ ਆਉਂਦੀ ਹੈ ਜਿਸ ਅਸੀਂ ਆਪਣਾ ਜਿਹੜਾ ਵਿਸ਼ਵਾਸ ਹੈ ਉਹ ਗੁਆ ਬੈਠਦੇ ਹਾਂ। ਅਤੇ ਜੇ ਇੱਕ ਦੂਜੇ 'ਤੇ ਟਰੱਸਟ ਬਣਿਆ ਰਹੇਗਾ ਤਾਂ ਡੈਫੀਨੇਟਲੀ ਤੁਸੀਂ ਚਮਕਦੇ ਵੀ ਇਕੱਠੇ ਹੀ ਰਹੋਗੇ ਅਤੇ ਤੁਹਾਨੂੰ ਕੋਈ ਤੁਹਾਡੇ 'ਚ ਕੋਈ ਲਕੀਰ ਵੀ ਨਹੀਂ ਖਿੱਚ ਸਕਦਾ, ਕੋਈ ਲਾਈਨ ਵੀ ਨਹੀਂ ਪਾ ਸਕਦਾ ਕਿ ਇਹ ਚੀਜ਼ ਉਹ ਕਹਿੰਦੇ ਹੁੰਦੇ ਨਾ ਸਾਹਮਣੇ ਕੌਲੇ 'ਤੇ ਲਿਖੀ ਹੋਈ ਆ। ਸੋ ਜੇ ਵਾਕਿਆ ਤੁਸੀਂ ਇਹ ਅਜਿਹੀ ਜ਼ਿੰਦਗੀ ਜਿਹੜੀ ਆ ਉਹ ਜਿਉਂਦੇ ਹੋ ਤਾਂ ਫਿਰ ਇਹ ਈਮੇਲਾਂ ਡਿਲੀਟ ਨਹੀਂ ਹੁੰਦੀਆਂ, ਭਾਵੇਂ ਤੁਹਾਡਾ ਰਿਸ਼ਤਾ ਇੱਕ ਤੁਸੀਂ ਇੱਕ ਫਰੈਂਡਸ਼ਿਪ ਦਾ ਰਿਲੇਸ਼ਨ ਹੈ ਤੁਹਾਡਾ, ਕਿਸੇ ਰਿਲੇਸ਼ਨ ਕੋਈ ਵੀ ਹੋ ਸਕਦਾ, ਅਸੀਂ ਕਿਸੇ ਇੱਕ ਖਾਸ ਰਿਲੇਸ਼ਨ ਨੂੰ ਲੈ ਕੇ ਕਈ ਵਾਰੀ ਬੈਠ ਜਾਂਦੇ ਹਾਂ, ਤੁਹਾਡਾ ਭੈਣ ਭਰਾ ਦਾ ਰਿਸ਼ਤਾ, ਭਰਾ ਭਰਾ ਦਾ ਰਿਸ਼ਤਾ, ਦੋਸਤ ਦੋਸਤ ਦਾ ਰਿਸ਼ਤਾ, ਮਾਂ ਬਾਪ ਦੇ ਨਾਲ ਤੁਹਾਡਾ ਰਿਸ਼ਤਾ, ਸੋ ਉਹਨਾਂ ਦਾ ਜਿਹੜਾ ਬੌਂਡ ਹੈ ਉਹਦੀ ਜਿਹੜੀ ਬੌਂਡਿੰਗ ਹੈ ਉਹ ਸਟਰੋਂਗ ਰੱਖਣੀ ਹੈ ਅਤੇ ਫਿਰ ਇੱਕ ਦੂਜੇ ਦਾ ਟਰੱਸਟ ਜਿਹੜਾ ਬਣਿਆ ਰਹਿਣਾ ਵੀ ਬੜਾ ਲਾਜ਼ਮੀ ਹੈ। ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਸਾਡੀ ਗੱਲਬਾਤ ਦਾ ਸਿਲਸਿਲਾ ਜਿਹੜਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਦੇ ਵੱਲੋਂ ਹਮੇਸ਼ਾ ਹੀ ਮਿਲਦੀ ਹੈ। 905-455-0752 ਟੈਲੀਫੋਨ ਨੰਬਰ ਹੈ, ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 9054550752 'ਤੇ ਗੱਲ ਕਰ ਲੈਣੀ ਹੈ। ਕੇਟਰਿੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਅਤੇ ਫਿਰ ਪੰਜਾਬੀ ਬਾਈ ਨੇਚਰ ਵਾਲੇ 7 ਲੋਕੇਸ਼ਨਸ ਤੋਂ ਵੈਸੇ ਸੇਵਾਵਾਂ ਦਿੰਦੇ ਨੇ, ਅਲੱਗ ਅਲੱਗ ਜਗ੍ਹਾ ਦੇ ਉੱਤੇ ਜਿਹੜੇ ਰੈਸਟੋਰੈਂਟਸ ਨੇ ਪੰਜਾਬੀ ਬਾਈ ਨੇਚਰ ਦੁਆਰਾ ਰਨ ਕੀਤੇ ਜਾ ਰਹੇ ਨੇ, ਔਰ ਤੁਸੀਂ ਉੱਥੇ ਬੈਠ ਕੇ ਖਾਣਾ ਖਾਣਾ ਚਾਹੁੰਦੇ ਹੋ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇੰਡੀਅਨ ਸਟਾਈਲ, ਤੁਹਾਡਾ ਟੇਸਟ ਜਿਹੜਾ ਚਾਹੇ ਉਹ ਵੈੱਜ ਹੈ ਨੋਨ ਵੈੱਜ ਹੈ, ਅਤੇ ਤੁਸੀਂ ਟੇਕ ਆਊਟ ਕਰਨਾ ਬੈਠ ਕੇ ਖਾਣਾ ਖਾਣਾ, ਉਸ ਤੋਂ ਇਲਾਵਾ ਜੇ ਕੋਈ ਵੀ ਇਵੈਂਟ ਤੁਸੀਂ ਉਲੀਕਿਆ ਹੋਇਆ ਉਹਦੇ ਵਾਸਤੇ ਕੇਟਰਿੰਗ ਦੀ ਸਰਵਿਸ ਜਿਹੜੀ ਚਾਹੀਦੀ ਹੈ, ਅਤੇ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀਆਂ ਸਰਵਿਸਿਜ਼ ਨੇ ਉਹ ਪ੍ਰੋਵਾਈਡ ਕਰਦੇ ਆ ਰਹੇ ਨੇ ਪੰਜਾਬੀ ਬਾਈ ਨੇਚਰ ਵਾਲੇ, 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰਸ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕਿੰਗ ਟੋਇੰਗ 416-677-2222 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-688-1200 'ਤੇ ਗੱਲ ਹੋ ਸਕਦੀ ਹੈ। ਡਰੀਮ ਹੋਮ ਅਪਲਾਈਸਿਸ 905-805-3000 ਟੈਲੀਫੋਨ ਨੰਬਰ ਹੈ। 2915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ, ਹਾਈਵੇ 401 ਐਂਡ ਵਿੰਸਟਰ ਚਰਚਲ ਬੋਲੀਵਰਡ ਦਾ ਏਰੀਆ, ਇੱਥੇ ਪਹੁੰਚ ਕੇ ਤੁਸੀਂ ਅਪਲਾਈਂਸਿਸ ਦੀ ਖਰੀਦੋ ਫਰੋਖਤ ਕਰਨੀ ਹੈ, ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਡੈਫੀਨੇਟਲੀ ਜਿਹੜਾ ਡਿਸਕਾਊਂਟਡ ਪ੍ਰਾਈਸਿਸ ਜਿਹੜੀਆਂ ਉਹ ਆਫਰ ਹੋਣਗੀਆਂ ਡਰੀਮ ਹੋਮ ਅਪਲਾਈਂਸਿਸ ਦੇ ਵੱਲੋਂ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਅਤੇ ਜੇ ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ, ਕੋਈ ਵੀ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਲੀਜ਼ 'ਤੇ ਲੈਣੀ ਹੈ, ਲੀਜ਼ 'ਤੇ ਦੇਣੀ ਹੈ, ਕਮਰਸ਼ੀਅਲ ਹੈ ਜਾਂ ਫਿਰ ਰੈਜੀਡੈਂਸ਼ੀਅਲ ਹੈ, ਅਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਰੀਮੈਕਸ ਪ੍ਰੈਜੀਡੈਂਟ ਰਿਐਲਟੀ ਤੋਂ ਮੈਂ ਮਨਜੀਤ ਸਿੰਘ ਗਿੱਲ, 416-679-1379 ਟੈਲੀਫੋਨ ਨੰਬਰ ਹੈ। ਇੱਕ ਆਫਿਸ ਜਿਹੜਾ ਸੈਕਿੰਡ ਫਲੋਰ 'ਤੇ ਆ, ਡਰੂ ਰੋਡ ਦੇ, ਡਰੂ ਐਂਡ ਡਿਕਸੀ ਰੋਡ ਦੇ ਨੇੜੇ ਕਹਿ ਸਕਦੇ ਹੋ, ਟ੍ਰੈਨਵੇ ਡਰਾਈਵ 'ਤੇ ਆ ਜੀ, ਸੈਕਿੰਡ ਫਲੋਰ 'ਤੇ ਆਫਿਸ ਹੈ, ਤਕਰੀਬਨ 550 ਸਕੁਏਅਰ ਫੀਟ ਦਾ ਏਰੀਆ, ਤਾਜ਼ਾ ਇਸ ਨੂੰ ਪੇਂਟ ਕੀਤਾ ਹੋਇਆ, ਔਰ ਲਾਈਟ ਜਿਹੜੀ ਹੈ ਅਗਰ ਨੈਚੁਰਲ ਲਾਈਟ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਵਧੀਆ ਲਾਈਟ ਜਿਹੜੀ ਆਫਿਸ ਦੇ ਵਿੱਚ ਆਉਂਦੀ ਹੈ। ਇਸ ਨੂੰ ਤੁਸੀਂ ਲੀਜ਼ 'ਤੇ ਲੈਣਾ, ਅਤੇ ਇਹਦੇ ਵਿੱਚ ਜਿਵੇਂ ਆਫਿਸ ਡੈਸਕਸ ਜਿਹੜੇ ਨੇ ਜੀ ਉਹ ਤਕਰੀਬਨ 4-5 ਔਲਰੈਡੀ ਲੱਗੇ ਹੋਏ ਨੇ, ਤੁਹਾਨੂੰ ਉਹ ਵੀ ਜਿਹੜਾ ਖਰੀਦਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਸਟ ਆਪਣਾ ਜਿਹੜਾ ਬਿਜ਼ਨਸ ਹੈ ਰਾਈਟ ਵੇ ਪਹਿਲੇ ਦਿਨ ਤੋਂ ਉੱਥੋਂ ਸਟਾਰਟ ਕਰ ਸਕਦੇ ਹੋ, ਇਸ ਵੇਲੇ ਖਾਲੀ ਹੈ। 416-679-1379 'ਤੇ ਤੁਸੀਂ ਸੰਪਰਕ ਕਰ ਲਿਓ, ਮੈਂ ਜ਼ਰੂਰ ਇਸ ਨੂੰ ਤੁਹਾਨੂੰ ਦਿਖਾ ਵੀ ਸਕਦਾ, ਕੋਈ ਜਾਣਕਾਰੀ ਹੋਰ ਇਹਦੇ ਸੰਬੰਧੀ ਕੋਈ ਵੀ ਚਾਹੀਦੀ ਹੋਵੇ ਤਾਂ ਉਹ ਵੀ ਆਪਾਂ ਸਾਂਝੀ ਕਰ ਸਕਦੇ ਹਾਂ। ਔਰ ਇਸ ਆਫਿਸ ਤੋਂ ਇਲਾਵਾ ਅਗਰ ਤੁਸੀਂ ਦੋ ਇੰਡਸਟਰੀਅਲ ਯੂਨਿਟਸ ਅਗਰ ਵੇਚਣਾ ਚਾਹੁੰਦੇ ਹੋ ਕਿਤੇ ਵੀ, ਬੋਲਟਨ ਜਾਂ ਬਰੈਂਪਟਨ, ਮਿਸਾਗਾ, ਮਿਲਟਨ ਦੇ ਵਿੱਚ ਵੇਬਨ, ਅਤੇ ਤੁਹਾਨੂੰ ਤੁਸੀਂ ਸਾਨੂੰ ਸੰਪਰਕ ਕਰ ਲਓ। ਇੱਕ ਤਕਰੀਬਨ 6,000 ਸਕੁਏਅਰ ਫੀਟ ਦੀ
ਬਿਲਡਿੰਗ ਜਿਹੜੀ ਹੈ ਜਿਹਦੇ ਨਾਲ ਤਕਰੀਬਨ 8 ਤੋਂ 10 ਟ੍ਰੇਲਰ ਪਾਰਕਿੰਗ ਦੀ ਸੁਵਿਧਾ ਜ਼ਰੂਰ ਹੋਣੀ ਚਾਹੀਦੀ ਹੈ, ਸਪੇਸ ਹੋਣੀ ਚਾਹੀਦੀ ਹੈ ਉਸ ਸੰਬੰਧੀ, ਜਾਂ ਫਿਰ ਇੱਕ 4,000 ਸਕੁਏਅਰ ਫੀਟ ਜਿਹਦੇ ਵਿੱਚ ਇੱਕ ਡਰਾਈਵ ਇਨ ਡੋਰ ਦੀ ਜਿਹੜੀ ਰਿਕੁਆਇਰਮੈਂਟ ਹੈ ਜੀ ਸਾਡੇ ਕਲਾਇੰਟ ਦੇ ਵੱਲੋਂ। ਸੋ ਉਹ ਅਜਿਹਾ ਕੋਈ ਯੂਨਿਟ ਤੁਸੀਂ ਸੈੱਲ ਕਰਨਾ ਅਤੇ ਉਹਦੇ ਲਈ ਵੀ ਸਾਨੂੰ ਤੁਸੀਂ ਸੰਪਰਕ ਕਰ ਲਓ। ਇਹ ਦੋਨੋਂ ਇੰਡਸਟਰੀਅਲ ਯੂਨਿਟਸ ਹੋਣੇ ਚਾਹੀਦੇ ਆ। 416-669-1379 ਟੈਲੀਫੋਨ ਨੰਬਰ ਹੈ ਜੀ, 416-669-1379 'ਤੇ ਸੰਪਰਕ ਕਰਕੇ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। AI ਦਾ ਦੌਰ ਹੈ ਅਤੇ ਮੈਂ ਪਿਛਲੇ ਦਿਨੀ ਕਿਸੇ ਐਕਸਪਰਟ ਦੇ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਕਹਿੰਦੇ ਕਿ ਇਹੋ ਜਿਹੇ ਜਿਹੜੇ ਸਮੇਂ ਆਉਂਦੇ ਨੇ ਅਤੇ ਲੱਗਦਾ ਨਹੀਂ ਕਿ ਬਹੁਤਾ ਕਾਮਯਾਬੀ ਦੇ ਨਾਲ ਇਹ ਚੱਲਦੇ ਰਹਿੰਦੇ ਆ। ਔਰ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਅਸੀਂ ਕੋਵਿਡ ਦੇ ਦੌਰਾਨ ਜੋ ਦੌਰ ਪਿੱਛੇ ਚੱਲਿਆ ਔਨਲਾਈਨ ਜ਼ੂਮ ਦੇ ਜ਼ਰੀਏ ਜਾਂ ਫਿਰ ਹੋਰ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਸਾਈਟਸ ਹੈ ਜਿੱਥੋਂ ਅਸੀਂ ਆਪਣੀਆਂ ਮੀਟਿੰਗਸ ਹੈ ਉਹ ਕਰਦੇ ਸੀ, ਜਾਂ ਈਵਨ ਸਟੱਡੀ ਵੀ ਜਿਹੜੀ ਔਨਲਾਈਨ ਚੱਲਦੀ ਰਹੀ, ਅੱਜ ਵੀ ਹੋ ਸਕਦਾ ਥੋੜ੍ਹੀ ਬਹੁਤ ਜਿਹੜੀ ਉਹ ਚੱਲੀ ਜਾਂਦੀ ਹੈ, ਲੇਕਿਨ ਹੁਣ ਦੌਰ ਇਹੋ ਜਿਹਾ ਆ ਗਿਆ ਕਿਉਂਕਿ AI ਦੀ ਬਦੌਲਤ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਸਾਹਮਣੇ ਵਾਲਾ ਚਿਹਰਾ ਉਹ ਅਸਲੀ ਹੈ ਕਿ ਨਕਲੀ ਹੈ। ਸੋ ਲੋਕ ਹੁਣ ਕੰਨੀ ਕਤਰਾਉਂਦੇ ਨੇ, ਸਪੈਸ਼ਲੀ ਮੈਂ ਜੇ ਸਟੂਡੈਂਟਸ ਦੀ ਗੱਲ ਕਰਾਂ ਨਾ, ਜਿਹੜੇ ਹੁਣ ਯੂਨੀਵਰਸਿਟੀ ਸਟੂਡੈਂਟਸ ਹੈ, ਮੈਂ ਆਪਣੀ ਬੇਟੀ ਦੇ ਨਾਲ ਹਮੇਸ਼ਾ ਹੀ ਗੱਲਬਾਤ ਇਸ ਮਸਲੇ ਦੇ ਉੱਤੇ ਵੀ ਕਰਦਾ ਰਹਿੰਦਾ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ, ਅਤੇ ਬਹੁਤੇ ਜਿਹੜੇ ਜਿਹੜੀ ਬਹੁਤਾਤ ਹੈ ਜਿਹੜੀ ਮੈਜੋਰਿਟੀ ਆਫ ਸਟੂਡੈਂਟਸ ਨੇ ਉਹ ਬਹੁਤਾ ਲਾਈਕ ਨਹੀਂ ਕਰਦੇ ਇਸ ਨੂੰ। ਚਾਹੇ ਉਹ ChatGPT ਦੀ ਗੱਲ ਕਰ ਲਓ ਕਿ ਜਿਹੜੀਆਂ ਅਸਾਈਨਮੈਂਟਸ ਤਿਆਰ ਕੀਤੀਆਂ ਜਾਂਦੀਆਂ ਨੇ ਸਟੂਡੈਂਟਸ ਦੇ ਵੱਲੋਂ, ਬਹੁਤ ਘੱਟ ਸਟੂਡੈਂਟਸ ਹੋਣਗੇ ਜਿਹੜੀ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਨੇ, ਤਾਂ ਫਿਰ ਉਹ ਅਜਿਹੀ ਕਿਸੇ ਵੀ ਅਜਿਹਾ ਜੋ ਸਿਸਟਮ ਦਾ ਉਹ ਸਹਾਰਾ ਲੈਂਦੇ ਨੇ, ਬਟ ਮੋਸਟ ਆਫ ਦੈਮ ਉਹ ਲਾਈਕ ਨਹੀਂ ਕਰਦੇ ਇਸ ਚੀਜ਼ ਨੂੰ। ਔਰ ਜੇ ਤੁਸੀਂ ਆਪਣੀ ਦਿਮਾਗੀ ਤਾਕਤ ਹੈ ਉਹਨੂੰ ਵਰਤਦੇ ਨਹੀਂ ਤਾਂ ਹੌਲੀ ਹੌਲੀ ਉਹ ਨਿਘਾਰ ਵੱਲ ਨੂੰ ਚੱਲੀ ਜਾਂਦੀ ਹੈ, ਜਿਹਦਾ ਕਰਕੇ ਫਿਰ ਮੁਸ਼ਕਲ ਜਿਹੜੀ ਆਉਂਦੇ ਸਮੇਂ ਦੇ ਵਿੱਚ ਉਹ ਡੈਫੀਨੇਟਲੀ ਆਉਂਦੀ ਹੈ। ਇਹ ਐਗਜ਼ਾਮਪਲ ਮੈਂ ਇਸ ਕਰਕੇ ਵੀ ਦੇ ਰਿਹਾ ਕਿ ਅਸੀਂ ਕਿੰਨਾ ਕਿਤੇ ਡਿਪੈਂਡੈਂਟ ਹੁੰਦੇ ਜਾਂਦੇ। ਇੱਕ ਨਿਊਰੋ ਸਾਇੰਟਿਸਟ ਨੇ ਡਾਕਟਰ ਐਲੀਸਨ ਸੈਕਿਊਲਰ, ਉਹਨਾਂ ਦਾ ਕਹਿਣਾ ਕਿ ਅੱਜ ਕੱਲ੍ਹ ਜੋ ਇਕੱਲਾਪਣ ਹੈ ਉਹ ਇੰਨਾ ਘਾਤਕ ਹੈ ਕਿ ਇੱਕ ਦਿਨ ਦੇ ਵਿੱਚ ਜੇ ਤੁਸੀਂ 15 ਸਿਗਰਟਸ ਪੀਂਦੇ ਹੋ ਨਾ, ਉਹ ਤੋਂ ਵੀ ਕਿਤੇ ਜ਼ਿਆਦਾ ਇਸਦਾ ਅਸਰ ਜੋ ਇਕੱਲੇਪਣ ਦਾ ਤੁਹਾਡੀ ਬਾਡੀ ਦੇ ਉੱਤੇ ਹੁੰਦਾ, ਜਿਸ ਦੇ ਨਾਲ ਤੁਹਾਡੀ ਉਮਰ ਇਸ ਤੋਂ ਵੀ ਤੇਜ਼ੀ ਦੇ ਨਾਲ ਜਿਹੜੀ ਘਟਦੀ ਹੈ, ਔਰ ਇਹਦੇ ਨਾਲ ਹਾਰਟ ਡਿਜ਼ੀਜ਼ ਦਾ ਰਿਸਕ ਜਿਹੜਾ ਵੱਧਦਾ ਹੈ, ਉਹਦੇ ਨਾਲ ਨਾਲ ਸਰੀਰ ਅਤੇ ਦਿਮਾਗ ਦੀ ਸੋਜ ਜੋ ਕਿ ਡਮੈਂਸ਼ੀਆ ਵਰਗੇ ਰੋਗਾਂ ਨੂੰ ਜਨਮ ਦਿੰਦੀ ਹੈ। ਸੋ ਇਹ ਇਕੱਲਾ ਇਮੋਸ਼ਨਲ ਇਸ਼ੂ ਨਹੀਂ ਹੈ ਜੋ ਇਕੱਲਾਪਣ ਹੈ, ਬਲਕਿ ਸਰੀਰ ਨੂੰ ਘਾਤਕ ਰੋਗਾਂ ਤੋਂ ਪੀੜਿਤ ਵੀ ਕਰਦਾ ਹੈ, ਅਤੇ ਅਜੋਕੇ ਯੁੱਗ ਦੇ ਵਿੱਚ AI ਦੀ ਸਹਾਇਤਾ ਲੈ ਕੇ ਇਕੱਲਪਣ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਅਜਿਹੇ ਰੋਬੋਟਸ ਜਿਹੜੇ ਨੇ ਅੱਜ ਕੱਲ੍ਹ ਬਣ ਚੁੱਕੇ ਨੇ ਜਿਨ੍ਹਾਂ ਨੂੰ ਤੁਹਾਡੀ ਸੰਗੀਤਕ ਪਸੰਦ ਤੋਂ ਵੀ ਉਹ ਵਾਕਫ ਹੋ ਜਾਂਦੇ ਨੇ, ਅਤੇ ਜਦੋਂ ਤੁਸੀਂ ਬਾਹਰੋਂ ਕਿਤੇ ਆਉਂਦੇ ਹੋ ਤਾਂ ਰੋਬੋਟ ਨੂੰ ਪਤਾ ਹੈ ਕਿ ਤੁਹਾਡਾ ਟੇਸਟ ਕਿਹੋ ਜਿਹਾ, ਉਹੋ ਜਿਹਾ ਸੰਗੀਤ ਤੁਹਾਡੇ ਲਈ ਪਲੇ ਕਰ ਦਿੰਦੇ ਨੇ, ਤੁਹਾਡੀਆਂ ਜਿਹੜੀਆਂ ਸਕੈਜੂਲਡ ਅਪੁਆਇੰਟਮੈਂਟਸ ਨੇ, ਮੈਡੀਕੇਸ਼ਨ ਰਿਮਾਈਂਡਰ ਵਗੈਰਾ, ਹਰ ਗੱਲ ਦੀ ਟੇਕ ਕੇਅਰ ਇਹੋ ਜਿਹੇ ਜਿਹੜੇ ਰੋਬੋਟ ਨੇ ਉਹ ਬਣ ਚੁੱਕੇ ਨੇ, ਉਹ ਕਰਦੇ ਨੇ। ਲੇਕਿਨ ਉਹਦੇ ਨਾਲ ਜੇ ਹੁਣ ਆਪਾਂ ਐਗਜ਼ਾਮਪਲ ਲਈਏ ਕਿ ਜਿਹੜਾ ਸੈਲਫੀਜ਼ ਆ, ਲੱਗਦਾ ਨਹੀਂ ਕਿ ਬੰਦਾ ਇੰਨਾ ਇਕੱਲਾ ਹੋ ਗਿਆ ਕਿ ਉਹਦੇ ਕੋਲ ਫੋਟੋ ਖਿੱਚਣ ਦਾ ਲਈ ਵੀ ਕੋਈ ਨਾਲ ਇਨਸਾਨ ਨਹੀਂ ਹੈ। ਸੋ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਮੈਨੂੰ ਲੱਗਦਾ ਕਿ AI ਨੇ ਇੱਧਰਲੇ ਪਾਸੇ ਵੀ ਜਿਹੜੇ ਉਹ ਕ੍ਰੀਏਟ ਕਰ ਦੇਣੇ ਆ। ਪਰ ਖੈਰ, ਜਦੋਂ ਟੈਕਨੋਲੋਜੀ ਦਾ ਪਸਾਰਾ ਹੁੰਦਾ ਤਾਂ ਅਸੀਂ ਹਰ ਇੱਕ ਇਨਸਾਨ ਇਹੀ ਚਾਹੁੰਦਾ ਕਿ ਮੈਂ ਵੀ ਉਹ ਤੋਂ ਵਾਕਿਫ ਹੋਵਾਂ, ਉਹਦੀ ਮਦਦ ਲਵਾਂ ਅਤੇ ਸਾਰੇ ਆਪਣੇ ਕੰਮ ਕਾਜ ਦੇ ਵਿੱਚ ਤੇਜ਼ੀ ਜਿਹੜੀ ਲਿਆਵਾਂ। ਬਟ ਅਗੇਨ, ਸਾਨੂੰ ਉਹਦੇ ਜਿਹੜੇ ਡਰੋਬੈਕਸ ਨੇ, ਉਹਦੀਆਂ ਲਿਮੀਟੇਸ਼ਨਸ ਨੇ, ਉਹ ਵੀ ਸਮਝਣ ਦੀ ਜ਼ਰੂਰਤ ਹੈ। ਪ੍ਰੋਗਰਾਮ ਦਾ ਆਪਣਾ ਸਮਾਂ ਹੁਣ ਬਿਲਕੁਲ ਸਮਾਪਤ ਹੈ ਜੀ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਇੱਥੇ ਛੁੱਟੀਆਂ ਦੇ ਦਿਓ। ਇੱਕ ਵਾਰੀ ਫਿਰ ਤੋਂ ਤੁਹਾਨੂੰ ਲੌਂਗ ਵੀਕਐਂਡ ਦੀਆਂ ਸ਼ੁਭ ਇੱਛਾਵਾਂ। ਜ਼ਰੂਰ ਤੁਸੀਂ ਇੰਜੋਏ ਕਰੋ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ ਜੇ ਕਿਤੇ ਜਾਣਾ ਚਾਹੁੰਦੇ ਹੋ। ਅਤੇ ਕੱਲ੍ਹ ਨੂੰ ਤਕਰੀਬਨ ਸਾਰੀਆਂ ਹੀ ਸਾਈਟਸ ਜਿਹੜੀਆਂ ਨੇ ਓਪਨ ਨੇ, ਟੋਰੋਂਟੋ GTA ਦੇ ਆਸ ਪਾਸ ਦੀਆਂ ਜਿੰਨੀਆਂ ਵੀ ਆ, ਲੇਕਿਨ ਸਰਕਾਰੀ ਦਫ਼ਤਰ ਜਿਹੜੇ ਕੱਲ੍ਹ ਨੂੰ ਬੰਦ ਰਹਿਣਗੇ।
ਤੇ ਤੁਹਾਡਾ ਹਫ਼ਤਾ ਬਹੁਤ ਵਧੀਆ ਹੋਵੇ, ਇੰਜੋਏ ਕਰੋ ਜੀ, ਦਿਓ ਛੁੱਟੀਆਂ ਤੁਹਾਡਾ ਸਾਡਾ ਸਭ ਦਾ, ਰੱਬ ਰਾਖਾ। ਕੋਈ ਵੀ ਗੱਲਬਾਤ ਮੇਰੇ ਨਾਲ ਕਰਨੀ ਹੈ 416-669-1379 'ਤੇ ਕਰ ਸਕਦੇ ਹੋ ਜੀ।

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ। ਇਹ ਗੀਤ ਹੱਸਦੇ ਹੀ ਰਹਿਣੇ ਆ ਸਤਿੰਦਰ ਜੀ ਦਾ ਲਿਖਿਆ ਗਾਇਆ ਗੀਤ ਆ ਅਤੇ ਇਹ ਆਰਟਿਸਟ ਸਤਿੰਦਰ ਬ੍ਰੈਂਪਟਨ ਦੇ ਵਿੱਚ ਪਹੁੰਚ ਚੁੱਕੇ ਨੇ ਐਂਡ ਇਹਨਾਂ ਦਾ ਸ਼ੋਅ ਆ ਜੀ August 22 ਨੂੰ। ਸੋ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਨੇ ਲਿਮਿਟਡ ਟਿਕਟਾਂ ਬਾਕੀ ਨੇ, ਤੁਸੀਂ ਇਹ ਸ਼ੋਅ ਦੇਖਣਾ ਚਾਹੁੰਦੇ ਹੋ ਤਾਂ ਇਹਦੀਆਂ ਟਿਕਟਾਂ ticketmaster.ca 'ਤੇ ਜਾ ਕੇ ਤੁਸੀਂ ਲੈ ਸਕਦੇ ਹੋ। ਸੋ ਵੈਸੇ ਤਾਂ ਆਪਣੀ ਆਪਾਂ ਕਹਿੰਦੇ ਹਾਂ ਕਿ ਤੰਗੀ ਆ ਪਰੇਸ਼ਾਨੀ ਆ, ਜਿਵੇਂ ਇਸ ਗੀਤ ਦੇ ਵਿੱਚ ਵੀ ਵਰਡਿੰਗ ਆਉਂਦੀਆਂ ਨੇ ਕਿ ਸਾਫੇ ਦੇ ਵਿੱਚ ਬੰਨ੍ਹ ਕੇ ਰੱਖ ਲਈਏ ਜੋ ਵੀ ਸਾਰੀਆਂ ਤੰਗੀਆਂ ਨੂੰ, ਪਰ ਇਹ ਹਰ ਟਾਈਮ ਸਹੀ ਵੀ ਨਹੀਂ ਹੁੰਦੀ। ਹੱਸਣਾ ਆਪਣੀ ਆਦਤ ਹੈਗੀ ਆ, ਪਰ ਕਈ ਵਾਰ ਟੈਨਸ਼ਨਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਮੱਲੋ ਮੱਲੇ ਬੰਦੇ ਨੂੰ ਸੋਚਣ 'ਤੇ ਮਜਬੂਰ ਕਰ ਲਈਦਾ। ਜਦੋਂ ਆਪਾਂ ਕਹਿੰਦੇ ਨਾ ਕਿ ਦੂਜੇ ਦੇ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਦੇਖੋ, ਪੈਰ ਪਾ ਕੇ ਦੇਖੋ, ਫਿਰ ਪਤਾ ਲੱਗਦਾ। ਇੱਦਾਂ ਹੀ ਮੁਸ਼ਕਲਾਂ ਦੇ ਵਿੱਚ ਸਟੂਡੈਂਟਸ ਦਿੱਲੀ ਜੰਤਰ ਮੰਤਰ ਦੇ ਵਿੱਚ ਘਿਰੇ ਹੋਏ ਸੀ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ, ਬਹੁਤ ਸਾਰਾ ਪ੍ਰੋਟੈਸਟ ਜਿਹੜਾ ਉੱਥੇ ਦੇਖਣ ਨੂੰ ਮਿਲਿਆ। ਐਂਡ ਹੁਣ ਕੈਨੇਡਾ ਦੇ ਵਿੱਚ ਵੀ ਇਹ ਪ੍ਰੋਟੈਸਟ ਦੇਖੇ ਜਾ ਰਹੇ ਨੇ। ਕੀ ਮੰਗਾਂ ਨੇ, ਕੀ ਮਸਲਾ, ਇਹ ਵਿਪਤਾ ਕੀ ਆਣ ਪਈ ਆ? ਸਾਡੇ ਨਾਲ ਮਹਿਕਦੀਪ ਸਿੰਘ ਜੀ ਜੁੜੇ ਨੇ। ਬਾਈ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਸਤਿ ਸ੍ਰੀ ਅਕਾਲ ਜੀ, ਧੰਨਵਾਦ ਔਨ ਏਅਰ ਲੈਣ ਲਈ
0: ਜੀ। ਬਾਈ ਜੀ ਇਹ ਮੁੱਦਾ ਕੀ ਹੈ, ਪਹਿਲਾਂ ਤਾਂ ਇਹਦੇ ਬਾਰੇ ਸਮਝਾਓ ਜੀ, ਕੀ ਇਸ਼ੂ ਆ ਜੀ?
1: ਆਪਣਾ ਅਲਬਰਟਾ ਦੇ ਵਿੱਚ ਪੋਰਟਾ ਕਾਲਜ ਹੈ ਇੱਕ, ਤੇ ਉਹ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਦੇਖਿਆ ਵੀ ਸਟੂਡੈਂਟਸ ਬਹੁਤ ਜ਼ਿਆਦਾ, ਮਤਲਬ ਕੈਨੇਡਾ ਨੂੰ ਜਦੋਂ ਸਟੂਡੈਂਟਸ ਦੀ ਲੋੜ ਸੀ ਤਾਂ ਉਦੋਂ ਪ੍ਰਾਈਵੇਟ ਕਾਲਜ ਖੋਲ੍ਹੇ ਗਏ, ਉਹਨਾਂ ਨੂੰ DLI ਨੰਬਰ ਵੀ ਦਿੱਤੇ ਗਏ। ਇਹ ਉਹਨਾਂ ਸਮਿਆਂ ਤੋਂ ਹੀ, ਮਤਲਬ 2022, 2023, 2024 ਦੇ ਵਿੱਚ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਆਏ ਪੋਰਟਾ ਕਾਲਜ ਦੇ ਵਿੱਚ, ਇਹ ਉਹਨਾਂ ਬੱਚਿਆਂ ਦਾ ਇਸ਼ੂ ਆ। ਉਦੋਂ ਉਹ ਕਾਲਜ ਮਤਲਬ ਵਰਕ ਪਰਮਿਟ ਦਿੰਦੇ ਸੀਗੇ, ਤੇ 2026 ਦੇ ਵਿੱਚ, ਮਤਲਬ 24 June 2026 ਪਿਛਲੇ ਮਹੀਨੇ ਇੱਕ ਨਵਾਂ ਕਲੋਜ਼ ਪਾਇਆ ਗਿਆ PWP ਰਿਕੁਆਇਰਮੈਂਟ ਦੇ ਵਿੱਚ ਵੀ ਜਿਹੜੇ ਕਾਲਜ ਦੇ ਨਾਨ ਕ੍ਰੈਡਿਟ ਕੋਰਸਿਸ ਆ ਉਹਨਾਂ ਨੂੰ ਆਪਾਂ ਵਰਕ ਪਰਮਿਟ ਨਹੀਂ ਦੇਣਾ। ਤੇ ਉਹਦੇ ਚ ਮਤਲਬ ਉਹ 24 June ਤੋਂ ਲਾਗੂ ਹੋਣਾ ਸੀ, ਪਰ ਕੁਛ ਕੁ ਬੱਚਿਆਂ ਦੇ ਵਰਕ ਪਰਮਿਟ ਜਿਹਨਾਂ ਨੇ ਜਿਵੇਂ 2024-2025 ਚ ਵੀ ਇਹਨਾਂ ਨੇ ਪਰਮਿਟ ਅਪਲਾਈ ਕੀਤੇ।
0: ਤੁਹਾਡੀ ਆਵਾਜ਼ ਥੋੜੀ ਜਿਹੀ ਬ੍ਰੇਕ ਹੋ ਰਹੀ ਹੈ, ਇੱਕ ਵਾਰੀ ਆਪਣਾ ਫਿਕਸ ਕਰੋ ਜੀ ਨੈਟਵਰਕ, ਕਿਉਂਕਿ ਆਵਾਜ਼ ਤੁਹਾਡੀ ਬ੍ਰੇਕ ਹੋ ਰਹੀ ਆ।
1: ਹਾਂਜੀ ਮੈਂ ਟਰਾਈ ਕਰਦਾ
0: ਜੀ, ਹੁਣ ਠੀਕ ਆ।
1: ਇਹਦੇ ਚ ਮਤਲਬ ਜਿਹੜਾ ਉਹ ਪੋਰਟਾ ਕਾਲਜ ਆ, ਉਹ ਉਹਨਾਂ ਨੇ ਨਾਲ ਆਪਦਾ ਜਿਹੜੇ ਪ੍ਰਾਈਵੇਟ CIUT ਕਾਲਜ ਸੀ ਉਹਨਾਂ ਨਾਲ, ਜਿਹੜੇ ਕੁਛ ਕੁ ਸਟੂਡੈਂਟ ਸੀ ਉਹਨਾਂ ਨੂੰ ਮਤਲਬ ਉਦੋਂ ਦਾ ਵਰਕ ਪਰਮਿਟ ਮਿਲਦਾ ਸੀ 2022-23-24 ਦੇ ਵਿੱਚ,
0: ਜਦੋਂ ਉਹਨਾਂ ਨੇ ਐਡਮਿਸ਼ਨ ਲੈਤੀ ਸੀ ਬੱਚਿਆਂ ਨੇ ਉਦੋਂ ਸੀਗਾ, ਕਿਉਂਕਿ ਆਹ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਲੈ ਰਹੇ ਹਾਂ, ਇੱਥੋਂ ਪੜ੍ਹ ਕੇ ਸਾਨੂੰ ਵਰਕ ਪਰਮਿਟ ਮਿਲ ਜੂਗਾ।
1: ਹਾਂਜੀ ਹਾਂਜੀ ਬਿਲਕੁਲ, ਉਹ ਤੇ ਉਹਨਾਂ ਨੇ ਰਿਟਨ ਦੇ ਵਿੱਚ ਈਮੇਲਸ ਵੀ ਪਈਆਂ ਆ ਕਾਲਜ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਵੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੀ ਮਿਲਣਾ ਆ। ਉਹ ਸਟਿਲ ਮਤਲਬ ਕਾਲਜ ਵੱਲੋਂ
0: ਜਿਹੜੇ ਹੁਣ ਰੂਲ ਚੇਂਜ ਹੋਇਆ, ਇਹ ਹੋਇਆ ਕਿ ਜਿਹੜੇ ਹੁਣ 24 June ਜਿਹੜਾ ਤੁਸੀਂ ਦੱਸਿਆ ਕਿ ਜਿਹੜੇ ਹੁਣ ਇਸ ਕਾਲਜ ਚ ਐਡਮਿਸ਼ਨ ਲੈਣਗੇ ਉਹਨਾਂ ਨੂੰ ਅੱਗੇ ਵਰਕ ਪਰਮਿਟ ਨਹੀਂ ਮਿਲੂਗਾ, ਜਾਂ ਇਹ ਰੂਲ ਆ ਜਿਹਨਾਂ ਨੇ 2022-23 ਦੇ ਵਿੱਚ ਵੀ ਐਡਮਿਸ਼ਨ ਲੈਤੇ ਸੀ ਉਹਨਾਂ ਨੂੰ ਵੀ ਨਹੀਂ ਮਿਲੂਗਾ?
1: ਨਹੀਂ ਨਹੀਂ, ਇਹ ਸਿਰਫ ਇੰਨਾ ਕੀ ਹੈ ਵੀ ਜਿਨ੍ਹਾਂ ਨੇ 24 June 2026 ਤੋਂ ਬਾਅਦ ਨਾਨ ਕ੍ਰੈਡਿਟ ਕੋਰਸਿਸ ਦੇ ਵਿੱਚ ਪੜ੍ਹਾਈ ਕੀਤੀ ਹੈ ਉਹਨਾਂ ਨੂੰ ਨਹੀਂ ਮਿਲੂਗਾ,
0: ਪਰ ਪਹਿਲਾਂ ਪ੍ਰੋਮਿਸ ਕੀਤਾ ਸੀ ਮਿਲੂਗਾ।
1: ਹਾਂਜੀ ਹਾਂਜੀ ਹਾਂਜੀ, ਕਾਲਜ ਵੱਲੋਂ ਵੀ ਇਹ ਹੋਇਆ ਆ ਤੇ ਇਹ IRCC ਵੱਲੋਂ ਵੀ ਹੋਇਆ ਆ। ਮਤਲਬ ਇਹਦੇ ਚ ਜੇ ਜ਼ਿੰਮੇਵਾਰ ਕਹੀਏ ਤਾਂ ਕਾਲਜ ਵੀ ਜ਼ਿੰਮੇਵਾਰ ਆ ਤੇ IRCC ਵੀ ਉਨੀ ਜ਼ਿੰਮੇਵਾਰ ਆ ਜਿਹੜੇ ਬੱਚੇ ਰਿਫਿਊਜ਼ਲ ਆ ਰਹੀ ਹੈ।
0: ਕਿੰਨੇ ਕੁ ਬੱਚਿਆਂ ਦਾ ਭਵਿੱਖ ਇਹਦੇ ਨਾਲ ਖਤਰੇ 'ਚ ਹੈ?
1: ਐਗਜੈਕਟ ਨੰਬਰ ਇਹਦੇ ਵਿੱਚ ਕੋਈ ਨੀ ਹੈਗਾ ਕਿਉਂਕਿ ਸਾਰੇ ਬੱਚੇ ਸਾਹਮਣੇ ਨੀ ਆ ਰਹੇ, ਪਰ ਇਹ ਨੰਬਰ ਆਲਮੋਸਟ 1500 ਦੇ ਕਰੀਬ ਤਾਂ ਹੈਗਾ ਆ, ਕਿਉਂਕਿ ਇਹ ਦੋ ਕਾਲਜਸ ਨੇ ਜਿਹੜੇ ਪੋਰਟਾ ਕਾਲਜ ਦੇ ਨਾਲ ਬੌਂਡ ਦੇ ਵਿੱਚ ਚੱਲ ਰਹੇ ਸੀਗੇ, ਇੱਕ ਕੈਲਗਰੀ ਹੈਗਾ, ਇੱਕ ਐਡਮਿੰਟਨ ਹੈਗਾ।
0: ਸੋ ਹਜ਼ਾਰਾਂ ਬੱਚਿਆਂ ਦਾ ਭਵਿੱਖ ਜਿਨ੍ਹਾਂ ਨੇ ਇਹ ਸੋਚ ਕੇ ਇਹ ਕਿਸੇ ਕਾਲਜ 'ਚ ਦਾਖਲਾ ਲਿਆ ਸੀ ਕਿ ਇੱਥੋਂ ਵਰਕ ਪਰਮਿਟ ਮਿਲ ਜੂ, ਪਰ ਰੀਸੈਂਟਲੀ ਜੋ ਕਾਨੂੰਨ 'ਚ ਤਬਦੀਲੀ ਉਹਨਾਂ ਨੇ ਕੀਤੀ ਆ ਉਹਦੇ ਵਿੱਚ ਇਹ ਨਹੀਂ ਕਰਨਾ, ਇਹ ਚਾਹੀਦਾ ਸੀ ਕਿ ਗੋਇੰਗ ਔਨ ਫਾਰਵਰਡ ਕਿ ਜਿਹੜਾ ਇਸ ਤੋਂ ਬਾਅਦ ਐਡਮਿਸ਼ਨ ਲਊਗਾ ਉਹਨਾਂ ਦਾ ਵਰਕ ਪਰਮਿਟ ਨਹੀਂ ਆਊਗਾ, ਉਹ ਜਸਟੀਫਾਈ ਹੋਣਾ ਸੀ, ਪਰ ਜਿਹੜੇ ਪੁਰਾਣੇ 2 ਸਾਲਾਂ ਦੇ ਵਿੱਚ ਆਏ ਨੇ ਉਹਨਾਂ ਸਾਰਿਆਂ ਦਾ ਵੀ ਭਵਿੱਖ ਅੱਧਾ ਤੇ ਲੱਗ ਗਿਆ। ਤੁਹਾਡੀ ਤੁਸੀਂ ਇਹ ਮੰਗਾਂ ਜਿਹੜੀਆਂ ਪ੍ਰੋਟੈਸਟ ਹੁਣ ਸੜਕਾਂ ਦੇ ਉੱਤੇ ਬੱਚੇ ਬੈਠੇ ਨੇ ਤੇ ਇਹ ਮੰਗ ਪੱਤਰ ਅੱਗੇ ਕਿਸੇ ਨੇ ਸੁਣੀ ਆ, ਬਾਂਹ ਫੜੀ ਆ? ਹਜੇ
1: ਨਹੀਂ ਜਿਹੜੇ ਸਾਡੇ ਜੇ ਕਹੀਏ ਵੀ ਜਿਹੜੇ ਸਾਡੇ ਲੀਡਰ ਨੇ ਐਮ ਪੀਜ਼ ਨੇ ਗੇ ਜਿਹਨਾਂ ਦਾ ਮਤਲਬ ਮੇਨ ਜਿਹੜੇ ਕਰ ਸਕਦੇ ਕੁਛ ਉਹ ਗੱਲ ਸੁਣ ਰਹੇ ਆ ਪਰ ਇਨ ਰਿਐਲਿਟੀ ਜੇ ਆਪਾਂ ਦੇਖੀਏ ਵੀ ਉਹ ਕੁਛ ਕਰਨਗੇ ਤਾਂ ਸਾਨੂੰ ਕੋਈ ਉਮੀਦ ਹੈ ਨੀ ਉਹਨਾਂ ਤੋਂ ਕਿਉਂਕਿ ਅਸੀਂ ਪਿਛਲੇ ਵੀ ਜਿਹੜੇ ਪ੍ਰੋਟੈਸਟ ਹੋਏ ਆ ਜਿੱਦਾਂ ਓ ਆਈ ਐਨ ਪੀ ਦਾ ਹੋਇਆ ਬ੍ਰੈਮਟਨ ਦੇ ਵਿੱਚ ਉਹ ਦੇਖਿਆ ਉਦੋਂ ਪਹਿਲਾਂ ਵੀ ਜਿਹੜੇ ਬੱਚਿਆਂ ਦੇ ਬਿਨਾਂ ਮਤਲਬ ਡਰਾ ਆਏ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਤਾਂ ਉਹ ਦੇਖਿਆ ਆਪਾਂ ਤੇ ਮੌਂਟਰੀਅਲ ਦੇ ਵਿੱਚ ਕਾਲਜਸ ਬੰਦ ਹੋਏ ਪੀ ਆਰ ਪ੍ਰੋਗਰਾਮ ਬੰਦ ਹੋਏ ਸਡਨ ਉਹ ਸਾਰਾ ਕਿਤੇ ਕਿਤੇ ਵੀ ਮਤਲਬ ਗਵਰਨਮੈਂਟ ਜਿਹੜੀ ਉਹ ਹੈਲਪ ਨਹੀਂ ਕਰ ਰਹੀ ਨਾ ਸਾਡੇ ਐਮ ਪੀ ਸਾਡੇ ਨਾਲ ਖੜ ਰਹੇ ਆ ਪਰ ਟਰਾਈ ਜ਼ਰੂਰ ਕੀਤੀ ਜਾ ਰਹੀ ਹੈ ਵੀ ਮਤਲਬ ਜਿੰਨਾ ਵੀ ਕਰ ਸਕਦੇ ਹਾਂ ਵੀ ਅਸੀਂ ਆਪਦੇ ਵੱਲੋਂ ਅਰਜੀ ਪੱਤਰ ਵੀ ਭੇਜ ਰਹੇ ਹਾਂ ਲੌਬਿੰਗ ਵੀ ਕਰ ਰਹੇ ਹਾਂ ਵੀ ਜੇ ਸਾਡੀ ਗੱਲ ਸੁਣ ਲੈਣ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ
0: ਤੇ ਕਮਿਊਨਿਟੀ ਦਾ ਸਾਥ ਮਿਲਣਾ ਬੜਾ ਜ਼ਰੂਰੀ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਔਨ ਏਅਰ ਕੀਤਾ ਕਿਉਂਕਿ ਜਦੋਂ ਪਹਿਲਾਂ ਵੀ ਸਟੂਡੈਂਟਸ ਜਦੋਂ ਏਅਰਪੋਰਟ ਡੈਰੀ ਤੇ ਬੈਠੇ ਸੀ ਉਦੋਂ ਜਦੋਂ ਸਾਰੀ ਕਮਿਊਨਿਟੀ ਇਕੱਠੀ ਹੋਈ ਹੱਲ ਹੋਇਆ ਜਦੋਂ ਕਈ ਵਾਰ ਆਪਾਂ ਕਈ ਕਮਿਊਨਿਟੀ ਇੱਦਾਂ ਵੀ ਸੋਚਦੀ ਹੈ ਕਿ ਧਰਨੇ ਇਕੱਲਾ ਹੱਲ ਨਹੀਂ ਹੁੰਦਾ ਤੁਸੀਂ ਪੀ ਦੱਬੀ ਜਾਂਦੀ ਆਪਾਂ ਧਰਨਾ ਲਾਉਂਦੇ ਹਾਂ ਕੋਈ ਵੀ ਰੂਲ ਹੁੰਦਾ ਕਿ ਇਹਦੇ ਅਦਰ ਵੇਜ਼ ਵੀ ਹੁੰਦੇ ਨੇ ਤੁਹਾਨੂੰ ਲੱਗਦਾ ਕਿ ਹੁਣ ਪ੍ਰੋਟੈਸਟ ਹੀ ਇੱਕੋ ਹੱਲ ਆ
1: ਹਾਂਜੀ ਜਦੋਂ ਜੇ ਮਤਲਬ ਹੱਲ ਹੁੰਦੇ ਜ਼ਰੂਰ ਨੇ ਦੂਜੇ ਪਰ ਇੱਕ ਸਮੇਂ ਤੱਕ ਹੁੰਦੇ ਆ ਜਦੋਂ ਸਾਡੇ ਕੋਲ ਟਾਈਮ ਸੈਂਸਿਟਿਵ ਮੈਟਰ ਆ ਜਦੋਂ ਸਾਨੂੰ ਪਤਾ ਆ ਵੀ ਸਿਰਫ ਇੰਨਾ ਕੁ ਸਮਾਂ ਆ ਤੇ ਜਿਹੜਾ ਕੋਈ ਵੀ ਅਲਟਰਨੇਟਿਵ ਆਪਸ਼ਨ ਦੀ ਆਪਾਂ ਗੱਲ ਕਰਦੇ ਹਾਂ ਓਨੇ ਕੁ ਸਮੇਂ ਵਿੱਚ ਨਹੀਂ ਮਿਲ ਸਕਦਾ ਤਾਂ ਫਿਰ ਪ੍ਰੋਟੈਸਟ ਹੀ ਇੱਕ ਆਪਸ਼ਨ ਰਹਿੰਦੀ ਆ ਤਾਂ ਕਿ ਉਹ ਪ੍ਰੈਸ਼ਰ ਪਾਇਆ ਜਾ ਸਕੇ ਤੇ ਜਿਹੜਾ ਵੀ ਕੋਈ ਅਲਟਰਨੇਟਿਵ ਆ ਉਹ ਜਲਦੀ ਤੋਂ ਜਲਦੀ ਮਿਲ ਸਕੇ ਇਹਦੇ ਵਿੱਚ ਹੁਣ ਜਦੋਂ ਵਰਕ ਪਰਮਿਟ ਰਿਫਿਊਜ਼ ਕਰਤੇ ਤਾਂ ਸਾਡੇ ਕੋਲ ਸਿਰਫ 90 ਦਿਨ ਹੁੰਦੇ ਆ ਵੀ ਅਸੀਂ ਕੋਈ ਨਾ ਕੋਈ ਅਗਲੀ ਐਪਲੀਕੇਸ਼ਨ ਰੈਸਟੋਰੇਸ਼ਨ ਲਾਉਣੀ ਹੁੰਦੀ ਆ ਤੇ ਉਹ 90 ਦਿਨਾਂ ਦੇ ਵਿੱਚੋਂ ਵੀ ਜਦੋਂ ਸਾਡੇ ਕੋਲ ਕੁਛ ਸਮਾਂ ਲੰਘ ਜੇ ਤੇ ਪੋਲੀਟੀਸ਼ੀਅਨਸ ਜਿਹੜੇ ਲੀਡਰ ਸਾਡੇ ਐਮ ਪੀ ਪੀਜ਼ ਜਾਂ ਗੱਲ ਨਾ ਸੁਣਨ ਐਮ ਪੀ ਸਾਡੀ ਗੱਲ ਨਾ ਸੁਣਨ ਫਿਰ ਸਾਡੇ ਕੋਲ ਇੱਕ ਪ੍ਰੋਟੈਸਟ ਕਰਨਾ ਹੀ ਸਾਡੇ ਕੋਲ ਹੱਲ ਰਹਿ ਜਾਂਦਾ ਤੇ ਨਾਲ ਇਹ ਹੁੰਦਾ ਵੀ ਅਸੀਂ ਵੱਡੇ ਪੱਧਰ ਤੇ ਗੱਲ ਜਦੋਂ ਲੋਕਾਂ ਵਿੱਚ ਲੈ ਕੇ ਜਾਣੀ ਹੁੰਦੀ ਹੈ ਤਾਂ ਉਹਦਾ ਕੋਈ ਹੋਰ ਸੋਰਸ ਨਹੀਂ ਉਹਦਾ ਪ੍ਰੋਟੈਸਟ ਹੀ ਸੋਰਸ ਹੁੰਦਾ ਹੈ
0: ਤੇ ਹੁਣ ਤੁਹਾਡੀ ਆਵਾਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਿਵਾਰਾਂ ਤੱਕ ਪਹੁੰਚ ਰਹੀ ਆ ਐਮ ਪੀ ਐਮ ਪੀ ਪੀ ਹੋਰ ਵੱਡੇ ਬਿਜ਼ਨਸਮੈਨ ਸਾਰੇ ਤੁਹਾਡੀ ਗੱਲ ਨੂੰ ਸੁਣ ਰਹੇ ਨੇ ਕਮਿਊਨਿਟੀ ਨੂੰ ਕੀ ਅਪੀਲ ਕਰਨਾ ਚਾਹੋਗੇ
1: ਸਾਡੀ ਇੱਕੋ ਇੱਕ ਅਪੀਲ ਆ ਵੀ ਜਿਹੜੇ ਵੀ ਬੱਚੇ ਕੈਨੇਡਾ ਪਹੁੰਚੇ ਆ ਉਹਨਾਂ ਨੇ ਆਪਦੇ ਵੱਲੋਂ ਬਣਦਾ ਜੋ ਵੀ ਮਤਲਬ ਜੇ ਕਿਸੇ ਨੇ ਸਟੱਡੀ ਕੀਤੀ ਤਾਂ ਉਹਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਕਿਉਂਕਿ ਅਸੀਂ ਜੇ ਇੱਕ ਸਟੂਡੈਂਟ ਆ ਉਹ ਆਪਦਾ 110% ਦੇ ਰਿਹਾ ਜੇ ਉਹ ਸਟੱਡੀ ਕੰਪਲੀਟ ਕਰ ਰਿਹਾ ਉਹਦੀ ਜੀ ਪੀ ਏ ਸਹੀ ਹੈ ਉਹਨੇ ਕੋਈ ਵੀ ਕੋਈ ਏਦਾਂ ਦੀ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਵੀ ਜਿਹੜੀ ਕਮਿਊਨਿਟੀ ਦੀ ਸੇਫਟੀ ਸਿਕਿਉਰਿਟੀ ਦੇ ਅਗੇਂਸਟ ਆ ਕੁਛ ਵੀ ਏਦਾਂ ਦਾ ਨਹੀਂ ਕੀਤਾ ਫਿਰ ਉਹਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਏਦਾਂ ਸਡਨ ਮਤਲਬ ਤੁਸੀਂ ਕੋਈ ਬੱਚਾ ਕੋਈ ਪ੍ਰੋਸੈਸ ਦੇ ਵਿੱਚ ਆ ਤੇ ਤੁਸੀਂ ਰੂਲ ਚੇਂਜ ਕਰ ਦੋ ਤੇ ਉਹਦਾ ਪਿਛਲਾ ਇੰਨੀਆਂ ਭਰੀਆਂ ਫੀਸਾਂ ਵੀ ਖਰਾਬ ਹੋਣ ਉਹਦਾ ਸਮਾਂ ਵੀ ਖਰਾਬ ਹੋਵੇ ਉਹ ਆਪਦੀ ਜਵਾਨੀ ਦੇ ਇੱਕ ਮਤਲਬ ਕਰੂਸ਼ੀਅਲ ਪੀਰੀਅਡ ਜਿਹੜਾ ਤੁਹਾਨੂੰ ਦੇ ਰਿਹਾ ਇਹ ਕੰਟਰੀ ਨੂੰ ਹਨਾ ਉਹ ਸਾਰਾ ਖਰਾਬ ਹੋ ਰਿਹਾ ਜੇ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਸਾਡੀ ਬੇਨਤੀ ਕਮਿਊਨਿਟੀ ਲਈ ਇੰਨੀ ਗਾ ਵੀ ਬੱਚਿਆਂ ਦਾ ਕਸੂਰ ਕੋਈ ਨੀ ਬੱਚਿਆਂ ਨੇ ਆਪਦਾ 100% ਦਿੱਤਾ ਤਾਂ ਕਮਿਊਨਿਟੀ ਨੂੰ ਨਾਲ ਜ਼ਰੂਰ ਖੜਨਾ ਚਾਹੀਦਾ ਤੇ ਸਾਡਾ ਸਰਕਾਰ ਨੂੰ ਸਵਾਲ ਹੋਣਾ ਚਾਹੀਦਾ ਕਮਿਊਨਿਟੀ ਦਾ ਵੀ ਇਹ ਬੱਚਿਆਂ ਨੂੰ ਕਿਉਂ ਅਸੀਂ ਇੰਨਾ ਸਫ਼ਰ ਕਰਾ ਰਹੇ ਹਾਂ ਜਦੋਂ ਕਿ ਉਹ ਆਪਦਾ 110% ਦੇ ਰਹੇ ਆ ਇੰਨਾ ਮਤਲਬ ਇਕੋਨਮੀ ਦੇ ਵਿੱਚ 33 billion 23 billion ਹਰ ਸਾਲ ਇੰਨਾ ਇੰਨਾ ਪੈਸਾ ਆ ਰਿਹਾ ਸਟੂਡੈਂਟਸ ਦੇ ਰਾਹੀਂ ਤੇ ਫਿਰ ਕਿਉਂ ਮਤਲਬ ਆਪਦੇ ਵੱਲੋਂ ਇਹ ਇੰਨਾ ਧੱਕਾ ਕਿਉਂ ਕਰ ਰਿਹਾ ਸਟੂਡੈਂਟਸ ਨਾਲ
0: ਬਿਲਕੁਲ ਜੀ ਸੋ ਮਹਿਕਦੀਪ ਜੀ ਦਾ ਕਹਿਣਾ ਜਾਂ ਜਿਹੜੇ ਬੱਚੇ ਪ੍ਰੋਟੈਸਟ ਤੇ ਬੈਠੇ ਨੇ ਕਿ ਜਦੋਂ ਕੋਈ ਰੂਲ ਲਾਗੂ ਹੁੰਦਾ ਉਹਦਾ ਇੰਪੈਕਟ ਗੋਇੰਗ ਫਾਰਵਰਡ ਹੁੰਦਾ ਗਾ ਪਰ ਜਿਹੜੇ ਉਹ ਬੈਚ 'ਚ ਆਲਰੇਡੀ ਬੱਚੇ ਆ ਚੁੱਕੇ ਨੇ ਜਦੋਂ ਉਹਨਾਂ ਨੇ ਕਿਸੇ ਕਾਲਜ 'ਚ ਦਾਖਲਾ ਲਿਆ ਜਦੋਂ ਉਹ ਰੂਲ ਸੀ ਉਹ ਰੂਲ ਤਾਂ ਉਹ ਬਣਦੀ ਹੈ ਜਦੋਂ ਉਹਨਾਂ ਨੇ ਕਮਿਟ ਕੀਤਾ ਸੀ ਕਿ ਭਾਈ ਤੁਸੀਂ ਤੁਹਾਨੂੰ ਵਰਕ ਪਰਮਿਟ ਮਿਲਾਂਗੇ ਤਾਂ ਉਹ ਓਵਰਨਾਈਟ ਚੇਂਜ ਕਰਨਾ ਇਹ ਬੱਚਿਆਂ ਦਾ ਕਹਿਣਾ ਕਿ ਉਹ ਗਲਤ ਆ ਸੋ ਜ਼ਰੂਰ ਸਾਨੂੰ ਵੀ ਲੱਗਦਾ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਕੈਨੇਡਾ ਇੱਕ ਟਰਾਂਸਪੇਰੈਂਟਲੀ ਨਾਲ ਕੰਮ ਕਰਦਾ ਜਦੋਂ ਕੋਈ ਰੂਲ ਦੇਖ ਕੇ ਆਪਾਂ ਅਪਲਾਈ ਕਰਦੇ ਹਾਂ ਐਂਡ ਕੱਲ ਨੂੰ ਫੀਸ ਭਰਨ ਤੋਂ ਬਾਅਦ ਉਹ ਕਹਿੰਦੇ ਰੂਲ ਬੰਦ ਹੋ ਗਿਆ ਸੋ ਉਹ ਬੱਚੇ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਤੇ ਜ਼ਰੂਰ ਆਪਾਂ ਕੁਝ ਕੁ ਕਾਲਾਂ ਵੀ ਲਵਾਂਗੇ ਤੇ ਜੇ ਤੁਸੀਂ ਕਾਲ ਵੀ ਸਟੂਡੀਓ 'ਚ ਕਰ ਸਕਦੇ ਹੋ ਨੰਬਰ ਆ 416-233-7368 ਤੁਹਾਨੂੰ ਕੀ ਲੱਗ ਰਿਹਾ ਪ੍ਰੋਟੈਸਟ ਸਹੀ ਆ ਤੇ ਕਿੱਦਾਂ ਬੱਚਿਆਂ ਦੀ ਇਹ ਮੰਗ ਨੂੰ ਅਪਰੂਵ ਕਰਾਇਆ ਜਾ ਸਕਦਾ ਪ੍ਰੋਟੈਸਟ ਦੇ ਨਾਲ ਕਿ ਇਹਨਾਂ ਦਾ ਸਾਥ ਚਾਹੀਦਾ ਕਿੱਦਾਂ ਇਹ ਗੱਲ ਨੂੰ ਛੇਤੀ ਤਾਂ ਕਿ ਬੱਚੇ ਸੜਕਾਂ 'ਤੇ ਬੈਠੇ ਆ ਉਹਨਾਂ ਨੂੰ ਇੱਕ ਅਸ਼ੋਰੈਂਸ ਮਿਲੇ ਕਿ ਹਾਂ ਭਾਈ ਸਾਡਾ ਹੱਲ ਹੋਊਗਾ ਤਾਂ ਤੁਸੀਂ ਵੀ ਜੇ ਕੋਈ ਤੁਹਾਡੇ ਕੋਲ ਸੁਜੈਸ਼ਨ ਆ ਤਾਂ ਸਾਨੂੰ ਜ਼ਰੂਰ ਸਟੂਡੀਓ ਕਾਲ ਕਰ ਸਕਦੇ ਨੰਬਰ 416-233-7368 ਮਹਿਕਦੀਪ ਜੀ ਵੈਗਰੂ ਚੜ੍ਹਦੀ ਕਲਾ 'ਚ ਰੱਖੇ ਅਤੇ ਉਮੀਦ ਆ ਕਿ ਸਾਰੀ ਕਮਿਊਨਿਟੀ ਤੁਹਾਡਾ ਸਾਥ ਵੀ ਦੇਊਗੀ ਅਤੇ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਸਾਡੇ ਨਾਲੇ ਕਾਲਰ ਵੀ ਨੇ ਉਹਨਾਂ ਦੇਖਦੇ ਆ ਕੀ ਕਹਿਣਾ ਇਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ 6556 ਨੰਬਰ ਆ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਭਾਈ ਜੀ
0: ਸਤਿ ਸ਼੍ਰੀ ਅਕਾਲ ਜੀ
2: ਭਾਈ ਮੈਨੂੰ ਤਾਂ ਇੱਕ ਗੱਲ ਨੀ ਸਮਝ ਆਉਂਦੀ ਵੀ ਯਾਰ ਸਾਡੇ ਪੰਜਾਬੀਆਂ ਨੂੰ ਹੋਇਆ ਕੀ ਹੈ ਹਨਾ ਤੇ ਸਿਰਫ ਕੈਨੇਡਾ ਦੇ ਪਿੱਛੇ ਕੀ ਕੈਨੇਡਾ ਕੈਨੇਡਾ ਉੱਥੋਂ ਸਟੂਡੈਂਟ ਆ ਜਾਓ ਫੀਸਾਂ ਭਰ ਦੋ ਇੱਥੇ ਆ ਕੇ ਬਿਜ਼ਨਸ ਚ ਐਡਮਿਸ਼ਨ ਲੈ ਲਓ ਮੈਂ ਬਾਈ ਜੀ ਆਪਣੀ ਮਾਸਟਰਸ ਕਰਕੇ ਨਾ ਇੰਗਲੈਂਡ ਮੈਂ ਆਇਆ ਸੀਗਾ ਮਾਸਟਰਸ ਕੀਤੀ ਸੀ ਡਿਗਰੀ ਮੈਂ ਇੱਥੇ ਮੇਰੇ ਅੱਠ ਮਹੀਨੇ ਚ ਮੇਰਾ ਉੱਥੋਂ ਇੰਗਲੈਂਡ ਪੀ ਆਰ ਹੋ ਗਿਆ ਸੀ ਹੁਣ ਮੈਂ ਸਿਟੀਜ਼ਨ ਹੈਗਾ ਚਲੋ ਮੈਂ ਤਾਂ ਬਾਰਾਂ ਪੰਦਰਾਂ ਸਾਲ ਹੋ ਗਏ ਸਿਰਫ $440 ਲੱਗੇ ਸੀ ਮੇਰੇ ਇੱਕ ਏਅਰ ਟਿਕਟ ਤੇ $440 ਯਾਰ ਤੁਸੀਂ ਉੱਥੇ ਰਹਿ ਕੇ ਇੰਡੀਆ ਚ ਰਹਿ ਕੇ ਪੜ੍ਹ ਲਓ ਉੱਥੇ ਡਿਗਰੀਆਂ ਕਰ ਲਓ ਕੋਈ ਮਾਸਟਰਸ ਕਰ ਲਓ ਬਿਜ਼ਨਸ ਕਰ ਲਓ ਕੁਛ ਕਰ ਲਓ ਤੇ ਕੋਈ ਡਿਗਰੀ ਲੈ ਲਓ ਤੁਹਾਨੂੰ ਫੈਡਰਲ ਸਕਿੱਲਡ ਵਰਕਰ ਚ ਤੁਹਾਨੂੰ ਇੱਥੇ ਕੰਮ ਮਿਲਦਾ ਐਕਸਪ੍ਰੈਸ ਐਂਟਰੀ ਚ ਮਿਲਦਾ
0: ਪੜ੍ਹਾਈ ਲਿਖਾਈ ਕਰਨ ਨੂੰ ਤਾਂ ਸਾਰੇ ਬੰਦੇ ਰੈਡੀ ਨੇ ਪਰ ਜਿਹੜਾ ਇਹਨਾਂ ਦਾ ਪੁਆਇੰਟ ਆ ਕਿ ਜਦੋਂ ਕੋਈ ਕੰਟਰੀ ਦੇ ਵਿੱਚ ਤੁਸੀਂ ਦਾਖਲਾ ਲੈਣੇ ਹੋ ਕਾਲਜ ਚ ਦਾਖਲਾ ਲੈਣੇ ਇਦੋਂ ਬਾਅਦ ਚ ਰੂਲ ਬਦਲ ਜਾਣ ਉਹ ਤਾਂ ਫਿਰ ਜਸਟੀਫਾਈ ਨਹੀਂ ਨਾ ਕਰ ਸਕਦੇ ਉਹ ਟੋਪਿਕ ਤਾਂ ਅਲੱਗ ਰਹਿ ਗਿਆ ਕਿ ਤੁਸੀਂ ਇੰਡੀਆ ਵੀ ਤਰੱਕੀ ਕਰ ਸਕਦੇ ਇੱਥੇ ਵੀ ਕਰ ਸਕਦੇ ਹੋ ਪਰ ਇਹ ਮੈਨੂੰ ਤਾਂ ਬੱਚੇ ਬਿਲਕੁਲ ਸਹੀ ਲੱਗ ਰਹੇ ਨੇ
2: ਨਹੀਂ ਮੈਂ ਤੁਹਾਡੀ ਗੱਲ ਮੰਨ ਗਿਆ ਪਰ ਇੱਥੋਂ ਇਸ ਕੰਟਰੀ ਚੋਂ ਇਹਨਾਂ ਨੂੰ ਕੱਢ ਨਹੀਂ ਸਕਦਾ ਕੋਈ ਜੇ ਘਬਰਾਉਣ ਦੇ ਨਾ ਘਬਰਾਉਣ ਇਸ ਕੰਟਰੀ ਕੈਨੇਡਾ ਇਹੋ ਜਿਹੀ ਹੈ ਇਹਨਾਂ ਨੂੰ ਕੱਢ ਨਹੀਂ ਕੋਈ ਸਕਦਾ
0: ਨਹੀਂ ਕੱਢਣ ਜਾਣਾ ਵੀ ਨਹੀਂ ਆਪਾਂ ਸਾਰਿਆਂ ਨੇ ਸਾਥ ਦੇਣਾ ਗਾ ਕਿਉਂਕਿ ਜਿਹੜੇ ਬੱਚੇ ਚੰਗੇ ਭਵਿੱਖ ਲਈ ਆਏ ਨੇ ਤਾਂ ਉਹਨਾਂ ਨੂੰ ਫੇਰ ਚਾਂਸ ਤਾਂ ਦੇਣਾ ਚਾਹੀਦਾ
2: ਭਾਈ ਜੀ ਪਤਾ ਗੱਲ ਕੀ ਹੈ ਇਹ ਵੋਟ ਬੈਂਕ ਨਹੀਂ ਹੈਗੀ
0: ਪਰ ਵੋਟ ਬੈਂਕ ਬਾਈ ਜੀ ਮੈਂ ਤੁਹਾਨੂੰ ਪੂਰੀ ਚੀਜ਼ ਸਮਝਾਉਣਾ ਸ਼ੁਕਰੀਆ ਥੈਂਕ ਯੂ ਪੂਰਾ ਸੁਣਿਓ ਮੈਂ ਇੱਕ ਤੁਹਾਨੂੰ ਇਹਦਾ ਸਟਾਰਟ ਕਿੱਥੋਂ ਹੋਈ ਗੱਲ ਉਹ ਵੀ ਤੁਹਾਨੂੰ ਦੱਸਾਂਗਾ ਸਟੂਡੀਓ ਨੰਬਰ ਆ 416-233-7368 416-233-7368 ਮਹਿਕਦੀਪ ਜੀ ਮੈਂ ਜ਼ਰੂਰ ਅੱਗੇ ਇਸ ਟੋਪਿਕ ਨੂੰ ਕੰਟੀਨਿਊ ਕਰੂੰਗਾ ਅਤੇ ਜ਼ਰੂਰ ਸਾਥ ਜਿਹੜਾ ਤੁਹਾਡਾ ਦਿੱਤਾ ਜਾਵੇਗਾ ਬਾਕੀ ਜੇ ਤੁਸੀਂ ਬਾਈ ਜੀ ਦੀ ਗੱਲ ਨੂੰ ਕੋਈ ਕਰਨਾ ਚਾਹੁੰਦੇ ਕ੍ਰੋਸ ਐਗਜ਼ਾਮਿਨ ਤਾਂ ਕਰ ਸਕਦੇ
1: ਨਹੀਂ ਮੈਂ ਇਹਦੇ 'ਚ ਤਾਂ ਚਲੋ ਆਪਣਾ ਤਾਂ ਮੈਟਰੀ ਮਤਲਬ ਜਿਵੇਂ ਤੁਸੀਂ ਆਪ ਹੀ ਆਲਰੇਡੀ ਮਤਲਬ ਉਹਦੇ 'ਤੇ ਆਰਗੂ ਕੀਤਾ ਵੀ ਉਹ ਤਾਂ ਮੈਟਰੀ ਟੋਟਲੀ ਡਿਫਰੈਂਟ ਆ
0: ਟੋਟਲੀ ਡਿਫਰੈਂਟ
1: ਮਤਲਬ ਦੁਨੀਆ ਹੀ ਚਾਹੁੰਦੀ ਆ ਵੀ ਉਹਦਾ ਫਿਊਚਰ ਬੈਟਰ ਹੋਵੇ ਅਸੀਂ ਵੀ

0: ਬੱਚੇ ਈਜ਼ਲੀ ਬਾਲਾ ਰਿਸਰਚ ਕੀਤੇ ਬਿਨਾ ਪਿਕ ਕਰ ਲੈਂਦੇ ਨੇ। ਇੱਕ ਰੀਜ਼ਨ ਉਹਦਾ ਬਹੁਤ ਵੱਡਾ ਕਿ ਸ਼ੁਰੂ ਤੋਂ ਕੈਨੇਡਾ ਬੜਾ ਸਮੂਥ ਤੇ ਟ੍ਰਾਂਸਪੇਰੈਂਟ ਤੇ ਨਿਊ ਕਮਰ ਲਈ ਵੈਲਕਮਿੰਗ ਰਿਹਾ। ਤਾਂ ਇਹ ਪੁਆਇੰਟ ਵੈਲਿਡ ਆ ਕਿ ਜੇ ਐਡਮਿਸ਼ਨ ਹੋਣ ਤੋਂ ਬਾਅਦ ਹੁਣ ਇੱਕ ਬੱਚਾ ਜੇ 50 ਲੱਖ ਦਾ ਕੋਰਸ ਚੱਕਦਾ 60 ਲੱਖ ਦਾ ਚੱਕਦਾ, ਉਹ ਕੱਲੀ ਡਿਗਰੀ ਲੈਣ ਨੀ ਆਇਆ, ਉਹ ਅੱਗੇ ਪੋਟੈਂਸ਼ੀਅਲ ਇਨਕਮ ਦੇਖਣ ਆਇਆ ਕਿ ਮੈਂ ਲੈ ਕੇ ਕੁਛ ਕਮਾਊਂਗਾ, ਮੈਂ ਕੁਛ ਆਪਦਾ ਕਰਜ਼ਾ ਪੂਰਾ ਕਰੂੰਗਾ ਜਾਂ ਉਹਦਾ ਫਿਊਚਰ ਬਣਾਊਗਾ। ਤਾਂ ਆਈ ਥਿੰਕ ਲੀਗਲੀ ਸਟੈਂਡ ਕਰਦਾ ਇਹ, ਐਂਡ ਨੋਰਮਲੀ ਇਹੋ ਜਿਹੇ ਕੇਸਿਸ ਦੀ ਲੀਗਲੀ ਕਾਰਵਾਈ ਲੈਣ ਲਈ ਈਜ਼ੀ ਹੁੰਦਾ ਜੇ ਤੁਹਾਨੂੰ ਜ਼ਿਆਦਾ ਸਪੋਰਟ ਮਿਲ ਜੇ ਜਾਂ ਲੋਕਲ ਕਿਸੇ ਪੋਲੀਟੀਸ਼ੀਅਨ ਦਾ ਥੋੜਾ ਜਿਹਾ ਹੈਲਪ ਮਿਲ ਜੇ ਤਾਂ ਫਾਸਟ ਟਰੈਕ ਹੋ ਜਾਂਦੇ ਆ। ਪਰ ਜਿੱਥੇ ਇਹ ਚੀਜ਼ ਡੇਵੀਏਟ ਹੋ ਜਾਂਦੀ ਹੈ ਉਹ ਇਹ ਹੋ ਜਾਂਦੀ ਹੈ ਕਿ ਜਿਹੜੇ ਜੈਨੂਇਨ ਕੇਸ ਨੇ ਜਿਨ੍ਹਾਂ ਨੂੰ ਜੈਨੂਇਨ ਇੰਪੈਕਟ ਹੈ ਕਿ ਤੁਸੀਂ ਲਿੱਤਾ ਉਦੋਂ ਰੂਲ ਸੀ ਕਿ ਜੀ ਤੁਹਾਨੂੰ 2 ਸਾਲ ਦਾ ਦਿੱਤਾ ਜਾਊਗਾ ਇਸ਼ੂ, ਬਾਅਦ ਚੋਂ ਤੁਹਾਡੇ ਕਾਲਜ ਨੇ ਕੁਛ ਪਿੱਛੇ ਬੈਕਗਰਾਉਂਡ ਚ ਚੇਂਜ ਕਰਤਾ ਕੋਈ ਫਾਈਨ ਪ੍ਰਿੰਟ ਦੇ ਵਿੱਚ ਜਿਹਦੇ ਕਰਕੇ ਤੁਸੀਂ ਇੰਪੈਕਟ ਹੋ ਗਏ, ਉਹ ਤਾਂ ਲੀਗਲ ਕੇਸਿਸ ਹੈ।
1: ਹਾਂ, ਕਿਉਂਕਿ ਮੰਨ ਲਓ ਜੀ ਜਦੋਂ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਬਾਈ ਜੀ, ਹੁਣ ਉਹਦੇ ਕੋਲ 2 ਆਪਸ਼ਨਾਂ ਨੇ, ਕਾਲਜ ਏ ਤੇ ਕਾਲਜ ਬੀ, ਦੋਨੇ ਜਾਣੇ ਜਿਹੜੇ ਇਹ ਪ੍ਰੋਮਿਸ ਕਰ ਰਹੇ ਨੇ ਕਿ ਸਟੱਡੀ ਤੋਂ ਬਾਅਦ ਤੁਹਾਨੂੰ ਭਾਈ ਵਰਕ ਪਰਮਿਟ ਮਿਲੂਗਾ, ਤੇ ਇਸ ਤੋਂ ਬਾਅਦ 2 ਸਾਲਾਂ ਬਾਅਦ ਕਾਲਜ ਏ ਨੂੰ ਕਹਿ ਦੇਣ ਕਿ ਨਹੀਂ ਜੀ ਹੁਣ ਇਹ ਕਾਲਜ ਵੈਲਿਡ ਨਹੀਂ ਰਿਹਾ। ਹੋਣਾ ਤਾਂ ਇਹ ਚਾਹੀਦਾ ਕਿ ਗੋਇੰਗ ਫਾਰਵਰਡ ਜਿਹੜੀ ਐਡਮਿਸ਼ਨ ਹੋਣਗੀਆਂ ਉਹਨਾਂ ਤੇ ਇਹ ਰੂਲ ਲਾਗੂ ਹੋਣਾ ਚਾਹੀਦਾ, ਪਰ ਉਹ ਪਿਛਲੇ 2 ਸਾਲਾਂ ਲਈ ਵੀ ਰਗੜ ਕੇ ਫਿਰ ਉਹਨਾਂ ਨੇ ਤਾਂ ਠੱਗੇ ਮਹਿਸੂਸ ਕਰਨਾ ਨਾ।
0: ਹਾਂਜੀ, ਸੋ ਇਹ ਜਿਹੜਾ ਹੁੰਦਾ ਨਾ ਜਿਵੇਂ ਕਿਸੇ ਵੀ ਪ੍ਰੋਟੈਸਟ ਸਟੈਂਡਰਡ ਹੁੰਦਾ ਜੀ ਕਿ ਇਹ ਤਾਂ ਹੋ ਗਏ ਵੈਲਿਡ ਕੇਸ, ਐਂਡ ਆਈ ਥਿੰਕ ਜੇ ਕੋਰਟਸ ਜਾਣਗੇ ਇਹਨਾਂ ਨੂੰ ਥੋੜੀ ਜਿਹੀ ਵੀ ਸਪੋਰਟ ਮਿਲੂਗੀ ਇਹ ਹੋਲਡ ਈਜ਼ੀਲੀ ਕਰ ਜਾਂਦੇ ਨੇ। ਇੱਥੇ ਕਿਸੇ ਵੀ ਲਾਇਰ ਲਈ, ਇਮੀਗ੍ਰੇਸ਼ਨ ਲਾਇਰ ਲਈ ਜਾਂ ਦੂਜੇ ਲਾਇਰ ਲਈ ਸਟੇ ਲੈਣਾ ਤੇ ਇਹਨਾਂ ਨੂੰ ਕਰਾਉਣਾ ਈਜ਼ੀ ਹੈ। ਪ੍ਰੋਬਲਮ 2 ਆ ਜਾਂਦੀ ਹੈ, ਇੱਕ ਤਾਂ ਆਪਣੀ ਕਮਿਊਨਿਟੀ ਈਵਨ ਦੋ ਵੀ ਆਰ ਗੁੱਡ, ਬਟ ਆਪਾਂ ਆਪਣੇ ਬੱਚੇ ਨੂੰ ਐਕਸਪਲੋਇਟ ਵੀ ਬਹੁਤ ਕਰਦੇ ਹਾਂ, ਆਪਾਂ ਨੂੰ ਪੈਸਾ ਦਿਖਦਾ ਇਹਨਾਂ ਨੂੰ ਲੰਬਾ ਲਟਕਾਓ ਇਹਨਾਂ ਤੋਂ ਹੋਰ ਪੈਸੇ ਲੈ ਲਓ ਵਿਚਾਰੇ ਔਖੇ। ਦੂਜਾ ਜਿਹੜੇ ਦੂਜੇ ਬੱਚੇ ਇੱਦਾਂ ਹੀ ਆ ਕੇ ਨਾਲ ਰਲ ਜਾਂਦੇ ਆ, ਉਹਨਾਂ ਦਾ ਕੋਈ ਵੈਲਿਡ ਰੀਜ਼ਨ ਵੀ ਨਹੀਂ ਹੁੰਦਾ, ਉਹਨੂੰ ਲੱਗਦਾ ਕਿ ਇਸ ਪ੍ਰੋਟੈਸਟ ਬਹਿ ਕੇ ਸਾਨੂੰ ਵੀ ਸ਼ਾਇਦ ਸਿਟੀਜ਼ਨਸ਼ਿਪ ਜਾਂ PR ਜਾਂ ਵਰਕ ਪਰਮਿਟ ਮਿਲ ਜੂ, ਉਹਨਾਂ ਕੋਲ ਕੋਈ ਬੇਸ ਨਹੀਂ ਹੁੰਦਾ, ਪਰ ਉਹ ਪੂਰਾ ਪ੍ਰੋਟੈਸਟ ਖਰਾਬ ਕਰ ਦਿੰਦੇ ਆ। ਆਈ ਥਿੰਕ ਜਿਹੜੇ ਪਿਛਲੇ ਕਾਲਜ ਸੀ, ਮੋਸਟਲੀ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਆਉਂਦੀ ਹੈ ਉਹ ਦੂਜੀ ਕੈਟੇਗਰੀ ਤੋਂ ਆਉਂਦੀ ਹੈ, ਪਹਿਲੀ ਤੋਂ ਕਿਸੇ ਦੀ ਨਹੀਂ ਆਉਂਦੀ ਗੀ। ਪਹਿਲਾਂ ਵੈਲਿਡ ਹੈ, ਕੋਰਟ 'ਚ ਜਾਓ, ਈਜ਼ੀ ਸਟੇ ਹੈ, ਅਗਰ ਉਹਨਾਂ ਨੂੰ ਰਾਈਟ ਰਿਪ੍ਰੈਜੈਂਟੇਸ਼ਨ ਤੇ ਰਾਈਟ ਗਾਈਡੈਂਸ ਮਿਲਦੀ ਹੈ।
1: ਸ਼ੁਕਰੀਆ,
0: ਦੂਜੀ ਕੈਟੇਗਰੀ ਜ਼ਿਆਦਾ ਖਰਾਬ ਕਰਦੀ ਹੈ।
1: ਹਾਂ, ਥੈਂਕ ਯੂ ਜੀ, ਸ਼ੁਕਰੀਆ। ਸਟੂਡੀਓ ਦਾ ਨੰਬਰ ਆ 416-233-7368, 416-233-7368। ਬਾਈ ਜੀ, ਜੇ ਬਾਈ ਜੀ ਦਾ ਕਹਿਣਾ ਕਿ ਕਈ ਵਾਰ ਜੇ ਕੱਲੀ ਇੱਕ ਮੰਗ ਆ ਕਿ ਵਰਕ ਪਰਮਿਟ ਭਾਈ ਇਹ ਸਾਨੂੰ ਮਿਲਣੇ ਚਾਹੀਦੇ ਆ, ਜਾਂ ਇਹਦੇ ਨਾਲ ਕੁਝ ਹੋਰ ਮੰਗਾਂ ਵੀ ਐਡ ਆਨ ਹੋ ਚੁੱਕੀਆਂ ਨੇ PR ਸਿਟੀ ਨੂੰ ਲੈ ਕੇ, ਉਹ ਕਹਿੰਦੇ ਫਿਰ ਪੂਰਾ ਪ੍ਰੋਟੈਸਟ ਕਿਸੇ ਹੋਰ ਡਾਇਰੈਕਸ਼ਨ ਚਲੇ ਜਾਂਦਾ।
2: ਨਹੀਂ, ਇੱਦਾਂ ਦਾ ਕੁਛ ਨਹੀਂ, ਸਿਰਫ ਵਰਕ ਪਰਮਿਟ ਹੀ ਮੰਗ ਆ, ਕਿਉਂਕਿ ਉਹ ਅਕੋਰਡਿੰਗ ਟੂ ਐਲੀਜੀਬਿਲਟੀ ਸਾਡਾ ਹੱਕ ਵੀ ਬਣਦਾ। ਅਸੀਂ ਆਪਦੇ ਵੱਲੋਂ ਪੜ੍ਹਾਈ ਕੀਤੀ ਹੈ, ਜਿਹੜੇ ਕਾਲਜ ਦੇ ਵਿੱਚ ਇਹਨਾਂ ਨੇ ਉਦੋਂ ਬੁਲਾਇਆ ਸੀ ਉਹ ਐਲੀਜੀਬਲ ਸੀ PGWP ਲਈ। ਲੇਟਰ ਆਨ ਮਤਲਬ ਜਿੱਦਾਂ ਮੈਂ ਦੱਸਿਆ ਵੀ ਰੂਲ ਚੇਂਜ ਹੋਏ ਆ, ਤੇ ਉਹਦੇ 'ਚ ਸਾਨੂੰ ਗ੍ਰੈਂਡਫਾਦਰ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ, ਤਾਂ ਸਾਡੇ ਵਰਕ ਪਰਮਿਟ ਜਿਹੜੇ 2 ਐ ਨੀ ਵੀ ਅਸੀਂ ਐਪਲੀਕੇਸ਼ਨ ਲਾਈ। ਜੇ ਨਾਰਮਲ ਤੁਸੀਂ ਦੇਖੋਗੇ ਨਾ ਤਾਂ PGWP ਮਤਲਬ ਮਹੀਨੇ 2 ਮਹੀਨੇ 'ਚ ਆ ਰਹੇ ਨੇ, ਪਰ ਸਾਡੇ 2024 ਤੋਂ ਲੈ ਕੇ ਹੁਣ ਤੱਕ ਵੀ ਮਤਲਬ ਕੁਛ ਕੁ ਐਪਲੀਕੈਂਟਸ ਇੱਦਾਂ ਦੇ ਆ ਜਿਨ੍ਹਾਂ ਨੇ January 2024 ਤੋਂ ਵਰਕ ਪਰਮਿਟ ਲਾਇਆ ਜਾਂ June 2024 'ਚ ਵਰਕ ਪਰਮਿਟ ਲਾਇਆ, ਹੁਣ ਤੱਕ ਉਹਨਾਂ ਦੀਆਂ ਐਪਲੀਕੇਸ਼ਨ ਹੋਲਡ ਕੀਤੀਆਂ ਗਈਆਂ, ਹੁਣ ਜਾ ਕੇ ਰਿਫਿਊਜ਼ਲ ਦਿੱਤੀਆਂ ਗਈਆਂ ਨੇ। ਮਤਲਬ ਇਹ ਸਮਾਂ ਵੀ ਬਰਬਾਦ ਹੋਇਆ ਇੰਨਾ, ਤੇ ਉਹਦੇ 'ਚ ਤੁਸੀਂ ਦੇਖੋ ਵੀ ਮਤਲਬ ਕੋਈ ਮੂੰਹ ਸਿਰ ਨੀ ਉਹ ਚੀਜ਼ ਦਾ ਬਣਦਾ ਜਦੋਂ ਤੁਸੀਂ 2 ਸਾਲਾਂ ਬਾਅਦ ਆ ਕੇ ਸਿਰਫ ਇੱਕ ਰਿਫਿਊਜ਼ਲ ਦੇ ਦਿੰਦੇ ਹੋ, ਵੀ ਉਹਦਾ ਵੀ ਕੋਈ ਬੇਸ ਗਰਾਊਂਡ ਕੋਈ ਨਹੀਂ ਹੁੰਦਾ।
1: ਅਗਲੀ ਕਾਲ ਹੈ 5161 ਨੰਬਰ, ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਜੀ
1: ਜੀ।
3: ਸਭ ਤੋਂ ਪਹਿਲਾਂ ਧੰਨਵਾਦ ਭਾਜੀ ਤੁਹਾਡਾ ਇਹ ਮਸਲਾ ਚੁੱਕਣ ਦੇ ਲਈ
1: ਜੀ।
3: ਅਸੀਂ ਐਜ਼ ਏ ਪੰਜਾਬੀ ਕਹਿ ਲਓ, ਜਾਂ ਐਜ਼ ਇਨਸਾਨ ਹੋਣ ਦੇ ਨਾਤੇ, ਜਿਹੜਾ ਇਸ ਵੇਲੇ ਜਿਹੜੇ ਇੰਨੇ ਟਾਈਮ ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕਦੇ ਕਿਸੇ ਪ੍ਰੋਵਿੰਸ ਦੇ ਵਿੱਚ ਕਦੇ ਕਿਸੇ ਪ੍ਰੋਵਿੰਸ ਦੇ ਵਿੱਚ, ਉਹ ਆਪਣੀ ਆਵਾਜ਼ ਚੁੱਕ ਰਹੇ ਆ। ਐ ਤਾਂ ਹੋ ਨਹੀਂ ਸਕਦਾ ਵੀ ਮਤਲਬ ਇਹਨਾਂ ਦੀ ਹੀ ਗਲਤੀ ਹੈ, ਹਨਾ। ਮਤਲਬ ਅਸੀਂ ਹਰ ਵਾਰੀ ਆਪਣੇ ਬੱਚਿਆਂ ਨੂੰ ਕਹਿ ਲਓ ਵੀ ਜਾਂ ਆਪਣੇ ਸਟੂਡੈਂਟਾਂ ਨੂੰ ਬਲੇਮ ਕਰਨ ਬਹਿ ਜਾਂਦੇ ਹਾਂ, ਤੇ ਇਹ ਜਿਹੜਾ ਇਹਨਾਂ ਦੇ ਨਾਲ ਫਰੋਡ ਹੋਇਆ, ਜੇ ਕਿਸੇ ਬੰਦੇ ਨੂੰ ਹੁਣ ਕੋਈ ਵੈਸੇ ਬੰਦਾ ਜਿਹਦੀ ਕੋਈ ਸਮਝ ਕਹਿ ਲਓ ਵੀ ਘੱਟ ਹੈਗੀ ਹੈ ਜਾਂ ਸਮਝਣੇ ਨਹੀਂ ਚਾਹੁੰਦਾ, ਉਹ ਤਾਂ ਇਹਦੇ ਅਗੇਂਸਟ ਖੜੂਗਾ। ਪਰ ਜਿਹੜਾ ਇਸ ਬੰਦੇ ਜਿਹਨੇ ਵੀ ਇਸ ਮਸਲੇ ਨੂੰ ਦੇਖਿਆ ਕੋਲੋਂ ਸਮਝਿਆ, ਉਹ ਬੰਦੇ ਨੂੰ ਇਹ ਬਿਲਕੁਲ ਕਲੀਅਰ ਆ ਵੀ ਇਹ ਅੱਜ ਤੱਕ ਦਾ ਜਿਹੜਾ ਇਮੀਗ੍ਰੇਸ਼ਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਫਰੋਡ ਆ ਜਿਹੜਾ ਇਹਨਾਂ ਸਟੂਡੈਂਟਸ ਦੇ ਨਾਲ ਹੋਇਆ। ਇਹ ਫਰਾਡ ਕਰਨ ਦੇ ਵਿੱਚ ਸਾਡੇ ਪੋਲੀਟੀਕਲ ਲੀਡਰ, ਚਾਹੇ ਉਹ ਸਾਡੇ ਮਤਲਬ ਪੰਜਾਬੀ ਭਾਈਚਾਰੇ ਦੇ ਵੀ ਨੇ, ਉਹਦੇ ਚ ਵੱਡੀ ਗਿਣਤੀ ਉਹ ਕਿਸੇ ਵੀ ਪਾਰਟੀ ਚ ਨੇ, ਤੇ ਵਿੱਚ ਹੀ ਇਹ ਸਾਰੇ ਐਜੂਕੇਸ਼ਨ ਮਾਫੀਆ ਇਹਨਾਂ ਦੇ ਲਈ ਅਸੀਂ
1: ਇਹਨਾਂ ਜਦੋਂ ਉੱਪਰੋਂ ਆਰਡਰ ਆ ਜਾਂਦੇ ਨੇ ਕਿ ਭਾਈ ਹੁਣ ਇਮੀਗ੍ਰੇਸ਼ਨ ਬਹੁਤ ਹੋ ਗਈ ਤੇ ਇਹਨੂੰ ਕੰਟਰੋਲ ਕਰੋ, ਵਾਪਸ ਭੇਜੋ, ਪੀ ਆਰ ਦੇ ਰੂਲ ਹਾਰਡ ਹੋ ਗਏ, ਪਰ ਉਹਦੇ ਵਿੱਚ ਆਪਦੇ ਲਿਖੇ ਰੂਲ ਨੀ ਜਦੋਂ ਓਵਰਨਾਈਟ ਬਦਲ ਦਿੱਤਾ ਜਾਂਦਾ ਤਾਂ ਬੱਚੇ ਸੜਕਾਂ ਤੇ ਆ ਜਾਂਦੇ ਨੇ ਬਾਈ ਜੀ। ਜੇ ਅਸਲ ਦੇ ਵਿੱਚ ਦੇਖੀਏ ਜਿਹੜੇ ਬੱਚੇ ਨੇ

0: ਇੰਡੀਆ ਤੋਂ ਇੱਕ ਡ੍ਰੀਮ ਲੈ ਕੇ ਪੈਸੇ ਲਾ ਕੇ, ਚਲੋ ਕੋਈ ਕਹਿੰਦਾ ਨਹੀਂ ਸੀ ਕਿ ਤੁਸੀਂ ਕਰਜ਼ਾ ਲੈ ਕੇ ਆਓ, ਪਰ ਬਹੁਤ ਪਰਿਵਾਰ ਆਉਂਦੇ ਨੇ, ਆਪਾਂ ਵੀ ਸਾਰਿਆਂ ਨੇ ਕਿਸੇ ਨਾ ਕਿਸੇ ਟਾਈਮ ਤੇ ਇਹ ਰਾਹ ਚੁਣੇ ਆ, ਪਰ ਫਿਰ ਉਹਨਾਂ ਨੇ ਠੱਗੇ ਮਹਿਸੂਸ ਕਰਨਾ ਹੀ ਕਰਨਾ ਜੀ। ਮੈਨੂੰ ਪੂਰਾ ਪ੍ਰੋਟੈਸਟ ਦੇ ਵਿੱਚ ਇਹ ਲੱਗ ਰਿਹਾ ਕਿ ਠੀਕ ਧਰੇ ਦੇ ਵਿੱਚ ਬੈਠੇ ਨੇ।
1: ਭਾਜੀ ਗੱਲ ਇੱਦਾਂ ਆ ਵੀ ਉੱਪਰੋਂ ਆਰਡਰ ਕੋਈ ਰੱਬ ਦਾ ਭੇਜਦਾ ਨੀ, ਉੱਪਰੋਂ ਆਰਡਰ ਉੱਪਰ ਵਾਲੇ ਕੌਣ, ਉੱਪਰ ਵਾਲੇ ਇਹੀ ਨੇ ਸਾਰੇ ਲੀਡਰ ਨੇ, ਇਹਨਾਂ ਦੀ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਉਹ ਕੌਣ ਬਣਾਉਂਦਾ, ਇਹੀ ਬਣਾਉਂਦੇ, ਇਮੀਗ੍ਰੇਸ਼ਨ ਪਾਲਿਸੀ ਕੌਣ ਬਣਾਉਂਦਾ, ਇਹ ਕੈਨੇਡਾ ਨੇ ਬਣਾਈ ਆ ਰਾਈਟ। ਇਹ ਜਿਹੜੇ ਸਟੂਡੈਂਟਸ ਨੂੰ ਬੁਲਾਇਆ, ਇਹਨਾਂ ਨੇ ਇੰਨੇ ਸਟੱਡੀ ਪਰਮਿਟ ਇਸ਼ੂ ਕੀਤੇ, ਇੱਕ ਕਾਲਜ ਦੀ 500 ਸਟੂਡੈਂਟ ਦੀ ਕਪੈਸਿਟੀ ਆ, ਉਸ ਕਾਲਜ ਨੇ 1000 ਪਰਮਿਟ ਜਿਹੜੇ ਇਸ਼ੂ ਕੀਤੇ, ਉਹ ਕਿਹਨੂੰ ਪੁੱਛ ਕੇ ਕੀਤੇ? ਉਦੋਂ ਪੈਸਾ ਆਉਂਦਾ ਸੀ, ਜਦੋਂ ਪੈਸਾ ਆਇਆ ਉਦੋਂ ਕਿਸੇ ਨੇ ਉਹਨਾਂ ਦੀ ਰਿਐਕਸ਼ਨ ਨਹੀਂ ਉਹਨਾਂ ਦੇ ਉੱਤੇ ਲਾਈ। ਇਹ ਅਲਫਾ ਕਾਲਜ ਵਿੱਚ ਹੋਇਆ ਮਸਲਾ, ਉਸ ਤੋਂ ਬਾਅਦ ਅਲਗੋਮਾ ਯੂਨੀਵਰਸਿਟੀ ਹੋਇਆ, ਕਦੇ ਨਾਇਗਰਾ ਕਾਲਜ, ਕਦੇ ਇਹ ਇਹ ਹੋਣੀ ਪਿਛਲੇ 10 ਸਾਲਾਂ 'ਚ ਇੱਦਾਂ ਕਿਉਂ ਹੋਣ ਲੱਗਿਆ? ਇਹ ਬੰਦਿਆਂ ਨੂੰ, ਇਹਨਾਂ ਤੋਂ ਪੈਸੇ ਆਉਂਦੇ ਸੀਗੇ ਕਿਉਂਕਿ ਪੈਸੇ ਦੇ ਉੱਤੇ ਸਾਰੀ ਗੇਮ ਘੁੰਮ ਰਹੀ ਹੈ, ਪ੍ਰੋਫਿਟ ਆਉਂਦਾ ਸੀ, ਉਦੋਂ ਕਿਸੇ ਨੇ ਨਹੀਂ ਰੋਕਿਆ। ਜਿਹੜਾ ਤੁਸੀਂ ਕਹਿੰਦੇ ਆ ਵੀ ਇਹਨਾਂ ਨੂੰ ਕਿਹੜਾ ਕਿਸੇ ਨੇ ਸੱਦਾ ਦਿੱਤਾ ਵੀ ਤੁਸੀਂ ਲੋਨ ਚੱਕ ਕੇ, ਭਾਜੀ ਕਿਉਂ ਨਹੀਂ ਸੱਦਾ ਦਿੱਤਾ? ਬਿਲਕੁਲ ਅੱਜ ਹੁਣ ਵੀ ਪੰਜਾਬ ਨੂੰ ਜਿੰਨਾ ਲੁੱਟਣਾ ਸੀਗਾ ਉਹ ਲੁੱਟ ਲਿਆ। ਹੁਣ ਮਾਰਕ ਕਰਨੀ ਸਾਹਿਬ ਜਿਹੜੇ ਆਪਣੇ ਪ੍ਰਧਾਨ ਮੰਤਰੀ ਆ, ਉਹ ਬੰਬੇ ਗਏ ਆ, ਬੰਬੇ ਦੀਆਂ ਯੂਨੀਵਰਸਿਟੀਆਂ ਦੇ ਨਾਲ ਟਾਈ ਅਪ ਕਰਕੇ ਆ, ਬੰਬੇ ਦੇ ਸਟੂਡੈਂਟਸ ਨੂੰ ਉਹ ਡ੍ਰੀਮ ਬੀਚਿਆ ਹੁਣ ਜਾਊਗਾ, ਕਿਉਂਕਿ ਪੰਜਾਬ ਦੇ ਵਿੱਚ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਵਿੱਚ ਆਈਲੈਟ ਸੈਂਟਰ ਬੰਦ ਹੋ ਗਏ। ਪਹਿਲਾਂ ਸਾਡੇ ਰਿਸ਼ਤੇਦਾਰ ਸਮਝਾਇਆ ਨਹੀਂ ਸੀ ਸਮਝਦੇ, ਹੁਣ ਸਾਡੇ ਰਿਸ਼ਤੇਦਾਰ ਆਉਣਾ ਨਹੀਂ ਚਾਹੁੰਦੇ ਕੈਨੇਡਾ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਰਾਈਟ। ਇਹ ਪ੍ਰੋਗਰਾਮ ਜਿਹੜਾ ਸਟੱਡੀ ਦਾ ਪ੍ਰੋਗਰਾਮ ਆ, ਇਹ PR ਦਾ ਪਾਥਵੇ ਕਹਿ ਕੇ ਵੇਚਿਆ ਆ ਇਹਨਾਂ ਨੇ। ਇਹਨਾਂ ਦੀਆਂ ਵੈਬਸਾਈਟਾਂ 'ਤੇ ਦੇਖ ਲਓ ਜਾ ਕੇ, ਇਹਨਾਂ ਦੇ ਜਿਹੜੇ ਮੰਤਰੀ ਆ ਉਹਨਾਂ ਨੇ ਅਫੀਸ਼ੀਅਲ ਟਵੀਟਸ ਕੀਤੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਟੱਡੀ ਕਰਨ ਆਓ, ਅਸੀਂ ਇਹ ਚਾਹੁੰਦੇ ਕਿ ਤੁਸੀਂ ਇੱਥੇ ਸਟੇ ਕਰੋ। ਕੋਵਿਡ ਦੇ ਵਿੱਚ 24 ਘੰਟੇ ਦਾ ਜਿਹੜਾ ਵਰਕਿੰਗ ਰਾਈਟ ਸੀਗਾ ਉਹ ਬੰਦ ਕਰਕੇ ਇਹਨਾਂ ਨੇ ਕਿਹਾ ਵੀ ਤੁਹਾਨੂੰ 40 ਘੰਟੇ ਖੋਲ੍ਹਾ, ਮਤਲਬ ਫੁੱਲ ਟਾਈਮ ਵਰਕਰ ਕਰ ਦਿੱਤੇ ਉਸ ਵੇਲੇ ਇਹਨਾਂ ਨੂੰ। ਹੁਣ ਅੱਛਾ, ਹੁਣ ਅੱਜ ਕੀ ਹੋ ਰਿਹਾ, ਜਦੋਂ ਸਟੂਡੈਂਟ ਆਉਣੇ ਬੰਦ ਹੋ ਗਏ ਫਿਰ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ, ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਪ੍ਰੋਫਿਟ ਵਾਲਾ। ਇਹਨਾਂ ਕਾਲਜਾਂ ਨੇ ਵੱਡੀ ਗਿਣਤੀ, ਇੱਕ ਇੱਕ ਕਲਾਸ ਦੇ 150 ਵਿੱਚੋਂ 120 ਦੀ 30 ਇਹ ਨਿਆਣੇ ਐਡੇ ਤਾਂ ਅਨਪੜ੍ਹ ਨਹੀਂ ਹੈਗੇ, ਐਡੇ ਤਾਂ ਨਲਾਇਕ ਨਹੀਂ ਹੈਗੇ ਵੀ ਸਾਰੀ ਗੂਠਾ ਛਾਪ ਉੱਥੋਂ ਆ ਗਏ ਉੱਠ ਕੇ ਰਾਈਟ। ਇਹਨਾਂ ਨੇ 150 ਨਿਆਣਾ ਫੇਲ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ। ਕਦੇ ਅਲਗੋਮਾ ਯੂਨੀਵਰਸਿਟੀ ਦੇ ਵਿੱਚ 4 ਸਮੈਸਟਰ ਲਗਾਤਾਰ ਪ੍ਰੋਟੈਸਟ ਹੁੰਦਾ ਰਿਹਾ, ਫਿਰ ਸੈਂਟ ਕਲੇਅਰ ਕਾਲਜ ਦੇ ਵਿੱਚ, ਉਦੋਂ ਵੀ ਇਹਨਾਂ 'ਤੇ ਉਂਗਲਾਂ ਚੱਕੀਆਂ ਆਪਣੇ ਭਾਈਚਾਰੇ ਨੇ ਕਿ ਯਾਰ ਇਹ ਪੜ੍ਹੇ ਨਹੀਂ, ਇੱਦਾਂ ਉਹਦੇ ਵਿੱਚ ਟੋਪਰ ਨਿਆਣੇ ਸੀਗੇ। ਮਤਲਬ ਉਹ ਨਵਾਂ ਟ੍ਰੈਂਡ ਸ਼ੁਰੂ ਹੋਇਆ ਜਦੋਂ ਪਿੱਛੋਂ ਸਟੂਡੈਂਟ ਨਹੀਂ ਆਏ, ਇਹਨਾਂ ਨੂੰ ਜਿਹੜੇ ਇੱਥੇ ਅੰਦਰ ਫਸ ਗਏ ਸਿਸਟਮ 'ਚ ਇਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿਓ। ਕੋਰਸ ਹੀ ਡਿਜ਼ਾਇਨ ਇੱਦਾਂ ਦੇ ਕੀਤੇ ਹੋ ਵੀ ਤੁਹਾਨੂੰ ਇੱਕ ਕੋਰਸ ਵਿੱਚੋਂ ਫੇਲ ਹੋਣ ਤੋਂ ਬਾਅਦ ਤੁਹਾਨੂੰ ਮਤਲਬ ਪੂਰੇ ਕੋਰਸ ਹੀ ਦੁਬਾਰਾ ਚੱਕਣਾ ਪਊਗਾ,
0: ਹੈ ਨਾ? ਐਕਸਪਲੋਇਟੇਸ਼ਨ ਹਰ ਲੈਵਲ ਤੇ ਹੋ ਰਹੀ ਹੈ। ਸ਼ੁਕਰੀਆ ਬਾਈ ਜੀ, ਥੈਂਕ ਯੂ ਮਹਿਕਦੀਪ ਬਾਈ ਜੀ। ਐਕਸਪਲੋਇਟੇਸ਼ਨ ਵਰਕ ਦੇ ਉੱਤੇ, ਰੂਲ ਦੇ ਉੱਤੇ, PR ਨੂੰ ਲੈ ਕੇ ਇਹ ਤੁਸੀਂ ਕਹਿ ਰਹੇ ਹੋ ਕਿ ਹਰ ਪਾਸੇ ਹੀ ਹੋ ਰਹੀ ਹੈ ਬੱਚਿਆਂ ਨਾਲ?
2: ਹਾਂਜੀ, ਮਤਲਬ ਜਿੱਦਾਂ ਕਾਲਰ ਜਿਹੜੇ ਸੀਗੇ ਹੁਣ ਉਹਨਾਂ ਨੇ ਬਹੁਤ ਕਲੀਅਰਲੀ, ਮਤਲਬ ਮੈਨੂੰ ਲੱਗਦਾ ਵੀ ਥੋੜੇ ਸ਼ਬਦਾਂ 'ਚ ਸਾਰੀ ਗੱਲ ਹੀ ਖੋਲ ਕੇ ਰੱਖਤੀ, ਹੈ ਨਾ? ਵੀ ਅੱਗੇ ਹੁੰਦਾ ਸੀ ਵੀ ਮਤਲਬ ਐਕਸਪਲੋਇਟੇਸ਼ਨ ਜਿਹੜੀ ਹੁੰਦੀ ਸੀ ਵੀ ਸਿਰਫ ਵਰਕ ਪਲੇਸ ਤੇ ਸਾਡੇ ਇੰਪਲੋਇਰ ਸਾਡੇ ਨਾਲ ਕਰਦੇ ਸੀ, ਪਰ ਹੁਣ ਜਦੋਂ ਦੇਖੀਏ ਵੀ ਸਾਡੇ ਨਾਲ ਪਿੱਛੇ ਜਿਹੜੇ ਇੰਡੀਆ ਦੇ ਵਿੱਚ ਏਜੰਟਸ ਬੈਠੇ ਆ ਉਹ ਵੀ ਐਕਸਪਲੋਇਟ ਕਰ ਰਹੇ ਆ ਸਾਨੂੰ, ਇੱਥੇ ਆਉਣੇ ਆ ਸਾਡੇ ਕਾਲਜ ਸਾਨੂੰ ਐਕਸਪਲੋਇਟ ਕਰਨ ਲੱਗ ਗਏ। ਲੇਟਰ ਆਉਣ ਜਦੋਂ ਅਸੀਂ ਵਰਕ ਪਰਮਿਟ ਤੇ ਵੀ ਹੁੰਦੇ ਆ ਤਾਂ ਸਾਨੂੰ ਇੰਪਲੋਇਰ ਵੀ ਐਕਸਪਲੋਇਟ ਕਰਦੇ ਆ, ਤੇ ਹੁਣ ਵਰਕ ਪਰਮਿਟ ਤੇ ਐਕਸਪਲੋਇਟ ਹੋਣ ਤੋਂ ਬਾਅਦ ਜਦੋਂ ਅਸੀਂ PR ਲਈ ਵੀ ਐਲੀਜੀਬਲ ਹੋ ਜਾਂਦੇ ਆ ਤਾਂ ਹੁਣ ਸਾਨੂੰ ਸਰਕਾਰ ਤਾਂ ਐਕਸਪਲੋਇਟ ਕਰ ਹੀ ਰਹੀ ਆ, ਉਹ ਵੀ ਸਾਰਿਆਂ ਨੂੰ ਦੇਖ ਰਿਹਾ। ਮਤਲਬ ਇਹ ਜਿਹੜਾ ਮੈਨੂੰ ਲੱਗਦਾ ਵੀ ਪਿਛਲੇ ਜੇ ਸਾਰੀ ਹਿਸਟਰੀ ਚੱਕ ਲਈ ਆਪਾਂ ਕੈਨੇਡਾ ਦੀ, ਹਨਾ, ਤਾਂ ਜਿਹੜਾ ਸਟੂਡੈਂਟ ਆ ਉਹ ਇੰਨਾ ਮਤਲਬ ਬਾਕੀ ਐਜ਼ ਕੰਪੇਅਰ ਟੂ ਜਿਹੜੇ ਅਦਰ ਇਮੀਗ੍ਰੈਂਟ ਆਉਂਦੇ ਆ, ਹਨਾ, ਉਹਨਾਂ ਨੇ ਕੰਪੇਅਰ ਦੇਖੀ ਤਾਂ ਵੀ ਸਭ ਤੋਂ ਜ਼ਿਆਦਾ ਪੈਸਾ ਇੱਕ ਸਟੂਡੈਂਟ ਲੈ ਕੇ ਆਉਂਦਾ। ਉਹ ਆ ਕੇ ਫਿਰ ਇੱਥੇ ਘਰ ਰੈਂਟ ਲੈ ਕਰਦੇ ਆ, ਮਤਲਬ ਗੱਡੀਆਂ ਲੈਂਦੇ, ਸਾਰਾ ਕੁਛ ਹੁੰਦਾ, ਇੰਨੀ ਇੰਨੀ ਫੀਸ, ਮਤਲਬ ਟ੍ਰਿਪਲ ਟਾਈਮ ਫੀਸ ਦਿੰਦੇ ਆ, ਹਨਾ, ਤੇ ਉਦੋਂ ਬਾਅਦ ਸਾਰੀ ਜਵਾਨੀ ਮਤਲਬ ਉਹਨਾਂ ਦੀ ਇੱਥੇ ਲੰਘਦੀ ਆ, ਬੁੜੇ ਹੋਣ ਤੱਕ ਉਹਨਾਂ ਨੇ ਇੱਥੇ ਕੰਮ ਕਰਨਾ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ, ਮਤਲਬ ਵੀ ਪਰ ਐਕਸਪਲੋਇਟ ਕੌਣ ਹੋ ਰਿਹਾ? ਜੇ ਉਹ ਸਭ ਤੋਂ ਜ਼ਿਆਦਾ ਮਤਲਬ ਬੈਨੀਫਿਸ਼ੀਅਲ ਨੇ ਕਮਿਊਨਿਟੀ ਦੇ ਲਈ, ਕੈਨੇਡਾ ਦੇ ਲਈ, ਤੇ ਸਭ ਤੋਂ ਜ਼ਿਆਦਾ ਐਕਸਪਲੋਇਟ ਵੀ ਉਹੀ ਹੋ ਰਹੇ ਆ।
0: ਹੋ ਵੀ ਰਹੇ ਆ ਤੇ ਕਰਨ ਵਾਲੇ ਵੀ ਵਿੱਚੋਂ ਬਹੁਤੇ ਆਪਾਂ ਹੀ ਆ। ਤੇ ਸਾਡੇ ਨਾਲ ਅਗਲੇ ਕਾਲਰ ਨੇ 009 ਨੰਬਰ ਆ ਸਾਡੇ ਨਾਲ, ਬਾਈ ਸੁੱਖ ਵੀ ਜੁੜ ਚੁੱਕੇ ਨੇ। ਸੁੱਖ ਬਾਈ ਜੀ, 2 ਮਿੰਟ ਲਾਈਨ ਨੂੰ ਹੋਲਡ ਰੱਖਣਾ, ਇਸ ਤੋਂ ਬਾਅਦ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾਉਣੇ। 009 ਨੰਬਰ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
3: ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਸਟੂਡੈਂਟਸ ਨਾਲ ਹੋ ਰਿਹਾ ਕੈਲਗਰੀ ਤੇ ਐਡਮਿੰਟਨ ਦੇ ਵਿੱਚ, ਬਹੁਤ ਮਾੜੀ ਗੱਲ ਹੈ। ਬੱਚਿਆਂ ਤੋਂ ਪਹਿਲਾਂ ਫੀਸਾਂ ਲੈ ਕੇ ਕੋਰਸ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਵਰਕ ਪਰਮਿਟ ਅਪਲਾਈ ਕੀਤਾ, ਫਿਰ ਉਹਨਾਂ ਨੂੰ ਜਿਹੜਾ ਆ ਇਹ ਦੱਸਿਆ ਗਿਆ ਕਿ ਤੁਸੀਂ ਐਲੀਜੀਬਲ ਨਹੀਂ ਹੋ ਜਾਂ ਜੋ ਵੀ ਹੈਗਾ। ਤੇ ਇਹ ਜਿਹੜਾ ਸਾਡੇ ਪੁਰਾਣੇ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਉਹ ਤਾਂ ਇਹ ਕਹਿੰਦੇ ਰਹੇ ਆ ਕਿ ਅਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਬਹੁਤ ਸਾਨੂੰ ਲੋੜ ਹੈ, ਅਸੀਂ ਉਹਨਾਂ ਨੂੰ ਇਹ ਨਹੀਂ ਚਾਹੁੰਦੇ ਕਿ ਉਹ ਸਿਰਫ ਇੱਥੇ ਆ ਕੇ ਪੜ੍ਹਨ, ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਇੱਥੇ ਆ ਕੇ ਰਹਿਣ। ਤੇ ਹੁਣ ਇਹ ਆਪਣੀ ਗੱਲ ਤੇ ਅਸੀਂ ਜੇ ਤੁਸੀਂ ਵੀਰ ਨੂੰ ਇਹ ਪੁੱਛ ਕੇ ਦੱਸ ਦੋ ਕਿ ਜਿਹੜੇ ਬਾਕੀ ਪ੍ਰੋਵਿੰਸਾਂ ਚ ਬੈਠੇ ਲੋਕ ਆ ਉਹ ਕਿੱਦਾਂ ਬੱਚਿਆਂ ਨੂੰ ਸਪੋਰਟ ਕਰ ਸਕਦੇ ਆ ਤੇ ਉਹ ਜ਼ਰੂਰ ਕਰਨਾ ਚਾਹੀਦਾ।
0: ਜ਼ਰੂਰ ਜੀ, ਥੈਂਕ ਯੂ ਜ਼ਰੂਰ। ਮਹਿਕਦੀਪ ਜੀ ਤੁਸੀਂ ਇੱਕ ਨੰਬਰ ਵੀ ਸਾਂਝਾ ਸਾਡੇ ਨਾਲ ਕਰਕੇ ਜਾਇਓ ਕਿ ਜੇ ਸਾਡਾ ਭਾਈਚਾਰਾ ਜੁੜਨਾ ਚਾਹੁੰਦਾ ਕਿਸ ਤਰੀਕੇ ਦੀ ਹੈਲਪ ਚਾਹੀਦੀ ਆ, ਤਾਂ ਜ਼ਰੂਰ ਇੱਕ ਨੰਬਰ ਵੀ ਸਾਂਝਾ ਕਰਕੇ ਜਾਇਓ। ਸਾਡੇ ਨਾਲ ਸਟੂਡੀਓ 'ਚ ਮਾਨ ਸਾਹਿਬ ਵੀ ਨੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੂਰੀਆਂ ਗੱਲਬਾਤਾਂ ਸੁਣ ਰਹੇ ਹੋ, ਤੁਹਾਡਾ ਕੀ ਟਿੱਪਣੀ ਹੈ ਜੀ?
4: ਪਹਿਲਾਂ ਤਾਂ ਭੁੱਲਰ ਸਾਹਿਬ, ਸਾਰੇ ਜੋ ਆਪਣੇ ਸਟੂਡੈਂਟ ਭਰਾ ਬੱਚੇ ਜਿਹੜੇ ਉੱਥੇ ਪ੍ਰੋਟੈਸਟ 'ਤੇ ਬੈਠੇ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ ਜਾਂ ਲੋੜਾਂ ਜੋ ਉਹਨਾਂ ਦੀ ਮੰਗ ਹੈ ਜਾਂ ਜੋ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਨਹੀਂ ਮਿਲ ਰਿਹਾ, ਪਹਿਲਾਂ ਤਾਂ ਜੀ ਮੈਂ ਉਹਨਾਂ ਨੂੰ ਬੈਸਟ ਵਿਸ਼ਿਜ਼ ਦਿੰਦਾ ਕਿ ਉਹ ਆਪਣੀ ਮੰਗਾਂ ਦੇ ਵਿੱਚ, ਆਪਣੇ ਪ੍ਰੋਟੈਸਟ ਦੇ ਵਿੱਚ ਸਫਲ ਹੋਣ। ਅਤੇ ਜਿੱਥੇ ਤੱਕ ਸਪੋਰਟ ਦੀ ਸਵਾਲ ਹੈ ਜੀ, ਆਪਾਂ ਪੂਰਾ ਉਹਨਾਂ ਨੂੰ ਡੱਟ ਕੇ ਸਪੋਰਟ ਕਰਦੇ ਹਾਂ। ਅਤੇ ਕਹਿਣ ਜਿਵੇਂ ਨਿਚੋੜ ਇਹ ਗੱਲ 'ਚੋਂ ਇਹ ਨਿਕਲਦਾ ਕਿ ਜੋ ਚੀਜ਼ਾਂ ਜਾਂ ਜੋ ਸੁਪਨੇ ਲੈ ਕੇ ਬੰਦਾ ਇੱਕ ਦੇਸ਼ 'ਚ ਦੂਜੇ ਦੇਸ਼ ਦੇ ਵਿੱਚ ਆਉਂਦਾ, ਖਰਚਾ ਇੱਕ ਸਾਈਡ 'ਤੇ ਰਹਿ ਗਿਆ, ਚਲੋ ਕਿਸੇ ਨੇ ਆਪਣੇ ਘਰੋਂ ਲਾਇਆ, ਕਿਸੇ ਨੇ ਕਰਜ਼ਾ ਚੱਕ ਕੇ ਲਾਇਆ, ਜਾਂ ਜੋ ਵੀ ਲਾਇਆ, ਉਹ ਗੱਲਾਂ ਛੋਟੀਆਂ ਰਹਿ ਜਾਂਦੀਆਂ ਨੇ ਜਦੋਂ ਆਪਾਂ ਆਪਣੇ ਫਿਊਚਰ ਦੀ ਗੱਲ ਸੋਚਦੇ ਹਾਂ। ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਤੁਸੀਂ ਰੂਲ ਜਾਂ ਜੋ ਤੁਹਾਡੇ ਕੋਲ ਆਪਸ਼ਨਸ ਜਦੋਂ ਤੁਸੀਂ ਇੱਕ ਦੇਸ਼ 'ਚੋਂ ਦੂਜੇ ਦੇਸ਼ ਦੇ ਵਿੱਚ ਜਾਂਦੇ ਹੋ, ਤੁਹਾਡੇ ਕੋਲ ਜੋ ਸੈੱਟ ਆਫ ਆਪਸ਼ਨਸ ਉਦੋਂ ਸੀ, ਸਰਕਾਰ ਨੂੰ ਉਹੀ ਸੈੱਟ ਆਫ ਆਪਸ਼ਨਸ ਐਕਟਿਵ ਰੱਖਣੀਆਂ ਚਾਹੀਦੀਆਂ ਨੇ, ਤਾਂ ਕਿ ਨਵੇਂ ਵਾਲੇ ਤੁਸੀਂ ਚੇਂਜ ਕਰ ਸਕਦੇ ਆ। ਕਿਉਂਕਿ ਦੇਖੋ ਇੱਕ ਇਹਦੇ ਵਿੱਚ ਮੈਂ ਗੱਲ ਹੋਰ ਜੋੜਨੀ ਚਾਹਾਂਗਾ, ਕੱਲ੍ਹ ਇੱਥੇ ਸਟੂਡੈਂਟ ਦੀ ਗੱਲ ਨਹੀਂ ਆਪਾਂ ਕਰਦੇ। ਹੁਣ ਕੋਈ ਵੀ PR ਆ ਜਾਂ ਕੋਈ ਵੀ ਸਿਟੀਜ਼ਨ ਆ, ਉਹਨਾਂ ਦਾ ਮਤ ਉਹਨਾਂ ਅੱਜ ਦੇ ਟਾਈਮ ਦੇ ਵਿੱਚ ਇਹ ਹੁੰਦਾ ਕਿ ਵੀ ਠੀਕ ਹੈ ਜੀ ਤੁਸੀਂ PR ਹੋ ਗਏ ਤਾਂ ਕੱਲ੍ਹ ਨੂੰ ਤੁਸੀਂ ਸਿਟੀਜ਼ਨ ਵੀ ਬਣ ਸਕਦੇ ਹੋ, ਰੱਬ ਨਾ ਕਰੇ ਕੱਲ੍ਹ ਨੂੰ ਰੂਲ ਚੇਂਜ ਹੋ ਗਿਆ ਵੀ ਜਿਹੜੇ ਦੇਸ਼ 'ਚੋਂ ਆਇਆ ਸੀ ਮੁੜ ਜਾਓ, ਫਿਰ ਕੀ ਆਪਾਂ ਆਪਣੇ ਬੈਚ ਆ ਕੇ ਮੁੜ ਜਾਵਾਂਗੇ? ਨਹੀਂ, ਆਪਾਂ ਵੀ ਪ੍ਰੋਟੈਸਟ ਕਰਾਂਗੇ ਜੀ, ਨਹੀਂ ਤੁਸੀਂ ਉਦੋਂ PR ਦਿੱਤੀ ਸੀ।
0: ਕਈ ਲੋਕ ਨੇ PR ਸਟੇਟਸ ਨੂੰ ਹੀ ਕੰਟੀਨਿਊ ਕਰ ਰਹੇ ਨੇ, ਸਿਟੀਜ਼ਨ ਨਹੀਂ ਲੈ ਰਹੇ। ਤੇ ਜੇ ਉਹਨੂੰ ਕੱਲ ਨੂੰ ਰੂਲ ਆ ਜਾਵੇ ਭਾਈ PR ਉਹ ਆ ਜਿਹੜੇ ਸਿਟੀਜ਼ਨ ਉਹੀ ਰਹਿ ਸਕਦੇ,
4: ਹਾਂਜੀ,
0: ਉਹ ਫਿਰ ਉਹਨਾਂ ਨੂੰ
4: ਆਪਾਂ ਫਿਰ ਆਪਾਂ ਉਸੇ ਕੰਡੀਸ਼ਨ ਦੇ ਵਿੱਚ ਉਸੇ ਕੈਟੇਗਰੀ 'ਚ ਆਪਾਂ ਆ ਜਾਵਾਂਗੇ।
0: ਅਮਰਦੀਪ ਜੀ ਨੇ ਸਾਡੇ ਨਾਲ ਕੋਲ, ਬਾਈ ਜੀ ਸਤਿ ਸ਼੍ਰੀ ਅਕਾਲ।
5: ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਇੱਥੇ ਦੀ ਕੈਨੇਡਾ ਦੀ ਇਮੀਗ੍ਰੇਸ਼ਨ ਆ, ਇਹਦੇ ਵਿੱਚ ਬਿਲਕੁਲ ਵੀ ਟ੍ਰਾਂਸਪੇਰੈਂਸੀ ਨਹੀਂ ਹੈਗੀ। ਤੁਸੀਂ ਇਹ ਦੇਖੋ ਵੀ ਅੱਜ ਰੂਲ ਕੁਛ ਹੋਰ ਚੱਲ ਰਿਹਾ, ਉਹਦੇ ਅੰਡਰ ਬੰਦੇ ਜਿਹੜੇ ਆ ਐਨਰੋਲ ਹੋ ਜਾਂਦੇ ਆ ਨਾ, ਤੇ ਚੱਲਦੇ ਹੋਏ ਪ੍ਰੋਗਰਾਮਾਂ ਦੇ ਵਿੱਚ ਰੂਲ ਬਦਲ ਦਿੱਤੇ ਜਾਂਦੇ ਆ, ਤੇ ਉਹ ਅਸੀਂ ਦੇਖਦੇ ਆ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ 3-4 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਨਾ ਕੀ ਚੱਲ ਰਿਹਾ, ਪ੍ਰੋਟੈਸਟ ਤੇ ਪ੍ਰੋਟੈਸਟ ਹੋ ਰਿਹਾ। ਸੋ ਉਹਦੇ ਵਿੱਚ 20 ਸਾਲਾਂ ਚ ਅਸੀਂ ਦੇਖਦੇ ਹਾਂ ਵੀ ਕੀ ਹਿਸਾਬ ਕਿਤਾਬ ਇੱਥੇ ਹੋ ਰਿਹਾ ਨਾ, ਪਰ ਪਿਛਲੇ 3-4 ਸਾਲਾਂ ਚ ਤੁਸੀਂ ਦੇਖੋਗੇ ਮਾਹੌਲ ਜ਼ਿਆਦਾ ਹੀ ਹੋ ਗਿਆ, ਮਾਹੌਲ ਜ਼ਿਆਦਾ ਇੰਨਾ ਭੱਗ ਗਿਆ, ਅੱਗੇ ਇੱਦਾਂ ਇੰਨੇ ਪ੍ਰੋਟੈਸਟ ਨਹੀਂ ਹੁੰਦੇ ਸੀਗੇ ਜਿਸ ਹਿਸਾਬ ਨਾਲ ਹੁਣ ਹੋਣ ਲੱਗ ਗਏ। ਸੋ ਆਹ ਚੀਜ਼ ਤਾਂ ਨਵੀਂ ਸੁਣੀ ਆ, ਜਿਹੜੀ ਹੁਣ ਮਸਲਾ ਉੱਠਿਆ ਵੀ ਸਾਰਿਆਂ ਨੂੰ ਪਤਾ ਹੈ ਵੀ ਯਾਰ ਸਟੱਡੀ ਕਰਨ ਬੱਚਾ ਗਿਆ ਉੱਥੇ ਤਾਂ ਉਸ ਤੋਂ ਬਾਅਦ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ, ਤੇ ਹੁਣ ਇਹਨਾਂ ਨੇ ਆਹ ਨਵਾਂ ਹੀ ਇਹਨਾਂ ਕਰਤਾ ਵੀ ਨਹੀਂ ਦੇਣਾ। ਠੀਕ ਆ ਤੁਸੀਂ ਰੂਲ ਚੇਂਜ ਕੀਤਾ, ਪਰ ਜਿਹੜੇ ਆ ਰਹੇ ਬੰਦੇ ਨੇ ਉਹਨਾਂ ਵਾਸਤੇ ਰੂਲ ਚੇਂਜ ਕਰ ਦੋ, ਪਰ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ ਜਿਹਨਾਂ ਨੂੰ ਤੁਸੀਂ ਇਹ ਕਹਿ ਕੇ ਸੱਦਿਆ ਸੀ, ਜਿਹੜੀ ਗੱਲ ਵੀ ਹੁੰਦੀ ਨਾ ਵੀ ਸੱਦੇ ਤਾਂ ਨਹੀਂ ਸੀਗੇ, ਐਡਵਰਟਾਈਜਮੈਂਟਸ ਕਰਦੇ ਆ। ਤੁਸੀਂ ਇਹ ਦੇਖੋ ਵੀ ਹੁਣ ਇੰਡੀਆ ਦੇ ਵਿੱਚ ਜਾ ਕੇ ਐਡਵਰਟਾਈਜਮੈਂਟਸ ਕੀਤੀਆਂ ਗਈਆਂ, ਹੁਣ ਉੱਥੇ ਤੁਸੀਂ ਇਹ ਦੇਖ ਲਓ ਵੀ ਜਿਹੜਾ ਹਾਈ ਕਮਿਸ਼ਨਰ ਆਫ ਕੈਨੇਡਾ ਆ ਉਹ ਵੀ ਉੱਥੇ ਜਾ ਕੇ ਮਿੰਨਤਾਂ ਪਾਉਂਦਾ ਵੀ ਇੰਡੀਆ ਦੇ ਸਟੂਡੈਂਟ ਨੂੰ ਵੀ ਆਓ ਤੁਸੀਂ, ਆਹ ਹੁਣ ਦੀ ਗੱਲ ਆ। ਤੇ ਤੁਸੀਂ ਇਹ ਪਹਿਲੇ ਵਾਲਿਆਂ ਨੂੰ ਕੱਢਣ ਨੂੰ ਫਿਰਦੇ ਆ, ਤੇ ਜਿਹੜੇ ਹੁਣ ਨਵੇਂ ਵਾਲੇ ਆ ਜਿਹੜੇ ਨਵੇਂ ਸੱਦ ਰਹੇ ਆ ਤੇ ਜਿਹੜੇ ਪੁਰਾਣੇ ਆਏ ਹੋਏ ਆ ਤੁਸੀਂ ਉਹਨਾਂ ਨੂੰ ਤੰਗ ਕਰ ਰਹੇ ਆ ਨਾ। ਤੇ ਉਹਨਾਂ ਜਿਹੜੇ ਆਪਣੇ ਆਪਣੇ ਕੰਸਲਟੈਂਟਸ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਮਿਸ ਇਨਫੋਰਮੇਸ਼ਨ ਨਾ ਫੈਲਾਓ। ਮੈਂ ਬਹੁਤ ਵੀਡੀਓ ਦੇਖੀਆਂ ਸਵੇਰ ਦੀਆਂ ਜਿਹਦੇ ਵਿੱਚ ਇਹ ਚੀਜ਼ ਚੱਲ ਰਹੀ ਆ ਕਿ ਉਹਨਾਂ ਦਾ ਮਸਲਾ ਹੱਲ ਹੋ ਗਿਆ ਵੀ ਰੀਕੰਸਲਟੇਸ਼ਨ ਪਾਉਂਦੇ ਆ ਤੇ ਉਹਦੇ ਵਿੱਚ ਨਿਕਲ ਜਾਂਦਾ, ਤੇ ਤੁਸੀਂ ਦੇਖੋ ਵੀ ਉਹਦੇ ਵਿੱਚ ਨਹੀਂ ਜੇ ਮਸਲਾ ਹੱਲ ਹੋਇਆ ਤਾਂ ਹੀ ਬੈਠੇ ਹੋਣਗੇ ਬੇਚਾਰੇ ਹਜੇ ਤੱਕ ਨਾ। ਤੇ ਇੱਕ ਉਹਨਾਂ ਨੂੰ ਸਟੱਡੀ ਆਫਰ ਕੀਤੀ ਜਾ ਰਹੀ ਹੈ ਵਾਰ ਵਾਰ ਵੀ ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਆਫਰ ਲੈਟਰ ਦਵਾ ਦਿੰਦੇ ਹਾਂ, ਇਹ ਬਾਈ ਜੀ ਕੋਈ ਮਸਲੇ ਦਾ ਹੱਲ ਨਹੀਂ ਹੈਗਾ, ਸਟੱਡੀ ਤਾਂ ਉਹਨਾਂ ਨੇ ਪਹਿਲਾਂ ਵੀ ਕੀਤੀ ਆ, ਸਟੱਡੀ ਉਹ ਪੇ ਕਰ ਲੈਣਗੇ। ਤੇ ਉਹਨਾਂ ਨੂੰ ਮਸਲਾ ਤਾਂ ਇਹ ਖੜਾ ਹੋਇਆ ਵੀ ਉਹਨਾਂ ਨੇ ਆਪਣੇ 2-2.5 ਸਾਲ ਗਾਲੇ ਆ, ਫੀਸ ਦਿੱਤੀ ਆ, ਪੜ੍ਹੇ ਆ ਨਾ, ਹੁਣ ਸੌਖੇ ਹੋਣ ਦਾ ਟਾਈਮ ਆਇਆ ਸੀ ਕਿ ਵਰਕ ਪਰਮਿਟ ਮਿਲੂਗਾ, ਹੁਣ ਉਹ ਔਖੇ ਹੋ ਗਿਆ। ਸੋ ਸਾਡੀ ਸਾਰੀ ਕਮਿਊਨਿਟੀ ਨੂੰ ਚਾਹੀਦਾ ਸੀ ਉਹਨਾਂ ਦਾ ਸਪੋਰਟ ਕਰੀਏ, ਖੜੇ ਹੋਈਏ ਨਾ।
0: ਥੈਂਕ ਯੂ ਜੀ, ਬਹੁਤ ਧੰਨਵਾਦ ਬਾਈ ਜੀ, ਚੰਗੇ ਇਰਸ਼ਾਦ ਹੋ ਰਹੇ। ਮਹਿਕਦੀਪ ਜੀ, ਜਿੰਨਾ ਪਰਿਵਾਰਾਂ ਦਾ ਤੁਹਾਨੂੰ ਰਿਸਪੋਂਸ ਮਿਲ ਰਿਹਾ, ਕਮਿਊਨਿਟੀ ਦਾ ਕੀ ਕਹਿਣਾ ਗਾ ਤੇ ਕਮਿਊਨਿਟੀ ਸਾਥ ਦੇਣਾ ਚਾਹੁੰਦੀ ਹੈ, ਜੇ ਕੋਈ ਨੰਬਰ ਸਾਂਝਾ ਕਰਨਾ ਚਾਹੋ ਤਾਂ ਵੀ ਜ਼ਰੂਰ ਕਰ ਸਕਦੇ।
2: ਹਾਂਜੀ, ਮਤਲਬ ਮੈਂ ਕਾਲ ਤਾਂ ਸੁਣ ਰਿਹਾ, ਦੇਖੋ ਹਨਾ ਬਹੁਤ ਪੋਜ਼ਿਟਿਵ ਰਿਸਪੋਂਸ ਹੈ ਤੇ ਆਪਾਂ ਤਾਂ ਇਹੀ ਉਮੀਦ ਵੀ ਇਹ ਕਰਦੇ ਹਾਂ ਤੇ ਸਾਨੂੰ ਚਾਹੀਦਾ ਵੀ ਇਹੀ ਹੈ ਵੀ ਅਸੀਂ ਨਾਲ ਖੜੀਏ ਕਮਿਊਨਿਟੀ ਦੇ, ਕਿਉਂਕਿ ਮਤਲਬ ਜੇ ਆਪਾਂ ਬਹੁਤ ਟਾਈਮ ਤੋਂ ਸੁਣਦੇ ਹਾਂ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ, ਸਾਨੂੰ ਬਹੁਤ ਚੰਗੀ ਤਰੀਕੇ ਨਾਲ ਪਤਾ ਵੀ ਬਹੁਤ ਵੱਡਾ ਨੰਬਰ ਜਿਹੜਾ ਪੰਜਾਬੀਆਂ ਦਾ ਇਹ ਕੰਟਰੀ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਆਇਆ ਤੇ ਉਹ ਆਏ ਚੰਗੇ ਭਵਿੱਖ ਲਈ ਆ। ਤੇ ਜਿਹੜਾ ਨੰਬਰ ਦੀ ਮੈਂ ਨੰਬਰ ਬੋਲ ਦਿੰਦਾ, ਤੁਸੀਂ ਨੰਬਰ ਨੋਟ ਡਾਊਨ ਕਰ ਲਓ, 437-437-984-984-984-984
0: 463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463-463 ਥੈਂਕ ਯੂ, ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ ਤੁਹਾਡਾ ਟਾਈਮ ਦੇਣ ਦੇ ਲਈ। ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਇਹ ਟੋਪਿਕ 'ਤੇ ਵੀ ਅੱਗੇ ਗੱਲਬਾਤ ਕਰਾਂਗੇ, ਤੁਹਾਡੀ ਕੋਈ ਟਿੱਪਣੀ ਆ ਤਾਂ ਤੁਸੀਂ ਕੋਈ ਮਤ ਦੇਣਾ ਚਾਹੁੰਦੇ ਹੋ, ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਸਟੂਡੀਓ ਕਾਲ ਕਰ ਸਕਦੇ ਹੋ, ਨੰਬਰ ਆ 416-233-7368 416-233-7368। ਬਾਈ ਸੁੱਖ ਜੀ ਕਾਫ਼ੀ ਲੰਬੇ ਟਾਈਮ ਤੋਂ ਹੋਲਡ 'ਤੇ ਨੇ, ਬਾਈ ਜੀ ਮਾਫ਼ੀ ਚਾਹੁੰਦੇ ਹਾਂ, ਅਤੇ ਸਤਿ ਸ਼੍ਰੀ ਅਕਾਲ ਜੀ, ਆਈ ਐਨ ਵੈਲਕਮ।
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਹੋ ਚੁੱਕੀ ਆ, ਤੇ ਅੱਜ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਪਰਿਵਾਰਾਂ ਲਈ ਓਪਨ ਆ। ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਿਹੜੇ ਤੰਬੂ ਟੈਂਟ ਸੇਲ ਦੇ ਵਿੱਚੋਂ ਕਲੀਅਰ ਆਊਟ ਕੀਤੇ ਜਾ ਰਹੇ ਆ। ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਅੰਡਰ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹ 'ਚ ਬਹੁਤ ਸਾਰੇ ਰਿਕਲਾਈਨਰ ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਵੱਲੋਂ ਤੰਬੂ ਟੈਂਟ ਸੇਲ ਤੇ। ਬਾਈ ਜੀ ਇੱਕ ਮੈਂ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦੇਣ ਲੱਗਾ, 2-ਸੀਟਰ ਰਿਕਲਾਈਨਰ, ਜਿਹਨਾਂ ਪਰਿਵਾਰਾਂ ਨੇ 2-ਸੀਟਰ ਰਿਕਲਾਈਨਰ ਲੈਣੀ ਆ, ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, ਇੱਕੋ ਹੀ ਪਰਿਵਾਰ ਨੂੰ ਮਿਲਣੀ ਆ। ਫੈਬਰਿਕ ਦੀ 2-ਸੀਟਰ ਰਿਕਲਾਈਨਰ, ਦੋ ਰਿਕਲਾਈਨਰ ਵੀ ਹੋਣਗੇ, 2-ਸੀਟਰ ਫੈਬਰਿਕ ਰਿਕਲਾਈਨਰ ਲਬਸਡ, 2-ਸੀਟਰ ਦੋ ਰਿਕਲਾਈਨਰ, 2-ਸੀਟਰ ਰਿਕਲਾਈਨਰ ਲਬਸਡ, 2-ਸੀਟਰ ਰਿਕਲਾਈਨਰ ਲਬਸਡ, ਸਿਰਫ ਇੱਕੋ ਹੀ ਪਰਿਵਾਰ ਨੂੰ ਮਿਲਣੀ, ਜਿਹੜੀ ਰਾਈਟ ਵੇ ਸਾਡੇ ਕੋਲ ਸਟੋਰ ਆ ਜਾਣਗੇ। ਤੰਬੂ ਟੈਂਟ ਸੇਲ ਦੇ ਵਿੱਚ 2-ਸੀਟਰ ਦੋ ਰਿਕਲਾਈਨਰ ਨਾਲ ਲਬਸਡ ਸਿਰਫ 99 ਡਾਲਰ, ਇਕੱਲੇ 99 ਡਾਲਰ, 99 ਡਾਲਰ, 99 ਡਾਲਰ, 99 ਡਾਲਰ, 99 ਡਾਲਰ ਦੀ 2-ਸੀਟਰ ਦੋ ਰਿਕਲਾਈਨਰ ਨਾਲ ਲਬਸਡ ਮਿਲੂਗੀ, ਇੱਕੋ ਹੀ ਪਰਿਵਾਰ ਨੂੰ, ਜਿਹੜਾ ਰਾਈਟ ਵੇ ਆ ਕੇ ਲੈ ਜੂਗਾ, ਚੱਕ ਕੇ ਲੈ ਜਾਓ। ਤੰਬੂ ਟੈਂਟ ਸੇਲ ਦੇ ਵਿੱਚੋਂ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 2-ਸੀਟਰ ਲਬਸਡ, ਦੋ ਰਿਕਲਾਈਨਰ ਦੇ ਨਾਲ ਸਿਰਫ 99 ਡਾਲਰ, 99 ਡਾਲਰ, 99 ਡਾਲਰ ਨਾਲ ਇੱਕੋ ਹੀ ਪਰਿਵਾਰ ਨੂੰ ਮਿਲਣੀ ਆ। ਸੋ ਰਾਈਟ ਵੇ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਪੁਲਰ ਸਾਹਿਬ।

0: ਇਹ ਸਿੰਪਲ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਆ ਕਿ ਜਦੋਂ ਜਿਹੜੇ ਬੰਦਾ ਜਦੋਂ ਪਾਲਿਸੀ ਕੋਈ ਸਾਈਨ ਕਰਦਾ ਉਦੋਂ ਜਿਹੜੇ ਰੂਲ ਨੇ ਉਹ ਉਹਨਾਂ ਲਈ ਹੀ ਰਹਿਣੇ ਚਾਹੀਦੇ ਨੇ ਅਤੇ ਜਦੋਂ ਬਦਲਦੇ ਨੇ ਉਹ ਇੰਪੈਕਟ ਉਦੋਂ ਹੁੰਦਾ ਕਿ ਫਰੋਮ ਨਾਓ ਔਨਵਰਡ ਕਿ ਜਿਹੜਾ ਇਹ ਕਾਲਜ 'ਚ ਐਡਮਿਸ਼ਨ ਲਊਗਾ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਜਾਂ ਹੈ ਨਾ।
1: ਹਾਂਜੀ, ਜਦੋਂ ਆਪਾਂ ਦੇਖੋ ਕਾਲਜ ਦੇ ਵਿੱਚ ਐਡਮਿਸ਼ਨ ਲੈਂਦੇ ਹਾਂ ਜਦੋਂ ਆਪਾਂ ਇੰਡੀਆ ਦੇ ਵਿੱਚ ਇੱਧਰ ਦੇਖਦੇ ਹਾਂ ਤਾਂ ਆਪਾਂ ਨੂੰ ਪਤਾ ਹੁੰਦਾ ਕਿ ਮੇਰੇ ਨੇ ਸਾਲ ਦੀ ਸਟੱਡੀ ਆ, ਇੰਨੇ ਸਾਲ ਦਾ ਮੈਨੂੰ ਵਰਕ ਪਰਮਿਟ ਮਿਲ ਜੂਗਾ, ਮੇਰੇ ਕੋਲ ਆਹ ਆਪਸ਼ਨਾਂ ਨੇ, ਜੇ ਮੈਨੂੰ ਸਹੀ ਲੱਗਦਾ ਤਾਂ ਮੈਂ ਫੀਸ ਭਰ ਕੇ ਮੈਂ ਇੱਧਰ ਆ ਜੂੰਗਾ, ਮੈਂ ਆਪਣਾ ਹੈ ਨਾ ਫਿਊਚਰ ਬਾਰੇ ਸੋਚੂਗਾ। ਮੈਂ ਇੰਡੀਆ ਦੇ ਵਿੱਚ ਬੈਠਾ ਮੈਨੂੰ ਕੋਈ ਕਹੇ ਕਿ ਵੀ ਜੀ ਤੁਸੀਂ ਆ ਸਕਦੇ ਹੋ, ਤੁਸੀਂ ਸਿਰਫ ਪੜ੍ਹ ਸਕਦੇ ਹੋ ਪਰ ਤੁਸੀਂ ਪੱਕਾ ਇਸ ਕੰਟਰੀ 'ਚ ਰਹਿ ਨਹੀਂ ਸਕਦੇ, ਜੋ ਕਿ ਅੱਜ ਦੀ ਸਿਚੁਏਸ਼ਨ ਆ। ਤਾਂ ਹੀ
0: ਪਹਿਲੇ ਸੋਚੂ ਮੈਂ ਆਉਣਾ ਜਾਂ ਨਹੀਂ ਆਉਣਾ।
1: ਹਾਂਜੀ, ਅਤੇ ਤਾਂ ਹੀ ਇੱਧਰ ਅੱਜ ਕੱਲ੍ਹ ਕੋਈ ਆਉਂਦਾ ਨਹੀਂ ਹੈਗਾ ਜੀ, ਕਾਰਨ ਇਹ ਕਿ ਜਦ ਆਪਣਾ ਫਿਊਚਰ ਹੀ ਨਹੀਂ ਇੱਧਰ ਹੈਗਾ ਤਾਂ ਆਪਾਂ ਆਪਣੀ ਜ਼ਿੰਦਗੀ ਦੇ 3-4 ਸਾਲ ਇੱਧਰ ਕਿਉਂ ਦਈਏ। ਪਰ ਗੱਲ ਇਹ ਹੁੰਦੀ ਹੈ ਕਿ ਵੀ ਹੁਣ ਜਦੋਂ ਆਪਾਂ ਉੱਧਰੋਂ ਆਉਂਦੇ ਹਾਂ, ਜਿਹੜੇ ਆਪਾਂ ਨੂੰ ਗੱਲਾਂ ਬਾਤਾਂ ਉਹਨਾਂ ਨੇ ਦਿਖਾਈਆਂ ਹੋਈਆਂ ਨਾ, ਜਿਹੜੀ ਆਪਾਂ ਨੇ ਉਹਨਾਂ ਨੂੰ ਆਪਸ਼ਨ ਦਿੱਤੀਆਂ ਹੋਈਆਂ ਨੇ, ਕਿ ਉਹ ਤੁਹਾਡੇ ਕੋਲ ਐਕਟਿਵ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਜੇ ਹੈਗੀਆਂ ਨੇ ਤਾਂ ਤੁਸੀਂ ਉਹ ਆਪਸ਼ਨ ਨੂੰ ਐਕਟਿਵ ਰੱਖੋ, ਬੱਚਿਆਂ ਨੂੰ ਬੱਚਿਆਂ ਦੇ ਫਿਊਚਰ ਨਾਲ ਤੁਸੀਂ ਇੰਨਾ ਉਹ ਨਾ ਕਰੋ ਕਿ ਵੀ ਬੱਚਾ ਕਨਫਿਊਜ਼ ਹੋ ਜਾਵੇ, ਹੁਣ ਮੈਂ ਪੜ੍ਹਾਂ, ਮੈਂ ਕੰਮ ਕਰਾਂ, ਮੈਂ ਪ੍ਰੋਟੈਸਟ 'ਤੇ ਜਾਵਾਂ, ਮੈਂ ਆਪਦੇ ਫਿਊਚਰ ਮੈਂ ਫਿਊਚਰ 'ਚ ਜਾਵਾਂਗੇ।
0: ਬਿਲਕੁਲ ਟਰੂ ਜੀ, ਇਹ ਨਾ ਜਦੋਂ ਜਿੱਥੋਂ ਤੱਕ ਮੈਂ ਵੀ ਆਪਦਾ ਐਨਾਲਾਈਜ਼ ਕੀਤਾ, ਇੱਕ ਵਾਰ ਪਹਿਲਾਂ ਵੀ ਸ਼ੇਅਰ ਕੀਤਾ ਸੀ,
1: ਹਾਂਜੀ
0: 2017-18 ਤੱਕ ਐਵਰੀਥਿੰਗ ਫਾਈਨ ਚੱਲ ਰਿਹਾ ਸੀ। ਜਦੋਂ ਕਰੋਨਾ ਆਇਆ 19-20, ਉਦੋਂ ਬਹੁਤੇ ਆਪਾਂ ਦੇਖਿਆ ਕਿ ਇੱਕ ਜਾਣੇ ਨੂੰ ਲਾਈਨ 'ਤੇ ਕਰੋਨਾ, ਪੂਰੀ ਲਾਈਨ ਨੂੰ ਕਹਿ ਦਿੰਦੇ ਸੀ ਕਿ 13 ਦੇ ਨਾਲ ਹੀ ਘਰੇ ਬੈਠੋ। ਉਹਦੇ ਚੱਕਰ ਦੇ ਵਿੱਚ ਅਨਇੰਪਲੋਇਮੈਂਟ ਬਹੁਤ ਹੋਈ, ਬਹੁਤ ਕੰਪਨੀਆਂ ਬੰਦ ਹੋਈਆਂ ਅਤੇ ਗੌਰਮੈਂਟ ਨੇ ਸਪੋਰਟ ਲਈ $2,000 ਪੈਸੇ ਵੰਡਣੇ ਸ਼ੁਰੂ ਕੀਤੇ।
1: ਹਾਂਜੀ ਹਾਂਜੀ,
0: ਉਹਦਾ ਮਿਸਯੂਜ਼ ਲੋਕਾਂ ਨੇ ਵੀ ਕੀਤਾ।
1: ਹਾਂਜੀ ਬਿਲਕੁਲ,
0: ਕੈਸ਼ 'ਤੇ ਕੰਮ ਕਰੀ ਗਏ, ਗੌਰਮੈਂਟ ਤੋਂ $2,000 ਐਕਸਟਰਾ ਲਈ ਗਏ, ਫਿਰ ਬਿਜ਼ਨਸਾਂ ਨੂੰ ਜਦੋਂ ਕਾਰਪੋਰੇਸ਼ਨ 'ਤੇ $40,000 ਮਿਲੇ, ਉਹ ਵੀ ਜੇ ਕਿਤੇ 2-3 ਸੀ ਉਹਨਾਂ ਨੇ ਲੱਖ ਡਾਲਰ ਗੌਰਮੈਂਟ ਤੋਂ ਲਿੱਤਾ।
1: ਬਿਲਕੁਲ ਜੀ,
0: ਹੁਣ ਜਦੋਂ ਕਰੋਨਾ ਖਤਮ ਹੋਇਆ ਤਾਂ ਗੌਰਮੈਂਟ ਨੇ ਦੇਖਿਆ ਕਿ ਖਜ਼ਾਨਾ ਤਾਂ ਖਾਲੀ ਹੋ ਗਿਆ, ਪੈਸੇ ਤਾਂ ਵੰਡੇ ਗਏ।
1: ਹਾਂਜੀ ਬਿਲਕੁਲ,
0: ਉਦੋਂ ਉਹਨਾਂ ਨੇ ਜਿਵੇਂ ਕਹਿੰਦੇ ਆ ਕਿ ਇੱਕ ਵਾਰੀ ਪੈਸਾ ਲੈ ਕੇ ਆਉਣ ਦੇ ਲਈ ਗੇਟ ਖੋਲ ਤੇ, ਪਹਿਲਾਂ ਹੁੰਦਾ ਸੀ ਕਿ BA MA ਗ੍ਰੈਜੂਏਸ਼ਨ ਵਾਲਾ ਬੰਦਾ ਹੀ ਆਉਂਦਾ ਸੀ, ਪਰ ਪਲੱਸ ਟੂ ਵਾਲਾ ਰੂਲ ਉਦੋਂ ਕਿ ਆ ਜਾਓ, ਜਿਹਦੇ ਕੋਲ ਆ ਬੈਂਡ ਵੀ ਘਟਾਤੇ, 5.5 ਬੈਂਡ ਆ ਕੋਈ ਚੱਕਰ ਨੀ, ਆ ਜਾਓ 6 ਬੈਂਡ ਆ ਜਾਓ, ਪਲੱਸ ਟੂ ਆ ਜਾਓ, ਨੰਬਰ ਘੱਟ ਵੱਧ ਨੇ ਕੋਈ ਚੱਕਰ।
1: ਹਾਂਜੀ ਹਾਂਜੀ,
0: ਉਹ ਜਦੋਂ ਹੁਣ ਫਲੱਡ, ਗੌਰਮੈਂਟ ਨੇ ਤਾਂ ਆਪਦਾ ਭਰਿਆ ਖਾਤਾ, ਖਾਲੀ ਖਾਤੇ ਨੂੰ ਭਰਨਾ ਸੀ, ਪੈਸਾ ਆ ਗਿਆ, ਸਟੂਡੈਂਟ ਆ ਗਏ, ਪਰ ਉਹ ਜਦੋਂ ਆਪਾਂ ਵੀ $40,000 ਜਿਹੜੇ ਲੋਕਾਂ ਨੇ ਲਿੱਤਾ, ਉਹ ਪੈਸਾ ਕਿਸੇ ਬਿਜ਼ਨਸ 'ਚ ਤਾਂ ਪਾਇਆ ਨਹੀਂ, ਪਾਇਆ ਤਾਂ ਉਹ ਰੀਅਲ ਸਟੇਟ ਦੇ ਵਿੱਚ,
1: ਰੀਅਲ ਸਟੇਟ 'ਚ ਪਿਆ
0: ਜੀ। ਐਂਡ ਉਹ ਸਾਰਾ ਜਦੋਂ ਹੁਣ ਜਦੋਂ ਬੱਚੇ ਇੰਨੇ ਆ ਗਏ, ਉਹਨਾਂ ਨੂੰ ਹੁਣ ਕੰਮ ਮਿਲਿਆ ਨਹੀਂ, ਕਿਉਂਕਿ ਇਹ ਤਾਂ ਹੈ ਨਹੀਂ ਕੋਈ ਨਵੇਂ ਬਿਜ਼ਨਸ ਆਏ ਸੀ, ਅਤੇ ਉਹ ਜਦੋਂ ਕੰਮ ਦੀ ਘਾਟ ਹੋਈ ਤਾਂ ਫਿਰ ਦੇਖਿਆ ਕਿ ਚੋਰੀਆਂ, ਠੱਗੀਆਂ, ਡਾਕੇ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਪੈ ਗਏ, ਆਪਾਂ ਕਹਿੰਦੇ ਹਾਂ ਕਿ ਹੋਮਲੈਸ ਵਾਂਗੂ ਫੀਲ ਕਰ ਰਹੇ ਨੇ। ਐਂਡ ਫਿਰ ਕਮਿਊਨਿਟੀ ਨੇ ਰੌਲਾ ਪਾਇਆ, ਜਾਂ ਜਿਹੜੇ ਕਿ ਕੁਝ ਮੁੰਡੇ ਤਾਂ ਹੀ ਗੱਡੀਆਂ ਘੁਮਾ ਕੇ ਪਟਾਕੇ ਮਾਰਦੇ ਨੇ, ਐਂਡ ਕੁਝ ਬੰਦੇ ਲੁੱਟਾਂ ਖੋਹਾਂ ਚੋਰੀਆਂ 'ਤੇ ਹੋ ਗਏ, ਅਤੇ ਫਿਰ ਮੰਗ ਉੱਠੀ ਫੁੱਲ ਸਟੋਪ ਲਾਉਣ ਦੀ। ਹੁਣ ਫੁੱਲ ਸਟੋਪ ਲਾਉਣਾ PR ਦੇ ਰਾਹ ਔਖੇ ਕਰਨੇ ਆ, ਉਹਦੇ ਵਿੱਚ ਕਈ ਜੈਨੂਇਨ ਬੰਦੇ ਵੀ ਰਗੜੇ ਜਾ ਰਹੇ ਨੇ, ਤੇ ਮੇਰੇ ਖਿਆਲ ਨਾਲ ਤਾਂ ਇਹੀ ਸਾਰਾ।
1: ਜ਼ਿਆਦਾਤਰ ਜੈਨੂਇਨ ਹੀ ਹੁੰਦੇ ਆ ਜੀ, ਜਿੱਦਾਂ ਹੁਣ ਤੁਸੀਂ ਕਿਹਾ ਫਲੱਡ ਗੇਟ ਖੋਲਤੇ, ਚਲੋ ਠੀਕ ਹੈ, ਇਹਨਾਂ ਨੇ ਇਮੀਗ੍ਰੇਸ਼ਨ ਬਹੁਤ ਈਜ਼ੀ ਕਰਤੀ ਸੀਗੀ ਕਰੋਨਾ ਤੋਂ ਬਾਅਦ, ਜਦੋਂ ਉਰੇ ਥੋੜ੍ਹੀ ਲੇਬਰ ਸ਼ੋਰਟੇਜ ਹੋਈ, ਚਲੋ ਇਹਨਾਂ ਨੂੰ ਥੋੜ੍ਹੀ ਇਕਨੋਮਿਕ ਹੈਲਪ ਚਾਹੀਦੀ ਸੀ, ਜਿਵੇਂ ਤੁਸੀਂ ਦੱਸਿਆ ਕਿ ਖਜ਼ਾਨਾ ਖਾਲੀ ਕਰਤਾ ਸੀਗਾ ਇਹਨਾਂ ਨੇ ਪੈਸੇ ਵੰਡ ਕੇ, ਇਹਨਾਂ ਨੂੰ ਪੈਸੇ ਦੀ ਲੋੜ ਸੀ, ਇਹਨਾਂ ਨੇ ਸਟੂਡੈਂਟ ਥੋੜ੍ਹੀ ਈਜ਼ੀ ਕਰਤੀ ਇਮੀਗ੍ਰੇਸ਼ਨ, ਇਕੱਲੇ ਸਟੂਡੈਂਟ ਦੀ ਗੱਲ ਨਹੀਂ ਕਰਦੇ, ਉਸ ਦੇ ਨਾਲ ਨਾਲ ਕਿਵੇਂ ਆਪਾਂ ਫੈਮਿਲੀ ਸਪੋਂਸਰਸ਼ਿਪ ਹੋ ਗਈ, ਸਪਾਊਸਲ ਸਪੋਂਸਰਸ਼ਿਪ ਹੋ ਗਈ, ਇਹ ਚੀਜ਼ਾਂ ਬਹੁਤ ਈਜ਼ੀ ਕਰਤੀਆਂ ਸੀ ਉਹ ਟਾਈਮਾਂ ਦੇ ਵਿੱਚ, ਅਤੇ ਜਿਹਦੇ ਨਾਲ ਕੀ ਹੋਇਆ ਕਿ ਇਮੀਗ੍ਰੇਸ਼ਨ ਜ਼ਿਆਦਾ ਹੋ ਗਈ, ਅਤੇ ਇੱਧਰ ਮੇਰੇ ਹਿਸਾਬ ਨਾਲ ਓਨੇ ਇਹਨਾਂ ਕੋਲ ਇਨਫਰਾਸਟਰਕਚਰ, ਓਨਾ ਇਹਨਾਂ ਕੋਲ ਓਨੀ ਇਹਨਾਂ ਨੂੰ ਲੋੜ ਨਹੀਂ ਸੀ ਜਿੰਨੇ ਇਹਨਾਂ ਨੇ ਇਮੀਗ੍ਰੈਂਟਸ ਉਦੋਂ ਇਹਨਾਂ ਨੇ ਇਨਵਾਈਟ ਕਰ ਲਏ ਜਾਂ ਬੁਲਾ ਲਏ, ਅਤੇ ਉਸ ਦੇ ਵਿੱਚ ਉਸ ਤੋਂ ਬਾਅਦ ਫਿਰ ਯੂਕਰੇਨ ਅਤੇ ਰਸ਼ੀਆ ਦਾ ਜਦੋਂ ਵਾਰ ਹੋਇਆ ਤਾਂ ਯੂਕਰੇਨ ਦੇ ਵਿੱਚੋਂ ਜਿਹੜੇ ਰਿਫਿਊਜੀਜ਼ ਐਸਲਿਮ ਲੈ ਕੇ ਆਏ ਉਹ ਇਹਨਾਂ ਨੇ ਬਹੁਤ ਖੁੱਲ੍ਹੇ ਦਿਲ ਨਾਲ ਸੱਦੇ। ਚਲੋ ਸਰਕਾਰ ਦੀਆਂ ਨੀਤੀਆਂ ਹੁੰਦੀਆਂ ਨੇ, ਆਪਾਂ ਉਹਨਾਂ 'ਤੇ ਕਮੈਂਟ ਨਹੀਂ ਕਰਦੇ, ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਬੁਲਾਉਂਦੇ ਹੋ, ਜੋ ਤੁਸੀਂ ਸੁਪਨੇ ਦਿਖਾਉਂਦੇ ਹੋ, ਜੋ ਤੁਸੀਂ ਆਪਸ਼ਨਸ ਦਿੰਦੇ ਹੋ ਜੋ ਇਮੀਗ੍ਰੈਂਟ, ਉਹ ਡਿਲੀਵਰ ਕਰੋ, ਤੁਸੀਂ ਉਹ ਚੀਜ਼ਾਂ ਤੁਹਾਡੇ ਲਈ ਪੋਸੀਬਲ ਨਹੀਂ ਹੈਗਾ, ਪਰ ਸਰਕਾਰ ਤੁਸੀਂ ਇਸ ਪਾਵਰ ਦੇ ਵਿੱਚੋਂ, ਪਰ ਤੁਹਾਡਾ ਕੰਮ ਕੀ ਹੋਇਆ ਜੇ ਤੁਸੀਂ ਉਹ ਚੀਜ਼ਾਂ ਨੂੰ ਡਿਲੀਵਰ ਨਹੀਂ ਕਰ ਪਾ ਰਹੇ, ਜੇ ਤੁਹਾਡੇ ਜੇ ਉਹ ਵੋਟ ਦੇ ਐਲੀਜੀਬਲ ਨਹੀਂ ਹੈਗੇ, ਤਾਂ ਕੀ ਤੁਸੀਂ ਸਿਰਫ ਉਹਨਾਂ ਨੂੰ ਉਰੇ ਬੁਲਾ ਕੇ ਉਹਨਾਂ ਤੋਂ ਪੈਸੇ ਲੈ ਕੇ ਤੇ ਉਹਨਾਂ ਤੋਂ ਫੀਸਾਂ ਭਰਵਾ ਕੇ ਹੁਣ ਤੁਸੀਂ ਕਹਿੰਦੇ ਵੀ ਜਾਓ ਤੁਸੀਂ ਆਪਦਾ ਆਪਦਾ ਦੇਖ ਲਓ, ਜੇ ਤੋਂ ਜੋ ਬਣਦਾ ਕਰ ਲਓ। ਇਹ ਮੇਰੇ ਹਿਸਾਬ ਨਾਲ ਤਾਂ ਇਹ ਧੱਕਾ ਹੀ ਹੈ ਸਾਡੇ
0: ਸਟੂਡੀਓ ਦਾ ਨੰਬਰ ਹੈ ਦੋਸਤੋ, ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ 416-233-7868 ਮਾਨਸਾ, ਬੜਾ ਵਧੀਆ ਢਿੱਡੋਂ ਬੋਲ ਰਹੇ ਨੇ, ਬਹੁਤ ਚੰਗਾ ਲੱਗਿਆ ਜੀ ਤੁਹਾਡੀ ਸਪੀਚ ਸੁਣ ਕੇ। 416-233-7868 416-233-7868 ਦਾ ਮੈਪਲ ਕਲੀਨਿਕ ਤੇ ਸੈੱਲ ਲਾਈਨ ਜੁੜ ਚੁੱਕੀ ਹੈ ਢੀਂਡਸਾ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਵੈਲਕਮ।
2: ਸਤਿ ਸ਼੍ਰੀ ਅਕਾਲ ਬਾਈ ਜੀ, ਦੋਨੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਨਾਲ ਹੀ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਢੀਂਡਸਾ ਸਾਹਿਬ, ਜਿਹੜਾ ਤੁਸੀਂ ਕੱਲ ਅਨਾਊਂਸ ਕੀਤਾ ਸੀ ਕਿ ਜਿਹੜੇ ਵੀ ਪਰਿਵਾਰ ਤੁਹਾਨੂੰ ਡੀਪ ਕਲੀਨਿੰਗ ਦੇ ਲਈ, ਫੁੱਲ ਹਾਊਸ ਡੀਪ ਕਲੀਨਿੰਗ ਲਈ ਕੰਟੈਕਟ ਕਰ ਰਹੇ ਨੇ, ਹਰ ਇੱਕ ਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇ ਰਹੇ ਹੋ ਤੇ ਅੱਜ ਵੀ ਦੇ ਰਹੇ ਹੋ ਜੀ?
2: ਬਿਲਕੁਲ ਸਰ, ਜਿਹੜੇ ਵੀ ਸਰੋਤੇ ਸਾਨੂੰ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਪਾ ਕੇ ਗੱਲ ਕਰਨਗੇ ਸਾਡੇ ਨਾਲ, ਉਹਨਾਂ ਨੂੰ ਹਰ ਇੱਕ ਨੂੰ ਘਰ ਦੀ ਫੁੱਲ ਹਾਊਸ ਡੀਪ ਕਲੀਨ ਦੇ ਨਾਲ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਜਮਾ ਹੀ ਫ੍ਰੀ ਦੇਵਾਂਗੇ ਜੀ। ਚਾਹੇ ਤੁਸੀਂ ਉਹਦੇ ਨਾਲ ਆਪਣਾ ਜਿਹੜਾ ਹਾਰਡਵੁੱਡ ਦਾ ਫਲੋਰ ਆ ਉਹ ਕਲੀਨ ਕਰੋ, ਚਾਹੇ ਤੁਸੀਂ ਕਰ ਲਓ ਰੱਗ ਕਲੀਨ ਜੀ, ਮਲਟੀ ਯੂਜ਼ ਵਾਲਾ ਵੱਡਾ ਵੈਕਿਊਮ ਆ।
0: ਸੋ ਦੋਸਤੋ, 26 ਤਰੀਕ ਹੋ ਗਈ, 31 ਜੁਲਾਈ ਤੱਕ ਇਹਨਾਂ ਦੀ ਇਹ ਡੀਲ ਆ। ਕਾਲ ਕਰਕੇ ਰਜਿਸਟਰ ਤੁਸੀਂ ਅੱਜ ਹੋਣਾ ਗਾ ਕਲੀਨਿੰਗ, ਚਾਹੇ ਇਹ ਹੁਣ 29-30-31 ਨੂੰ ਬਹੁਤ ਸਾਰੇ ਲੋਕ ਮੂਵ ਇਨ ਮੂਵ ਆਊਟ ਹੁੰਦੇ ਨੇ, ਆਪਾਂ ਘਰ ਨੂੰ ਮੂਵ ਇਨ ਰੈਡੀ ਕਰਨਾ ਹੁੰਦਾ, ਦਾ ਮੈਪਲ ਕਲੀਨਿੰਗ ਉਹਦੇ ਵਿੱਚ ਹੈਲਪ ਕਰਦਾ ਘਰ ਨੂੰ ਕਲੀਨ ਕਰਦਾ, ਕੋਈ ਪਾਰਟੀ ਹੋ ਰਹੀ ਆ ਬਿਫੋਰ ਆਫਟਰ ਦੀ ਕਲੀਨਿੰਗ ਕਰਵਾਉਣੀ ਆ ਕਿਸੇ ਵੀ ਤਰ੍ਹਾਂ ਦੀ, ਚਾਹੇ ਰੈਂਟਲ ਪ੍ਰੋਪਰਟੀ ਆਪਣਾ ਪ੍ਰੋਪਰਟੀ ਹੈ, ਜੇ ਉਹਨੂੰ ਡੀਪ ਕਲੀਨਿੰਗ ਤੁਸੀਂ ਕਰਵਾਉਣਾ ਚਾਹੁੰਦੇ ਹੋ ਅੱਜ ਰਜਿਸਟਰ ਕਰਾ ਲਓ। ਕਲੀਨਿੰਗ ਚਾਹੇ 10 ਦਿਨਾਂ ਨੂੰ ਕਰਾਉਣੀ ਆ, 15 ਨੂੰ ਕਰਾਉਣੀ ਆ, 20 ਦਿਨਾਂ ਨੂੰ ਕਰਾਉਣੀ ਆ, ਉਹ ਤੁਹਾਡੀ ਮਰਜ਼ੀ ਹੈ, ਪਰ ਜੇ ਤੁਸੀਂ ਅੱਜ ਇਹਨਾਂ ਨੂੰ ਕਾਲ ਕਰੋਗੇ ਰਜਿਸਟਰ ਹੋ ਜਾਓਗੇ, ਕਲੀਨਿੰਗ ਤਾਂ ਅਫੋਰਡੇਬਲ ਰੇਟ ਤੇ ਹੋਊਗਾ, ਕੰਮ ਤਾਂ ਤੁਹਾਡਾ ਵਧੀਆ ਹੋਊਗਾ, ਨਾਲ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਦਿੱਤਾ ਜਾਊਗਾ। ਨੰਬਰ ਟੂ ਕਾਲ 647-286-0077 647-286-0077 647-286-0077 ਢੀਂਡਸਾ ਸਾਹਿਬ, ਕੁਇਕਲੀ ਇੱਕ ਵਾਰ ਆਪਣੀਆਂ ਸਰਵਿਸ ਦੇ ਨਾਮ ਦੱਸ ਦਿਓ ਜੀ, ਹੋਰ ਕਿਹੜੀ ਕਿਹੜੀ ਸਰਵਿਸ ਦਿੰਦੇ ਜੀ?
2: ਸਰਵਿਸ ਸਾਡੀਆਂ ਜੀ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਦੋਨਾਂ ਦੇ ਲਈ ਅਸੀਂ ਕਰਦੇ ਹਾਂ ਜੀ। ਸਾਡੀਆਂ ਸਰਵਿਸ ਦੇ ਵਿੱਚ ਹੈਗਾ, ਜੇ ਕਿਸੇ ਨੇ ਵੀ ਘਰ ਨੂੰ ਸੋਫਟ ਵਾਸ਼ ਕਰਾਉਣਾ, ਪਾਵਰ ਵਾਸ਼ ਕਰਾਉਣਾ, ਸਾਈਡ ਵਾਕਾਂ ਵਾਸ਼ ਕਰਾਉਣੀਆਂ, ਡਰਾਈਵੇ ਵਾਸ਼ ਕਰਾਉਣਾ ਜਾਂ ਡਰਾਈਵੇ ਤੇ ਸੀਲਰ ਮਰਾਉਣਾ, ਬੈਕ ਯਾਰਡ ਕਲੀਨ ਕਰਵਾਉਣਾ ਜੀ, ਤੇ ਫਿਰ ਆਪਾਂ ਘਰ ਦੇ ਅੰਦਰ ਆ ਜਾਈਏ ਜਾਂ ਬਾਹਰੋਂ ਵਿੰਡੋਜ਼ ਕਲੀਨ ਜਿਹੜੀਆਂ ਕਰਦੇ ਹਾਂ, ਉਹ 3-stage ਫਿਲਟਰੇਸ਼ਨ ਸਿਸਟਮ ਦੇ ਨਾਲ ਵਿੰਡੋਜ਼ ਕਲੀਨ ਕਰਦੇ ਹਾਂ ਜੀ। ਉਹਦੇ ਨਾਲ ਜਿਹੜੀ ਗਲਾਸ ਦੀ ਸਾਈਨਿੰਗ ਹੈ ਤੇ ਟ੍ਰਿਮਾਂ ਮਤਲਬ ਕਿ ਵੀ ਰਿਜੂਵਨੇਟ ਹੋ ਜਾਂਦੀਆਂ ਨੇ ਜੀ, ਵੀ ਪ੍ਰੋਪਰ ਘਰ ਦੀ ਲੁੱਕ ਚੇਂਜ ਹੋ ਜਾਂਦੀ ਹੈ ਟੋਟਲੀ। ਇਹ ਤੋਂ ਇਲਾਵਾ ਜੀ ਡੀਪ ਕਲੀਨਿੰਗ ਹੈ ਸਾਡੀ ਜਿਹੜੀ, ਉਹ ਪ੍ਰੀਮੀਅਮ ਡੀਪ ਕਲੀਨ ਚ ਸਾਡੀ ਟੀਮ ਪੂਰੀ ਮਾਹਰ ਹੈ, ਮਤਲਬ ਕਿ ਵੀ ਘਰ ਦਾ ਚਾਹੇ ਪੁਰਾਣਾ ਘਰ ਹੋਵੇ ਉਹਨੂੰ ਵੀ ਨਵੇਂ ਅਰਗਾ ਕੱਢ ਦਿੰਨੇ ਆ ਆਪਾਂ।
0: ਸੋ ਫੁੱਲ ਹਾਊਸ ਡੀਪ ਕਲੀਨਿੰਗ, ਜੰਕ ਰਿਮੂਵ, ਪੋਸਟ ਕੰਸਟਰਕਸ਼ਨ ਕਲੀਨਿੰਗ, ਸਾਰਾ ਕੁਝ ਤੁਸੀਂ ਕਰਦੇ ਹੋ? ਚਾਹੇ ਤੁਸੀਂ ਕਲੀਨਿੰਗ ਇਸ ਮੰਥ ਕਰਾਉਣੀ ਹੈ ਜਾਂ ਅਗਲੇ ਮੰਥ ਕਰਾਉਣੀ ਹੈ, ਅੱਜ ਕਾਲ ਕਰੋ ਤੇ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 600
2: ਇੱਕ ਸੋਰੀ ਤੁਹਾਨੂੰ ਇੰਟਰਪਟ ਕਰ ਰਿਹਾ, ਇੱਕ ਹੋਰ ਰਹਿ ਗਿਆ ਸੀ ਜਿਹੜਾ ਆਪਾਂ ਲੱਕੀ ਡਰਾ ਕੱਢਣ ਜਾ ਰਹੇ ਹਾਂ ਮੰਥ ਐਂਡ ਤੇ 31 ਜੁਲਾਈ ਨੂੰ ਜੀ, ਉਹ ਤੁਸੀਂ ਕੋਈ ਵੀ ਸਰਵਿਸ ਲੈ ਕੇ ਐਨਰੋਲ ਹੋ ਸਕਦੇ ਹੋ। ਉਹਦੇ ਚ ਵੱਡੇ ਸਾਈਜ਼ ਦਾ ਡਾਇਸਨ ਦਾ ਵੈਕਿਊਮ
0: ਮੰਥ ਐਂਡ ਤੇ ਇੱਕ ਹੋਰ ਵੈਕਿਊਮ ਕਲੀਨਰ ਵੀ, ਡਾਇਸਨ ਦਾ ਵੈਕਿਊਮ ਕਲੀਨਰ ਵੀ ਫ੍ਰੀ ਕੱਢ ਰਹੇ
2: ਹਾਂ ਜੀ। ਲੱਕੀ ਡਰਾ ਕੱਢਾਂਗੇ, ਉਹਦੇ ਵਿੱਚ ਲੱਕੀ ਡਰਾ ਚ ਜਿਹੜੇ ਵੀ ਵਿਨਰ ਹੋਣਗੇ ਉਹਨਾਂ ਨੂੰ ਡਾਇਸਨ ਦਾ ਵੈਕਿਊਮ।
0: ਨੰਬਰ ਬੋਲ ਦੋ ਇੱਕ ਵਾਰੀ ਤੁਸੀਂ।
2: ਨੰਬਰ ਹੈ ਜੀ 647-286-0077 647-286-0077 647-286-0077
0: ਬਹੁਤ ਸ਼ੁਕਰੀਆ ਬਾਈ ਜੀ। ਸੋ ਦੋਸਤੋ, ਦਾ ਮੈਪਲ ਕਲੀਨਿੰਗ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ। ਫੁੱਲ ਹਾਊਸ ਡੀਪ ਕਲੀਨਿੰਗ ਕਰਾਉਣੀ ਹੈ ਤਾਂ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇਣਗੇ। ਰਾਈਟ ਨਾਓ ਕਾਲ ਕਰ ਲਓ 647-286-0077 647-286-0077 647-286-0077 ਗੱਲਬਾਤ ਹੋ ਰਹੀ ਨੇ ਅੱਜ ਜੋ ਬੱਚਿਆਂ ਦੀ ਪ੍ਰੋਟੈਸਟ, ਕਿਉਂਕਿ ਪਹਿਲਾਂ ਇੰਡੀਆ ਦੇ ਵਿੱਚ ਦੇਖੀ ਹੁਣ ਕੈਨੇਡਾ ਦੇ ਵਿੱਚ ਦੇਖੀ, ਮਨ ਦੁਖੀ ਹੁੰਦਾ ਸੜਕਾਂ ਤੇ ਬੈਠੇ ਬੱਚਿਆਂ ਨੂੰ ਦੇਖ ਕੇ, ਤੇ ਉਹਦੇ ਬਾਰੇ ਮਹਿਕ ਜੀ ਸਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇ ਕੇ ਗਏ ਆ। ਤੇ ਤੁਸੀਂ ਵੀ ਆਪਣੀ ਟਿੱਪਣੀ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਆ 416-233-7868। ਦੀਪ ਇੰਦਰ ਜੀ ਨੇ, ਬਾਈ ਜੀ ਵੈਲਕਮ ਅਗੇਨ।
3: ਹਾਂਜੀ ਭਾਜੀ, ਮੈਂ ਨਾ ਦੁਬਾਰਾ ਕੀਤਾ ਸੀਗਾ, ਆਈ ਵਾਸ ਨਾਟ ਪਲੈਨਿੰਗ, ਪਰ ਜਿੰਨੇ ਕਾਲ ਆ ਰਹੇ ਆ ਆਪਾਂ ਵਾਰੀ ਵਾਰੀ ਸਰਕਾਰਾਂ ਇਹ ਕਰਦੀਆਂ ਸਰਕਾਰਾਂ ਉਹ ਕਰਦੀਆਂ, ਮੈਂ 2 ਪੁਆਇੰਟ ਰੱਖਣਾ ਚਾਹੂੰਗਾ। ਪੰਜਾਬੀ ਕਮਿਊਨਿਟੀ ਹੁੰਦੇ ਸੀਗੇ ਆਪਾਂ ਕੰਟਰੀਬਿਊਟ ਕੀਤਾ, ਬਟ ਅਕਾਊਂਟੇਬਿਲਿਟੀ ਪੁਆਇੰਟ ਆਫ ਵਿਊ ਤੇ ਪਹਿਲਾਂ, ਐਂਡ ਮੇਰੇ ਕਾਫੀ ਦੋਸਤ ਨੇ, ਮੈਂ ਇੱਥੇ ਆ ਕੇ ਆਪ ਸਟੂਡੈਂਟ ਪੜ੍ਹੇ ਆ, ਇਸ ਪ੍ਰੋਸੈਸ ਚ ਗਿਆ ਤੇ ਇੱਥੇ ਹੋਇਆ, ਪਹਿਲਾਂ ਬੜੀ ਵਧੀਆ ਇਮੇਜ ਹੁੰਦੀ ਸੀਗੀ, ਬੜਾ ਵਧੀਆ ਟ੍ਰੀਟ ਕੀਤਾ ਜਾਂਦਾ ਸੀ। ਰੀਸੈਂਟਲੀ ਬਹੁਤ ਆਪਦੇ ਹੀ ਡਿਫਰੈਂਟ ਕਮਿਊਨਿਟੀ ਦੇ ਲੋਕਾਂ ਤੋਂ ਕੁਸਚਨ ਆਉਂਦਾ, ਕੋਈ ਚੋਰੀ ਹੁੰਦੀ ਹੈ, ਕੋਈ ਕ੍ਰਿਮੀਨਲ ਨਿਊਜ਼ ਆਉਂਦੀ ਹੈ, ਕਿਤੇ ਲੁੱਟ ਖੋ ਹੋ ਗਈ, ਕਿਤੇ ਗੱਡੀਆਂ ਚੋਰੀ ਹੋ ਗਈਆਂ। 80% ਆਪਣੇ ਜੱਟਾਂ ਦੇ ਮੁੰਡੇ ਆ, ਪੰਜਾਬੀ ਹੈ, 80% ਹੈ, ਇਹਨੇ ਮੈਂ ਘੱਟ ਨੀ ਕਹਿ ਰਿਹਾ ਐਵਰੇਜ ਸਟੈਟਸ ਹੈ। ਸੈਕਿੰਡ ਥਿੰਗ, ਜਦੋਂ ਤੁਸੀਂ ਆਪਣੇ ਪੰਜਾਬ ਚ ਚਲੇ ਜਾਓ, ਪੰਜਾਬ ਚ ਆਪਾਂ ਜਾਂਦੇ ਹਾਂ, ਉੱਥੇ ਕੋਈ ਪ੍ਰਵਾਸੀ ਆ ਕੇ ਕੋਈ ਕ੍ਰਾਈਮ ਕਰਦਾ, ਆਪਾਂ ਸਾਰਾ ਪੰਜਾਬ ਖੜਾ ਹੋ ਕੇ ਮੋਰਚੇ ਲਾਉਣ ਲੱਗ ਜਾਂਦਾ ਕਿ ਨਾ ਪ੍ਰਵਾਸੀਆਂ ਨੂੰ ਕੱਢੋ, ਕਿਉਂਕਿ ਇਹ ਤੰਗ ਕਰਦੇ ਸਾਨੂੰ। ਪਰ ਜਦੋਂ ਅਸੀਂ ਪ੍ਰਵਾਸੀ ਬਣ ਕੇ ਕੈਨੇਡਾ ਚ ਆਉਂਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਕ੍ਰਾਈਮ ਕਰਾਂਗੇ, ਅਸੀਂ ਐਜ਼ ਅ ਕਮਿਊਨਿਟੀ ਉਹਦੀ ਅਕਾਊਂਟੇਬਿਲਿਟੀ ਨਹੀਂ ਲਵਾਂਗੇ, ਸਾਨੂੰ ਸਿਰਫ ਸਾਡੇ ਚੰਗੇ ਕੰਮਾਂ ਦੀ ਅਕਾਊਂਟੇਬਿਲਿਟੀ ਦਿਓ, ਮਾੜੇ ਕੰਮ ਉਹ ਕੁਝ ਥੋੜੇ।
0: ਇਹ ਗੱਲ ਤੁਹਾਡੀ ਸਹੀ ਨਹੀਂ ਹੈਗੀ ਬਾਈ ਜੀ। ਆਪਣੇ ਤਾਂ ਜਿਵੇਂ ਕਹਿੰਦੇ ਆ ਨਾ, ਹਜੇ ਕੋਈ ਬੰਦਾ ਮੰਨ ਲਓ ਉਹਦੇ ਟਰੱਕ ਚੋਂ ਡਰੱਗ ਫੜੀ ਗਈ, ਉਹਦਾ ਹਜੇ ਉਹ ਕੋਰਟ ਵੱਲੋਂ ਉਹ ਗਿਲਟੀ ਪ੍ਰੂਵ ਨਹੀਂ ਵੀ ਹੋਇਆ, ਪਰ ਮੀਡੀਆ ਟ੍ਰਾਇਲ ਜਿਹੜਾ ਪਹਿਲੇ ਚੱਲ ਪੈਂਦਾ, ਕਈ ਵਾਰ ਉਹ ਡਰਾਈਵਰ ਦਾ ਕਸੂਰ ਵੀ ਨਹੀਂ ਹੁੰਦਾ, ਪਰ ਖਬਰਾਂ ਫੋਟੋਆਂ ਪਹਿਲੇ ਚੱਲ ਜਾਂਦੀਆਂ ਨੇ। ਇਹ ਨਹੀਂ ਹੈਗਾ ਕਿ ਕਿਸੇ ਕ੍ਰਾਈਮ ਨੂੰ ਡਿਫੈਂਡ ਕੀਤਾ ਜਾਂਦਾ, ਕਮਿਊਨਿਟੀ ਜਾਂ ਮੀਡੀਆ ਤਾਂ ਜਦੋਂ ਕੋਈ ਨਾਮ ਆਉਂਦਾ ਉਹ ਤਾਂ ਪਹਿਲੇ ਨੰਬਰ 'ਤੇ ਖਬਰਾਂ ਪੈਂਦੀਆਂ ਨੇ, ਪੇਜਾਂ 'ਤੇ ਚੱਲਦੀਆਂ ਨੇ ਜੀ। ਕ੍ਰਾਈਮ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ, ਜਿਹੜੇ ਅਨਸਰ ਆਪਾਂ ਪਲਾਜ਼ਿਆਂ ਦੇ ਵਿੱਚ ਗੱਡੀਆਂ ਉੱਚੀ ਉੱਚੀ ਜਿਵੇਂ ਕਹਿੰਦੇ ਆ ਉਹ ਡੋਨਟ ਜੇ ਬਣਾਉਂਦੇ ਨੇ, ਧੂੰਆਂ ਕੱਢਦੇ ਨੇ, ਪਟਾਕੇ ਮਾਰਦੇ ਨੇ, ਉਹਦੇ ਤਾਂ ਰੇਡੀਓ ਤੇ ਵੀ ਟਾਕ ਸ਼ੋਅ ਹੁੰਦੇ ਆ, ਵੀਡੀਓ ਤੇ ਵੀ ਉਹਨਾਂ ਦਾ।
3: ਜੀ ਨਹੀਂ, ਤੁਹਾਡੀ ਗੱਲ ਸਹੀ ਹੈ, ਮੈਂ ਨਹੀਂ ਕਹਿੰਦਾ ਕਿ ਆਪਾਂ ਉਹਨੂੰ ਕ੍ਰਾਈਮ ਨੂੰ ਜਸਟੀਫਾਈ ਕਰ ਰਹੇ ਹਾਂ, ਸਿੰਪਲ ਗੱਲ ਕਹਿ ਰਿਹਾ ਕਿ ਇੰਨਾ ਜ਼ਿਆਦਾ ਆਪਣੇ ਲੋਕਾਂ ਦਾ ਨਾਮ ਆਉਣਾ ਨੈਗੇਟਿਵ ਚੀਜ਼ ਚ ਇੰਨਾ ਚੀਜ਼ਾਂ ਨੂੰ ਹੈਲਪ ਨਹੀਂ ਕਰਦਾ। ਕਈ ਵਾਰੀ ਸਟੂਡੈਂਟਸ ਇੰਨਾ ਕਰਕੇ ਵੀ ਸਫ਼ਰ ਕਰਦੇ ਆ, ਕਿਉਂਕਿ ਐਜ਼ ਅ ਕਮਿਊਨਿਟੀ ਤੁਹਾਡਾ ਨਾਮ ਨੈਗੇਟਿਵ ਚ ਇੰਨਾ ਲਾਈਮ ਲਾਈਟ ਹੋ ਰਿਹਾ, ਲੋਕ ਤੁਹਾਨੂੰ ਇੰਜਰਨਲ ਸਪੋਰਟ ਵੀ ਨੀ ਕਰਨਾ ਚਾਹੁੰਦੇ। ਜਿਹੜਾ ਤੁਹਾਡੇ ਸਾਹਮਣੇ ਜੱਜ ਬੈਠਾ ਜੋ ਕਹਿ ਰਿਹਾ ਕਿ ਮੇਰੇ ਕੋਰਟ ਚ ਯਾਰ 20 ਕੇਸ ਆਉਂਦੇ ਆ ਹਫ਼ਤੇ ਚ, ਤੇ 20 ਦੇ ਵਿੱਚੋਂ 16 ਤਾਂ ਇਹੀ ਨੇ, ਤੇ ਫਿਰ ਮੈਂ ਹੋਰ ਇਹਨਾਂ ਨੂੰ ਕਿੰਨਾ ਓਕੇ ਕਰਨਾ। ਕਈ ਵਾਰੀ ਬਾਇਸਨੈਸ ਹੋ ਜਾਂਦੀ ਹੈ। ਸੈਕਿੰਡ ਚੀਜ਼ ਜਿਹੜੀ ਹੈਗੀ ਹੈ, ਕੋਵਿਡ ਦੀ ਗੱਲ ਆਉਂਦੀ ਹੈ, ਪਾਲਿਸੀਜ਼ ਕੱਢਦੀਆਂ ਨੇ, ਉਹਨਾਂ ਦੀ ਕੋਈ ਗਲਤੀ ਨੀ, ਉਹ ਤੁਸੀਂ ਲੈਣਾ ਨਹੀਂ ਲੈਣਾ ਤੁਹਾਡੀ ਜ਼ਿੰਮੇਵਾਰੀ ਹੈ, ਕੁਛ ਆਪ ਵੀ ਅਕਾਊਂਟੇਬਿਲਿਟੀ ਰੱਖਣੀ ਚਾਹੀਦੀ ਆਪਾਂ ਨੂੰ।
0: ਸ਼ੁਕਰੀਆ ਬਾਈ ਜੀ, ਮੈਂ ਥੋੜੀਆਂ ਕਾਲਾਂ ਛੋਟੀਆਂ ਰੱਖੂੰਗਾ ਪਰ ਮੈਸੇਜ ਤੁਹਾਡਾ ਡਿਲੀਵਰ ਹੋ ਗਿਆ ਜੀ। ਹਰਮਨਪ੍ਰੀਤ ਨੇ ਸਾਡੇ ਨਾਲ ਅਗਲੇ ਕਾਲਰ ਜੀ।
4: ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
4: ਹਾਂਜੀ ਬਾਈ, ਵੈਸੇ ਤਾਂ ਆਪਾਂ ਬਿਲਕੁਲ ਐਗਰੀ ਕਰਦੇ ਹਾਂ ਇਸ ਚੀਜ਼ ਨਾਲ, ਕਿਉਂਕਿ ਮੈਂ ਜਿਵੇਂ ਪਿੱਛੇ ਪਹਿਲਾਂ ਵੀ ਬਾਈ ਨੇ ਕਹੀ ਕਿ ਪੜ੍ਹਾਈ ਕਰਕੇ ਆਉਣੀ ਚਾਹੀਦੀ ਆ, ਬਈ ਸਕਿੱਲ ਜੋਬ ਹੋਵੇ ਮੇਰੇ ਕੋਲੇ, ਬਈ ਸਕਿੱਲ ਜੋਬ ਵੀ ਆ, ਤੇ ਇਸ ਟਾਈਮ ਜਿੱਦਾਂ ਕਹਿ ਲਓ ਕਿ ਮੈਂ 12ਵੀਂ ਕਰਕੇ ਜ਼ਰੂਰ ਆਇਆ, ਪਰ ਮਕੈਨਿਕਾਂ ਦਾ ਵੀ ਕੁਝ ਨਹੀਂ ਬਣਦਾ ਪਿਆ, ਜੇ ਤੁਹਾਨੂੰ ਸਹੀ ਗੱਲ ਦੱਸਾਂ। ਹੈ ਮੈਂ ਇੱਥੇ ਹੈਮਿਲਟਨ ਲਾਗੇ ਰਹਿੰਦਾ ਜੀ, ਤੇ ਰਹੀ ਕ੍ਰਾਈਮ ਦੀ ਗੱਲ ਜੀ, ਉਹ ਮੈਂ ਇੰਨਾ ਕਹਿਣਾ ਚਾਹੂੰਗਾ ਕਿ ਗੌਰਮੈਂਟ ਨੇ ਹਾਲਾਤ ਏਦਾਂ ਕੀਤੇ ਆ, ਇਹ ਗੌਰਮੈਂਟ ਦਾ ਵੀ ਹੱਥ ਪੂਰਾ ਵਾ, ਕਿਉਂਕਿ ਉਹ ਤਾਂ ਕਰਕੇ ਆਈ, ਇਹ 2022-23 ਤੋਂ ਬਾਹਲਾ ਸ਼ੁਰੂ ਹੋ ਗਿਆ ਕੰਮ ਜਦੋਂ ਇਹਨਾਂ ਨੇ ਨੱਥ ਪਾਉਣੀ PR ਤੇ ਸ਼ੁਰੂ ਕੀਤੀ, ਤੇ ਹੁਣ ਇਹ ਬੰਦੇ ਹੁਣ ਕਿਵੇਂ ਕਰਦੇ ਆ ਜਦੋਂ ਬੰਦਾ ਸਹੀ ਰਾਹ ਤੇ ਹੋਵੇ ਜੀ। ਸ਼ਾਇਦ 70-80% ਆਪਣੇ ਬੱਚੇ ਹੀ ਏਦਾਂ ਦੇ ਹੋਣਗੇ, ਮੈਂ ਵੀ ਉਹੀ ਏਜ ਆ ਹਜੇ, ਕਿ ਉਹ ਬੰਦਾ ਜਦੋਂ ਮਜਬੂਰ ਹੋ ਜਾਂਦਾ ਨਾ ਜੀ, ਉਹ ਤਾਂ ਕਰਕੇ ਇਸ ਕੰਮ ਲਈ ਨੂੰ ਫਿਰ ਕਹਿੰਦਾ ਕਿ ਯਾਰ ਮੈਂ ਜੇ ਓਦਾਂ ਨੀ ਕਮਾਈ ਕੀਤੀ ਤਾਂ ਮੈਂ ਏਦਾਂ ਕਰ ਲਾ। ਮੈਂ ਕਿਸੇ ਨੂੰ ਐ ਪ੍ਰਭਾਵਿਤ ਨੀ ਕਰ ਰਿਹਾ ਇਹ ਚੀਜ਼ ਕਰਕੇ, ਪਰ ਮੈਂ ਆਪਦਾ ਪੱਖ ਕਿ ਜਿਹੜੇ ਸਹੀ ਵੀ ਹੁੰਦੇ ਆ ਕ੍ਰਾਈਮ ਮਤਲਬ ਵੱਧ।
0: ਸੋ ਤੁਸੀਂ ਉਹੀ ਕਹਿੰਦੇ ਹੋ ਕਿ ਜਦੋਂ ਕੋਈ ਫੇਅਰ ਚਾਂਸ ਨਹੀਂ ਮਿਲਦਾ ਜਾਂ ਅਨਇੰਪਲੋਇਡ ਹੋ ਜਾਂਦਾ, ਉਹੀ ਬੱਚੇ ਕ੍ਰਾਈਮ ਦੇ ਵਿੱਚ ਜਾਂਦੇ ਨੇ। ਨਾਗਪਾਲ ਜੀ, ਤੁਹਾਡੇ ਤੁਹਾਨੂੰ ਵੀ ਰੂਬਰੂ ਕਰਦੇ ਹਾਂ, ਕਿਉਂਕਿ ਜੋ ਨਾ ਡੇਟ ਆ ਰਹੀ ਹੈ ਨਾ, ਸਰਕਾਰ ਜੋ ਗ੍ਰਾਂਟ ਦੇ ਰਹੀ ਆ, ਜਿਹਦੇ ਵਿੱਚ ਵੀ ਬਹੁਤ ਸਾਡੇ ਨਾਲ ਅੱਜ ਜੋ ਪਰਿਵਾਰ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਬਹੁਤ ਲੋਕ ਜ਼ਰੂਰਤਮੰਦ ਨੇ, ਅਤੇ ਨਾਗਪਾਲ ਜੀ ਦਾ ਸੁਨੇਹਾ ਦੋਸਤੋ ਬੜਾ ਜ਼ਰੂਰੀ ਆ। ਜੇ ਤੁਹਾਨੂੰ ਜੋਬ ਨਹੀਂ ਮਿਲ ਰਹੀ, ਤੁਸੀਂ ਅਨਇੰਪਲੋਇਡ ਹੋ, ਤੁਹਾਡੀ ਇਨਕਮ 70,000 ਜਾਂ ਇਸ ਤੋਂ ਘੱਟ ਆ, ਤਾਂ ਸਰਕਾਰ ਪੈਸੇ ਵੀ ਦੇ ਰਹੀ ਆ, $1,000 ਦੇ ਰਹੀ ਆ। ਸੋ ਇਹ ਸੁਨੇਹਾ ਨਾਗਪਾਲ ਜੀ ਦੇਣਗੇ 2 ਮਿੰਟਾਂ ਦੇ ਵਿੱਚ ਸਾਡੇ ਨਾਲ। ਮਾਨ ਸਾਹਿਬ ਨੇ, ਮਾਨ ਸਾਹਿਬ ਟੈਲੀਵਿਜ਼ਨ ਫ੍ਰੀ ਜਿਹੜਾ ਤੁਸੀਂ ਅਨਾਊਂਸ ਕੀਤਾ ਸੀਗਾ ਕਿ ਬਲਾਈਂਡਸ ਤੁਸੀਂ ਲਾ ਰਹੇ ਹੋ।
1: ਹਾਂਜੀ, ਆਪਾਂ ਨੂੰ ਬਹੁਤ ਜ਼ਿਆਦਾ ਕਾਲਾਂ ਕੱਲ੍ਹ ਵੀ ਆ ਰਹੀਆਂ ਨੇ, ਅੱਜ ਸਵੇਰ ਤੋਂ ਵੀ ਫੋਨ ਤੁਸੀਂ ਦੇਖ ਰਹੇ ਹੋ, ਮੈਂ ਆਫਿਸ ਦੇ ਵਿੱਚੋਂ ਬਾਹਰ ਹੀ ਜਾ ਰਿਹਾ।
0: ਜੀ ਜੀ।
1: ਤੇ ਡੀਲ ਕੀ ਚੱਲ ਰਹੀ ਜ਼ੇਬਰਾ ਬਲਾਈਂਡਸ ਦੇ ਰੋਲਰ ਸ਼ੇਡ, ਜਿੱਥੇ ਕਿ ਆਪਾਂ 5 ਸਾਲ ਦੀ ਵਾਰੰਟੀ ਦੇ ਨਾਲ ਨਾਲ 50 ਤਰ੍ਹਾਂ ਦੀਆਂ ਕਲਰ ਆਪਸ਼ਨਸ ਦੇ ਰਹੇ ਹਾਂ, ਕਸਟਮ ਮੇਡ ਤੇ ਕੈਨੇਡੀਅਨ ਮੇਡ ਬਲਾਈਂਡਸ ਨੇ ਜੀ ਇਹ। ਪ੍ਰੀਮੀਅਮ ਕੁਆਲਿਟੀ ਹੈ ਜੀ, ਤੁਸੀਂ ਚੇਨ ਵਾਲੇ ਲਗਵਾ ਸਕਦੇ ਹੋ, ਤੁਸੀਂ ਮੋਟਰਾਈਜ਼ਡ ਜਾਂ ਰਿਮੋਟ ਕੰਟਰੋਲ ਜਾਂ ਆਪਣੇ ਫੋਨ ਤੋਂ ਐਪ ਨਾਲ ਕੰਟਰੋਲ ਕਰ ਸਕਦੇ ਹੋ।
0: 5 ਸਾਲ ਦੀ ਵਾਰੰਟੀ ਹੈ,
1: 5 ਸਾਲ ਦੀ ਵਾਰੰਟੀ ਹੈ ਜੀ,
0: ਤੇ ਆਪਣਾ 50 ਤਰ੍ਹਾਂ ਦੇ ਕਲਰ ਆਪਸ਼ਨ, ਪ੍ਰਾਈਸ ਇਹਦਾ ਹੋਲਸੇਲ ਵਾਲੇ ਹੀ ਹੈ।
1: ਹੋਲਸੇਲ ਦਾ ਪ੍ਰਾਈਸ ਹੈ ਜੀ, ਬਲੈਕ ਆਊਟ ਲਗਵਾਓ ਜਿਹਦੇ ਵਿੱਚ ਦੀ ਹਨੇਰਾ ਪੂਰਾ ਹਨੇਰਾ ਕਰਦੀਆਂ ਨੇ ਤੇ ਨੋਨ ਬਲੈਕਆਊਟ ਲਗਵਾਓ ਜੇ ਤੁਹਾਨੂੰ ਘਰ ਦੇ ਵਿੱਚ ਥੋੜੀ ਬਹੁਤੀ ਰੋਸ਼ਨੀ ਪਸੰਦ ਹੈ ਤੁਸੀਂ ਕਿਸੇ ਤਰ੍ਹਾਂ ਦੀ ਬਲੈਂਡ ਚੂਜ਼ ਕਰ ਸਕਦੇ ਹੋ ਕੋਈ ਮਰਜ਼ੀ ਕਲਰ ਚੂਜ਼ ਕਰ ਸਕਦੇ ਹੋ ਕੋਈ ਮਰਜ਼ੀ ਸਾਈਜ਼
0: ਨਾ ਆਉਣਾ ਜਾਣਾ ਵੀ ਤੁਸੀਂ ਸਾਡੇ ਘਰ ਆ ਕੇ ਵਿੰਡੋ ਮੇਅਰ ਕਰਕੇ ਸਾਨੂੰ ਕੋਟ ਦੇ ਦੋਗੇ ਉੱਥੇ ਕਲਰ ਚੋਇਸ ਕਰਾ ਦੋਗੇ ਸਾਰਾ ਚੀਜ਼
1: ਬਿਲਕੁਲ ਜੀ ਬਿਲਕੁਲ ਜੀ ਮੂਜ਼ ਬਲੈਂਡਸ ਦੀ ਟੀਮ ਤੁਹਾਡੇ ਕੋਲ ਆਏਗੀ ਸੈਂਪਲਸ ਲੈ ਕੇ ਆਏਗੀ ਕੈਟਾਲੋਗ ਲੈ ਕੇ ਆਏਗੀ ਤੁਹਾਨੂੰ ਕਲਰਸ ਆਪਸ਼ਨ ਦਿਖਾਈਆਂ ਜਾਣਗੀਆਂ ਮੈਜਰਮੈਂਟ ਕਰਕੇ ਔਨ ਦਾ ਸਪੋਟ ਤੁਹਾਨੂੰ ਪ੍ਰਾਈਸ ਕੋਡ ਦਿੱਤਾ ਜਾਏਗਾ ਤੇ ਔਨ ਦਾ ਸਪੋਟ ਤੁਹਾਡਾ ਆਰਡਰ ਕਨਫਰਮ ਕੀਤਾ ਜਾਏਗਾ ਆਰਡਰ ਕਨਫਰਮ ਕੀਤਾ ਜਾਏਗਾ ਜੀ 50% ਫਲੈਟ ਡਿਸਕਾਊਂਟ ਤੇ ਚਾਹੇ ਤੁਹਾਡੀਆਂ ਦੋ ਵਿੰਡੋਆਂ ਨੇ ਚਾਹੇ ਚਾਰ ਨੇ ਚਾਹੇ ਪੰਜ ਨੇ ਚਾਹੇ ਛੇ ਨੇ ਚਾਹੇ ਦਸ ਨੇ ਚਾਹੇ 20 ਨੇ
0: ਸੋ ਜੇ 20 ਨੇ ਜੇ ਪੂਰੇ ਘਰ ਦੀਆਂ ਵਿੰਡੋ ਨੇ ਪੂਰੇ ਘਰ ਚ 10-15-20 ਨੇ ਤਾਂ ਜਿੱਦਾਂ ਤੁਸੀਂ ਬਲਾਈਂਡ ਲੈ ਕੇ ਆਓਗੇ ਲਾਉਣ ਆਓਗੇ
1: ਹਾਂਜੀ
0: ਤੁਸੀਂ ਕੱਲੇ ਬਲਾਈਂਡ ਨਹੀਂ ਲੈ ਕੇ ਆਉਂਦੇ
1: ਨਹੀਂ ਜੀ
0: ਨਾਲ ਟੈਲੀਵਿਜ਼ਨ ਵੀ ਲੈ ਕੇ ਆਓਗੇ
1: ਬਿਲਕੁਲ ਜੀ ਜਦੋਂ ਆਪਾਂ ਪੂਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਆ 50% ਫਲੈਟ ਡਿਸਕਾਊਂਟ ਦੇ ਨਾਲ ਨਾਲ
0: 5 ਸਾਲ ਦੀ ਵਾਰੰਟੀ ਦੇ ਨਾਲ
1: ਇੱਕ ਸਮਾਰਟ ਟੀਵੀ
0: ਫ੍ਰੀ
1: ਬਿਲਕੁਲ ਫ੍ਰੀ ਤੋਹਫੇ ਦੇ ਵਿੱਚ ਇੰਸਟਾਲੇਸ਼ਨ ਵੀ ਬਿਲਕੁਲ ਫ੍ਰੀ 647-399-4646 647-399-4646 647-399-4646
0: ਤੇ ਦੋਸਤੋ ਕਾਲ ਕਰ ਸਕਦੇ ਘਰ ਦੇ ਵਿੱਚ ਪਰਦੇ ਲਵਾਉਣੇ ਸੀ ਤਾਂ ਮੂਜ਼ ਬਲਾਈਂਡ ਨੂੰ ਕਾਲ ਕਰੋ ਇਹਨਾਂ ਦੇ ਬਹੁਤ ਵਾਜਬ ਰੇਟ ਨੇ 50% ਤੁਹਾਨੂੰ ਜਿੱਥੇ ਆਫ ਮਿਲੂਗਾ 5 ਸਾਲ ਦੀ ਵਾਰੰਟੀ ਮਿਲੂ ਹਾਈ ਕੁਆਲਿਟੀ ਬਲਾਈਂਡ ਲੱਗਣਗੇ ਤੇ ਨਾਲ ਟੈਲੀਵਿਜ਼ਨ ਵੀ ਫ੍ਰੀ ਦੇਣਗੇ ਜਿੰਨੀ ਅੱਜ ਕਾਲ ਆ ਜਾਣਗੀਆਂ ਕਾਲ ਕਰ ਲਓ 647-399-4646 647-399-4646 647-389-4646 647-399-4646 ਬਾਈ ਕਮਲਜੀਤ ਜੀ ਸਾਡੇ ਨਾਲ ਨੇ ਬਾਈ ਜੀ ਸਤਿ ਸ੍ਰੀ ਅਕਾਲ
5: ਸਤਿ ਸ੍ਰੀ ਅਕਾਲ ਬਾਈ ਜੀ ਤੇ ਕੀ ਹਾਲ ਚਾਲ ਠੀਕ ਠਾਕ ਹੋ ਜੀ
0: ਹਾਂਜੀ ਬਹੁਤ ਵਧੀਆ ਜੀ
5: ਹਾਂਜੀ ਮੈਂ ਇੰਡੀਆ ਬਾਰੇ ਤੁਸੀਂ ਕਰ ਰਹੇ ਸੀ ਨਾ ਗੱਲਬਾਤ ਨਾ ਜੋ ਹੋਇਆ ਉੱਥੇ ਹੁਣ ਦੇਖੋ ਜਦੋਂ ਸਰਕਾਰਾਂ ਹੈ ਨਾ ਬਾਰ ਬਾਰ ਇੱਕ ਕੰਮ ਦੇ ਵਿੱਚ ਫੇਲ ਹੋਈ ਗਿਆ ਕਿਉਂਕਿ ਪੇਪਰ ਲੀਕ ਬਹੁਤ ਵਾਰੀ ਹੋਇਆ ਨਾ ਇਹਨਾਂ ਦੇ ਟਾਈਮ ਤੇ ਕੁਛ ਤਾਂ ਨਿਊਜ਼ ਇਹੀ ਹੈ 154 ਟਾਈਮ ਹੋਇਆ ਕਿਉਂਕਿ ਉਹ ਤੋਂ ਬਾਅਦ ਕਈ 89 ਤੱਕ ਵੀ ਕਹਿ ਰਹੇ ਨੇ ਬਟ ਸਟਿਲ ਔਰ 24 ਦੇ ਵਿੱਚ ਤਾਂ ਇਹਨਾਂ ਨੇ ਕਾਨੂੰਨ ਬਣਾਇਆ ਸੀਗਾ ਇਸੇ ਸਰਕਾਰ ਨੇ ਔਰ ਉਹ ਤੋਂ ਬਾਅਦ ਉੱਥੇ ਕਾਰਵਾਈ ਕੀ ਹੋਈ ਚਲੋ ਠੀਕ ਹੈ ਕਾਰਵਾਈ ਨਹੀਂ ਹੋਈ ਸਰਕਾਰਾਂ ਬਿਜੀ ਇਹਨਾਂ ਨਾਲ ਕਮੀਆਂ ਕਹਿ ਸਕਦੇ ਹਾਂ ਪਰ ਮਸਲਾ ਇਹ ਜਦੋਂ ਸਰ ਹੁਣ ਕਿੰਨੇ ਦਿਨ ਹੋ ਗਏ 22 ਬੱਚੇ ਜਿਹੜੇ ਕਿ ਉੱਥੇ ਦੇਸ਼ ਦਾ ਟੈਲੈਂਟ ਸੀ ਉਹ ਦੇ ਆਰ ਗੋਨ ਉਹਨਾਂ ਦਾ ਜਵਾਬ ਦੇ ਕੌਣ ਹੈ ਬਸ ਉਸ ਤੋਂ ਤੁਸੀਂ ਤਰੀਕੇ ਕਿਹੜੇ ਵਰਤ ਰਹੇ ਹੋ ਤੁਹਾਡੀ ਪੁਲਿਸ ਆ ਨੇਮ ਪਲੇਟ ਨਹੀਂ ਲੱਗੀ ਉਹਦੇ ਉੱਤੇ ਕੁਛ ਨੀ ਹੈਗਾ ਪਤਾ ਨੀ ਕੌਣ ਹੈ ਬੰਦੇ ਮੂੰਹ ਤੇ ਮਾਸਕ ਪਾਏ ਆ ਔਰ ਕਿੱਲਾਂ ਮਾਰੀਆਂ ਠੀਕ ਆ ਪ੍ਰੋਟੈਸਟ ਕਰਦੇ ਤੁਸੀਂ ਪਾਣੀ ਛੱਡੋ ਉਹਨਾਂ ਦੇ ਉੱਤੇ ਜੋ ਵੀ ਕਰਦੇ ਹੋ ਤਾਂ ਕੋਈ ਤਰੀਕਾ ਹੁੰਦਾ ਇੱਕ ਵੈਸੇ ਅਸੀਂ ਦੰਬ ਜਿਹੜੇ ਮਾਰਦੇ ਆ ਦੁਨੀਆਂ ਦੀ ਲਾਰਜੈਸਟ ਡੈਮੋਕ੍ਰੇਸੀ ਕੰਟਰੀ ਹੈ ਸਾਡੀ ਆ
0: ਬਿਲਕੁਲ ਜੀ ਥੈਂਕ ਯੂ ਕਮਲਜੀਤ ਜੀ ਬਿਲਕੁਲ ਤੁਹਾਡੇ ਜਵਾਬ ਸਮਝ ਸਕਦੇ ਆ ਜਦੋਂ ਬੱਚਿਆਂ ਦੇ ਹੱਥਾਂ ਚ ਕਿਤਾਬਾਂ ਦੀ ਜਗ੍ਹਾ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿੱਥੇ ਆਪਦਾ ਫਿਊਚਰ ਸਿਕਿਓਰ ਦੀ ਚਮਕ ਹੋਣੀ ਚਾਹੀਦੀ ਆ ਉੱਥੇ ਅਥਰੂ ਨਿਕਲਦੇ ਨੇ ਉਹ ਕਿਸੇ ਨੂੰ ਚੰਗੇ ਨਹੀਂ ਲੱਗਦੇ ਬਹੁਤ ਸ਼ੁਕਰੀਆ ਪਰ ਇਹ ਯੂਨਿਟੀ ਹੀ ਸੀ ਜੋ ਰਿਜ਼ਾਈਨ ਉਹਨਾਂ ਨੂੰ ਕਰਵਾ ਗਈ ਪਰ ਹੁਣ ਇਹਦੇ ਨਾਲ ਅਸਰ ਕਿੰਨਾ ਪੈਂਦਾ ਮੋਦੀ ਸਾਹਿਬ ਨੇ 5 ਘੰਟੇ ਪਹਿਲਾਂ ਰੀਲ ਪਾਈ ਉਹ ਕਹਿੰਦੇ ਅਸੀਂ ਇੱਕ ਵੱਖਰੀ ਟਾਸਕ ਫੋਰਸ ਬਣਾਵਾਂਗੇ ਜਿਹਦਾ ਕੰਮ ਹੀ ਹੋਊਗਾ ਇਹ ਚੀਜ਼ ਨੂੰ ਕੰਟਰੋਲ ਕਰਨਾ ਸ਼ੁਕਰੀਆ ਜੀ ਮੈਂ ਸਮਾਂ ਸਮਾਪਤ ਕਰ ਲਾਂ ਜੀ
5: ਗੱਲ ਇਹ ਹੈ ਜਦੋਂ ਊਚ ਨੀਚ ਹਰ ਹਰ ਜਗ੍ਹਾ ਹੁੰਦੀ ਆ ਆਪਾਂ ਇੱਥੇ ਵੀ ਦੇਖ ਲਓ ਕਿੰਨੀਆਂ ਹੋ ਰਹੀਆਂ ਪਰ ਜਦੋਂ ਸਰਕਾਰਾਂ ਕਾਰਵਾਈ ਨਾ ਕਰਨ ਫਿਰ ਆਪਾਂ ਉਹਨਾਂ ਨੂੰ ਸ਼ੱਕ ਦੇ ਕੇ ਦੇਸ਼ ਦੇ ਵਿੱਚ ਜੂ ਲਿਆਉਣਾ ਚਾਹੀਦਾ
0: ਸ਼ੁਕਰੀਆ ਭਾਈ ਜੀ
5: ਕਾਰਵਾਈ ਕਰ ਰਹੀ ਆ
0: ਥੈਂਕ ਯੂ ਕਮਲ ਜੀ
5: ਸਾਥ ਦੇਣਾ ਚਾਹੀਦਾ
0: ਧੰਨਵਾਦ ਧੰਨਵਾਦ ਸਟੂਡੈਂਟ ਨੰਬਰ ਹੈ 416-233-7768 ਨਾਗਪਾਲ ਜੀ ਲੰਮਾ ਟਾਈਮ ਹੋਲਡ ਰੱਖਣਾ ਪਿਆ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ
6: ਕਿਤੇ ਸਤਿ ਸ੍ਰੀ ਅਕਾਲ ਜੀ ਸਭੀ ਨੂੰ
0: ਨਾਗਪਾਲ ਜੀ ਅੱਜ ਸੁਨੇਹਾ ਤੁਹਾਡਾ ਦੋ ਤਰੀਕੇ ਨਾਲ ਬੜਾ ਇੰਪੋਰਟੈਂਟ ਆ ਨੰਬਰ ਇੱਕ ਜਿਹੜੀ ਪਿਛਲੇ ਤੁਸੀਂ ਦੱਸ ਰਹੇ ਹੋ ਕਿ 2018 ਤੋਂ ਹੀ ਸ਼ਾਇਦ ਇਹ ਗ੍ਰਾਂਟ ਸਰਕਾਰ ਦੇ ਰਹੀ ਸੀ ਉਹਦੇ ਉਹਦੇ ਆਖਰੀ ਦਿਨ ਆ ਗਏ ਤੇ ਆਪਣੇ ਰੇਡੀਓ ਤੇ ਲਾਸਟ ਟਾਈਮ ਹੀ ਅਨਾਊਂਸਮੈਂਟ ਹੋ ਰਹੀ ਆ ਡੈਡਲਾਈਨ ਤੇ ਦੂਸਰਾ ਅੱਜ ਜਿਹੜੀ ਸਾਡੀ ਆਡੀਅੰਸ ਆ ਅੱਜ ਪਰਿਵਾਰ ਜੁੜੇ ਹੋਏ ਨੇ ਸਟੂਡੈਂਟ ਪ੍ਰੋਟੈਸਟ ਨੂੰ ਲੈ ਕੇ ਜੁੜੇ ਹੋਏ ਨੇ ਬਹੁਤੀਆਂ ਫੈਮਿਲੀਜ਼ ਇੱਦਾਂ ਦੀਆਂ ਨੇ ਸਾਨੂੰ ਜਿੰਨੀਆਂ ਕਾਲਾਂ ਅੱਜ ਪਰਿਵਾਰਾਂ ਦੀਆਂ ਆਈਆਂ ਜਿਹੜੇ ਊਬਰ ਜਾਂ ਟਰੱਕ ਕਿੱਤੇ ਨਾਲ ਸੰਬੰਧਿਤ ਨੇ ਜਿਹੜੇ ਇਸ ਸਮੇਂ ਚੰਗੇ ਉਹਨਾਂ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਸਹੀ ਨਹੀਂ ਹੈਗੀ ਐਂਡ ਬਹੁਤੇ ਪਰਿਵਾਰ ਇੱਦਾਂ ਦੇ ਨੇ ਜਿਹੜੇ ਬਾਈ ਜੀ ਦੀ ਵੀ ਕਾਲ ਆਈ ਸੀ ਉਹ ਪੀ ਆਰ ਸਟੇਟਸ 'ਤੇ ਨੇ ਪਰ ਫਾਈਨੈਂਸ਼ੀਅਲੀ ਇਨਕਮ ਸਟੇਬਲ ਨਹੀਂ ਹੈਗੀ ਬਹੁਤ ਅਪ ਡਾਊਨ ਆ ਹਰ ਸਾਲ ਦੇ ਵਿੱਚ ਅਪ ਡਾਊਨ ਆ ਹਰ ਮਹੀਨੇ ਦੇ ਵਿੱਚ ਅਪ ਡਾਊਨ ਆ ਸੋ ਜਿਹੜੇ ਪਰਿਵਾਰਾਂ ਦੀ ਇਨਕਮ $70,000 ਤੋਂ ਘੱਟ ਆ 2024 ਦੇ ਨੋਟਸ ਆਫ ਅਸੈਸਮੈਂਟ 'ਤੇ ਪੀ ਆਰ ਅਤੇ ਸਿਟੀਜ਼ਨ ਜਿਹੜੇ ਹੈਗੇ ਨੇ ਅਤੇ ਇੰਗਲਿਸ਼ ਆਉਂਦੀ ਆ ਉਹਨਾਂ ਦੇ ਲਈ ਨਾਗਪਾਲ ਜੀ ਇੱਕ ਅਵੇਅਰਨੈਸ ਲਈ ਇੱਕ ਚੀਜ਼ ਲੈ ਕੇ ਆਏ ਨੇ ਬਾਈ ਜੀ ਦੱਸੋ ਆਪਣੀ ਜਵਾਨੀ ਕੀ ਆ
7: हाँ जी, सो हमारी कंपनी का नाम है यूनी ग्लोबल एडवाइजरी, ऑफिस हमारा मिसिसागा में है, हरण टारी डेरी पे। 8 साल से हम लाइक स्किल डेवलपमेंट कोर्सेज में डील करते हैं। लाइक खास बात यह है कि हम उन कोर्सेज में डील कर सकते हैं जहाँ आपके आपकी पॉकेट से पैसे जाए कॉलेज को, बट नहीं, हम उन कोर्सेज में डील करते हैं जो गवर्नमेंट स्पॉन्सर्ड है। गवर्नमेंट उन्हीं कोर्सेज को स्पॉन्सर करती है जो एक क्राइटेरिया फुलफिल करते हैं, मतलब वर्थ इट है। और बाकी कहते हैं इसमें आपको लाइक गवर्नमेंट ही फीस पे करती कॉलेज की, ऑन अदर हैंड आपको रहने खाने के लिए फंडिंग देती है, सीधा आपके खाते में आते हैं वो पैसे, मेरे खाते में नहीं आते। 30 से 100,000 की फंडिंग है, डिपेंड करता है कि आपके लिए फैमिली साइज कितना है, जितना कम है, जितना फैमिली साइज ज्यादा है, बच्चे ज्यादा है, उतनी ज्यादा फंडिंग आपके खाते में डायरेक्ट आती है। आज इस फंडिंग का हाफ पोर्शन ग्रांट्स है, जो कि इस हफ्ते के बाद मतलब 2 दिन के बाद बंद होने वाला है, क्योंकि गवर्नमेंट अपनी पॉलिसी चेंज कर रही है।
0: सो नागपाल जी, इहदे विच जे कोई एग्जांपल दे दो, जे फैमिली ऑफ 4 आ एंड किन्ने क पैसे आ जाणगे गवर्नमेंट वल्लों?
7: हां जी, फैमिली ऑफ 4 को अप टू $80,000 बन जाता है, उसमें से $40,000 तो मतलब आधा हिस्सा, हाफ पोर्शन तो नॉन रिफंडेबल है, टैक्स फ्री ग्रांट्स के रूप में होता है। जो रेस्ट पोर्शन होता है $40,000, वो 0% पे ऑप्शनल लोन होता है, और लाइक दोनों कंबाइंड क्लाइंट के खाते में जाते हैं। फैमिली ऑफ 4 है मतलब 2 बच्चे हैं, तो गवर्नमेंट ज्यादा फंडिंग देती है। अगर कोई कपल है तो अप टू $45,000 आता है, रिटायर्ड कपल हो गए जैसे कोई, राइट, चाहे पेंशन पे है, डजंट मैटर, नो एज लिमिट, नो क्रेडिट चेक, फंडिंग आपके अकाउंट में आती है खर्चा चलाने के लिए।
0: जैसे जे सिर्फ 3 क्राइटेरिया के इनकम 2024 के नोटिस ऑफ असैसमेंट से 70,000 तो घट आ, PR ते सिटीजन ने इंग्लिश आउंदी आ, तां उहनां लई सुनहरी मौका कि उह सौखे जे कोर्स भी एनरोल कर सकदे ने, स्किल वाले कोर्स भी अपलाई कर सकदे ने, डिपेंड अपॉन उहनां दी किहड़ी इच्छा। पर इदां दे इन्ने सौखे कोर्स भी तुसीं दस्सिआ सी हैगे ने जिन्हां दा कोई टैस्ट ही नहीं होना, सिर्फ ऑनलाइन अटेंडेंस आ ते कुछ क असाइनमेंट्स ने, ते उह बड़ा सौखे पेपर पास हो जांदे ने, ते गवर्नमेंट ने उह पढ़ाई करन दे लई ईवन कई बच्चे नूं बिल्डिंग दी, कईआं नूं आखिआ सी बिल्डिंग दे विच भविख सुनहरा करिआ सी, PSW करिए, ਅਸੀਂ ਆਹ ਕਰੀਏ, ਉਹ ਪੜ੍ਹਾਈ ਗੌਰਮੈਂਟ ਕਰਵਾ ਰਹੀ ਆ, ਫਰੀ ਦੇ ਵਿੱਚ ਕਰਵਾ ਰਹੀ ਆ, ਗ੍ਰਾਂਟ ਤੇ ਲੋਨ ਦੇ ਰਹੀ ਆ। ਐਂਡ ਕਈ ਵਾਰ ਇੰਨੇ ਸੌਖੇ ਕੋਰਸ ਬਿਜ਼ਨਸ ਦੇ, ਅਕਾਊਂਟਿੰਗ ਦੇ ਜਾਂ ਹੋਰ ਕਈ ਕੋਰਸ ਨੇ ਜਿਹਦਿਆਂ ਦੇ ਵਿੱਚ ਤੁਸੀਂ ਕਾਲਜ ਵੀ ਨਹੀਂ ਜਾਣਾ, ਘਰ ਬੈਠੇ ਹੀ ਕਲਾਸ ਲਾਉਣੀ ਆ, ਕੋਈ ਪੇਪਰ ਵੀ ਨਹੀਂ ਹੋਊਗਾ, ਪਾਸ ਵੀ ਹੋ ਜਾਓਗੇ, ਐਂਡ ਤੁਹਾਡੇ ਖਾਤੇ ਦੇ ਵਿੱਚ ਗੌਰਮੈਂਟ ਨੇ ਗ੍ਰਾਂਟ ਤੇ ਲੋਨ ਵੀ ਦੇਣੀ ਆ। ਅੱਛਾ, ਤੁਹਾਡੀ ਫੀਸ ਕਿੰਨੀ ਹੋਊਗੀ ਜੀ?
7: ਕੰਮ ਹੋਣੇ ਕੇ ਬਾਅਦ 199 ਜਾਂ 499, ਡਿਪੈਂਡਿੰਗ ਔਨ ਦਾ ਕੋਰਸ, ਕੁਛ ਕੋਰਸ ਈਜ਼ੀ ਹੈ, ਕੁਛ ਬਹੁਤ ਈਜ਼ੀ ਹੈ। That's it. आपकी फंडिंग पे हमारी नजर नहीं है, साफ तरीके से साफ काम 8 साल से कर रहे हैं, बहुतों को असिस्ट कर चुके, कोई मीठी बातें नहीं है, कोई चलाकी नहीं है इसके अंदर।
0: खाते दे विच तो दस रहे हो कि आउणगे $1,000 ते जदों पैसे आ गए तुहानू बाद 199 या 499 दे देने।
7: बिल्कुल जी, रीजन ये है कि भाई इस काम में कोई भी सेटिंग नहीं है, कोई अप्रोच नहीं है, कोई कागज नहीं हिल रहे, कोई गलत काम है ही नहीं, सही काम की फीस कम ही होती है, वो तो हमें आदत पड़ी हुई है गलत काम, मतलब हमें गलत करने की हर चीज को, बट लेकिन सही काम है सही तरीके से।
0: सिंगल मदर ते जेड़े जोड़े पेंशन दे उत्ते ने बुजुर्ग जेड़े ओ भी अप्लाई कर सकदे ने?
7: बिल्कुल जी, एज लिमिट कुछ है नहीं, सिंगल मदर है तो ज्यादा बेनिफिट है, गवर्नमेंट की पॉलिसी है, जैसे गवर्नमेंट आपको चाइल्ड बेनिफिट देती है, रिफ्यूजीज पे बिलियन डॉलर्स होटल बिल लगा देती है, $1.1 billion, वैसे गवर्नमेंट आपको फंडिंग दे रही है। बट यस, फंडिंग के 2 पार्ट है, ग्रांट और लोन, और ग्रांट बंद होने वाली है 1 अगस्त के बाद। आप भी एनरोल करें आज के टाइम पे, अगर आपको 100,000 आ रहा है फैमिली 5 को, तो हाफ पोर्शन तो ग्रांट्स है जो वापस ही नहीं करना, नो एज लिमिट, नो क्रेडिट चेक, नो गारंटर, फंडिंग आपके खाते में आती है, हमारे खाते में नहीं आती।
0: नंबर साझा कर दो जी।
7: छोटी सिटीज काम होने के बाद है, शुरू में नहीं है कुछ भी।
0: नंबर साझा कर दो।
7: 437-264-3175, 437-264-3175, हुणे कॉल करो ते कल साडे ऑफिस आओ, 2 दिन रह गए ने, अप्लाई करो ते फंडिंग दा मजा लो, नजारे लो, क्योंकि गवर्नमेंट पॉलिसी चेंज कर रही है जी, पीछे ना रहो, सब ऑलरेडी बहुत लोग अप्लाई कर चुके ने।
0: सो दोस्तों, कहने दा भाव तुसीं कॉल करोगे फ्री दे विच, एक बार अपना केस डिस्कस ही कर लो कि जी मैं इन्नी एदा मेरा स्टेटस आ ते इन्नी मेरी इनकम है, किन्ने पैसे तुहानू मिल जाणगे, किहड़ी किहड़ी ऑप्शन तुहाडे लई ने। इन्हां ने जे ओवर दा कॉल कहता कि हां जी तुहाडा 40 to 50,000, 60 to 70,000, 80 to 90,000 तक दा तुहानू पैसा आ सकदा, फिर तुसी डॉक्यूमेंट भी बड़े ईजी ने, ते जे इन्हां ने हाँ कहती, ज्यादातर वह गवर्नमेंट वालों अपरूवल आ ही जाती है, जदों अपरूवल आ गई इन्हां दी फीस तो 199 आ, ਪਹਿਲਾਂ ਤੁਹਾਡੇ ਖਾਤੇ ਚ ਪੈਸੇ ਆਉਣਗੇ, ਇਦੂ ਬਾਅਦ ਚ ਇਹਨਾਂ ਨੂੰ 199 ਜਾਂ 499। ਸੋ ਤੁਸੀਂ ਨਾਗਪਾਲ ਜੀ ਨੂੰ ਕਾਲ ਕਰੋ, ਓਵਰ ਦਾ ਕਾਲ ਹੀ ਇਹਨਾਂ ਨੇ ਤੁਹਾਨੂੰ ਚੀਜ਼ਾਂ ਐਕਸਪਲੇਨ ਕਰ ਦੇਣੀਆਂ ਨੇ। ਨੰਬਰ 437-264-3175, 437-264-3175। ਤੁਹਾਡੇ ਮਨ ਦੇ ਵਿੱਚ ਹੋਰ ਕੋਈ ਕੁਐਸਚਨ ਆ, ਡਾਇਰੈਕਟ ਨਾਗਪਾਲ ਜੀ ਨੂੰ ਪੁੱਛੋ, 437-264-3175। ਇਨਕਮ ਘੱਟ ਆ, ਪੀ ਆਰ ਜਾਂ ਸਿਟੀਜ਼ਨ ਨੂੰ ਇੰਗਲਿਸ਼ ਆਉਂਦੀ ਆ ਤਾਂ ਗੌਰਮੈਂਟ ਤੁਹਾਨੂੰ ਸਪੋਰਟ ਕਰ ਰਹੀ ਆ। ਇਹ ਸਕੀਮ ਗ੍ਰਾਂਟ ਬੰਦ ਹੋਣ ਲੱਗੀ ਆ, ਰਾਈਟ ਨਾਓ ਕਾਲ ਕਰ ਲਓ 4374275 4374 2644 3175। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ। ਤੇ ਨਾਲ ਦੇ ਨਾਲ ਤੁਹਾਨੂੰ ਦੋਸਤੋ ਦੱਸ ਦਈਏ ਤੰਬੂ ਟੈਂਟ ਸੇਲ ਜਿਹਦਾ ਅੱਜ ਆਖਰੀ ਦਿਨ ਆ, ਸੁੱਖ ਬਾਈ ਜੀ ਸਾਡੇ ਨਾਲ ਨੇ। ਸੁੱਖ ਬਾਈ ਜੀ ਆਉਂਦੋ।
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲੂ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ। ਪਰਿਵਾਰ ਬਹੁਤ ਸਾਰੇ ਫਰਨੀਚਰ ਦਾ ਫਾਇਦਾ ਲੈ ਰਹੇ ਨੇ, ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਬਹੁਤ ਸਾਰੇ ਬੈਡਰੂਮ
9: is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੋਸਤੋ ਜੇ ਤੁਸੀਂ ਪ੍ਰੋਗਰਾਮ ਦੇ ਸਾਵਰ ਦੇ ਵਿੱਚ ਜੁੜੇ ਹੋ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਆਪਣੇ ਫਰਮਾਇਸ਼ੀ ਗੀਤ ਸੰਗੀਤ ਜਾਂ ਫਿਰ ਚੱਲਦੇ ਟੋਪਿਕ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਟੂਡੀਓ ਦਾ ਨੰਬਰ ਆ 416-233-7368, 416-233-7368। ਸਟੂਡੀਓ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਮਾਨ ਸਾਹਿਬ। ਮਾਨ ਸਾਹਿਬ, ਅੱਜ ਗੱਲਾਂ ਬਾਤਾਂ ਇਕੱਲੇ ਸਟੂਡੈਂਟ ਭਾਈਚਾਰੇ ਦੀ ਨਹੀਂ ਕਰ ਰਹੇ, ਗੱਲਾਂ ਬਾਤਾਂ ਟਰਾਂਸਪੇਰੈਂਸੀ ਦੀਆਂ ਹੋ ਰਹੀਆਂ ਨੇ ਕਿ ਉਹ ਕਿਸੇ ਵੀ ਫੀਲਡ ਦੇ ਵਿੱਚ ਹੋ ਸਕਦਾ, ਤੇ ਐਕਸਪਲੋਇਟੇਸ਼ਨ ਦੀ ਗੱਲਬਾਤ ਖਾਸ ਤੌਰ ਤੇ ਜਿਹੜੇ ਬੱਚੇ ਸਾਡੇ ਨਾਲ ਕਰਦੇ ਨੇ ਕਿ ਜੀ ਅਸੀਂ ਐਕਸਪਲੋਇਟ ਹੋ ਰਹੇ ਹਾਂ, ਐਂਡ ਉਹ ਐਕਸਪਲੋਇਟੇਸ਼ਨ ਵੱਖੋ ਵੱਖ ਕੰਮਾਂ ਦੇ ਵਿੱਚ ਦੇਖੀ ਜਾਂਦੀ ਆ। ਬਹੁਤ ਸਾਰੇ ਰੈਸਟੋਰੈਂਟਾਂ ਤੇ ਸਵਾਲ ਉੱਠੇ ਨੇ, ਬਹੁਤ ਸਾਰੀਆਂ ਟਰਕਿੰਗ ਕੰਪਨੀਆਂ ਤੇ ਸਵਾਲ ਉੱਠੇ ਨੇ, ਬਹੁਤ ਸਾਰੀਆਂ ਕੰਸਟਰਕਸ਼ਨ ਕੰਪਨੀਆਂ ਦੇ ਉੱਤੇ ਸਵਾਲ ਉੱਠੇ ਨੇ, ਬਹੁਤ ਸਾਰੇ ਅਲੱਗ ਅਲੱਗ ਕੈਟੇਗਰੀ ਨੇ। ਤੁਹਾਨੂੰ ਲੱਗਦਾ ਜੋ ਤੁਸੀਂ ਨਿੱਜੀ ਗਿਣਤੀ ਦੇ ਵਿੱਚ ਦੇਖਦੇ ਹੋ ਕੋਈ ਬੱਚੇ ਨਾਲ, ਹਰ ਬੱਚਾ ਕਹਿੰਦਾ ਕਹਿੰਦਾ ਯਾਰ ਮੇਰੇ ਨਾਲ ਇੱਕ ਕਦੇ ਨਾ ਕਦੇ ਤਾਂ ਇੰਸੀਡੈਂਟ ਹੁੰਦਾ ਹੀ ਆ ਵੀ ਜਿਹੜਾ ਕਹਿੰਦਾ ਕਿ ਮੈਨੂੰ ਮੇਰੇ ਬਣਦੇ ਕੰਮ ਦੇ ਪੈਸੇ ਨਹੀਂ ਮਿਲੇ।
1: ਬਿਲਕੁਲ ਜੀ, ਆਪਾਂ ਮੈਂ ਤੁਹਾਡੇ ਨਾਲ ਇੱਕ ਨਾ ਇੰਸੀਡੈਂਟ ਸ਼ੇਅਰ ਕਰਦਾ, ਪਿਛਲੇ ਤੋਂ ਪਿਛਲੇ ਹਫ਼ਤੇ ਦੀ ਗੱਲ ਆ। ਜਿਵੇਂ ਆਪਾਂ ਮੂਜ਼ ਬਲਾਈਂਡਸ ਦੇ ਵਿੱਚ ਜਦੋਂ ਆਪਾਂ ਬਲਾਈਂਡਸ ਇੰਸਟਾਲ ਕਰਨ ਜਾਂਦੇ ਹਾਂ ਤਾਂ ਕਈ ਵਾਰੀ ਜ਼ਿਆਦਾ ਆਰਡਰ ਹੁੰਦੇ ਆ ਜਾਂ ਕਈ ਵਾਰੀ ਜ਼ਿਆਦਾ ਕੰਮ ਹੁੰਦਾ ਤਾਂ ਮੈਂ ਟੈਂਪਰਰੀ ਹੈਲਪ ਲੈ ਲੈਂਦਾ, ਕਿਸੇ ਤੋਂ ਆਪਾਂ ਕਾਲ ਕਰ ਲੈਂਦੇ ਹਾਂ ਹੈ ਨਾ ਅੱਗੇ ਜਾਣ ਪਛਾਣ ਤੋਂ ਜਾਂ ਕਿਵੇਂ ਵੀ। ਤਾਂ ਮੇਰੇ ਨਾਲ ਇੱਕ ਮੁੰਡਾ ਆਇਆ, ਮੈਂ ਉਹਨੂੰ ਨਾਲ ਲੈ ਗਿਆ ਕੰਮ ਕਰਨ, ਅਤੇ ਮੈਨੂੰ ਸੀਗਾ ਕਿ ਚਲੋ ਥੋੜ੍ਹੀ ਬਹੁਤੀ ਹੈਲਪ ਬਾਈ ਕਰ ਦੇਗਾ। ਸਟੂਡੈਂਟ ਸੀਗਾ ਜਾਂ ਪਤਾ ਨਹੀਂ ਸਪਾਊਸ ਸੀਗਾ, ਮੀਨਸ ਸਟੂਡੈਂਟ ਉਹਦੀ ਵਾਈਫ ਸਟੂਡੈਂਟ ਸੀ ਅਤੇ ਉਹ ਆਪ ਉਹਦੇ ਨਾਲ ਐਜ਼ ਅ ਸਪਾਊਸ ਇੱਥੇ ਆਇਆ ਹੋਇਆ ਸੀਗਾ, ਇਮੀਗ੍ਰੈਂਟ ਸੀਗਾ। ਅਤੇ ਮੈਂ ਬਾਈ ਨਾਲ ਚਲੋ ਅਸੀਂ ਕੰਮ ਕਰਦੇ ਕਰਦੇ ਮੈਨੂੰ ਬਾਈ ਕਹਿੰਦਾ ਬਾਈ ਤੁਸੀਂ ਵੀ ਇਹ ਕੰਮ ਕਦੋਂ ਤੋਂ ਕਰਦੇ, ਗੱਲਾਂ ਚੱਲ ਪਈਆਂ। ਮੈਂ ਕਿਹਾ ਇੱਦਾਂ ਇੱਦਾਂ ਵੀ ਐਵੇਂ ਆਪਣਾ ਕੰਮ ਐਵੇਂ ਸਟਾਰਟ ਕੀਤਾ ਸੀਗਾ ਵੀ ਸਟੂਡੈਂਟ ਆਏ ਸੀ ਸਾਰਾ ਕੁਛ ਐਵੇਂ। ਅਤੇ ਮੈਂ ਕਿਹਾ ਓਕੇ, ਮੈਂ ਕਿਹਾ ਵੀ ਕੋਈ ਚੱਕਰ ਨਹੀਂ, ਜੇ ਤੈਨੂੰ ਲੱਗਦਾ ਵੀ ਤੈਨੂੰ ਇੰਟਰਸਟ ਹੈਗਾ ਵੀ ਮੈਂ ਤੈਨੂੰ ਸ਼ੋਅ ਕਰ ਦੂੰਗਾ, ਟੀਚ ਕਰ ਦੂੰਗਾ, ਮੈਂ ਸਿਖਾ ਦੂੰਗਾ ਕਿ ਵੀ ਇਹ ਕੰਮ ਕਿਵੇਂ ਆਪਾਂ ਇੰਸਟਾਲੇਸ਼ਨ ਕਿਵੇਂ ਹੁੰਦੀ ਹੈ, ਕਿਹੜੀ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਜਾਂ ਕਿਹੜੇ ਟੂਲ ਕਿਵੇਂ ਯੂਜ਼ ਕਰਨੇ ਆ। ਅਤੇ ਉਹ ਮੈਨੂੰ ਕਹਿੰਦਾ ਵੀਰੇ ਵੀ ਮੈਨੂੰ ਤਾਂ ਜੀ ਇਹ ਕੰਮ ਆਲਰੇਡੀ ਆਉਂਦਾ। ਅਤੇ ਮੈਂ ਕਿਹਾ ਵੀ ਕਿੱਦਾਂ ਵੀਰੇ, ਵੀ ਫਿਰ ਵੀ ਤੁਸੀਂ ਕੰਮ ਕੀਤਾ ਹੋਇਆ ਤਾਂ ਹੀ ਤੁਹਾਨੂੰ ਆਉਂਦਾ ਹੋਣਾ
0: ਜੀ।
1: ਕਹਿੰਦਾ ਵੀਰੇ ਮੈਨੂੰ ਟੂਲ ਜਿਹੜੇ ਤੁਹਾਡੇ ਕੋਲ ਟੂਲ ਨੇ ਇਹ ਵੀ ਆਉਂਦੇ ਆ, ਮੈਨੂੰ ਕੰਸਟਰਕਸ਼ਨ ਦੇ ਵਿੱਚ ਜਿੰਨੇ ਅਸੀਂ ਟੂਲ ਆਪਾਂ ਟੂਲ ਯੂਜ਼ ਕਰਦੇ ਹਾਂ, ਮੈਨੂੰ ਫਲੋਰਿੰਗ ਆਉਂਦੀ ਆ, ਮੈਨੂੰ ਪੇਂਟਿੰਗ ਆਉਂਦੀ ਆ,
0: ਚੰਨੀ ਵਾਲਾ ਕੰਮ
1: ਕਹਿ ਸਕਦੇ ਹਾਂ। ਅਤੇ ਮੈਂ ਕਿਹਾ ਜੀ ਅੱਛਾ, ਮੈਂ ਕਿਹਾ ਵੀਰੇ ਫਿਰ ਜੇ ਤੁਸੀਂ ਮਤਲਬ ਇੰਨਾ ਤੁਹਾਡੇ ਕੋਲ ਸਕਿੱਲ ਹੈਗਾ ਤਾਂ ਤੁਸੀਂ ਐਵੇਂ ਟੈਂਪਰਰੀ ਜਾਂ ਤੁਸੀਂ ਔਨ ਐਂਡ ਆਫ ਕੰਮ ਕਿਉਂ ਕਰਦੇ, ਫਿਰ ਤੁਸੀਂ ਇੱਕ ਪਰਮਾਨੈਂਟ ਕਿਉਂ ਨਹੀਂ ਕੋਈ ਜੋਬ ਲੱਭਦੇ ਜਾਂ ਕੰਮ ਕਰਦੇ ਵੀ ਤੁਸੀਂ ਇੱਕ ਬੰਦੇ ਨਾਲ ਜੁੜੋ। ਕਹਿੰਦਾ ਵੀਰੇ ਮੈਂ 3 ਮਹੀਨੇ ਇੱਕ ਬਾਈ ਨਾਲ ਲਾਏ ਸੀ, ਕੰਸਟਰਕਸ਼ਨ ਦਾ ਕੰਮ ਕੀਤਾ ਮੈਂ ਉਹਨਾਂ ਨਾਲ। ਅਤੇ ਮੈਂ ਕਿਹਾ ਅੱਛਾ ਜੀ। ਕਹਿੰਦਾ ਵੀ ਚਲੋ ਪਹਿਲਾਂ ਉਹਨਾਂ ਨੇ ਵਧੀਆ ਪੈਸੇ ਦਿੱਤੇ, ਕਹਿੰਦਾ ਮੁੜ ਕੇ ਐਂਡ ਜੇ ਚਾ ਕੇ ਮੇਰਾ $3,000 ਦੇ ਕਰੀਬ ਜਵਾਬ ਹੀ ਦੇ ਜੇ। ਕਹਿੰਦਾ ਮੈਂ ਉਹਨਾਂ ਨੂੰ ਕਾਲ ਕਰਦਾ ਤੇ ਮੈਨੂੰ ਮੁੜ ਕੇ ਕਹਿੰਦੇ ਆ ਜੀ ਉਹ ਪ੍ਰੋਜੈਕਟ 'ਚ ਤਾਂ ਸਾਨੂੰ ਪੈਸੇ ਬਚੇ ਨਹੀਂ ਹੈਗੇ, ਉਹ ਤਾਂ ਸਾਨੂੰ ਘਾਟਾ ਪੈ ਗਿਆ। ਅਤੇ ਕਹਿੰਦਾ ਵੀ ਮੈਨੂੰ $3,000, ਕਹਿੰਦਾ ਮੇਰੇ ਵਾਸਤੇ $3,000 ਬਹੁਤ ਵੱਡੀ ਚੀਜ਼ ਹੈ, ਇੱਕ ਮੇਰੀ ਮਹੀਨੇ ਦੀ ਇਨਕਮ ਆ। ਜਦ ਮੈਂ ਕਹਿੰਦਾ ਵੀ ਐਜ਼ ਆ ਹੈਲਪਰ ਜਾਂ ਆਪਾਂ ਵੈਸੇ ਕੰਮ ਕਰਦੇ ਹੁੰਦੇ ਹਾਂ ਤਾਂ, ਅਤੇ ਮੈਂ ਕਿਹਾ ਵੀ ਅੱਛਾ ਜੀ। ਕਹਿੰਦਾ ਉਸ ਤੋਂ ਬਾਅਦ ਮੇਰਾ ਜੀ ਨਹੀਂ ਕਰਦਾ ਕਿ ਵੀ ਮੈਂ ਬਿਨਾਂ ਕਿ ਐਵੇਂ ਵੀ ਕਿਸੇ ਕੰਟਰੈਕਟਰ ਨਾਲ ਕੰਮ ਕਰਾਂ, ਵੀ ਮੈਂ ਹੁਣ ਨੋਰਮਲ ਇੱਕ ਸਿਨ 'ਤੇ ਆਪਾਂ ਕਿਤੇ ਮੈਂ ਕਹਿੰਦਾ ਵੀ ਫੈਕਟਰੀ 'ਚ ਸ਼ਿਫਟ ਆ ਲਾਉਣਾ, ਪੈਸੇ ਚਾਹੇ ਬਣਦੇ ਘੱਟ ਨੇ ਪਰ ਇਹ ਹੈ ਕਿ ਵੀ ਜਿੰਨੇ ਬਣਦੇ ਆ ਮੇਰੇ ਕੋਲ ਆਉਂਦੇ ਆ ਅਤੇ ਉਹਦਾ ਸਾਰਾ ਰੈਕਡ
0: ਐਕਸਪਲੋਇਟੇਸ਼ਨ ਹੋ ਰਹੀ ਆ। ਇਹਦੇ ਬਾਰੇ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ। 416-233-7368 ਸਟੂਡੀਓ ਦਾ ਨੰਬਰ ਆ, 416-233-7368। ਦੋਸਤੋ, ਸਰਲਾਈਨ ਸੁਲਤਾਨ ਜੀ ਨਾਲ ਜੁੜ ਚੁੱਕੀ, ਅੱਜ ਸੰਡੇ ਦਾ ਦਿਨ ਆ, 7 ਵਜੇ ਤੱਕ ਬਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਤੁਸੀਂ ਪਹੁੰਚਣਾ। ਬਲੈਕ ਫਰਾਈਡੇ ਆ ਗਿਆ ਜੁਲਾਈ ਦੇ ਵਿੱਚ, ਉਹ ਕਿਵੇਂ ਆ ਗਿਆ, ਬਲੈਕ ਫਰਾਈਡੇ ਵਾਲੇ ਪ੍ਰਾਈਸਿਸ ਕਿਵੇਂ ਆ ਗਏ ਆ, ਟੈਲੀਵੀਜ਼ ਸੈਕਸ਼ਨ ਦੇ ਵਿੱਚ ਕਿੱਦਾਂ ਦੀਆਂ ਡੀਲਾਂ ਨੇ ਇਸ ਬਲੈਕ ਫਰਾਈਡੇ ਦੇ ਉੱਤੇ ਜੋ ਕਿ ਜੁਲਾਈ ਦੇ ਵਿੱਚ ਆ, ਬਲੈਕ ਫਰਾਈਡੇ ਵਾਲੀਆਂ ਡੀਲਾਂ, ਬਲੈਕ ਫਰਾਈਡੇ ਵਾਲੇ ਰੇਟ, ਆਓ ਸੁਲਤਾਨ ਜੀ ਤੋਂ ਜਾਣਦੇ। ਸੁਲਤਾਨ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
2: ਥੈਂਕ ਯੂ ਵਰਮਾ ਜੀ, ਸਤਿ ਸ਼੍ਰੀ ਅਕਾਲ। ਔਰ ਭੁੱਲਰ ਸਾਹਿਬ, ਜਿੱਦਾਂ ਤੁਸੀਂ ਦੱਸ ਰਹੇ ਹੋ ਜੀ, ਬਿਲਕੁਲ ਬਲੈਕ ਫਰਾਈਡੇ ਇਨ ਜੁਲਾਈ ਇਹ ਕੰਪਨੀਆਂ ਨੇ ਲਾਂਚ ਕੀਤਾ ਜੀ। GE ਫਰਿਜਡੇਅਰ, ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼, ਸੈਮਸੰਗ ਐਂਡ ਸੋਨੀ, ਕੋਈ ਵੀ ਕਸਟਮਰ ਇਹਨਾਂ ਬ੍ਰਾਂਡਸ ਦੇ ਵਿੱਚ ਅਗਰ ਦੇਖ ਰਹੇ ਆ ਤੇ ਬਲੈਕ ਫਰਾਈਡੇ ਯਾਨੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਇਨ ਜੁਲਾਈ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਇਹ ਲਾਸਟ ਵੀਕਐਂਡ ਹੈ, ਕਿਉਂਕਿ ਜੁਲਾਈ ਮਹੀਨੇ ਦਾ ਲਾਸਟ ਵੀਕਐਂਡ ਹੈ ਤੇ ਇਹ ਸਿਰਫ ਅੱਜ ਸ਼ਾਮ 7 ਵਜੇ ਤੱਕ ਡੀਲਾਂ। ਪਰ ਇਹਦੇ 'ਚ ਮੈਂ ਇਹ ਜ਼ਰੂਰ ਐਡਵਾਂਟੇਜ ਦਊਂਗਾ ਆਪਣੇ ਕਸਟਮਰਸ ਨੂੰ ਕਿ ਤੁਸੀਂ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਤਾਂ ਕਿ ਹੋਲਡ ਸਾਈਨ ਹੋਇਆ ਹੋਏਗਾ, ਫਿਰ ਅਸੀਂ ਕੰਪਨੀ ਨੂੰ ਕਹਿਣ ਜੋਗੇ ਹਾਂ ਜੀ ਕਿ ਇਟਸ ਆਲਰੇਡੀ ਹੋਲਡ, ਤੇ ਫਿਰ ਜਦੋਂ ਵੀ ਤੁਸੀਂ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਡਿਲੀਵਰੀ ਲੈਣੀ ਹੋਏਗੀ, ਫਿਰ ਡਿਲੀਵਰੀ ਸਕੇਜੂਅਲ ਕਰਨਾ। 50 ਇੰਚ, 55 ਇੰਚ, 65 ਇੰਚ ਤੇ 75 ਇੰਚ, ਇਹ 4 ਸਾਈਜ਼ ਆਫ ਟੀਵੀ ਸਾਡੇ ਕੋਲ ਇਸ ਟਾਈਮ ਐਸੀ ਲੋ ਪ੍ਰਾਈਸ ਤੇ ਆਏ ਆ ਜਿਹੜੇ ਨਾ ਕਦੀ ਅੱਜ ਤੱਕ ਪਹਿਲੇ ਅਨਾਊਂਸ ਕੀਤੇ ਸੀ ਤੇ ਨਾ ਕਦੀ ਦੁਬਾਰਾ ਹੋਣੇ ਆ, ਸਿਰਫ ਅੱਜ ਤੱਕ ਹੀ ਮਿਲਣੇ ਆ। 50 ਇੰਚ 299, ਸਿਰਫ 299 ਚ 50 ਇੰਚ ਹੈ ਜੀ। 55 ਇੰਚ 399, 399 ਚ 55 ਇੰਚ ਹੈ। 65 ਇੰਚ 599, 599 ਚ 65 ਇੰਚ ਹੈ। ਤੇ 75 ਇੰਚ 699, 699। ਇਹ ਸਾਰੇ ਦੇ ਸਾਰੇ ਟੀਵੀ ਗੂਗਲ ਫੀਚਰ ਦੇ ਨਾਲ 2026 ਦੇ ਲੇਟੈਸਟ ਮਾਡਲ ਹੈ, ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ ਹੈ ਜੀ। 4K ਸਮਾਰਟ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਗੇ ਅੱਜ ਸ਼ਾਮ 7 ਵਜੇ ਤੱਕ। ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ 50 ਇੰਚ 299, 55 ਇੰਚ 399, 65 ਇੰਚ 599, 75 ਇੰਚ 699। ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰੈਲੇਟਿਵ ਨੂੰ ਦੱਸ ਦੇਣਾ ਅੱਜ ਸ਼ਾਮ 7 ਵਜੇ ਤੱਕ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਜਾਂ ਤੁਸੀਂ ਹੋਲਡ ਕਰਾ ਸਕਦੇ ਹੋ 905-450-2828 ਤੇ। ਸਿਰਫ ਆਪਣਾ ਨਾਮ ਤੇ ਫੋਨ ਨੰਬਰ ਦੇਣਾ ਤੇ ਆਪਣਾ ਜਿਹੜਾ ਸਾਈਜ਼ ਆਫ ਟੀਵੀ ਚਾਹੀਦਾ ਉਹਨੂੰ ਹੋਲਡ ਕਰਾ ਲੈਣਾ, ਬਾਕੀ ਸਟੋਰ ਚ ਆ ਕੇ ਸ਼ੋਰੂਮ ਚ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੇਜੂਅਲ ਕਰਨਾ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ।
0: ਬਿਲਕੁਲ ਜੀ, $399, ਬਾਕੀ ਏਦਾਂ ਲੱਗ ਰਿਹਾ ਕਿ ਬਲੈਕ ਫਰਾਈ। ਅੱਛਾ ਸੁਲਤਾਨ ਜੀ, ਅਪਲਾਇੰਸ ਦੇ ਵਿੱਚ ਵੀ ਇਹ ਡੀਲਾਂ ਨੇ ਜਾਂ ਇਕੱਲੇ ਟੀਵੀ ਸੈਕਸ਼ਨ ਦੇ ਵਿੱਚ ਨੇ? ਤੇ ਅਪਲਾਇੰਸ ਦੇ ਵਿੱਚ ਜੇ ਘਰਾਂ ਦੀ ਕਲੋਜ਼ਿੰਗ ਆ ਰਹੀ ਹੈ, ਪੂਰੇ ਘਰ ਦੇ ਅਪਲਾਇੰਸ ਲੈਣੇ ਹੋਣ, ਫਿਰ ਉਹ ਵੀ ਅੱਜ ਹੀ ਲੋਕ ਕਰ ਸਕਦੇ ਨੇ ਚਾਹੇ ਕਲੋਜ਼ਿੰਗ 2 ਮਹੀਨਿਆਂ ਨੂੰ?
2: ਬਿਲਕੁਲ ਜੀ ਬਿਲਕੁਲ, ਇਹੀ ਤਾਂ ਐਡਵਾਂਟੇਜ ਹੈ ਭੱਲਰ ਸਾਹਿਬ ਸਾਡੇ ਕਸਟਮਰਸ ਨੂੰ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਤੁਸੀਂ ਪਹੁੰਚਣਾ, ਜਾਂ ਬ੍ਰੈਂਪਟਨ ਅਪਲਾਈਸਿਸ, ਇਹ 1 ਵਰਡ ਹੈ ਜੀ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਜੀ, ਕੰਪੈਰੀਜ਼ਨ ਕੰਪੇਅਰ ਕੀਤਾ ਜਾ ਸਕਦਾ। ਔਰ ਇਹ ਅੱਜ ਲਾਸਟ ਡੇ ਹੈ, ਸ਼ਾਮ 7 ਵਜੇ ਤੋਂ ਪਹਿਲੇ ਪਹਿਲੇ ਇਹਨਾਂ ਡੀਲਸ ਨੂੰ ਲੌਕ ਕਰ ਲੈਣਾ, ਕਿਉਂਕਿ ਇਹਦੇ ਵਿੱਚ ਫਰਿੱਜ, ਸਟੋਵ, ਡਿਸ਼ਵਾਸ਼ਰ, ਜੇ ਤੁਸੀਂ 3-ਪੀਸ ਕਿਚਨ ਬੰਡਲ ਲੈਣਾ ਹੋਇਆ ਤੇ $2000 ਤੁਸੀਂ ਸੇਵ ਕਰਨਾ, ਕਿਉਂਕਿ $5000 ਵਾਲਾ ਬੰਡਲ ਪੈਕੇਜ ਤੁਹਾਨੂੰ 2999 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲ ਰਿਹਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $2600 ਵਾਲਾ 1799 ਚ ਮਿਲ ਰਿਹਾ, $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਜੀ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, $1700 ਵਾਲਾ 1099 ਦਾ ਪੇਅਰ ਮਿਲ ਰਿਹਾ, $600 ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ। ਜੇ ਤੁਸੀਂ ਪੂਰਾ ਬਿਲਟ ਇਨ ਕਿਚਨ ਦੇਖ ਰਹੇ ਹੋ ਫਿਰ ਤਾਂ ਬਿਲਕੁਲ ਹੀ ਨਾ ਮਿਸ ਕਰਨਾ, ਕਿਉਂਕਿ $6100 $6100 ਦੀ ਸੇਵਿੰਗ ਹੈ ਜਿਹੜੀ ਅਸੀਂ ਤੁਹਾਨੂੰ ਕਰਾ ਕੇ ਦੇ ਰਹੇ ਹਾਂ ਇਸ ਟਾਈਮ ਬਿਲਟ ਇਨ ਕਿਚਨ ਦੇ ਉੱਤੇ। ਤੇ ਬਿਲਟ ਇਨ ਕਿਚਨ ਵੀ ਕਿਹੜਾ, ਜਿਹਦੇ ਚ ਕੋਈ 30 ਇੰਚ ਜਾਂ 33 ਇੰਚ ਜਾਂ 36 ਇੰਚ ਜਾਂ 42 ਇੰਚ ਨਹੀਂ, 48 ਇੰਚ ਦਾ ਫਰਿੱਜ ਹੈ, ਪੈਨਲ ਰੈਡੀ ਫਰਿੱਜ ਹੈ, 48 ਇੰਚ ਪੈਨਲ ਰੈਡੀ, ਨਾਲ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਤੇ ਬਿਲਟ ਇਨ ਇਹ ਕਾਊਂਟਰ ਡੈਪਥ ਫਰਿੱਜ ਹੈ 48 ਇੰਚ ਦਾ, ਤੇ ਪੈਨਲ ਰੈਡੀ ਫਰਿੱਜ ਜੀ 48 ਇੰਚ ਦਾ, ਤੇ ਪੈਨਲ ਰੈਡੀ ਹੀ ਡਿਸ਼ਵਾਸ਼ਰ ਹੈ ਇਹਦੇ ਵਿੱਚ, ਵੈਰੀ ਪ੍ਰੀਮੀਅਮ ਤੇ ਹਾਈ ਐਂਡ ਬ੍ਰਾਂਡ ਹੈ, ਟੋਪ ਆਫ ਦਾ ਲਾਈਨ। ਜੇ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਜਾਂ ਤੁਸੀਂ ਡਿਕੋਰ ਸੈਂਟਰ ਤੇ ਗਏ ਹੋ ਬਿਲਡਰਸ ਦੇ ਕੋਲ, ਉੱਥੇ ਆਪਣੇ ਮਨਪਸੰਦ ਦਾ ਕਿਚਨ ਕਸਟਮ ਬਣਵਾ ਰਹੇ ਹੋ, ਸੋ ਕਸਟਮ ਮੇਡ ਕਿਚਨ, ਕਿਚਨ ਰੈਨੋਵੇਟ ਕਰਨ ਲਈ ਇਹ ਤੁਹਾਨੂੰ $25,000 ਵਾਲਾ ਪੂਰੇ ਦਾ ਪੂਰਾ 48 ਇੰਚ ਬਿਲਟ ਇਨ ਫਰਿੱਜ ਦੇ ਨਾਲ ਪੈਕੇਜ $18,900 ਚ ਮਿਲ ਰਿਹਾ, ਪੂਰੇ $6,100 $6,100 ਤੁਸੀਂ ਸੇਵ ਕਰਨਾ। ਜੇ ਤੁਸੀਂ ਪੈਨਲ ਰੈਡੀ ਫਰਿੱਜ ਦੇਖ ਰਹੇ ਹੋ, ਜੇ ਤੁਸੀਂ 48 ਇੰਚ ਫਰਿੱਜ ਲੈਣਾ, ਜੇ ਤੁਸੀਂ ਪੈਨਲ ਰੈਡੀ ਡਿਸ਼ਵਾਸ਼ਰ ਦੇਖ ਰਹੇ ਹੋ, ਤੇ ਮਿਸ ਨਾ ਕਰਨਾ। ਪਹੁੰਚਣਾ ਕਿੱਥੇ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਨੰਬਰ ਹੈ 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: 905-450-2828 ਦੋਸਤੋ, ਸ਼ਾਮ 7 ਵਜੇ ਤੋਂ ਪਹਿਲਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਅੰਸ ਪਹੁੰਚੋ। ਇਹ ਬਲੈਕ ਫਰਾਈਡੇ ਪ੍ਰਾਈਸਿਸ ਜਿਹੜੀਆਂ ਕਿ ਜੁਲਾਈ ਦੇ ਵਿੱਚ ਨੇ, ਉਹਨਾਂ ਦਾ ਫਾਇਦਾ ਅੱਜ ਸ਼ਾਮ 7 ਵਜੇ ਤੱਕ, ਚਾਹੇ ਟੈਲੀਵਿਜ਼ਨ ਚਾਹੇ ਪੂਰੇ ਘਰ ਦੇ ਅਪਲਾਈਅੰਸ। 905-450-2828 ਗੱਲਾਂ ਦੋ ਨੀ, ਗੱਲਾਂ ਅੱਜ ਆਪਾਂ ਵੱਧ ਕਰਨੀਆਂ ਨੇ, ਪਰ ਇਹ ਗੀਤ ਬੜਾ ਮਸ਼ਹੂਰ ਹੋਇਆ ਸੀ ਰੰਗਲੇ ਸਰਦਾਰ।

0: ਦੇਖੂਗੇ ਜੀ, ਤੁਹਾਨੂੰ ਮੰਜੇ ਮਿਲਣਗੇ, ਸਾਗ ਮੱਕੀ ਦੀਆਂ ਰੋਟੀਆਂ, ਖਾਣ ਪੀਣ ਦਾ ਪੂਰਾ ਪੰਜਾਬ ਦਾ ਮਾਹੌਲ ਜਿਵੇਂ ਸਿਰਜਾਂਗੇ ਆਪਾਂ ਉੱਥੇ। ਤੇ ਇਹਦੀਆਂ ਮੇਨ ਅਟਰੈਕਸ਼ਨਸ ਅਸੀਂ ਰੱਖੀਆਂ ਹੋਈਆਂ ਨੇ ਕਿ ਜਿੱਦਾਂ ਕਿ ਡਰੋਨ ਸ਼ੋਅ ਹੋਣਾ, ਜਿਹੜਾ ਸਭ ਤੋਂ ਮੇਨ ਹੈਗਾ ਕਿ ਜਿਹ ਚ 200 ਤੋਂ ਉੱਪਰ ਦੇ ਡਰੋਨ ਉੱਡਣੇ।
1: ਡਰੋਨ ਜਿਹੜਾ ਅਸਮਾਨ ਦੇ ਵਿੱਚ ਜਾ ਕੇ ਉਹ ਡਰੋਨਾਂ ਤੇ ਲਾਈਟਾਂ ਜੀ ਜਾਂ ਅਲੱਗ ਅਲੱਗ ਤਰ੍ਹਾਂ ਦੇ ਉਹ ਹੁੰਦੇ ਆ, ਤੇ ਉੱਪਰ ਜਾ ਕੇ ਉਹ ਕੋਈ ਇਫੈਕਟ ਜਿਹਾ ਬਣਾਉਂਦੇ ਜਾਂ ਕੋਈ ਫੋਟੋ ਬਣਾਉਂਦੇ ਨੇ।
0: ਬਿਲਕੁਲ ਜੀ,
1: ਉਹ ਤਾਂ ਬੱਚੇ ਬਹੁਤ ਲਾਈਕ ਕਰਦੇ ਨੇ,
0: ਬਹੁਤ ਜੀ, ਬੱਚਿਆਂ ਦੇ ਨਾਲ ਨਾਲ ਸਾਰਿਆਂ ਨੇ ਲਾਈਕ ਕਰਨਾ ਕਿਉਂਕਿ ਇਹ ਬਹੁਤ ਵੱਖਰੀ ਚੀਜ਼ ਹੋਣ ਲੱਗ ਜਾ ਰਹੀ ਆ। ਤੇ ਇਹ
1: ਨਿਆਗਰਾ ਦੇ ਵਿੱਚ ਦੇਖਿਆ ਸੀ 100 ਪਤਾ ਨੀ 120-199 ਡਾਲਰ ਕੋਈ ਇਦਾਂ ਦੀ ਟਿਕਟ ਸੀ ਇਕੱਲੇ ਡਰੋਨ ਸ਼ੋਅ ਦੀ
0: ਜੀ,
1: ਤੇ ਤੁਹਾਡੀ ਟਿਕਟ ਕਿੰਨੀ ਰਹੂਗੀ?
0: ਸਿਰਫ $25 ਜਿਹੜੀ ਸਟੋਰਾਂ ਤੇ ਮਿਲ ਰਹੀ ਆ, ਆਨਲਾਈਨ $30 ਦੀ ਆ।
1: ਮਤਲਬ ਪੂਰਾ ਪਰਿਵਾਰ ਹੀ $100 ਦੇ ਵਿੱਚ ਯਾਨੀ ਕਿ ਇਹ ਸ਼ੋਅ ਇੰਜੋਏ ਕਰ ਸਕਦਾ। ਅੱਛਾ, ਡਰੋਨ ਸ਼ੋਅ ਹੋਊਗਾ, ਡਰੋਨ ਸ਼ੋਅ ਦੇ ਵਿੱਚ 200 ਉੱਡਣਗੇ,
0: 200 ਇਕੱਠੇ ਡਰੋਨ ਉੱਡਣਗੇ, ਵੱਖਰੇ ਵੱਖਰੇ ਇਫੈਕਟਸ ਬਣਾਉਣਗੇ, ਜਿਹੜਾ ਇਫੈਕਟ ਬਣਗੇ ਉਸੇ ਇਫੈਕਟ ਦਾ ਨਾਲ ਗਾਣਾ ਜਾਂ ਸੌਂਗ ਜਿਹੜਾ ਚੱਲੂਗਾ ਉੱਥੇ।
1: ਮੰਨ ਲਓ ਜੇ ਦਰਬਾਰ ਸਾਹਿਬ ਦਾ ਉਹਨਾਂ ਨੇ ਅਸਮਾਨ ਦੇ ਵਿੱਚ ਉਹ ਬਣਾਉਂਦੇ ਨੇ ਤਾਂ ਉਦਾਂ ਦਾ ਸ਼ਬਦ ਕੀਰਤਨ ਲੱਗ ਜਾਊਗਾ।
0: ਬਿਲਕੁਲ,
1: ਜੇ ਕੋਈ ਮੰਨ ਲਓ ਸਿੱਧੂ ਮੂਸੇਵਾਲ ਦਾ ਉਹ ਬਣਾਤਾ ਤਾਂ ਉਦਾਂ ਦਾ ਲਾ ਦੇਣਾ, ਪੰਜਾਬ ਨੂੰ ਲੈ ਕੇ ਹਾੜੀ ਸੋਨੀ ਨੂੰ ਲੈ ਕੇ ਕੋਈ ਉਦਾਂ ਦਾ ਇੰਪੈਕਟ ਹੋਣਾ ਤਾਂ ਉਦਾਂ ਦਾ ਗਾਣਾ ਚੱਲੂਗਾ।
0: ਬਿਲਕੁਲ ਜੀ, ਸੋ ਬਹੁਤ ਹੀ ਇੱਕ ਨਵੇਕਲੀ ਚੀਜ਼ ਹੋਣ ਵਾਲੀ ਆ। ਸੋ ਇਹਨੂੰ ਆਪਾਂ ਐਨੂਅਲ ਇਵੈਂਟ ਵੀ ਬਣਾਵਾਂਗੇ, ਇੱਕ ਵਾਰੀ ਸਾਰਿਆਂ ਨੂੰ ਆਉਣਾ ਇੱਥੇ ਜ਼ਰੂਰ ਬਣਦਾ ਇਸ ਇਵੈਂਟ ਤੇ, ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਿਹੜੇ 200 ਤੋਂ ਉੱਪਰ ਦੇ ਡਰੋਨ ਇਹ ਕੀ ਕਰਨਗੇ ਅਸਮਾਨ ਤੇ ਜਾ ਕੇ।
1: ਤੇ ਨਾਲ ਫੂਡ ਵੀ, ਫੂਡ ਆਪਸ਼ਨਸ ਵੀ ਅਵੇਲੇਬਲ ਨੇ,
0: ਹਰ ਤਰੀਕੇ ਦਾ ਫੂਡ ਮਿਲੇਗਾ ਜੀ ਉੱਥੇ ਤੁਹਾਨੂੰ। ਬਹੁਤ ਹੀ ਵਧੀਆ ਮਾਹੌਲ ਮਿਲਣ ਵਾਲਾ ਆ, ਵੀ ਜਿੱਦਾਂ ਇੰਡੀਆ ਤੋਂ ਵੀ ਆਪਾਂ ਕਹਿ ਦਈਏ ਨਾ ਵੀ ਬਹੁਤ ਹੀ ਅਸੀਂ ਇੱਥੇ ਤਿਆਰੀਆਂ ਸਾਡੀਆਂ ਚੱਲ ਰਹੀਆਂ ਨੇ, ਹਰ ਤਰੀਕੇ ਦਾ ਫੂਡ ਹੋਊਗਾ।
1: ਗੀਤ ਸੰਗੀਤ,
0: ਗੀਤ ਸੰਗੀਤ ਦਾ ਪੂਰਾ ਅਰੇਂਜਮੈਂਟ ਹੈਗਾ, ਸਾਡੇ ਰੰਗਲੇ ਸਰਦਾਰ ਆ ਰਹੇ ਨੇ ਜੀ ਇਹਦੇ ਵਿੱਚ ਪਰਫਾਰਮ ਕਰਨ ਲਈ, ਤੇ ਫਿਰ ਰੌਣਕ ਤਾਂ ਲੱਗਣੀ ਲੱਗਣੀ ਹੈ ਜੀ।
1: ਤੇ ਜਿੱਥੇ ਕਿ ਫੈਮਿਲੀਜ਼, ਕਿਉਂਕਿ ਰੰਗਲੇ ਸਰਦਾਰ ਫੋਕ ਗਾਇਕੀ ਦੇ ਵਿੱਚ ਨੇ, ਬਹੁਤ ਸਾਰੇ ਵਿਆਹਾਂ ਦੇ ਵਿੱਚ ਅਕਸਰ ਇਹ ਸ਼ਿਰਕਤ ਕਰਦੇ ਨੇ, ਬੱਚੇ ਬੁੱਢੇ ਮਾਵਾਂ ਭੈਣਾਂ ਨੇ ਗੀਤ ਸੰਗੀਤ ਰੰਗਲੇ ਸਰਦਾਰਾਂ ਨੂੰ ਸੁਣਨਾ, ਦੇਖਣਾ, ਇੰਜੋਏ ਕਰਨਾ। ਬੱਚਿਆਂ ਨੇ ਜਾਂ ਪੂਰੇ ਪਰਿਵਾਰ ਨੇ ਡਰੋਨ ਸ਼ੋਅ ਦੇਖਣੇ, ਉੱਥੇ ਹੀ ਬੱਚਿਆਂ ਲਈ ਇੱਕ ਹੋਰ ਅਟਰੈਕਸ਼ਨ ਆ, ਮੈਜਿਕ ਸ਼ੋਅ ਬੱਚੇ ਬੜੇ ਲਾਈਕ ਕਰਦੇ ਨੇ
0: ਜੀ।
1: ਤੇ ਉਹ ਵੀ ਅਨਮੋਲ ਮੈਜਿਕ ਵੀ ਆ ਰਹੇ,
0: ਅਨਮੋਲ ਮੈਜਿਕ ਜੀ, ਜਿਹੜੇ ਸਾਰਿਆਂ ਦੇ ਫੋਨ ਅਨਲੌਕ ਕਰਦੇ ਨੇ, ਸਾਰਿਆਂ ਨੇ ਦੇਖੇ ਹੋਣੇ ਸੋਸ਼ਲ ਮੀਡੀਆ ਦੇ ਉੱਪਰ, ਸਾਰੇ ਜਿਹੜੇ ਵੱਜ ਕੇ ਆਪਣੇ ਫੋਨ ਦੇ ਲੌਕਸ ਜਿਹੜੇ ਤੁਹਾਡੇ ਖੁੱਲ ਨਾ ਜਾਣ, ਸੋ ਤਿਆਰੀਆਂ ਰੱਖੋ ਜੀ 16 ਅਗਸਤ ਨੂੰ, ਬਹੁਤ ਹੀ ਵਧੀਆ ਸ਼ੋਅ ਹੋਣਾ।
1: ਤਿੰਨ ਮੇਜਰ ਇੰਟਰੈਕਸ਼ਨ ਨੇ ਬੱਚਿਆਂ ਨੂੰ, ਜਿੱਥੇ ਅਨਮੋਲ ਮੈਜਿਕ ਦਾ ਮੈਜਿਕ ਦੇਖਣ ਨੂੰ ਮਿਲੂਗਾ, ਜਿੱਥੇ ਪਰਿਵਾਰ ਨੂੰ ਡਰੋਨ ਸ਼ੋਅ ਦੇਖਣ ਨੂੰ ਮਿਲਣਗੇ, ਜਿੱਥੇ ਗੀਤ ਸੰਗੀਤ ਦੇ ਵਿੱਚ ਰੰਗਲੇ ਸਰਦਾਰ ਲਾਈਵ ਪਰਫਾਰਮੈਂਸ ਦੇਣਗੇ, ਜਿੱਥੇ ਮੰਜੇ ਬਿਸਤਰੇ ਫੂਡ ਦਾ ਇੰਤਜ਼ਾਮ ਹੋਊਗਾ, ਵਧੀਆ ਮਾਹੌਲ ਹੋਊਗਾ। ਹੋਣਾ ਹੀ ਬ੍ਰੈਂਪਟਨ
0: ਫੇਅਰ
1: ਗਰਾਊਂਡ ਦੇ ਵਿੱਚ, ਆਲਰੇਡੀ ਬਹੁਤ ਸੋਹਣੀ ਗਰਾਊਂਡ ਆ ਬ੍ਰੈਂਪਟਨ ਫੇਅਰ ਗਰਾਊਂਡ। ਤੇ ਟਿਕਟ ਦੱਸੋ, ਇੰਨੀਆਂ ਸਾਰੀਆਂ ਅਟਰੈਕਸ਼ਨ ਆ, ਤੁਸੀਂ ਤਾਂ $100 ਦੀ ਟਿਕਟ ਵੇਚ ਸਕਦੇ ਸੀ
0: ਜੀ ਜੀ। ਸੋ ਨਹੀਂ, ਆਪਾਂ ਨੂੰ ਸੀਗਾ ਕਿ ਸਾਰੇ ਜਾਣੇ ਐਟਲੀਸਟ $100 ਦੇ ਵਿੱਚ ਪੂਰਾ ਪਰਿਵਾਰ ਇੰਜੋਏ ਕਰਨ ਆ ਜਾਵੇ ਆਪਣਾ ਦਿਨ, ਤੇ ਹੋਰ ਕੀ ਚਾਹੀਦਾ। ਇਹਦੇ ਚ ਇੱਕ ਹੋਰ ਮੇਨ ਅਟਰੈਕਸ਼ਨ ਹੈਗੀ ਜਿਹ ਚ ਅਸੀਂ ਮਿਸਟਰ ਐਂਡ ਮਿਸਿਸ ਰੰਗਲਾ ਪੰਜਾਬ ਅਸੀਂ ਕੱਢਾਂਗੇ।
1: ਓਕੇ,
0: ਕਪਲਸ ਦਾ ਇੱਕ ਕੰਪੀਟੀਸ਼ਨ ਹੋਏਗਾ ਜਿਹੜੇ ਪਾਰਟਿਸਿਪੇਟ ਕਰਨਗੇ, ਉਹ ਵੀ ਇੱਕ ਬਹੁਤ ਹੀ ਸੋਹਣੀ ਚੀਜ਼ ਹੈਗੀ ਦੇਖਣ ਲਈ,
1: ਤੇ ਉਹਨਾਂ ਨੂੰ ਵੀ ਕੋਈ ਇਨਾਮ ਜ਼ਰੂਰ।
0: 100% ਜੀ, ਬਹੁਤ ਸੋਹਣੇ ਸੋਹਣੇ ਇਨਾਮ ਨੇ, ਅਸੀਂ ਸਰਪ੍ਰਾਈਜ਼ ਜਿਹੜੇ ਰਿਵੀਲ ਕਰ ਦੇਵਾਂਗੇ ਨਾਲ ਦੀ ਨਾਲ।
1: ਫੁਲੀ ਕਨਵਿੰਸਡ ਹੋ ਗਿਆ ਮੈਂ, ਆਪਣੇ ਪਰਿਵਾਰ ਨੂੰ ਲੈ ਕੇ ਜ਼ਰੂਰ ਪਹੁੰਚੂਗਾ।
0: ਥੈਂਕ ਯੂ ਜੀ,
1: ਕਿਉਂਕਿ ਡਰੋਨ ਸ਼ੋਅ ਤਾਂ ਮੈਨੂੰ ਬਹੁਤ ਲੌਂਗ ਟਾਈਮ ਹੋ ਗਿਆ, ਬਹੁਤ ਜ਼ਿਆਦਾ ਪੈਸੇ ਖਰਚ ਕੇ ਦੇਖਿਆ ਸੀ, ਪਰ ਮੈਂ ਬਹੁਤ ਇੰਜੋਏ ਕੀਤਾ ਸੀ ਪੂਰੇ ਪਰਿਵਾਰ ਨੇ। ਇੱਕ ਤਾਂ ਡਰੋਨ ਸ਼ੋਅ ਕਰਕੇ ਮੈਂ ਪੂਰੇ ਪਰਿਵਾਰ ਨੂੰ ਲੈ ਕੇ ਆਉਣਾ, ਅਨਮੋਲ ਮੈਜਿਕ ਦਾ ਵੀ ਲਾਈਵ ਮੈਜਿਕ ਦੇਖਣਾ, ਉਹ ਵੀ ਅਸੀਂ ਪਹੁੰਚਾਂ, ਤੇ ਰੰਗਲੇ ਸਰਦਾਰ ਫੂਡ, ਬ੍ਰੈਂਪਟਨ ਫੇਅਰ ਗਰਾਊਂਡ, ਸੰਡੇ ਦਾ ਦਿਨ 16 ਅਗਸਤ, ਮੈਂ ਫੁਲੀ ਕਨਵਿੰਸਡ ਆ। ਪਰ ਰੇਡੀਓ ਚੜ੍ਹਦੀ ਕਲਾ ਦੇ ਲਈ ਤੁਸੀਂ ਆਏ ਹੋ, ਮੈਂ ਹਮੇਸ਼ਾ ਨਾ ਇੱਕ ਛੋਟਾ ਜਿਹਾ ਬਿਜ਼ਨਸਮੈਨਾਂ ਨੂੰ ਖਾਸ ਤੌਰ 'ਤੇ ਸਾਡੇ ਨਾਲ ਆਉਂਦੇ ਨੇ, ਅੱਜ ਮੂਜ਼ਬਲੈਂਡ ਤੋਂ ਬਾਈ ਜੀ ਆਏ ਸੀ, ਇਹਨਾਂ ਨੇ ਕਿਹਾ ਵੀ ਮੈਂ ਬਲਾਇੰਡ ਲਾਉਣੇ ਨੇ, ਅਤੇ ਪਰ ਇਹਨਾਂ ਨੂੰ ਕਿਹਾ ਮੈਂ ਇਹ ਟੈਲੀਵਿਜ਼ਨ ਫ੍ਰੀ ਦਿਓ ਤੁਸੀਂ ਜਿਹੜੀਆਂ ਅੱਜ ਪਰਿਵਾਰ, ਤੁਸੀਂ ਟੈਲੀਵਿਜ਼ਨ ਤਾਂ ਨਹੀਂ ਪਰ ਪਹਿਲੀਆਂ 10 ਕਾਲਾਂ ਨੂੰ, ਠੀਕ ਹੈ, ਜਿਹੜੇ ਰਾਈਟ ਨਾਓ ਕਾਲ ਕਰਨਗੇ
0: ਜੀ,
1: ਫ੍ਰੀ ਕਰ ਦਈਏ ਟਿਕਟਾਂ,
0: ਕਰ ਦਿਓ ਜੀ, ਅਸੀਂ ਆਏ ਇਸੇ ਲਈ ਆ ਤੁਹਾਡੇ ਮੀਡੀਆ ਦੇ
1: ਥਰੂ। $25 ਟਿਕਟ ਦੇ ਪੇ ਕਰਨੇ ਪੈਣਗੇ, ਪਰ ਪਹਿਲੀਆਂ 10 ਕਾਲਾਂ ਨੂੰ ਮੈਂ ਹੁਣੀ ਰਾਈਟ ਨਾਓ ਹੀ ਤੁਹਾਡੇ ਫੋਨ ਤੇ ਕਾਲਾਂ ਕਰਵਾਉਣਾ,
0: ਠੀਕ
1: ਹੈ, ਆਪਾਂ ਹੁਣੀ ਉਹਨਾਂ ਦੇ ਨਾਮ ਕਨਫਰਮ ਕਰ ਦਾਂਗੇ। ਪਹਿਲੀਆਂ 10 ਟਿਕਟਾਂ ਨੂੰ $0 ਕੋਈ ਨੀ, ਆਉਣ ਤੇ ਇੰਜੋਏ ਕਰ।
0: ਬਿਲਕੁਲ,
1: ਨੰਬਰ ਸਾਂਝਾ ਕਰਦਾ ਤੁਹਾਡਾ
0: ਜੀ
1: ਦੋਸਤੋ, ਰੰਗਲਾ ਪੰਜਾਬ ਨਾਈਟ, ਰੰਗਲਾ ਪੰਜਾਬ ਨਾਈਟ 16 ਅਗਸਤ ਦਿਨ ਐਤਵਾਰ ਨੂੰ ਸ਼ਾਮ ਨੂੰ 5 ਤੋਂ 10 ਇਹ ਨਾਈਟ, ਇਹ ਈਵਨਿੰਗ ਹੋਊਗੀ, ਜਿੱਥੇ ਰੰਗਲੇ ਸਰਦਾਰ ਹੁਣੀ ਪਰਫਾਰਮ ਕਰਨਗੇ, ਫੂਡ ਦਾ ਇੰਤਜ਼ਾਮ ਹੋਊਗਾ, ਅਨਮੋਲ ਮੈਜਿਕ ਦਾ ਮੈਜਿਕ ਸ਼ੋਅ ਬੱਚਿਆਂ ਨੂੰ ਬਹੁਤ ਪਸੰਦ ਆਊਗਾ, ਤੇ ਨਾਲ ਲਾਈਵ ਡਰੋਨ ਸ਼ੋਅ, ਅਸਮਾਨ ਦੇ ਵਿੱਚ 200 ਡਰੋਨ ਉੱਡਣਗੇ ਤੇ ਉਹ ਬੜਾ ਵਧੀਆ ਕਿਰਤੀਆਂ ਉੱਥੇ ਬਣਾਉਣਗੇ, ਤੇ ਨਾਲ ਮਿਊਜ਼ਿਕ ਚੱਲੂਗਾ। ਸੋ ਇਹ ਸ਼ੋਅ $25 ਦੀ ਟਿਕਟ ਤੁਹਾਨੂੰ ਮਿਲੂਗੀ, ਪਰ ਜਿਹੜੀਆਂ ਰਾਈਟ ਨਾਓ ਕਾਲਾਂ ਆਉਣਗੀਆਂ

0: ਮੀਨੂ ਜੀ ਨੂੰ, ਮੇਰੇ ਕੋਲ ਹੀ ਬੈਠੇ ਨੇ, ਪਹਿਲੀਆਂ 10 ਕਾਲਾਂ ਨੂੰ ਕੋਈ ਟਿਕਟ ਨਹੀਂ, ਪਹਿਲੀਆਂ 10 ਕਾਲਾਂ ਨੂੰ ਬਿਲਕੁਲ ਫ੍ਰੀ ਫ੍ਰੀ ਫ੍ਰੀ ਇਹ ਸ਼ੋਅ ਦੇਖ ਸਕਦੇ ਹੋ। ਨੰਬਰ ਹੁਣੇ ਕਾਲ ਕਰ ਲਓ ਪਹਿਲੀਆਂ 10 ਕਾਲਾਂ ਨੂੰ, 1 2 3 ਗੋ। 416-671-1996 416-671-1996 416-671-1996 416-671-1996 416-671-1996 ਜੇ ਕਾਲਾਂ ਜ਼ਿਆਦਾ ਆ ਰਹੀਆਂ ਨੇ ਜਾਂ ਤੁਹਾਨੂੰ ਨੰਬਰ ਬਿਜ਼ੀ ਆ ਰਿਹਾ ਤਾਂ ਤੁਸੀਂ ਟੈਕਸਟ ਮੈਸੇਜ ਕਰ ਦਿਓ, ਕਿਉਂਕਿ ਪਹਿਲੀਆਂ 10 ਕਾਲਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਸ਼ੋਅ ਦਿਖਾ ਸਕਦੇ ਹੋ, ਕੋਈ ਪੈਸਾ ਨਹੀਂ ਇਹਨਾਂ ਨੇ ਲੈਣਾ। ਬਾਕੀ 10ਵੀਂ ਤੋਂ ਬਾਅਦ ਜਿਹੜੀ 11ਵੀਂ 12ਵੀਂ ਅਗਲੀਆਂ ਕਾਲਾਂ ਆਉਣਗੀਆਂ ਉਹਨਾਂ ਨੂੰ $25 ਪਰ ਟਿਕਟ ਪੇ ਕਰਨਾ ਪਊ, ਪਰ $25 ਬਹੁਤ ਘੱਟ ਟਿਕਟ ਇਹਨਾਂ ਨੇ ਰੱਖੀ ਹੈ ਪਤਾ ਨਹੀਂ ਕਿਉਂ। ਜਿੱਥੇ ਗਰਾਊਂਡ ਇੰਨੇ ਮਹਿੰਗੇ ਨੇ, ਜਿੱਥੇ ਡਰੋਨ ਸ਼ੋਅ ਵਾਲਾ ਪੂਰਾ ਸਿਸਟਮ ਇੰਨਾ ਮਹਿੰਗਾ, ਅਨਮੋਲ ਮੈਜਿਕ ਨੇ ਕਿੰਨਾ ਸਾਰਾ ਚਾਰਜ ਕੀਤਾ, ਉਹ ਰੰਗਲੇ ਸਰਦਾਰਾਂ ਨੇ ਇੰਨਾ ਚਾਰਜ ਕੀਤਾ, ਉਹ ਟਿਕਟ ਸਿਰਫ $25 ਇਹ ਵਧਾਉਣੀ ਚਾਹੀਦੀ ਸੀ। ਪਰ ਵੰਸ ਅਗੇਨ ਦੋਸਤੋ, ਪਹਿਲੀਆਂ 10 ਕਾਲਾਂ ਨੂੰ ਬਿਲਕੁਲ ਫ੍ਰੀ ਸ਼ੋਅ ਦੇਖ ਸਕਦੇ ਤੁਸੀਂ ਰੰਗਲਾ ਪੰਜਾਬ ਨਾਈਟ। ਨੰਬਰ ਅਗੇਨ 416-671-1996 416-671-1996 416-671-1996 416-671-1996 ਆ ਰਹੀਆਂ ਨੇ ਜੀ ਕਾਲਾਂ।
1: ਬਿਲਕੁਲ ਜੀ,
0: ਥੈਂਕ ਯੂ।

0: ਮੈਨੂੰ ਇਹਨਾਂ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ। ਡਰੋਨ ਸ਼ੋਅ ਨੂੰ ਲੈ ਕੇ ਮੈਂ ਬੜਾ ਐਕਸਾਈਟਡ ਹਾਂ ਅਤੇ ਅਨਮੋਲ ਮੈਜਿਕ ਦਾ ਮੈਜਿਕ, ਬ੍ਰੈਂਪਟਨ ਸ਼ਹਿਰ ਹੋਵੇ, ਬ੍ਰੈਂਪਟਨ ਫੇਅਰ ਗਰਾਊਂਡ ਹੋਵੇ, ਉਹਦੇ ਵਿੱਚ ਡਰੋਨ ਸ਼ੋਅ, ਉਹਦੇ ਵਿੱਚ ਮੈਜਿਕ ਸ਼ੋਅ, ਉਹਦੇ ਵਿੱਚ ਗੀਤ ਸੰਗੀਤ, ਉਹਦੇ ਵਿੱਚ ਫੂਡ। ਸੋ ਕਿਆ ਬਾਤ ਆ, 16 ਅਗਸਤ ਦੀ ਨਾਈਟ ਕਿਆ ਨਾਈਟ ਹੋਊਗੀ। ਸੋ ਤੁਸੀਂ ਦੋਸਤੋ ਇਹ ਸ਼ੋਅ ਨੂੰ ਜ਼ਰੂਰ ਆਨੰਦ ਮੰਨਣਾ। ਨੰਬਰ ਅਗੇਨ 416-671-1996 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਾਈ ਸੁੱਖ ਜੀ ਦਾ ਸੁਨੇਹਾ ਲੈ ਲਈਏ, ਜੇ ਕਿ ਤੰਬੂ ਟੈਂਟ ਸੇਲ ਦਾ ਅੱਜ ਆਖਰੀ ਦਿਨ ਆ। ਸੁੱਖ ਬਾਈ ਜੀ ਦਿਓ ਸੁਨੇਹਾ।
1: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦਾ ਵੇਰਵਾ ਦੇ ਰਹੇ ਹਾਂ ਪਰਿਵਾਰਾਂ ਨੂੰ ਸ਼ਾਮ ਦੇ। ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਜਿਹੜਾ ਬਿਲੋ ਦਾ ਕੋਸਟ ਇਨਵੈਂਟਰੀ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਕਿ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਵੱਡੀ ਡਾਲਰਾਂ ਦੀ ਸੇਵਿੰਗ ਕਰਨੀ ਚਾਹੁੰਦੇ ਹੋ, ਤੇ ਗੱਡੀਆਂ ਰਾਈਟ ਵੇ ਕਮਾ ਲਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਵੱਲੋਂ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਜੀ ਹਾਂ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ 700-800 ਸੀ, ਕੋਈ ਪਰਿਵਾਰ ਨੂੰ ਮਿਲਣਾ, ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚ ਚੱਕ ਕੇ, ਸਿਰਫ 199 ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਰਾਈਟ ਵਿੱਚ ਚੱਕ ਕੇ। ਸੋਫਾ ਕਮ ਬੈੱਡ $199 ਦਾ, ਸੋਲਿਡ ਵੁੱਡ ਦੀਆਂ ਡਾਇਨਿੰਗ ਚੇਅਰਾਂ, ਡਾਇਨਿੰਗ ਚੇਅਰਾਂ ਲੈਣਾ ਚਾਹੁੰਦੇ ਹੋ, $5-5 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ, ਸਾਈਡ ਟੇਬਲ $20-20 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀ ਇਨਵੈਂਟਰੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਤੰਬੂ ਟੈਂਟ ਸੇਲ ਦੇ ਵਿੱਚ। ਸੋ ਜ਼ਰੂਰ ਇੱਕ ਚੱਕਰ ਲਾਓ, ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ,

0: ਸਾਡੇ ਲਾਈਨ ਜੁੜ ਚੁੱਕੀ ਹੈ ਜੀ ਪੂਰੀ ਹੈਰੀਟੇਜ ਤੇ। ਰਾਹੁਲ ਜੀ ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ।
1: ਸਤਿ ਸ੍ਰੀ ਅਕਾਲ ਜੀ।
0: ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਦੋਸਤੋ, ਤੇ ਪੂਰੀ ਹੈਰੀਟੇਜ ਤੇ ਸਾਡੀ ਲਾਈਨ ਜੁੜ ਚੁੱਕੀ ਆ। ਤੇ ਪੂਰੀ ਹੈਰੀਟੇਜ ਨੂੰ ਕੌਣ ਨਹੀਂ ਜਾਣਦਾ, ਕਿਉਂਕਿ ਜਦੋਂ ਆਪਾਂ ਕੋਈ ਗੱਡੀ ਨਵੀਂ ਬਾਏ ਕਰਦੇ ਆ, ਸਭ ਤੋਂ ਪਹਿਲੀ ਚੀਜ਼ ਪੂਰੀ ਹੈਰੀਟੇਜ ਤੇ ਲੈ ਕੇ ਜਾਂਦੇ ਆ, ਗੱਡੀ ਦਾ ਹਾਰ ਸ਼ਿੰਗਾਰ, ਗੱਡੀ ਨੂੰ ਸਾਰੀਆਂ ਐਕਸੈਸਰੀ ਤੇ ਗੱਡੀ ਨੂੰ ਪ੍ਰੋਟੈਕਟ ਕਰਨ ਦੇ ਲਈ ਵਿੰਡੋ ਟਿੰਟ, PPF, ਸਿਰਾਮਿਕ ਕੋਟਿੰਗ ਸਾਰੇ ਜਿਹੜੇ ਇੱਕ ਛੱਤ ਦੇ ਹੇਠਾਂ ਕੀਤੇ ਜਾਂਦੇ ਨੇ। ਵਿੰਡੋ ਟਿੰਟਿੰਗ ਭਾਰੀ ਡਿਮਾਂਡ ਦੇ ਵਿੱਚ ਆ, ਉਹਦੇ ਰੀਜ਼ਨ ਪ੍ਰਾਈਸ ਵੀ ਆ, ਕੁਆਲਿਟੀ ਵੀ ਆ ਤੇ ਲਾਈਫ ਟਾਈਮ ਵਾਰੰਟੀ ਵੀ ਆ। ਰਾਹੁਲ ਜੀ ਦਿਓ ਜਾਣਕਾਰੀ।
1: ਜੀ ਬਿਲਕੁਲ ਜੀ, ਟੈਂਟ ਕਰਾਓ ਜੀ ਸਾਰੇ, ਬਹੁਤ ਜ਼ਿਆਦਾ ਵਧੀਆ ਤੁਹਾਡੀ ਗੱਡੀ ਵਾਸਤੇ, ਤੁਹਾਡੀ ਹੈਲਥ ਵਾਸਤੇ ਵੀ, ਤੇ ਆਪਣੇ ਜਿਵੇਂ ਕਿ ਬਾਈ ਨੇ ਕਿਹਾ ਸਾਡੇ ਪ੍ਰਾਈਸਿੰਗ ਵਾਰੰਟੀ ਤੇ ਜਿਹੜੀ ਕੁਆਲਿਟੀ ਹੈਗੀ ਹੈ ਜੀ, ਉਹ ਤੁਹਾਨੂੰ ਕਿਤੇ ਨਹੀਂ ਮਿਲਣੀ ਹੈਗੀ। ਤੇ ਤੁਸੀਂ ਸਾਰੇ ਬਹੁਤ ਪਿਆਰ ਦੇ ਰਹੇ ਹੋ ਆਲਰੇਡੀ, ਤੇ ਹੋਰ ਵੀ ਵੱਧ ਕੇ ਆਓ। ਤਿੰਨ ਲੋਕੇਸ਼ਨ ਆਪਣੀ ਹੈਗੀਆਂ, ਵਾਕ ਇਨ ਕਰ ਸਕਦੇ ਹੋ, ਕੋਈ ਪਰਮਿਟ ਦੀ ਲੋੜ ਨਹੀਂ ਗੀ, ਤੁਸੀਂ ਵਾਕ ਇਨ ਆ ਸਕਦੇ। ਤੁਹਾਡੇ ਆਪਾਂ ਗੱਡੀ ਟੈਂਟ ਕਰਕੇ ਦੇਵਾਂਗੇ ਜੀ, ਸਾਰੇ ਸਾਈਡਾਂ ਵਾਲੇ ਸ਼ੀਸ਼ੇ, ਬੈਕ ਸ਼ੀਸ਼ਾ, ਫਰੰਟ ਸ਼ੀਸ਼ਾ, ਜਿਹੜੇ ਮਰਜ਼ੀ ਸ਼ੀਸ਼ਾ ਕਰਾਓ। ਤੇ ਜਿਹੜੀ ਕੁਆਲਿਟੀ ਅਸੀਂ ਟੈਂਟ ਦੀ ਰੱਖਦੇ ਹਾਂ, ਉਹਦੇ ਵਿੱਚ ਤੁਹਾਨੂੰ ਅੰਦਰੋਂ ਬਾਹਰ ਕਲੀਅਰ ਦਿਖੇਗਾ ਜੀ, ਬਾਹਰੋਂ ਅੰਦਰ ਤੁਸੀਂ ਜਿਸ ਹਿਸਾਬ ਦੇ ਪਰਸਨ ਦੇ ਸਿਲੈਕਟ ਕਰੋਗੇ, ਉਸ ਹਿਸਾਬ ਦੀ ਤੁਹਾਡੀ ਆਪਣੀ ਉਹ ਪ੍ਰਾਈਵੇਸੀ ਬਲੌਕ ਕਰੇਗਾ ਜੀ। ਤੇ ਜਿਹੜੀ ਆਪਣੀ ਵਿਜੀਬਿਲਟੀ ਹੈ, ਅੱਜ ਤੋਂ 5-10 ਸਾਲ ਪਹਿਲਾਂ ਟੈਂਟ ਜਦੋਂ ਆਪਾਂ ਕਰਾਉਂਦੇ ਸੀ, ਹੁਣ ਵੀ ਕਈ ਗੱਡੀਆਂ ਸ਼ੋਪਾਂ ਦੇ ਅੱਧੀ ਕਰਦੇ ਆ, ਵੀ ਅੰਦਰ ਤੁਸੀਂ ਦੇਖੋਗੇ ਅੰਦਰ ਰਾਤੀ ਕਲੀਅਰ ਨਹੀਂ ਦਿਖਦਾ ਹੈਗਾ, ਉਹ ਆਪਾਂ ਟੈਂਟ ਨਹੀਂ ਰੱਖਦੇ। ਸਾਡੇ ਕੋਲ ਜਿਹੜੀ ਹੈਗੀ ਹੈ ਕਲੀਅਰ ਵਿਜੀਬਿਲਿਟੀ ਵਾਲੀ ਹੈ ਜੀ, ਤੁਹਾਡੀ ਗੱਡੀ ਨੂੰ ਵਧੀਆ ਪ੍ਰੋਟੈਕਟ ਕਰੇਗੀ, ਤੇ ਬਹੁਤ ਵਧੀਆ ਸਾਡੇ ਕੁਆਲਿਟੀ ਟੈਂਟ ਹੈ ਜੀ। ਕਦੀ ਫਿਊਚਰ ਚ ਕਦੀ ਬਬਲ ਆਉਂਦੇ ਨੇ, ਪੀਲ ਆਫ ਹੁੰਦੀ ਹੈ ਜੀ, ਆਪਣੇ ਵਾਰੰਟੀ ਤੁਹਾਨੂੰ ਲਾਈਫ ਟਾਈਮ ਮਿਲਦੀ ਹੈ, ਅਸੀਂ ਤੁਹਾਨੂੰ ਬਿਨਾਂ ਕਿਸੇ ਵੀ ਹਿਡਨ ਚਾਰਜਸ ਤੋਂ ਰਿਮੂਵਲ ਤੋਂ ਰਿਮੂਵਲ ਕਰਕੇ ਦਿੰਦੇ, ਨਵੀਂ ਲਗਾ ਕੇ ਦਿੰਦੇ ਆ, ਕੋਈ ਹਿਡਨ ਫੀਸ ਨਹੀਂ ਜੀ।
0: ਨੰਬਰ ਦੋਸਤੋ 6479621023, 6479621023, 6479621023 ਤੇ ਕਾਲ ਕਰਕੇ ਵਿੰਡੋ ਟਿੰਟ ਕਰਾਓ ਲਾਈਫ ਟਾਈਮ ਵਾਰੰਟੀ ਦੇ ਨਾਲ, ਤੇ ਜ਼ਿੰਦਗੀ ਭਰ ਜਿੰਨਾ ਟਾਈਮ ਤੁਹਾਡੀ ਗੱਡੀ ਜਿਉਂਦੀ ਆ, ਜਿੰਨਾ ਟਾਈਮ ਤੁਸੀਂ ਗੱਡੀ ਨੂੰ ਚਲਾਉਣਾ ਚਾਹੁੰਦੇ ਹੋ, 10 ਸਾਲ, 15 ਸਾਲ, ਕਦੇ ਵੀ ਉਹ ਗੱਡੀ ਦੇ ਤੁਹਾਨੂੰ ਲੱਗਦਾ ਵਿੰਡੋ ਟਿੰਟ 'ਚ ਖਰਾਬੀ, ਤਾਂ ਫ੍ਰੀ ਦੇ ਵਿੱਚ ਚੇਂਜ ਕਰਕੇ ਦੇਣਗੇ, ਕੋਈ ਸਿੰਗਲ ਪੈਨੀ ਤੁਹਾਨੂੰ ਚਾਰਜ ਨਹੀਂ ਕਰਨਗੇ। ਨਾਲ ਦੇ ਨਾਲ ਪੂਰੀ ਹੈਰੀਟੇਜ ਦੀਆਂ ਸੇਵਾਵਾਂ ਦੇ ਨਾਲ, ਕਾਰ ਐਕਸੈਸਰੀ ਦੇ ਨਾਲ, ਉੱਥੇ ਹੀ ਬੜੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਗਿਫਟਿੰਗ ਲਈ ਯਾਦ ਕਰ ਰਹੇ ਨੇ, ਕਿਉਂਕਿ ਇਹ ਸੀਜ਼ਨ ਪੀਕ ਸੀਜ਼ਨ ਆ ਵਿਆਹਾਂ ਸ਼ਾਦੀਆਂ ਦਾ, ਪਾਰਟੀਜ਼ ਦਾ। ਤੇ ਜੇ ਤੁਹਾਡੇ ਘਰ ਤੁਸੀਂ ਕਿਸੇ ਪਾਰਟੀ ਤੇ ਮੈਰਿਜ ਤੇ ਇਨਵਾਈਟਡ ਹੋ, ਤਾਂ ਤੁਸੀਂ ਕਸਟਮਾਈਜ਼ ਗਿਫਟ ਲੈ ਕੇ ਆਣੇ ਆ, ਉਹਦੇ ਲਈ ਪੂਰੀ ਹੈਰੀਟੇਜ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਬਾਈ ਜੀ ਇਹ ਗਿਫਟ ਤੁਸੀਂ ਪ੍ਰੋਵਾਈਡ ਕਰਦੇ ਹੋ?
1: ਜੀ ਬਿਲਕੁਲ ਜੀ, ਆਪਣੇ 3 ਲੋਕੇਸ਼ਨਾਂ ਤੇ ਵਾਕ ਇਨ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ, ਪਿਕਅਪ ਵੀ ਕਰ ਸਕਦੇ ਹੋ, ਸਟੋਰ ਦੇ ਵਿੱਚ ਵੀ ਅਵੇਲੇਬਲ ਹੈਗੇ ਨੇ ਜੀ। ਪਲੱਸ ਪੂਰੀ ਹੈਰੀਟੇਜ ਦੀ ਜਿਹੜੀ ਵੈਬਸਾਈਟ ਹੈਗੀ ਹੈ, ਪੂਰੀ ਕੈਨੇਡਾ ਵਾਈਡ ਤੇ US ਤੇ ਬਾਕੀ ਕੰਟਰੀਜ਼ ਦੇ ਵਿੱਚ ਵੀ ਸ਼ਿਪ ਕਰਦੇ ਹਾਂ।
0: ਅੱਛਾ, ਸ਼ਿਪ ਵੀ ਕਰ ਦਿੰਦੇ ਹੋ?
1: ਜੀ ਬਿਲਕੁਲ।
0: ਤੇ ਜੇ WhatsApp ਦੇ ਉੱਤੇ ਅਸੀਂ ਕੋਈ ਤੁਹਾਨੂੰ ਭੇਜ ਦਈਏ, ਬਈ ਬੱਚੇ ਦੀ ਫੋਟੋ ਭੇਜ ਦਈਏ ਜਾਂ ਕਪਲ ਦੀ ਫੋਟੋ ਭੇਜ ਦਈਏ, ਤੇ ਤੁਹਾਨੂੰ ਕਹਿ ਦਈਏ ਕਿ ਭਾਜੀ ਇਹਨੂੰ ਸਰਾਣੇ ਤੇ ਲਾ ਦਿਓ, ਇਹਨੂੰ ਕੰਬਲ ਜੇ ਤੇ ਲਾ ਦਿਓ, ਇਹਨੂੰ ਇਹਦੇ ਤੇ ਲਾ ਦਿਓ, ਜੋ ਵੀ ਪ੍ਰਿੰਟ ਕਰਵਾਉਣਾ, ਉਹ ਓਵਰ ਦਾ ਫੋਨ ਵੀ ਚੀਜ਼ਾਂ ਹੋ ਜਾਂਦੀਆਂ ਨੇ?
1: ਬਿਲਕੁਲ ਹੋ ਜਾਂਦੀਆਂ ਜੀ, ਫੋਨ ਤੇ ਵੀ ਹੋ ਜਾਂਦੀ, ਵਟਸਐਪ ਦੀ ਹੋ ਜਾਂਦੀ, ਤੁਸੀਂ ਫੋਟੋ ਭੇਜ ਦਿਓ, ਭਾਵੇਂ ਅਸੀਂ ਕਲਾਜ ਤੁਹਾਨੂੰ ਖੁਦ ਬਣਾ ਕੇ ਦੇ ਦਾਂਗੇ, ਤੁਸੀਂ ਮਲਟੀਪਲ ਫੋਟੋ ਇੱਕ ਚੀਜ਼ ਤੇ ਲਗਵਾਉਣੀ, ਅਸੀਂ ਖੁਦ ਹੀ ਕਲੈਕਟ ਕਰ ਦਾਂਗੇ ਜੀ।
0: ਨੰਬਰ ਦੋਸਤੋ ਅਗੇਨ 6479621023, 6479621023 ਤੇ ਪੂਰੀ ਹੈਰੀਟੇਜ ਨੂੰ ਗਿਫਟਿੰਗ ਲਈ ਵੀ ਕਾਲ ਕੀਤਾ ਜਾ ਸਕਦਾ। ਤੇ ਅਖੀਰ ਦੇ ਵਿੱਚ ਪ੍ਰਿੰਟਿੰਗ ਦੇ ਲਈ, ਪ੍ਰਿੰਟਿੰਗ ਲਈ ਤਾਂ ਨਾ ਦੋਸਤੋ ਮੈਂ ਕਹਿਣਾ ਡੋਂਟ ਮਿਸ ਏ ਚਾਂਸ, ਕਿਉਂਕਿ ਇੰਨੇ ਘੱਟ ਰੇਟ ਇਹਨਾਂ ਦੀ ਇੰਡਸਟਰੀ ਦੇ ਵਿੱਚ ਲੜਾਈਆਂ ਹੀ ਚੱਲਦੀਆਂ ਨੇ। ਜਦੋਂ ਮੈਂ ਵੀਡੀਓ ਕਈ ਵਾਰ ਪੋਸਟ ਕੀਤੀ ਵਿੰਡੋ ਟਿੰਟਿੰਗ ਦੀ, ਉਹ ਇੰਡਸਟਰੀ ਦੇ ਕਈ ਲੋਕਾਂ ਨੇ ਮੈਨੂੰ ਕਾਲ ਕੀਤਾ, ਭਾਜੀ ਤੁਸੀਂ ਤਾਂ ਸਾਡਾ ਕੰਮ ਖਰਾਬ ਕਰ ਰਹੇ ਹੋ, ਤੁਸੀਂ $159 ਦੇ ਵਿੱਚ ਹੀ ਟਿੰਟ ਲਾਤੀ, ਉਹ ਵੀ ਲਾਈਫ ਟਾਈਮ ਵਾਰੰਟੀ ਦੇ ਨਾਲ। ਕਿਉਂਕਿ ਬਹੁਤੇ ਲੋਕ ਕੀ ਕਰਦੇ ਸੀ, ਉਹ ਜਦੋਂ ਵਿੰਡੋ ਕਹਿੰਦੇ ਸੀ ਖਰਾਬ ਹੋ ਗਈ ਜੀ, ਅਸੀਂ ਵੀ ਤੁਸੀਂ ਗਰੰਟੀ ਦਿੱਤੀ ਸੀ ਕਿ ਚੇਂਜ ਕਰ ਦਿਓ, ਤੁਹਾਡੇ ਤੋਂ ਉਹ ਟਿੰਟ ਲਾਉਣ ਦੇ ਦੁਬਾਰੇ ਇੰਸਟਾਲ ਕਰਨ ਦੇ ਪਹਿਲਾਂ ਹੋ ਸਕਦਾ ਉਹਨਾਂ ਨੇ 100 ਹੀ ਚਾਰਜ ਕੀਤਾ ਹੋਵੇ, ਪਰ ਦੁਬਾਰੇ 350 ਚਾਰਜ ਹੋ ਜਾਂਦਾ। ਪੂਰੀ ਹੈਰੀਟੇਜ ਨੇ ਗੇਮ ਬਿਲਕੁਲ ਉਲਟ ਕਰਤੀ, 159 ਦੇ ਵਿੱਚ ਲਾਈਫ ਟਾਈਮ ਵਾਰੰਟੀ, ਕੋਈ ਪੈਸਾ ਚਾਰਜ ਨਹੀਂ। ਫਿਰ ਅਗੇਨ ਪ੍ਰਿੰਟਿੰਗ ਦੇ ਲਈ ਵੀ ਜਦੋਂ ਪ੍ਰਾਈਸ ਪਾਉਣੇ ਆ ਨਾ ਕਿ $45 ਤੇ 1000 ਬਿਜ਼ਨਸ ਕਾਰਡ ਡਬਲ ਸਾਈਡਡ, ਤੇ ਬਹੁਤ ਪ੍ਰਿੰਟਿੰਗ ਵਾਲੇ ਕਹਿੰਦੇ ਆ ਕਿ ਭਾਜੀ ਤੁਸੀਂ ਸਾਡਾ ਕੰਮ ਕਰੋਗੇ, ਪਰ ਪੂਰੀ ਹੈਰੀਟੇਜ ਕਹਿੰਦੇ ਆ ਕਿ ਜਦੋਂ ਸਾਡੀ ਕੋਸਟ ਘੱਟ ਆ, ਸਾਡੀਆਂ ਆਪਦੀਆਂ ਪ੍ਰੋਪਰਟੀਆਂ, ਅਸੀਂ ਕਿਤੋਂ ਕੋਈ ਥਰਡ ਮੈਨ ਤੋਂ ਪ੍ਰਿੰਟ ਨਹੀਂ ਕਰਾਉਣੇ, ਅਸੀਂ ਆਪਦੀਆਂ ਮਸ਼ੀਨਾਂ ਤੋਂ ਆਪ ਪ੍ਰਿੰਟ ਕਰਨੇ ਆ, ਤੇ ਜੇ ਸਾਨੂੰ ਘੱਟ ਕੋਸਟ ਦੇ ਵਿੱਚ ਹੀ ਬਣ ਰਹੇ ਨੇ ਤੇ ਉਹੀ ਪ੍ਰਾਈਸ ਅਸੀਂ ਕਸਟਮਰਾਂ ਨੂੰ ਦੇਤਾ, ਨਥਿੰਗ ਰੋਂਗ ਇਨ ਇਟ। ਬਹੁਤ ਸਾਰੇ ਰਿਐਲਟਰ, ਬਹੁਤ ਸਾਰੇ ਪ੍ਰਿੰਟਿੰਗ ਗ੍ਰਾਫਿਕ ਡਿਜ਼ਾਈਨਰ ਇਹਨਾਂ ਕੋਲ ਹਾਇਰ ਨੇ ਤੇ ਇਹਨਾਂ ਇਹ ਸਾਈਨ ਬੋਰਡ ਦਾ ਕੰਮ ਕਰਦੇ ਨੇ। ਬਾਈ ਜੀ ਇੱਕ ਵਾਰੀ ਪ੍ਰਾਈਸ ਦੱਸੋ ਪ੍ਰਿੰਟਿੰਗ ਦਾ, ਤਾਂ ਤਹਿਲਕਾ ਮਚਾਇਆ ਹੋਇਆ ਤੁਸੀਂ।
1: ਜੀ ਪ੍ਰਿੰਟਿੰਗ ਦੇ ਵਿੱਚ ਜੀ $45 ਦੇ ਵਿੱਚ 1000 ਬਿਜ਼ਨਸ ਕਾਰਡ,
0: 45 ਦੇ ਵਿੱਚ 1000 ਬਿਜ਼ਨਸ ਕਾਰਡ
1: ਜੀ। ਕਈਆਂ ਦੇ ਕਾਲ ਆਉਂਦੇ ਨੇ ਜੀ, ਕਹਿੰਦੇ ਬਲੈਕ ਐਂਡ ਵਾਈਟ ਹੋਣਗੇ ਜਾਂ ਸਿੰਗਲ ਸਾਈਡ ਹੋਣਗੇ। ਨਹੀਂ ਜੀ, ਸਾਰਿਆਂ ਨੂੰ ਦੱਸਣਾ ਚਾਹੁੰਦੇ ਜੀ ਆਪਾਂ ਦੋਨੋਂ ਸਾਈਡ ਤੇ ਪ੍ਰਿੰਟਡ ਹੋਣਗੇ ਤੇ ਫੁੱਲ ਕਲਰ ਹੋਣਗੇ ਤੇ ਸਾਰੇ ਪੁੱਛਦੇ ਆ ਫੋਟੋ ਲਵਾ ਸਕਦੇ ਹੋ? ਹਾਂਜੀ, ਜਵਾਬ ਹੈਗਾ ਯਾਰ, ਤੁਸੀਂ ਆਪਦੀ ਫੋਟੋ ਵੀ ਲਗਵਾ ਸਕਦੇ।
0: ਵਾਹ ਜੀ ਵਾਹ। ਤੇ 45,000 ਬਿਜ਼ਨਸ ਕਾਰਡ ਤੇ ਹੋਰ ਫਲਾਇਰ ਦਾ ਕਿੰਨਾ ਜੀ, ਤੇ ਰੀਅਲਟਰ ਲਈ ਕੀ ਹੈ ਉਹ ਵੀ ਦੱਸ ਦਿਓ।
1: ਹਾਂਜੀ, $99 ਦੇ ਵਿੱਚ 500 ਫਲਾਇਰ ਜੀ, ਆਪਣੇ 140 ਦੇ ਵਿੱਚ 1000 ਫਲਾਇਰ ਜੀ। ਆਪਣੇ ਜੇ ਤੁਸੀਂ ਦੋਨੋਂ ਇਕੱਠੇ ਲੈਂਦੇ ਹੋ ਬਿਜ਼ਨਸ ਕਾਰਡ ਤੇ ਫਲਾਇਰ ਇਕੱਠੇ ਕਰਦੇ ਹੋ ਤਾਂ $175 ਦੇ ਵਿੱਚ ਤੁਹਾਨੂੰ 1000 ਬਿਜ਼ਨਸ ਕਾਰਡ ਤੇ 1000 ਫਲਾਇਰ ਮਿਲਣਗੇ ਜੀ। ਤੇ ਉਹ ਤੋਂ ਬਾਅਦ ਤੁਸੀਂ ਡੋਰ ਹੈਂਗਰ ਲੈਂਦੇ ਹੋ, ਜਿਵੇਂ ਰੀਅਲ ਸਟੇਟ ਏਜੰਟਸ ਨੂੰ ਇਕੱਲੇ ਫਲਾਇਰ ਤੇ ਬਿਜ਼ਨਸ ਕਾਰਡ ਨਹੀਂ ਚਾਹੀਦੇ ਹੁੰਦੇ, ਉਹਨਾਂ ਨੂੰ ਆਪਣੇ ਓਪਨ ਹਾਊਸ ਲਈ ਬੁਕਲੈਟ ਚਾਹੀਦੀਆਂ ਹੁੰਦੀਆਂ, ਓਪਨ ਹਾਊਸ ਸਾਈਨ ਚਾਹੀਦੇ ਹੁੰਦੇ ਨੇ, ਜਾਂ ਤੁਹਾਨੂੰ ਆਪਦੇ ਉਹਦੇ ਨਾਲ ਦੇ ਨਾਲ ਡੋਰ ਹੈਂਗਰ ਵੀ ਚਾਹੀਦੇ ਹੁੰਦੇ ਨੇ ਜਿਹੜੇ ਤੁਹਾਡੇ ਓਪਨ ਹਾਊਸ ਦੇ ਸਾਈਨਸ ਨੇ ਜੀ। ਉਹ ਇੱਕ ਹੁੰਦਾ ਵੈਸੇ 130 ਜਾਂ ਤੁਹਾਨੂੰ ਕੈਨ ਪ੍ਰਿੰਟ ਦੇ ਪੂਰੀ ਹੈਰੀਟੇਜ ਤੇ ਸਿਰਫ ਤੁਹਾਨੂੰ $60 ਦੇ ਵਿੱਚ ਤੁਹਾਨੂੰ ਇੱਕ ਬੋਰਡ ਮਿਲ ਜਾਏਗਾ ਜੀ, $60 ਦੇ ਵਿੱਚ ਇੱਕ ਬੋਰਡ ਤੁਸੀਂ 10 ਪੀਸ ਆਰਡਰ ਕਰਦੇ ਹੋ।
0: ਵਾਹ ਜੀ ਵਾਹ। ਸੋ ਦੋਸਤੋ, ਹੋਰ ਵੀ ਕੋਈ ਪ੍ਰਿੰਟਿੰਗ ਦੇ ਪ੍ਰਾਈਸ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਕਾਲ ਕਰ ਲਓ ਬਾਈ ਜੀ, ਇੱਕ ਵਾਰ ਨੰਬਰ ਜ਼ਰੂਰ ਸਾਂਝਾ ਕਰ ਦਿਓ
1: ਜੀ। 647-962-1023, 647-962-1023। ਤੇ ਪ੍ਰਿੰਟਿੰਗ ਦੇ ਵਿੱਚ ਵੀਰੇ ਆਪਣੇ ਛੋਟੇ ਸਟਿੱਕਰਾਂ ਤੋਂ ਜਿਹੜੇ ਕਿ ਅਸੀਂ ਔਨ ਦਾ ਸਪੋਟ ਰਾਈਟ ਅਵੇ ਗੱਡੀਆਂ ਤੇ ਲਗਾ ਕੇ ਦਿੰਦੇ ਹਾਂ, ਤੇ ਪ੍ਰਿੰਟਿੰਗ ਛੋਟੇ ਸਟਿੱਕਰਾਂ ਤੋਂ ਲੈ ਕੇ ਵੱਡੇ ਪ੍ਰਿੰਟ ਜਿਹੜੇ ਆਪਣੇ ਕਲਰ ਪ੍ਰਿੰਟ ਹੁੰਦੇ ਨੇ, ਰੀਅਲ ਸਟੇਟ ਦੀ ਕਾਰ ਰੈਪ ਕਰਾਉਣੀ ਹੈ, ਕੰਸਟਰਕਸ਼ਨ ਦੀ ਵੈਨ ਰੈਪ ਕਰਾਉਣੀ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟਿੱਕਰ ਦਾ ਸਾਈਨੇਜ ਆਪਦੀ ਗੱਡੀ ਤੇ, ਆਪਦੀ ਸ਼ਾਪ ਦੀ ਵਿੰਡੋਜ਼ ਤੇ, ਜੇ ਕਿਸੇ ਵੀ ਤਰ੍ਹਾਂ ਦਾ ਕੋਈ ਇੰਡਸਟਰੀਅਲ ਵਿੰਡੋਜ਼ ਦੇ ਉੱਪਰ ਪ੍ਰਿੰਟ ਕਰਾਉਣਾ, ਅਟੈਂਡ ਕਰਾਉਣਾ, ਹਰ ਤਰ੍ਹਾਂ ਦਾ ਕੰਮ, ਪੂਰੀ ਹੈਰੀਟੇਜ, ਕੈਂਪਿੰਗ, ਗ੍ਰਾਫਿਕਸ, ਸਾਰਾ ਕੁਝ ਤੁਹਾਨੂੰ ਅੰਡਰ ਵਨ ਰੂਫ ਮਿਲ ਜਾਏਗਾ। ਤੁਸੀਂ ਬਿਜ਼ਨਸ ਖੋਲ ਰਹੇ ਹੋ, ਤੁਹਾਡੇ ਖੋਲਣ ਤੋਂ ਸਾਰਾ ਐਸਟੈਬਲਿਸ਼ ਕਰਨ ਤੱਕ ਸਾਰਾ ਮਾਰਕੀਟਿੰਗ ਮਟੀਰੀਅਲ ਤੇ ਪ੍ਰਿੰਟਿੰਗ ਮਟੀਰੀਅਲ, ਤੁਹਾਡੀ ਗੱਡੀਆਂ ਨੂੰ ਪ੍ਰੋਪਰ ਤਿਆਰ ਕਰਨਾ, ਸਾਰਾ ਕੁਝ ਅਸੀਂ ਕਰਕੇ ਦਿੰਦੇ ਹਾਂ।
0: ਬਹੁਤ ਅੱਛਾ ਜੀ। ਸੋ ਨੰਬਰ ਤੇ ਲੋਕੇਸ਼ਨ ਵੀ ਦੱਸੋਗੇ ਜੀ ਪਲੀਜ਼?
1: ਲੋਕੇਸ਼ਨ ਤਿੰਨ ਨੇ ਜੀ ਆਪਣੀਆਂ, ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਵੈਸਟ ਤੇ ਈਸਟ ਦੇ ਸੈਂਟਰ ਦੇ ਵਿੱਚ। ਵੈਸਟ ਵਾਲੇ ਲਈ ਹੈਗੀ ਹੈ ਜੀ 367 ਵੈਟਰਨਸ ਡਰਾਈਵ, 367 ਵੈਟਰਨਸ ਡਰਾਈਵ, ਬ੍ਰੈਂਪਟਨ। ਇਹ ਪੈਂਦੀ ਜੀ ਮਿਸਲ ਸਾਗਰ ਰੋਡ ਵਾਲਨੈਸ ਤੇ। ਉਹ ਤੋਂ ਆ ਜਾਂਦੀ ਆਪਣੀ ਬ੍ਰੈਂਪਟਨ ਡਾਊਨਟਾਊਨ ਲੋਕੇਸ਼ਨ, ਜਿਹੜੀ ਕਿ ਮੇਨ ਸਟਰੀਟ ਤੇ ਆ ਜੀ, ਖੁੱਲੀ ਪਾਰਕਿੰਗ ਹੈ ਉੱਥੇ ਬਿਲਕੁਲ। ਐਡਰੈਸ ਹੈਗਾ ਜੀ 75 ਰੋਜ਼ਡੇਲ ਐਵਨਿਊ ਵੈਸਟ, ਯੂਨਿਟ ਨੰਬਰ 4, 75 ਰੋਜ਼ਡੇਲ ਐਵਨਿਊ ਵੈਸਟ, ਯੂਨਿਟ ਨੰਬਰ 4। ਆਪਣੀ ਹੈਗੀ ਜੀ ਇਹ ਮੇਨ ਸਟਰੀਟ ਐਂਡ ਮਾਡਰਨ ਤੇ ਜੀ। ਤੇ ਉਹ ਤੋਂ ਥਰਡ ਲੋਕੇਸ਼ਨ ਹੈਗੀ ਜੀ ਆਪਣੀ ਬ੍ਰੈਂਪਟਨ ਈਸਟ ਵਾਲਿਆਂ ਲਈ, ਕੈਸਲ ਮੋਰ ਵਾਲਿਆਂ ਲਈ, ਮਾਲਟਨ ਵਾਲਿਆਂ ਲਈ, ਏਅਰਪੋਰਟ ਰੋਡ ਤੇ ਰਹਿਣ ਲਈ। ਉਹ ਲੋਕੇਸ਼ਨ ਹੈਗੀ ਜੀ ਆਪਣੀ 22 ਗੁੱਡਮਾਰਕ ਪਲੇਸ, 22 ਗੁੱਡਮਾਰਕ ਪਲੇਸ। ਤੁਸੀਂ ਕੋਈ ਵੀ ਗੱਡੀ ਦੀ ਆਪਣੀ ਡੀਟੇਲਿੰਗ ਕਰਾਉਣੀ ਹੈ, ਸਰਾਮੀ ਕੋਟਿੰਗ, ਪੀਪੀਐਫ, ਕਿਸੇ ਵੀ ਤਰ੍ਹਾਂ ਦੀ ਕੋਈ ਵੀ, ਸ਼ੁਰੂ ਤੋਂ ਲੈ ਕੇ ਐਂਡ ਤੱਕ ਹਰ ਚੀਜ਼ ਅਸੀਂ ਕਰਕੇ ਦਿੰਦੇ ਹਾਂ ਜੀ।
0: ਦੋਸਤੋ, ਬਾਕੀ ਕੋਈ ਵੀ ਗੱਲਬਾਤ ਆ, ਕੋਈ ਵੀ ਪ੍ਰਾਈਸ ਆ, ਪ੍ਰਿੰਟਿੰਗ ਦੇ ਰਿਲੇਟਡ, ਗਿਫਟ, ਕਸਟਮਾਈਜ਼ ਗਿਫਟ ਦੇ ਰਿਲੇਟਡ, ਕਾਰਾਂ ਜਾਂ ਟਰੱਕਾਂ ਦੀ ਐਕਸੈਸਰੀਜ਼, ਐਕਸੈਸਰੀ ਦੇ ਵਿੱਚ ਡੈਸ਼ ਤੇ ਰੱਖਣ ਲਈ ਪਰਫਿਊਮ ਹੋ ਗਏ ਜਾਂ ਵੱਖ ਵੱਖ ਤਰ੍ਹਾਂ ਦੀਆਂ ਡਮੀ ਕਾਰਜ਼ ਹੋ ਗਈਆਂ, ਸ਼ੀਸ਼ੇ ਦੇ ਉੱਤੇ ਹੈਂਗ ਕਰਨ ਦੇ ਲਈ ਗੱਡੀ ਦੇ ਉੱਤੇ ਕੋਈ ਡੈਕਲ ਸਟਿੱਕਰ ਲਵਾਉਣੇ ਨੇ, ਜਾਂ ਫਿਰ ਹੋਰ ਬਹੁਤ ਸਾਰੀ ਐਕਸੈਸਰੀਜ਼ ਗੱਡੀਆਂ ਕਾਰਾਂ ਦੀਆਂ, ਜਾਂ ਫਿਰ ਗੱਡੀਆਂ ਦਾ ਵਿੰਡੋ ਟਿੰਟ, ਪੀਪੀਐਫ, ਸਿਰਮ ਕੋਟਿੰਗ, ਜਾਂ ਫਿਰ ਗੱਡੀ ਡਿਟੇਲਿੰਗ, ਸਾਰੀਆਂ ਗੱਲਾਂ ਬਾਤਾਂ ਦੇ ਲਈ ਇੱਕੋ ਇੱਕ ਨੰਬਰ ਆ, ਸੇਵ ਕਰਕੇ ਰੱਖ ਲਓ, 647-962-1023, 647-962-1023। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਰੈਫਰੈਂਸ ਦੇਣ ਤੇ ਭਾਜੀ ਥੋੜਾ ਬਹੁਤਾ ਡਿਸਕਾਊਂਟ ਜ਼ਰੂਰ ਕਰ ਦਿਓ ਜੀ।
1: ਬਿਲਕੁਲ ਜੀ ਬਿਲਕੁਲ। ਇੱਕ ਚੀਜ਼ ਆਪਣੀ ਰਹਿ ਗਈ ਦੱਸਣੀ ਜੀ, ਲਾਈਟਾਂ ਦੇ ਕੰਮ ਬਾਰੇ। ਆਪਾਂ ਪੂਰੀ ਹੈਰੀਟੇਜ ਤੇ ਲਾਈਟਾਂ ਦੇ ਕੰਮ ਵੀ ਕਰਦੇ ਹਾਂ ਗੱਡੀਆਂ ਦਾ। ਤੁਸੀਂ ਇੰਟੀਰੀਅਰ ਲਾਈਟ, ਐਂਬੀਅੰਟ ਲਾਈਟ, ਸਟਾਰ ਲਾਈਟ ਜਿਵੇਂ ਹੁੰਦੀ ਆਪਣੀ ਰੋਜ਼ ਰੋਇਸ ਦੀ, ਉਹ ਸਾਰੀ ਲਾਈਟਾਂ ਜੀ ਆਪਾਂ ਲਾ ਕੇ ਦਿੰਦੇ ਹਾਂ ਜੀ। ਅੰਡਰਗਰਾਊਂਡ ਹੋਵੇ, ਅੰਦਰ ਹੋਵੇ, ਬਾਹਰ ਹੋਵੇ, ਲਾਈਟਾਂ ਦੇ ਕੰਮ ਵੀ ਤੁਸੀਂ ਹੋਰਾਂ ਦਾ ਕੰਮ ਵੀ ਕਰਾ ਸਕਦੇ
0: ਹੋ, ਗੱਡੀ ਨੂੰ ਜਹਾਜ਼ ਬਣਾ ਦਿੰਦੇ ਹੋ। ਸ਼ੁਕਰੀਆ ਜੀ। 647-962-1023, 647-962-1023 ਤੇ ਦੋਸਤੋ ਕਾਲ ਕੀਤੀ ਜਾ ਸਕਦੀ ਹੈ।

0: ਦੋਸਤੋ ਰੰਗਲੇ ਸਰਦਾਰਾਂ ਦੀ ਗੱਲਬਾਤ ਸ਼ੋਅ ਦੀ ਹੋਰ ਗੱਲਬਾਤ ਕਰਾਂਗੇ। ਸਾਡੇ ਨਾਲ ਦ ਮੈਪਲ ਕਲੀਨਿੰਗ ਤੋਂ ਪਰਮਿੰਦਰ ਢੀਂਡਸਾ ਜੀ ਜੁੜੇ ਨੇ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਈ ਨੂੰ ਵੈਲਕਮ। ਕੁਇਕਲੀ ਸ਼ਬਦਾਂ ਦੇ ਵਿੱਚ, ਕਿਉਂਕਿ ਸਮਾਂ ਸਮਾਪਤੀ ਵਾਲਾ, ਕੱਲੀਆਂ ਸਰਵਿਸ ਬਾਰੇ ਦੱਸ ਦਿਓ, ਕਿਹੜੀਆਂ ਕਿਹੜੀਆਂ ਸਰਵਿਸ ਨੇ ਤੇ ਆਫਰ ਬਾਰੇ ਵੀ ਦੱਸ ਦਿਓ ਜੀ।
1: ਸਰਵਿਸ ਸਾਡੀਆਂ ਜੀ ਰੈਜੀਡੈਂਸ਼ੀਅਲ ਕਮਰਸ਼ੀਅਲ ਰੀਅਕਰਿੰਗ ਕਲੀਨਿੰਗ ਜੀ, ਡੀਪ ਕਲੀਨਿੰਗ, ਸਾਈਡ ਵਾਕਾਂ ਵਾਸ਼, ਪਾਵਰ ਵਾਸ਼, ਸੋਫਟ ਵਾਸ਼ ਤੇ ਜੰਕ ਰਿਮੂਵਲ, ਮੂਵ ਇਨ ਮੂਵ ਆਊਟ ਕਲੀਨਿੰਗ, ਸਭ ਤਰ੍ਹਾਂ ਦਾ ਇੱਕੋ ਛੱਤ ਹੇਠ ਸੋਲਿਊਸ਼ਨ ਹੈ ਜੀ ਆਪਣੇ ਕੋਲ।
0: ਸੋ ਕਲੀਨਿੰਗ ਹੁਣ ਜਿਵੇਂ 30-31-2 ਡੇਟ ਆ ਰਹੀ ਹੈ, ਜਦੋਂ ਬਹੁਤ ਲੋਕਾਂ ਨੇ ਮੂਵ ਇਨ ਮੂਵ ਆਊਟ ਕਰਨਾ ਹੁੰਦਾ ਜਾਂ ਫਿਰ ਟੈਨੈਂਟ ਨਵੇਂ ਆ ਰਹੇ ਉਹਨਾਂ ਲਈ ਮੂਵ ਇਨ ਰੈਡੀ ਘਰ ਕਰਨਾ ਹੁੰਦਾ, ਤੇ ਡੀਪ ਕਲੀਨਿੰਗ ਤੁਸੀਂ ਕਰਕੇ ਦੇ ਦੋਗੇ ਜੀ?
1: ਹਾਂਜੀ ਸਰ, ਡੀਪ ਕਲੀਨਿੰਗ ਚ ਪ੍ਰੋਪਰ ਆਪਣੀ ਟੀਮ ਪੂਰੀ ਮਾਹਰ ਹੈ ਜੀ, ਡੀਪ ਕਲੀਨਿੰਗ, ਪੋਸਟ ਕੰਸਟਰਕਸ਼ਨ ਕਲੀਨਿੰਗ, ਐਨ ਨਵੇਂ ਵਰਗਾ ਚਮਕਾ ਦੇਈਦਾ ਜੀ ਕੋਨਾ ਕੋਨਾ।
0: ਤੇ ਜੇ ਅੱਜ ਫੁੱਲ ਹਾਊਸ ਡੀਪ ਕਲੀਨਿੰਗ ਲਈ ਤੁਹਾਨੂੰ ਕਾਲ ਕਰਦੇ ਆ ਤੇ ਕੀ ਫਾਇਦਾ ਹੈਗਾ?
1: ਜੇ ਅੱਜ ਕਾਲ ਕਰਕੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਰੋਤੇ ਦੇਣਗੇ ਜੀ, ਤਾਂ ਹਰ ਇੱਕ ਬੰਦੇ ਨੂੰ ਜਿਹੜੇ ਵੀ ਸਾਡੇ ਤੋਂ ਘਰ ਦੀ ਫੁੱਲ ਹਾਊਸ ਡੀਪ ਕਲੀਨ ਕਰਾਉਣਗੇ ਜੀ, ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਚ ਦੇਵਾਂਗੇ ਅਸੀਂ।
0: ਹਰ ਇੱਕ ਨੂੰ ਫ੍ਰੀ ਦੇਵੋਗੇ?
1: ਬਿਲਕੁਲ ਜੀ, ਹਰ ਇੱਕ ਨੂੰ ਫ੍ਰੀ ਚ, ਹਰ ਇੱਕ ਨੂੰ ਜੀ, ਵੱਡੇ ਸਾਈਜ਼ ਦਾ ਵੈਕਿਊਮ, ਚਾਹੇ ਤੁਸੀਂ ਕਾਰਪੇਟ, ਚਾਹੇ ਹਾਰਡਵੁੱਡ ਫਲੋਰ, ਚਾਹੇ ਟਾਈਲਾਂ, ਕੁਛ ਵੀ ਕਲੀਨ ਕਰੋ, ਮਲਟੀ ਯੂਜ਼ ਵਾਲਾ ਵੈਕਿਊਮ ਕਲੀਨਰ ਹੈ ਜੀ, ਤੇ ਇੱਕ ਮੰਥ ਐਂਡ ਤੇ 31 ਜੁਲਾਈ ਨੂੰ ਅਸੀਂ ਨੇ ਲੱਕੀ ਡਰਾ ਕੱਢਣਾ, ਉਹਦੇ ਚ ਵੱਡੇ ਸਾਈਜ਼ ਦਾ ਡਾਇਸਨ ਦਾ ਵੈਕਿਊਮ ਇੱਕ ਲੱਕੀ ਵਿਜੇਤਾ ਨੂੰ ਦਿੱਤਾ ਜਾਊਗਾ ਜੀ।
0: ਦੋਸਤੋ, ਪੁੰਨ ਤੇ ਫਲੀਆਂ ਸੋਨੇ ਤੇ ਸਾਗਿਆ ਲਈ ਗੱਲ ਆ, ਪ੍ਰੋਫੈਸ਼ਨਲ ਕੰਪਨੀ ਤੁਹਾਡੀ ਕੰਪਨੀ ਜਿਹੜੀ ਉਹ ਕਿਹੜੀ ਬ੍ਰੈਡ ਸ਼ੀਟ, ਡਨ ਐਂਡ ਬ੍ਰੈਡ ਸ਼ੀਟ ਰਜਿਸਟਰਡ ਹੈ?
1: ਹਾਂਜੀ ਸਰ, ਡਨ ਐਂਡ ਬ੍ਰੈਡ ਸ਼ੀਟ, ਉੱਤੇ ਜਾ ਕੇ ਤੁਸੀਂ ਸਾਡਾ ਰੈਕੋਰਡ ਚੈੱਕ ਕਰ ਸਕਦੇ ਹੋ ਵੀ ਕੰਪਨੀ ਕਿੱਦਾਂ, ਕਿੰਨਾ ਕੁ ਸਟੇਟਸ ਹੈਗਾ।
0: ਸੋ ਦੋਸਤੋ, ਇਹ ਸਰਕਾਰੀ ਅਦਾਰੇ ਵਾਂਗੂ ਕਈ ਵਾਰ ਨਾ ਆਪਾਂ ਦੇਖਦੇ ਹਾਂ ਕਿ ਮਾਰਕੀਟ ਪਲੇਸ ਤੇ ਜੀ ਐਡ ਲੱਗੀ ਹੋਈ ਆ, ਅਸੀਂ ਕਲੀਨਿੰਗ ਇੱਦਾਂ ਕਰਦੇ, ਬਹੁਤ ਸਾਰੇ ਉਹ ਬੱਚੇ ਨੇ ਜਿਹੜੇ ਅੰਡਰ ਪੇ ਕੰਮ ਕਰਦੇ ਨੇ, ਉਹ ਐਡ ਪਾ ਕੇ ਆਪਾਂ ਕਹਿੰਦੇ ਹਾਂ ਜੀ ਸਾਡੇ ਘਰੇ, ਪਰ ਕੋਈ ਉਹਨਾਂ ਦੀ ਇੰਸ਼ੋਰੈਂਸ ਨਹੀਂ ਹੁੰਦੀ, ਕੋਈ ਕੰਪਨੀ ਰਜਿਸਟਰ ਨਹੀਂ ਹੁੰਦੀ। ਸੋ ਉੱਥੇ ਤੁਹਾਡੇ ਘਰ ਦੇ ਵਿੱਚ ਕੋਈ ਚੋਰੀ ਹੋ ਜੇ, ਤੁਹਾਡੇ ਘਰ ਕੋਈ ਡੈਮੇਜ ਹੋ ਜੇ, ਉਹਦਾ ਕੋਈ ਹੱਲ ਨਹੀਂ। $50 ਬਚਾਉਣ ਦੇ ਲਈ ਤੁਸੀਂ ਆਪਦਾ ਘਰ ਆਪਦੀ ਪ੍ਰਾਈਵੇਸੀ ਰਿਸਕ ਤੇ ਪਾ ਸਕਦੇ ਹੋ। ਉਹਦੇ ਉਲਟ ਕੰਪਨੀ ਅਸੀਂ ਰੈਕਮੈਂਡ ਕਰ ਰਹੇ ਹਾਂ ਦ ਮੈਪਲ ਕਲੀਨਿੰਗ।
1: ਇੱਕ ਡੈਮੇਜ ਤਾਂ ਦੂਰ ਦੀ ਗੱਲ ਹੈ ਜੀ, ਕੁਆਲਿਟੀ ਉਹ ਨਹੀਂ ਦਿੱਤੀ ਜਾਂਦੀ, ਡਾਲਰਾਂ ਦਾ ਸਮਾਨ ਲੈ ਕੇ ਜਦੋਂ ਕਲੀਨਿੰਗ ਕਰਦੇ, ਸੋਰੀ ਟੂ ਸੇ, ਕੋਈ ਅਫੈਂਡ ਨਾ ਹੋਵੇ, ਹਰ ਇੱਕ ਨੇ ਕੰਮ ਕਰਨਾ, ਬਟ ਇੱਕ ਜਿਹੜੀ ਕੁਆਲਿਟੀ ਹੁੰਦੀ ਆ ਉਹ ਇੱਕ ਲੈਜੀਟੀਮੇਟ ਕੰਪਨੀ ਜਿਹਦੇ ਚ ਪੂਰਾ ਸਟਰਕਚਰ ਹੁੰਦਾ, ਇੰਪਲਾਈ ਨੂੰ ਗਾਈਡ ਕੀਤਾ ਜਾਂਦਾ, ਉੱਥੋਂ ਹੀ ਮਿਲਦੀ ਹੈ ਜੀ।
0: ਹਾਂ, ਕਿਉਂਕਿ ਉਹ ਜਿਹੜੇ ਹੁਣ ਇਹਨਾਂ ਨੇ ਕੈਮੀਕਲ ਜਿਹੜੇ ਚੱਕਣੇ ਆ, ਉਹ ਗੌਰਮੈਂਟ ਅਪਰੂਵਡ ਇਨਵਾਇਰਨਮੈਂਟਲ ਫਰੈਂਡਲੀ ਕੈਮੀਕਲ ਹੋਣਗੇ, ਤੇ ਉਹ ਪ੍ਰੋਪਰ ਬੰਦਿਆਂ ਨੂੰ, ਇਹ ਨਹੀਂ ਹੈਗਾ ਕਿ ਕੋਈ ਵੀ ਬੰਦਾ ਹਾਇਰ ਕਰ ਲਿਆ, ਬੈਕਗਰਾਉਂਡ ਚੈੱਕ ਕਰਕੇ, ਟ੍ਰੇਨਿੰਗ ਉਹਨਾਂ ਨੂੰ ਦੇ ਕੇ ਜਾਂ ਐਕਸਪੀਰੀਅੰਸਡ ਬੰਦੇ ਹੀ ਤੁਹਾਡੇ ਘਰ ਆਉਣਗੇ, ਸੁਪਰਵਾਈਜ਼ਰ ਇਹਨਾਂ ਦਾ ਵੀ ਨਾਲ ਆਊਗਾ, ਇੰਸ਼ੋਰਡ ਕੰਪਨੀ, ਸਾਰੇ ਬੰਦੇ ਇੰਸ਼ੋਰੈਂਸ 'ਚ ਕਵਰ ਹੁੰਦੇ ਨੇ, ਕੋਈ ਵੀ ਡੈਮੇਜ ਤਾਂ ਹੁੰਦਾ ਹੀ ਨਹੀਂ, ਪਰ ਕੋਈ ਵੀ ਚੀਜ਼, ਕਿਉਂਕਿ ਇਹਨਾਂ ਨੂੰ ਗਾਈਡ ਕੀਤਾ ਜਾਂਦਾ ਕਿ ਭਾਈ ਸਟੀਲ ਦੇ ਉੱਤੇ ਕਿਹੜਾ ਕੈਮੀਕਲ ਮਾਰਨਾ, ਫਲੋਰ 'ਤੇ ਕਿਹੜਾ ਮਾਰਨਾ, ਗਲਾਸ 'ਤੇ ਕਿਹੜਾ ਮਾਰਨਾ, ਉਹ ਪੂਰੀ ਟ੍ਰੇਨਿੰਗ ਹੁੰਦੀ ਆ। ਤੇ ਡਨ ਐਂਡ ਬ੍ਰੈਡ ਸ਼ੀਟ ਜਦੋਂ ਇਹ ਰਜਿਸਟਰਡ ਹੋਵੇ, ਇਹਦਾ ਮਤਲਬ ਇਹ ਕੰਪਨੀ ਬੈਂਕਾਂ ਦੇ ਵਿੱਚ ਸਰਕਾਰੀ ਕੰਟਰੈਕਟ ਦੇ ਲਈ ਐਲੀਜੀਬਲ ਆ, ਜਿੱਥੇ ਬਹੁਤ ਸਾਰੀਆਂ ਕੰਪਨੀਆਂ ਨਹੀਂ ਹੁੰਦੀਆਂ। ਸੋ ਕਲੀਨਿੰਗ ਕੰਪਨੀ ਦੇ ਵਿੱਚ ਟਰਸਟਡ ਕੰਪਨੀ ਨੂੰ ਚੁਣਨਾ ਬੜਾ ਜ਼ਰੂਰੀ ਆ, ਅਤੇ ਅਸੀਂ ਟਰਸਟ ਕਰਦੇ ਹਾਂ ਦ ਮੈਪਲ ਕਲੀਨਿੰਗ ਕੰਪਨੀ 'ਤੇ। ਤੁਸੀਂ ਵੀ ਅਜਮਾ ਕੇ ਦੇਖੋ, ਰਾਈਟ ਨਾਓ ਕਾਲ ਕਰੋ, ਜਿੰਨੀਆਂ ਕਾਲਾਂ ਆਉਣਗੀਆਂ ਅੱਜ ਫੁੱਲ ਹਾਊਸ ਡੀਪ ਕਲੀਨਿੰਗ ਲਈ, ਚਾਹੇ ਇੱਕ ਨੂੰ ਕਰਾ ਲਿਓ, ਚਾਹੇ ਅਗਲੇ ਹਫ਼ਤੇ ਕਰਾ ਲਿਓ, ਚਾਹੇ ਅਗਲੇ ਮਹੀਨੇ ਕਰਾ ਲਿਓ, ਪਰ ਅੱਜ ਜਿੰਨੀਆਂ ਕਾਲਾਂ ਆਉਣਗੀਆਂ, ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਹਰ ਇੱਕ ਨੂੰ ਫ੍ਰੀ ਦਿੱਤਾ ਜਾਊਗਾ ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ। ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077, 647-286-0077। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ। ਨਾਲ ਦੇ ਨਾਲ ਮੂਜ਼ ਬਲਾਈਂਡ ਇਹ ਵੀ ਕਹਿੰਦੇ ਬਾਈ ਜੀ, ਗੱਲਾਂ ਇੱਕ ਨਹੀਂ ਗੱਲਾਂ ਦੋ ਨੇ, ਇੱਕ ਡਿਸਕਾਊਂਟ ਵੀ 50% ਆ, ਤੇ ਅਸੀਂ ਵੀ ਟੈਲੀਵਿਜ਼ਨ ਫ੍ਰੀ ਦੇ ਰਹੇ ਹਾਂ, ਆਉਂਦੋ ਫਿਰ।
2: ਹਾਂਜੀ ਭੁੱਲਰ ਸਾਹਿਬ, ਸ਼ਾਰਟ ਐਂਡ ਇਫੈਕਟਿਵ ਰੱਖਾਂਗੇ ਜੀ, 50% ਡਿਸਕਾਊਂਟ ਦੇ ਨਾਲ ਜ਼ੇਬਰਾ ਬਲਾਈਂਡਸ ਐਂਡ ਰੋਲਰ ਸ਼ੇਡਸ, ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ, 5 ਸਾਲ ਦੀ ਵਾਰੰਟੀ ਤੇ 50 ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨਸ ਨੇ।
0: ਵੈਰੀ ਗੁੱਡ। ਸੋ ਜਿਹਨੇ ਪਰਦੇ ਲਵਾਉਣੇ ਆ ਉਹਨਾਂ ਦੇ, ਉਹਨਾਂ ਨੂੰ ਜਿਵੇਂ ਕਹਿੰਦੇ ਸੱਜੇ ਖੱਬੇ ਕਰਨ ਦੀ ਲੋੜ ਨਹੀਂ, ਮੂਜ਼ ਬਲਾਈਂਡ ਨੂੰ ਕਾਲ ਕਰੋ,
2: ਮੂਜ਼ ਬਲਾਈਂਡ ਨੂੰ ਕਾਲ ਕਰੋ ਜੀ। 50% ਡਿਸਕਾਊਂਟ ਫਲੈਟ ਸਾਰਿਆਂ ਵਾਸਤੇ, ਪਲੱਸ ਜੇ ਤੁਸੀਂ ਸਾਡੇ ਸਾਰੇ ਘਰ ਦੇ ਬਲਾਈਂਡਸ ਜਾਂ ਰੋਲਰ ਸ਼ੇਡਸ ਲਗਵਾਉਣੇ ਆ, ਤਾਂ ਆਪਾਂ ਇੱਕ ਸਮਾਰਟ ਟੀਵੀ ਬਿਲਕੁਲ ਫ੍ਰੀ ਆਪਾਂ ਐਜ਼ ਅ ਗਿਫਟ ਆਪਣੇ ਸਰੋਤਿਆਂ ਨੂੰ ਦੇਵਾਂਗੇ।
0: ਸੋ ਪਹਿਲਾਂ ਤੁਸੀਂ ਆਓਗੇ, ਵਿੰਡੋ ਮੈਜ਼ਰ ਕਰੋਗੇ,
2: ਹਾਂਜੀ,
0: ਐਗਜ਼ੈਕਟ ਕੋਟ ਦੱਸ ਦੋਗੇ ਕਿ ਇੰਨਾ ਖਰਚਾ ਗਾ ਤੇ ਜਿੰਨਾ ਖਰਚਾ ਜਿਹੜਾ ਤੁਸੀਂ ਸਟਾਰਟਿੰਗ ਚ ਦੇਤਾ ਬਾਅਦ ਚ ਵਾਧਾ ਘਟਦਾ ਤਾਂ ਨਹੀਂ?
2: ਬਿਲਕੁਲ ਜੀ, ਆਉਣ ਤੁਸੀਂ ਸਾਨੂੰ ਕਾਲ ਕਰੋ, ਸਾਡੀ ਟੀਮ ਤੁਹਾਡੇ ਘਰੇ ਆਏਗੀ, ਮੈਜ਼ਰਮੈਂਟਸ ਕਰੇਗੀ, ਤੁਹਾਨੂੰ ਸੈਂਪਲਸ ਤੇ ਕਲਰ ਆਪਸ਼ਨਸ ਦਿਖਾਏਗੀ, ਤੁਸੀਂ ਉਹਨਾਂ ਦੇ ਵਿੱਚੋਂ ਕੁਛ ਵੀ ਜੋ ਵੀ ਚੂਜ਼ ਕਰੋਗੇ ਤੁਹਾਨੂੰ ਔਨ ਦਾ ਸਪੋਟ ਪ੍ਰਾਈਸ ਕੋਟ ਕਰਿਆ ਜਾਏਗਾ, ਆਰਡਰ ਕਨਫਰਮ ਕਰਦੇ ਹੋ ਤਾਂ ਤੁਸੀਂ ਤੁਹਾਡਾ ਆਰਡਰ ਕਨਫਰਮ ਹੋ ਕੇ ਨਾਲ ਦੀ ਨਾਲ ਸਾਡੀ ਟੀਮ ਉੱਤੇ ਕੰਮ ਕਰਨ ਲੱਗ ਜਾਏਗੀ।
0: ਜਦੋਂ ਕੋਟੇਸ਼ਨ ਪਰਿਵਾਰ ਨੇ ਓਕੇ ਕਰਤਾ ਫਿਰ ਆਰਡਰ ਪਾਉਂਗੇ, ਉਹ ਕਸਟਮਾਈਜ਼ ਪਰਿਵਾਰ ਦੇ ਘਰ ਦੀ ਵਿੰਡੋ ਦੇ ਅਕੋਰਡਿੰਗ ਉਹ ਮੈਨੂਫੈਕਚਰ ਕੀਤੇ ਜਾਣਗੇ।
2: ਬਿਲਕੁਲ,
0: ਵਿਦ ਇਨ ਵੀਕ ਇੰਸਟਾਲ ਹੋਣਗੇ,
2: ਵਿਦ ਇਨ ਅ ਵੀਕ,
0: ਤੇ ਜਦੋਂ ਇੰਸਟਾਲ ਹੋਣਗੇ ਨਾਲ ਤੁਸੀਂ ਟੈਲੀਵਿਜ਼ਨ ਵੀ ਲੈ ਕੇ।
2: ਬਿਲਕੁਲ ਜੀ ਬਿਲਕੁਲ, ਜਿੱਦਣ ਇੰਸਟਾਲ ਕਰਾਂਗੇ ਨਾਲ ਆਪਾਂ ਇੱਕ ਐਜ਼ ਅ ਗਿਫਟ ਉਹਨੂੰ ਸਮਾਰਟ ਟੀਵੀ ਗਿਫਟ ਕਰਦੇ
0: ਹਾਂ। ਦੋਸਤੋ, ਹਾਈ ਕੁਆਲਿਟੀ ਪਰਦੇ ਲਵਾਓ, ਬਲਾਈਂਡ ਜੈਬਰਾ ਬਲਾਈਂਡ ਰੋਲਰ ਸ਼ੇਡ ਬਲਾਈਂਡ ਲਵਾਉਣੇ ਹੋ ਜੇ ਤੁਸੀਂ ਪੂਰੇ ਘਰ ਦੇ, 50% ਆਫ ਜਿੱਥੇ ਤੁਹਾਨੂੰ ਮਿਲੇਗਾ ਉੱਥੇ ਟੈਲੀਵਿਜ਼ਨ ਵੀ ਫ੍ਰੀ ਮਿਲੂਗਾ। ਰਾਈਟ ਨਾਓ ਕਾਲ ਕਰ ਲਓ ਨੰਬਰ 647-399-4646 647-399-4646 6473894646 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਟੂਡੀਓ ਦਾ ਨੰਬਰ 416-233-7368। ਦੋਸਤੋ, ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ। ਇਹ ਇੱਕ ਟਿਕਟ ਏਅਰ ਇੰਡੀਆ ਦੇ ਨਾ ਇੱਕ ਤਰੀਕ ਤੋਂ ਨਵੇਂ ਪਲੇਨ ਸਟਾਰਟ ਹੋ ਰਹੇ ਨੇ, ਡਰੀਮ ਲਾਈਨਰ ਏਅਰ ਇੰਡੀਆ ਦੀਆਂ ਫਲਾਈਟਾਂ ਨੇ ਜੋ ਕਿ ਟੋਰਾਂਟੋ ਤੋਂ ਸਿੱਧਾ ਤੁਹਾਨੂੰ ਲੁਧਿਆਣੇ ਲੈ ਕੇ ਜਾਣਗੀਆਂ। ਹਲਵਾਰੇ ਦੇ ਵਿੱਚ ਫਲਾਈਟ ਤੱਕ ਤੁਸੀਂ ਕਰ ਸਕਦੇ ਹੋ। ਵਨ ਵੇ ਦੀ ਟਿਕਟ $1149 ਤੇ ਅਪ ਡਾਊਨ ਦੀ ਟਿਕਟ ਸਿਰਫ $1749 ਦੇ ਵਿੱਚ, ਅਪ ਡਾਊਨ ਟਿਕਟ ਇੱਕ ਬੈਗ ਦੇ ਨਾਲ। ਇਹ ਟਿਕਟਾਂ ਦੀ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 905-678-1200 ਹਲਵਾਰੇ ਵਾਲੀ ਟਿਕਟ, ਲੁਧਿਆਣੇ ਵਾਲੀ ਟਿਕਟ ਕਟਾਰੀਆ ਸਾਹਿਬ ਨੂੰ ਕਹਿ ਦਿਓ। ਖੁਸ਼ੀ ਦੀ ਲਹਿਰ ਆ ਜੀ ਜਿਨ੍ਹਾਂ ਨੇ, ਕਿਉਂਕਿ ਪੈਸਾ ਸਸਤੇ ਦੇ ਨਾਲ ਇਹ ਤੁਹਾਡਾ ਦਿੱਲੀ ਤੋਂ ਰੈਂਟ ਵੀ ਬਚ ਰਿਹਾ, ਜਿਹੜਾ ਗੱਡੀ ਰੈਂਟਲ ਹੁੰਦੀ ਆ ਜਾਂ ਫਿਰ ਦੂਰ ਆਉਣ ਜਾਣ ਹੁੰਦਾ। ਸੋ ਕਾਲ ਕਰ ਲਓ 905-678-1200। ਨਾਲ ਦੇ ਨਾਲ ਇਹ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਢਿੱਲੋਂ ਵੀਡੀਓ ਵੱਲੋਂ। IPTV ਢਿੱਲੋਂ ਵੀਡੀਓ, IPTV ਤੁਸੀਂ ਵੀ ਬਾਏ ਕਰਨਾ ਚਾਹੁੰਦੇ ਹੋ ਤਾਂ ਗੋਰ ਐਂਡ ਅਬਨੀਜ਼ਰ ਤੇ ਵਿਜਿਟ ਕਰ ਸਕਦੇ ਹੋ। 7 ਦਿਨ ਓਪਨ, ਰਾਤ ਦੇ 8 ਵਜੇ ਤੱਕ ਓਪਨ ਆ। ਐਂਡ IPTV ਦੀ ਸਰਵਿਸ ਲਈ 905-204-1313 905-204-1313 ਤੇ ਗੱਲਬਾਤ ਕੀਤੀ ਜਾ ਸਕਦੀ ਆ। ਦੋਸਤੋ, ਨਾਗਪਾਲ ਜੀ ਦਾ ਸੁਨੇਹਾ ਬੜਾ ਜ਼ਰੂਰੀ ਆ ਕਿਉਂਕਿ ਇਸੇ ਮੰਥ ਐਂਡ ਦੇ ਨਾਲ ਇੱਕ ਗੌਰਮੈਂਟ ਦੀ ਗ੍ਰਾਂਟ ਵੀ ਐਂਡ ਹੋਣ ਜਾ ਰਹੀ ਆ। ਸੋ ਉਹ ਗ੍ਰਾਂਟ ਦੇ ਹੁਣ ਆਖਰੀ ਦਿਨ ਨੇ ਤੇ ਸਾਡੇ ਸ਼ੋਅ ਤੇ ਇਹਨਾਂ ਦਾ ਇਹ ਗ੍ਰਾਂਟ ਵਾਲਾ ਸੁਨੇਹਾ ਅੱਜ ਆਖਰੀ ਵਾਰ ਤੁਸੀਂ ਸੁਣਨ ਜਾ ਰਹੇ ਹੋ। ਸੋ ਨਾਗਪਾਲ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਇੱਕ ਵਾਰੀ। ਜਿਹੜੇ ਇਹ ਮੈਸੇਜ ਲੰਮੇ ਟਾਈਮ ਤੋਂ ਸੁਣ ਰਹੇ ਸੀ ਤੇ ਹੁਣ ਇਹ ਲਾਸਟ ਕਾਲ ਆ ਆਪਣੇ ਪ੍ਰੋਗਰਾਮ ਤੇ, ਅੱਜ ਆਖਰੀ ਵਾਰ ਤੁਸੀਂ ਗ੍ਰਾਂਟ ਦਾ ਜ਼ਿਕਰ ਕਰੋਗੇ ਕਿਉਂਕਿ ਗੌਰਮੈਂਟ ਨੇ ਸਕੀਮ ਬੰਦ ਕਰਤੀ। ਸੋ ਕਿੰਨਾ ਲਈ ਹੈ ਇਹ ਸਕੀਮ, ਇੱਕ ਵਾਰੀ ਪ੍ਰੋਪਰ ਦੱਸ ਦਿਓ।
1: ਬਿਲਕੁਲ ਜੀ, ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਕਿਸੀ ਵੀ ਸਿਟੀ ਮੇਂ ਰਹਤੇ ਹੈ, ਆਪ 30-100,000 ਕੀ ਫੰਡਿੰਗ ਹਾਸਿਲ ਕਰ ਸਕਤੇ ਹੈ। ਇਹ ਕੋਈ ਵੋ ਨਹੀਂ ਹੈ, ਲਾਈਕ ਟ੍ਰੇਡਿੰਗ ਨਹੀਂ ਹੈ ਕੁਛ ਕਿ ਆਏਂਗੇ ਨਹੀਂ ਆਏਂਗੇ, ਆਏਂਗੇ ਹੀ ਆਏਂਗੇ ਅਗਰ ਆਪ ਕ੍ਰਾਈਟੇਰੀਆ ਮੀਟ ਕਰਤੇ ਹੈ ਤੋ। PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਆਪਕੀ ਇਨਕਮ ਅਗਰ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਮੇਂ ਲੈਸ ਦੈਨ $70,000 ਹੈ, ਲੈਸ ਕਮ, ਕਿਉਂਕਿ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹੇ। ਜਿਤਨੀ ਕਮ ਇਨਕਮ ਹੈ, ਲੋਕ ਫੁੰਦਰੇ ਕਹਤੇ ਸਰ ਜ਼ੀਰੋ ਇਨਕਮ ਹੈ, ਆਪਕੋ ਹੀ ਬੈਨੀਫਿਟ ਹੈ, ਇਨਕਮ ਕਮ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ, ਮੈਰਿਡ ਹੈ।
0: ਸੋ ਇਹ ਇਨਕਮ ਕਿਸੇ ਦੀ ਵੀ ਘੱਟ ਹੈ ਜੀ, ਚਲੋ PR ਸਿਟੀ ਨਾ ਹੈਗੀ, ਇੰਗਲਿਸ਼ ਸਾਰਿਆਂ ਨੂੰ ਆਉਂਦੀ ਹੈ, ਇਨਕਮ ਚਾਹੇ ਕਿਸੇ ਦੀ ਵੀ ਘੱਟ ਹੋ, ਜੋਬ ਕਰਦਾ ਜਾਂ ਫਿਰ ਸੈਲਫ ਇੰਪਲੋਇਡ ਆ, ਉਹ ਪੈਨਸ਼ਨ ਤੇ ਆ, ਉਹ ਸਿੰਗਲ ਮਦਰ ਆ, ਇਹ ਸਾਰੇ ਬੰਦੇ ਇਹਦੇ ਵਿੱਚ ਹੁਣ ਐਲੀਜੀਬਲ ਨੇ।
1: ਬਿਲਕੁਲ ਜੀ ਐਲੀਜੀਬਲ ਨੇ, ਔਰ ਖਾਸ ਫਾਇਦਾ ਹੋਤਾ ਸਿੰਗਲ ਮਦਰ, ਅਨਇੰਪਲੋਇਡ ਊਬਰ ਡਰਾਈਵਰ, ਸੈਲਫ ਇੰਪਲੋਇਡ ਟਰੱਕ ਡਰਾਈਵਰ, ਊਬਰ ਡਰਾਈਵਰ,
0: ਰਿਫਿਊਜੀ ਵੀ ਅਵੇਲੇਬਲ ਨੇ ਜੀ ਜੇ ਉਹਨਾਂ ਦੀ ਇਨਕਮ ਘੱਟ ਆ।
1: ਬਿਲਕੁਲ ਜੀ, ਸਬਕੋ ਇਹ ਸਭ ਲੋਕ ਐਲੀਜੀਬਲ ਹੈ। ਕੈਨੇਡਾ ਕੀ PR ਹਮਨੇ ਇਤਨੀ ਮੁਸ਼ਕਿਲ ਸੇ ਲੀ ਹੈ ਕਿਉਂਕਿ ਇਸਕੇ ਬੈਨੀਫਿਟਸ ਹੈ, ਅਗਰ ਇਸਕੇ ਬੈਨੀਫਿਟ ਆਪਕੋ ਪਤਾ ਨਹੀਂ ਤੋ ਯੇ ਨਹੀਂ ਕਿ ਇਸਮੇਂ ਕੁਛ ਝੋਲ ਹੈ। ਸਾਫ ਕੰਮ, ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੇ ਕੋਰਸ ਕਰਤੇ, ਫੁਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਛੋਟੀ ਸੀ ਆਸਾਨ ਸੀ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਔਰ ਆਪ ਸਕਿੱਲ ਹਾਸਿਲ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ, ਸਾਥ ਸੇ ਫੰਡਿੰਗ ਆਪਣੇ ਅਕਾਊਂਟ ਮੇਂ ਹਾਸਿਲ ਕਰਤੇ।
0: ਸੋ ਜਿਹੜੇ ਬਜ਼ੁਰਗ ਪੈਨਸ਼ਨ ਤੇ ਨੇ ਉਹਨਾਂ ਦੀ ਇਨਕਮ ਤਾਂ ਆਲਰੇਡੀ ਪਤਾ ਹੀ ਆ ਕਿ 70,000 ਤੋਂ ਘੱਟ ਹੀ ਬਣਦੀ ਹੈ, ਚਾਹੇ ਆਲਰੇਡੀ ਪੈਨਸ਼ਨ ਲੈ ਰਹੇ ਨੇ, ਉਹ ਵੀ ਇਹ ਗ੍ਰਾਂਟ ਦੇ ਲਈ ਐਲੀਜੀਬਲ ਨੇ। ਜਿਹੜੇ ਆਪਣੇ ਜਿਨ੍ਹਾਂ ਜਿਨ੍ਹਾਂ ਦੀ ਇਨਕਮ ਕੋਈ ਏਜ ਦਾ ਤੁਸੀਂ ਕਹਿ ਰਹੇ ਹੋ ਕੈਚ ਨਹੀਂ, ਚਾਹੇ ਉਹ ਸਿੰਗਲ ਮਦਰ ਨੇ, ਚਾਹੇ ਉਹ ਅਪਰੂਵਡ ਰਿਫਿਊਜੀ ਸਟੇਟਸ ਆ ਜਿਨ੍ਹਾਂ ਦੀ ਇਨਕਮ ਘੱਟ ਆ, ਉਹ ਵੀ ਐਲੀਜੀਬਲ ਨੇ ਤੇ ਉਹ ਗੌਰਮੈਂਟ ਉਹਨਾਂ ਨੂੰ ਸਪੋਰਟ ਕਰ ਰਹੀ ਹੈ। ਹਾਂਜੀ
1: ਬਿਲਕੁਲ ਜੀ, ਸਹੀ ਬਾਤ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਮੇਂ। 30% ਕਲਾਇੰਟਸ ਤੋਂ ਹਮਾਰੇ ਲਾਈਕ ਜਿਨਕੀ ਏਜ ਸੀਨੀਅਰ ਸਿਟੀਜ਼ਨਸ ਹੈ, 30% ਕਲਾਇੰਟਸ।
0: ਸੋ ਇਹ ਗ੍ਰਾਂਟ ਹੁਣ ਬੰਦ ਹੋ ਰਹੀ ਆ ਤੇ ਲਗਭਗ ਇਹਦੇ ਵਿੱਚ ਹੁਣ ਕਿੰਨੀ ਗ੍ਰਾਂਟ ਮਿਲ ਜੂ ਜੀ ਜੇ ਫੈਮਿਲੀ ਆਫ 4 ਆ?
1: फैमिली ऑफ फोर को अभी 80,000 मिलेगा, इसमें से हाफ पोर्शन 40,000 तो आज की डेट में नॉन रिफंडेबल ग्रांट्स है। अगर आप 1 अगस्त के बाद एनरोल करेंगे तो मिलेगा 80,000 ही, लेकिन सारा लोन लोन लोन होगा। आज आधा हिस्सा नॉन रिफंडेबल टैक्स फ्री ग्रांट्स आपकी फंडिंग का। कॉल करें, अभी भी हम आपकी कॉल उठाएंगे, कल ऑफिस है, 2 दिन रह गए हैं।
0: बिल्कुल
1: जी, पहले तो लोग फंडिंग से डरते हैं, डरना चाहिए, बट यहाँ पे आपके असली डॉक्यूमेंट्स लगते हैं, आपका NOA, आपके बच्चों के बर्थ सर्टिफिकेट, मैरिज सर्टिफिकेट, कोई आपका डॉक्यूमेंट लगता ही नहीं फर्जी। आप कोई फर्जी काम करते नहीं, और तरह की फंडिंग में डील ही नहीं करते। लोग पूछते हैं, हम कहते नहीं करते जी, मत आओ। तो इसलिए आप अगर लाइक इनकम कम है तो हमारे पास हमें कॉल करें। अब बाकी बाद में इसमें लाइक अभी बस थोड़े दिन ही रह गए हैं और कोई इसमें चाबी नहीं है, कोई मीठी बातें नहीं है।
0: सो नंबर 437-264-3175 दोस्तों, 437-264-3175 ते गलबात की जा सकती है। अच्छा जे अज आप हम अखीरी ने अज कॉल करते हैं, मंडे तुम मिल लेने, अपलाई हो जूगा एंड कदों तक फंडिंग साडे खाते च आ जी?
1: जिस दिन अप्लाई हुआ है उससे 30 से 90 डेज में डायरेक्ट क्लाइंट के अकाउंट में गवर्नमेंट फंडिंग डालती है। आप कॉल करेंगे, हम आपको एस्टीमेट देंगे, इतनी ग्रांट बनती है, इतना लोन बनता है आपका। जितना ज्यादा फैमिली साइज बच्चे ज्यादा हैं, यूनिवर्सिटी कॉलेज जाते हैं, तो दे आर काउंटेड एज डिपेंडेंट्स। तो मतलब आपके खाते फंडिंग आती है, कोई इसमें लाइक इसलिए इतनी साफ काम है। बहुत तो कोशिश कर चुके हैं जो आपकी गवर्नमेंट, आप देखिए हर जगह पे, हर प्लाजे में, हर डेंटिस्ट के बाहर लिखा है CDCP एक्सेप्टेड, कैनरा डेंटल केयर पर एक्सेप्टेड। मतलब जब गवर्नमेंट डेंटिस्टों को इतना अमीर बना रही है, तो आम आदमी के लिए छोटी सी ग्रांट एडुकेशन में इसको मिस ना करें, फंडिंग हासिल करें, स्किल हासिल करें।
0: कोई जो फंडिंग आ गई तो डिफीस कितनी है जी?
1: 199 या 499 है। हम होलसेल में
0: कोई कमीशन था नहीं,
1: कोई कमीशन नहीं है। हमारे पास लोग आते हैं, कहते हैं सर वो वाला बंदा इतने ले रहा था, इतने ले रहा था, रेडियो पे सुनते हैं, राइट अवे आते हैं, काम करवाकर खुश रहते हैं।
0: तुसी सिर्फ अपने सर्विस दा जो उन्होंने अप्लाई करने दे, ताकि वो गलत कोई चीज अप्लाई ना कर देन, उन्होंने वो केस रिजेक्ट ना हो जाए, तुसी सिर्फ अप्लाई करने दे अपनी सर्विस फीस 199 या 499 चार्ज कर दे, उन्होंने खातों च 40,000-60,000 तक भी आवे तुसी फीस वधाउंदे घटाउंदे नहीं।
1: बिल्कुल जी, हमें कोई फंडिंग से लेने देना नहीं है, आपका पैसा आपके पास, हमारी छोटी सी फीस हमारे पास। काम होने के बाद लेते हैं। लास्ट वीक 39 बंदों की फंडिंग उनके खाते में गिरी है जिन्होंने मई और जून बैच में ज्वाइन करा था, तो मिस ना करें, कोई इसमें चलाकी नहीं है। हम मीठी बातें नहीं करते कि आप ऑफिस आए फीस तब बताएंगे, ठा करके फीस बताते हैं। और ऐसा भी नहीं कि इंश्योरेंस पॉलिसी की तरह मरने के बाद पैसे मिलेंगे, जीते जी मिलते हैं, और ये भी नहीं कोर्स खत्म होने के बाद मिलेंगे। आप ज्वाइन करते हैं 30 से 90 डेज में आपका फंडिंग ट्रैक गवर्नमेंट डाल देती है। जितनी कम इनकम है उतना ज्यादा बेनिफिट, जितने ज्यादा बच्चे हो तो ज्यादा बेनिफिट फंडिंग आपके अकाउंट में। पैसे हमारी छोटी सी फीस काम होने के बाद, हमने सब कुछ ट्रांसपेरेंट रखा है, इसमें आपकी मंजरी चेक होती है, हमारी नहीं होती।
0: सो दोस्तों, चाहे ताड़ी एज कोई भी है, तुसी हाउस वाइफ हो, तुसी अनएम्पलॉयड हो, तुहाडा सैल्फ एम्पलॉयड हो, ट्रक ड्राइवर हो, उबर ड्राइवर हो, तुसी सिंगल मदर हो, तुहाडी जे इनकम $70,000 तो घट आ, तुसी PR जां सिटीजन हो, इंग्लिश तुहानू आउंदी आ, तां तुसी इह कोर्सेज अपलाई करो। ये इन्ने सौखे कोर्स ने, इहदे विच कोई सिर्फ असाइनमेंट ते अटेंडेंस ने, सिर्फ दिन दे विच 3 घंटे क्लास आ, कोई पेपर भी नहीं होगा। इन्ने सौखे जिहड़े कोर्स ने जिन्हां नू अपलाई करके तुसी अपनी स्किल अपडेट भी कर सकदे हो, ते तुहानू खाते दे विच सरकार ने हैल्प करनी है, $1,000 तुहाडे खाते च पा देने। खाते जदों पैसे आउणगे, इदू बाद नागपाल जी नूं $199 या $499 दे देने आ। सो सारी गल्लबात लई होर तुहाडा कोई क्वेश्चन आ, क्योंकि ग्रांट बंद हो रही है, वंस अगेन तुहानूं दस दईए, सही आखिरी कॉल, आखिरी सुनेहा ही आ, राइट नाउ कॉल करके नागपाल जी नूं वधेरे जानकारी लै लो। नंबर टू कॉल 437-264-3175 437-264-3175 437-264-3175 437-264-3175 बहुत शुक्रिया भाई जी, धन्यवाद। 437-264-3175 दोस्तों, रंगला सरदार रंगला पंजाब नाइट बारे गलबात करन जावांगे, ते साडे नाल साडे सुख भाई जी ने, सुख भाई जी दा सुनेहा लैण तों बाद आपां पूरी गलबात भुल्लर साहिब नाल ते मीनू जी नाल करांगे। सुख भाई जी, दिओ सुनेहा।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੱਲੂ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਕਲੀਅਰ ਆਊਟ ਕਰ ਰਹੇ ਹਾਂ, ਜਿਹ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਸਿੰਗਲ ਸਿੰਗਲ ਚੇਅਰਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਵਾਕਰ ਵਾਕਰ ਡਰਾਈਵ ਵੱਲੋਂ ਗੱਡੀਆਂ ਘੁਮਾ ਲਓ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $500 ਸੀ, ਸਿਰਫ $99 ਦਾ, ਜੀ ਹਾਂ, ਤੰਬੂ ਟੈਂਟ ਸੇਲ ਦੇ ਵਿੱਚ ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ $99, $99, $99 ਓਨਲੀ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਨੂੰ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਮਿਲ ਰਹੀਆਂ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦੇ ਵਿੱਚ। ਸੋ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਵਾਲੋ ਗੱਡੀਆਂ ਘੁਮਾ ਲਓ। ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰ ਮਾਰ

0: ਦੋਸਤੋ ਵਾਂਸ ਅਗੇਨ ਅੱਜ ਤਰੀਕ ਹੋਈ ਹੈ 26 ਜੁਲਾਈ ਤੇ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਇੱਕ ਅਨੋਖਾ ਸ਼ੋਅ ਹੋਣ ਜਾ ਰਿਹਾ ਉਹਦੇ ਲਈ ਮੀਨੂ ਜੀ ਸਾਨੂੰ ਜਾਣਕਾਰੀ ਦੇਣਗੇ ਤੇ ਸਟੂਡੀਓ ਦੇ ਵਿੱਚ ਭੁੱਲਰ ਸਾਹਿਬ ਵੀ ਪਹੁੰਚੇ ਨੇ ਭੁੱਲਰ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਜੀ
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
0: ਸੋ ਇੱਕ ਵਾਰੀ ਤੁਸੀਂ ਵੀ ਆਪਣੇ ਜਵਾਨੀ ਸਾਡੇ ਆਡੀਅੰਸ ਨੂੰ ਸੱਦਾ ਵੀ ਦਿਓ ਤੇ ਇਹ ਦੱਸੋ 16 ਅਗਸਤ ਨੂੰ ਹੋਣ ਕੀ ਜਾ ਰਿਹਾ ਜਦੋਂ ਮੀਨੂ ਜੀ ਨੇ ਦੱਸਿਆ ਨਾ ਮੈਂ ਤਾਂ ਬੜਾ ਐਕਸਾਈਟਡ ਹੋ ਗਿਆ ਕਿਉਂਕਿ ਇਹ ਇਕੱਲਾ ਇਹ ਨਹੀਂ ਹੈਗਾ ਕਿ ਸਾਡੀਆਂ ਭੈਣਾਂ ਖੁਸ਼ ਹੋਣਗੀਆਂ ਸਾਡੇ ਪੇਰੈਂਟਸ ਖੁਸ਼ ਹੋਣਗੇ ਇਹ ਤਾਂ ਬੱਚੇ ਤੋਂ ਲੈ ਕੇ ਜਿਵੇਂ ਕਹਿੰਦੇ ਹੁੰਦੇ ਨਾ ਕਿ ਬਜ਼ੁਰਗਾਂ ਤੱਕ ਹਰ ਵਰਗ ਲਈ ਇਹਦੇ ਵਿੱਚ ਕੁਛ ਨਾ ਕੁਛ ਆ
1: ਹਾਂਜੀ ਬਿਲਕੁਲ ਹਰ ਉਮਰ ਦੇ ਵਰਗ ਲਈ ਆਪਾਂ ਇਸ ਵਾਰ ਲੈ ਕੇ ਆਏ ਆਪਾਂ ਜਦੋਂ ਮੇਲੇ ਦੇਖਦੇ ਹਾਂ ਯੂਜਲੀ ਆਪਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਵੀ ਜਿਵੇਂ ਤੀਆਂ ਦਾ ਮੇਲਾ ਲੇਡੀਜ਼ ਟਾਰਗੇਟਡ ਆ ਪਰ ਇਹਦੇ ਵਿੱਚ ਆਪਾਂ ਪੂਰੀ ਫੈਮਿਲੀ ਚਾਹੁੰਦੇ ਸੀਗੇ ਫੈਮਿਲੀ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਹਾਂ ਆਪਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਅਨਮੋਲ ਮੈਜੀਸ਼ੀਅਨ ਸੱਦੇ ਆ ਰੰਗਲੇ ਸਰਦਾਰ ਸੱਦੇ ਆ ਤੇ ਸਭ ਤੋਂ ਵੱਡਾ ਜੋ ਡਰੋਨ ਸ਼ੋਅ ਹੋਣ ਜਾ ਰਿਹਾ ਜਿਹੜਾ ਕਿ ਸਾਰੇ ਜਣੇ ਇੰਜੋਏ ਕਰਨਗੇ ਜੋ ਕਿ ਓਲੰਪਿਕਸ ਦੇ ਲੈਵਲ ਦਾ ਹੋਊਗਾ ਉਹ ਡਰੋਨ ਸ਼ੋਅ ਹੋਊਗਾ ਜਿਹੜਾ ਕਿ ਆਪਣੀ ਮੇਨ ਅਟ੍ਰੈਕਸ਼ਨ ਹੈ ਪ੍ਰੋਪਰ ਅਸੀਂ ਸਾਰੇ ਟੈਂਟ ਲੱਗੇ ਹੋਣਗੇ ਮੰਜੇ ਵਿਸ਼ੇ ਹੋਣਗੇ ਰਾਈਟ ਸਾਰੇ ਜਣੇ ਆਪਣਾ ਉੱਥੇ ਬਹੁਤ
0: ਵਧੀਆ ਪਹਿਲੀ ਗੱਲ ਤਾਂ ਜਿਹੜੀ ਲੋਕੇਸ਼ਨ ਤੁਸੀਂ ਸਿਲੈਕਟ ਕੀਤੀ ਹੈ ਬ੍ਰੈਂਪਟਨ ਫੇਅਰ ਗਰਾਊਂਡ ਇਹ ਬਹੁਤ ਸੋਹਣੀ ਲੋਕੇਸ਼ਨ ਆ ਉੱਤੋਂ ਦੀ ਜਦੋਂ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਣਾ ਹੋਵੇ ਉੱਥੇ ਮੰਜੇ ਡਏ ਹੋਣ ਉਹ ਮੇਲਾ ਉਹ ਦੇਖਣ ਦਾ ਨਜ਼ਾਰਾ ਅਲੱਗ ਆ ਸੋ ਪਹਿਲੀ ਗੱਲਬਾਤ ਜੇ ਕਰੀਏ ਅਨਮੋਲ ਮੈਜਿਕ ਦੀ ਹਨਾ ਇਹ ਮੈਜਿਕ ਕੋਈ ਜਿਵੇਂ ਓਲਡ ਸਕੂਲ ਮੈਜਿਕ ਨਹੀਂ ਹੈਗੇ ਅੱਜ ਦਾ ਮੈਜਿਕ ਆ ਇਹਦੇ ਵਿੱਚ ਉਹ ਆਡੀਅੰਸ ਨਾਲ ਇੰਟਰੈਕਟ ਵੀ ਕਰਨਗੇ
1: ਜੀ ਬਿਲਕੁਲ ਆਡੀਅੰਸ ਦੇ ਨਾਲ ਵੀ ਇੰਟਰੈਕਟ ਕਰਨਗੇ ਬਾਕੀ ਉਹ ਆਪਣਾ ਜੋ ਸ਼ੋਕੇਸ ਕਰਦੇ ਆ ਇੰਟਰਨੈਸ਼ਨਲੀ ਨੋਨ ਨੇ ਰਾਈਟ ਬਹੁਤ ਸਾਰੇ ਆਪਣੇ ਪਹਿਲਾਂ ਮੈਜੀਸ਼ੀਅਨ ਹੋਏ ਆ ਪਰ ਜਿਹੜਾ ਅਨਮੋਲ ਮੈਜਿਕ ਨੇ ਆਪਣਾ ਪੰਜਾਬੀ ਕਮਿਊਨਿਟੀ
0: ਤੋਂ ਉੱਪਰ ਕੇ ਆਏ ਆ ਨੂੰ ਚੱਕਰਾਂ ਚ ਪਾ ਦਿੰਦੇ ਨੇ ਉਹ
1: ਬਿਲਕੁਲ ਸੈਲੀਬ੍ਰਿਟੀਜ਼ ਦੇ ਨਾਲ ਪਰਫਾਰਮ ਕਰਦੇ ਆ ਬਹੁਤ ਵਧੀਆ ਪਰਫਾਰਮੈਂਸ ਹੋਣ ਵਾਲੀ ਹੈ ਉਹਨਾਂ ਦੀ
0: ਮੈਜਿਕ ਸ਼ੋਅ ਤਾਂ ਬੱਚਿਆਂ ਨੂੰ ਦੇਖਣਾ ਤਾਂ ਨਾ ਵੈਸੇ ਉਹਨਾਂ ਦਾ ਮੈਜਿਕ ਤਾਂ ਇਹ ਹੈ ਸਾਰੇ ਇੰਜੋਏ ਕਰਦੇ ਨੇ ਪਰ ਬੱਚਿਆਂ ਨੂੰ ਤਾਂ ਹੋਰ ਵੀ ਚਾਹ ਹੁੰਦਾ ਮੈਜਿਕ ਸ਼ੋਅ ਦੇਖਣ ਦਾ ਸੋ ਅਨਮੋਲ ਮੈਜਿਕ ਹੋਊਗਾ ਮੈਨੂੰ ਜੀ ਇਹਦੇ ਨਾਲ ਰੰਗਲੇ ਸਰਦਾਰ ਮਹਿਫਲ ਲਾਉਣਗੇ ਉਹ ਆਪਾਂ ਬੈਠ ਕੇ ਉਹਨਾਂ ਦਾ ਇੰਜੋਏ ਕਰਾਂਗੇ ਸੁਣਾਂਗੇ ਦੇਖਾਂਗੇ ਫੋਕ ਗਾਇਕੀ ਲੋਕ ਗਾਇਕ ਨੇ ਤੇ ਫੂਡ ਦੇ ਵਿੱਚ ਬਹੁਤ ਸਾਰੀ ਆਪਸ਼ਨ ਹੋਣਗੀਆਂ
2: ਜੀ ਬਿਲਕੁਲ
0: ਤੇ ਡਰੋਨ ਸ਼ੋਅ ਦੇ ਨਾਲ ਦੱਸੋ ਤੁਸੀਂ ਦੱਸੇ ਨਾਲ ਮਿਊਜ਼ਿਕ ਵੀ ਚੱਲੂਗਾ
2: ਬਿਲਕੁਲ ਜੀ ਸੋ ਇਹ ਸਾਰੀਆਂ ਚੀਜ਼ਾਂ ਤਾਂ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਹੌਲ ਬਣਨ ਵਾਲਾ ਹੈ ਨਾ ਉਹ ਬਾ ਕਮਾਲ ਹੋਣ ਵਾਲਾ ਆ ਰੰਗਲਾ ਪੰਜਾਬ ਨਾਈਟ ਦੇ ਵਿੱਚ ਤੁਸੀਂ ਰੰਗਲੇ ਪੰਜਾਬ ਦੇ ਜਿਹੜੇ ਰੰਗ ਦੇਖਣ ਵਾਲੇ ਆ ਤੁਹਾਨੂੰ ਮੰਜੇ ਜਿੱਥੇ ਮਿਲਣਗੇ ਬਹੁਤ ਸੋਹਣਾ ਮਾਹੌਲ ਹੋਊਗਾ ਪ੍ਰੋਪਰ ਡੈਕੋਰੇਸ਼ਨ ਹੋਏਗੀ ਇੱਕ ਇਸੇ ਤਰੀਕੇ ਦਾ ਆਪਾਂ ਜਿਹੜਾ ਸ਼ੋਅ ਆਰਗੇਨਾਈਜ਼ ਕਰਨ ਵਾਲੇ ਆ ਕਿ ਜਿਹੜਾ ਮਿਸਾਲ ਕਾਇਮ ਕਰੇਗਾ ਇੱਥੇ ਹਰ ਇੱਕ ਮਤਲਬ ਪਰਸਨ ਪਹੁੰਚੇਗਾ ਸਾਡੀ ਪੂਰੀ ਉਮੀਦ ਆ ਕਿ ਸਾਡੀ ਜਿਹੜੀ ਸਾਰੀ ਕੋਸ਼ਿਸ਼ ਆ ਉਹਨੂੰ ਰੰਗ ਲੱਗਣਗੇ
0: ਤੁਸੀਂ ਆ ਡਰੋਨ ਸ਼ੋਅ ਵਾਰ ਇੱਕ ਵਾਰ ਦੁਬਾਰੇ ਦੱਸ ਦੋ ਬੱਚੇ ਕਿਉਂਕਿ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ
2: ਬਿਲਕੁਲ ਬਿਲਕੁਲ
0: ਜੀ ਕਿਉਂਕਿ ਵੀਡੀਓ ਬਣਾਉਣੀ ਇੱਕ ਲੋਕੇਸ਼ਨ ਇਦਾਂ ਦੀ ਹਨਾ ਸੋ ਜਿਹੜਾ ਡਰੋਨ ਅਸਮਾਨ ਦੇ ਵਿੱਚ ਕੋਈ ਬਣਾਉਣਗੇ
2: ਇਫੈਕਟਸ ਬਣਾਉਣਗੇ
0: ਤੇ ਉਹਦੇ ਨਾਲ ਰਿਲੇਟਡ ਮਿਊਜ਼ਿਕ ਵੀ
2: ਜਿਹੜੀ ਵੀ ਇਮੇਜ ਕ੍ਰੀਏਟ ਹੋਏਗੀ ਉਹਦੇ ਨਾਲ ਰਿਲੇਟਡ ਸੌਂਗ ਚੱਲੇਗਾ ਮਤਲਬ GTA ਦਾ ਸਭ ਤੋਂ ਜਿਹੜੇ ਬੈਸਟ ਡਰੋਨ ਸ਼ੋਅ ਹੋਣ ਜਾ ਰਿਹਾ ਓਲੰਪਿਕ ਦੇ ਲੈਵਲ ਦਾ ਉਹ ਹੋਣ ਜਾ ਰਿਹਾ ਇੱਥੇ ਸੋ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਮਿਸ ਕਰਨਾ ਚਾਹੀਦਾ ਸੋ ਸਾਰੇ ਪਰਿਵਾਰਾਂ ਸਮੇਤ ਪਹੁੰਚੋ ਦੇਖੋ ਜੀ ਟਿਕਟ ਬਹੁਤ ਜ਼ਿਆਦਾ ਸਸਤੀ ਹੈਗੀ ਆ
0: ਬਾਲੀ ਸਸਤੀ ਇਹਨੂੰ ਮਹਿੰਗੀ ਕਰਨਾ ਚਾਹੀਦਾ ਸੀ ਕੱਲੇ ਡਰੋਨ ਸ਼ੋਅ ਮੈਂ $100 ਦੇ ਵਿੱਚ ਕੱਲਾ ਡਰੋਨ ਸ਼ੋਅ ਦੇਖਿਆ ਸੀ ਅਨਮੋਲ ਮੈਜਿਕ ਦਾ ਕੱਲਾ ਸ਼ੋਅ ਦੇਖਣਾ ਹੋਵੇ $100 ਉਹਦੀ ਘੱਟੋ ਘੱਟ ਟਿਕਟ ਹੁੰਦੀ ਆ ਰੰਗਲੇ ਸਰਦਾਰ ਦਾ ਸ਼ੋਅ ਦੇਖਣਾ ਹੋਵੇ $100 ਉਹਦੀ ਟਿਕਟ ਹੁੰਦੀ ਆ ਇਹ ਇੱਕ ਬੰਦੇ ਨੂੰ ਅਲੱਗ ਅਲੱਗ ਚੀਜ਼ਾਂ ਹਨਾ ਕਰਕੇ $300 ਵੀ ਲੱਗ ਜਾਂਦਾ ਸ਼ੋਅ ਅਲੱਗ ਦੇਖ ਰਹੇ ਇਕੱਠੇ ਤੇ ਸਿਰਫ $30 ਦੇ ਵਿੱਚ ਇਵੈਂਟ ਬ੍ਰਾਈਟ ਤੋਂ ਜੇ ਟਿਕਟ ਲੈਣੀ ਹੋਵੇ
2: ਜੇ ਇਵੈਂਟ ਬ੍ਰਾਈਟ ਤੋਂ ਲੈਣੀ ਹੈ ਤੁਹਾਨੂੰ $30 ਚ ਪੈਗੀ ਤੇ ਜੇ ਤੁਸੀਂ ਵੱਖ ਵੱਖ ਲੋਕੇਸ਼ਨਸ ਤੋਂ ਲੈਣੇ ਆ ਜਾਂ ਫਿਰ ਤੁਸੀਂ ਮੈਨੂੰ ਕਾਲ ਕਰ
0: ਨਹੀਂ ਨਹੀਂ ਨਹੀਂ ਇਦਾਂ ਨਹੀਂ ਚਲੋ ਆਨਲਾਈਨ ਜਿਹਨੇ ਲੈਣੀ ਆ ਟਿਕਟ eventbrite.ca ਤੋਂ ਜਾ ਕੇ ਰੰਗਲਾ ਪੰਜਾਬ ਨਾਈਟ ਦੀਆਂ ਟਿਕਟਾਂ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ $30 ਦੀ ਟਿਕਟ ਆਨਲਾਈਨ ਮਿਲ ਜੂਗੀ
2: ਜੀ
1: ਹਾਂਜੀ
0: ਟੈਕਸ ਵੀ ਉੱਥੇ ਹੋ ਸਕਦਾ ਅਲੱਗ ਹੋਵੇ ਪਰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਆਏ ਹੋ ਸਮਾਂ ਸਮਾਪਤੀ ਵੱਲ ਆ ਤੁਹਾਡੀਆਂ ਉਹ 10 ਕਾਲਾਂ ਤਾਂ ਪੂਰੀਆਂ ਹੋ ਗਈਆਂ ਸੀ ਨਾ
2: ਬਿਲਕੁਲ ਜੀ ਸੋ 10 ਕਾਲਾਂ ਆ ਚੁੱਕੀਆਂ ਨੇ ਮੈਂ ਉਹਨਾਂ ਨੂੰ ਕਾਲ ਕਰਾਂਗੀ ਸਟੂਡੀਓ ਤੋਂ ਬਾਅਦ
0: ਠੀਕ ਹੈ ਜੀ ਪਰ ਹੁਣ ਜਿੰਨੀਆਂ ਕਾਲਾਂ ਆਉਣਗੀਆਂ
2: ਜੀ
0: ਠੀਕ ਹੈ ਜਿਵੇਂ ਮੈਂ ਦੱਸਿਆ ਡਰੋਨ ਸ਼ੋਅ ਕੱਲਾ ਦੇਖਣਾ ਹੋਵੇ $100 ਟਿਕਟ ਅਨਮੋਲ ਮੈਜਿਕ ਦਾ ਮੈਜਿਕ ਸ਼ੋਅ ਦੇਖਣਾ ਹੋਵੇ $100 ਟਿਕਟ ਰੰਗਲੇ ਸਰਦਾਰ ਦਾ ਸ਼ੋਅ ਦੇਖਣਾ ਹੋਵੇ $100 ਟਿਕਟ ਤਿੰਨਾਂ ਦਾ ਰਲਾ ਕੇ ਦੇਖਣਾ ਹੋਵੇ ਤਾਂ ਟਿਕਟ ਹੈਗੀ ਆ 30 ਦੀ ਪਰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਚ ਮੈਂ ਕਹਿੰਦਾ $10 ਦਾ ਡਿਸਕਾਊਂਟ ਦੇ ਦੋ ਸਿਰਫ $20 ਟਿਕਟ ਪਾਰਕਿੰਗ ਵੀ ਬਿਲਕੁਲ ਫ੍ਰੀ ਅਨਮੋਲ ਮੈਜਿਕ ਬੱਚਿਆਂ ਲਈ ਡਰੋਨ ਸ਼ੋਅ ਮੈਜਿਕ ਸ਼ੋਅ ਗੀਤ ਸੰਗੀਤ ਫੂਡ $20 ਟਿਕਟ ਜੇ ਹਾਮੀ ਭਰ ਦੇਵੇ ਨੰਬਰ ਦੇ ਦੇਣਾ
2: ਬਿਲਕੁਲ ਜੀ ਤੁਹਾਡੇ ਸ਼ੋਅ ਦੇ ਵਿੱਚ ਆਏ ਹਾਮੀ ਭਰਨੀ ਤਾਂ ਬਣਦੀ ਆ ਸੋ ਅੱਜ ਜਿਹੜੇ ਸਾਨੂੰ ਕਾਲਸ ਕਰਨਗੇ ਉਹਨਾਂ ਨੂੰ ਆਪਾਂ $10 ਦਾ ਡਿਸਕਾਊਂਟ ਦੇਵਾਂਗੇ। ਸੋ ਦੇਖਦੇ ਹਾਂ ਕਿਹੜੇ ਕਿਹੜੇ ਇਸ ਮੌਕੇ ਦਾ ਫਾਇਦਾ ਚੱਕਦੇ ਨੇ।
0: ਇਹ ਮੌਕਾ ਬਿਲਕੁਲ ਮਿਸ ਨਹੀਂ ਕਰਨਾ। ਸ਼ੁਕਰੀਆ ਭੁੱਲਰ ਸਾਹਿਬ, ਸ਼ੁਕਰੀਆ ਮੀਨੂ ਜੀ। ਰੰਗਲਾ ਪੰਜਾਬ ਨਾਈਟ 16 ਅਗਸਤ ਨੂੰ ਦਿਨ ਐਤਵਾਰ ਨੂੰ ਸ਼ਾਮ ਨੂੰ 5 to 10 ਤੁਸੀਂ ਸ਼ੋਅ ਇੰਜੋਏ ਕਰੋਗੇ। ਮੈਜਿਕ ਸ਼ੋਅ ਬੱਚਿਆਂ ਨੂੰ ਦਿਖਾਓ, ਨਾਲ ਦੇ ਨਾਲ ਡਰੋਨ ਸ਼ੋਅ ਬੱਚਿਆਂ ਨੂੰ ਦਿਖਾਓ, ਗੀਤ ਸੰਗੀਤ ਇੰਜੋਏ ਕਰੋ, ਫੂਡ ਇੰਜੋਏ ਕਰੋ ਬ੍ਰਿੰਪਟਨ ਫੇਅਰ ਗਰਾਊਂਡ ਚ। ਇਹ ਟਿਕਟ 9300 9100 9300 ਰਾਈਟ

0: wake up.
1: Crank up the radio. You're listening to the Dave Todless Show, brought to you in part by Culture of Punjab.
2: Aaron Carr,
3: or
2: the juice goodie.
3: ਇੰਨੀ ਖੁਸ਼ੀ ਚ ਕਿਉਂ ਚਿਲਾ ਰਹੇ
2: ਸੇ ਗੁੱਡੀ ਅੱਜ ਮੇਰੇ ਕੋਲ ਸਮਾਂ ਬਹੁਤ ਘੱਟ ਆ ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਹੀ ਤਰ੍ਹਾਂ ਦਾ ਕੰਮ ਜਿਹੜਾ ਕਰਨਾ ਦਾਰੂ ਪੀਣਾ ਜ਼ਿਆਦਾ ਆਉਂਦੀ
3: ਉਹ ਤਾਂ ਤੈਨੂੰ ਜ਼ਿਆਦਾ ਪਤਾ
2: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ ਬੋਥ ਦਾ ਪੋਸਿਬਿਲਿਟੀਜ਼ ਆਰ ਹੇਅਰ ਐਂਡ ਦੇਅਰ
3: ਐਕਸਕਿਊਜ਼ ਮੀ
2: to the Venco Yuko state of the India.
3: Yuko Venco state hundi ya?
2: No. When it comes to India, then Yuko Venco state is not good.
3: Okay.
2: Then Venco Yuko state is India.
3: Hun tu Punjabi chahenga?
2: To the mantra of the culture of Punjab.
3: Haan.
2: You know the Gurpreet Sandhna waliya?
3: Kona ho?
2: Okay. That is called the idiotic girl here sitting alongside with me.
3: Excuse
2: because
3: me.
2: She don't know about the Gurpreet Sandhna waliya.
3: Gurpreet Sandhna waliya da hun butt na bada deya main itthe.
2: Yeah, of course.
3: Haan.
2: Now, her expression shows that ke he know Gurpreet Sandhna waliya.
3: I'm not he. She.
2: But that girl not want to talk about him.
3: Mukh gaya.
2: The greatest person of the this creation.

0: मैडम जी, मेरा बिजनेस नहीं है चलता। बाबा जी बड़े पापड़ मेल मेल देख रहे ने, कोई गल नहीं बनती। बाबा जी प्रसाद चढ़ाऊंगा, $50 का प्रसाद चढ़ाऊंगा। बाबा जी मेरा बिजनेस चला दियो।
1: ओए मैनू क्यों डिस्टर्ब कर रहे हैं? देव तातले नु कॉल कर, रेडियो ते अपने कारोबार दी ऐड चला। भाई स्पेशल पैकेज ने उन्हां कोल, फोन कर 416-677-0609 416-677-0609।
2: ਵਾਈ ਬਣ ਕੇ ਕੀ ਆਈ ਆ? ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਆ?
2: ਨਹੀਂ ਚੱਕਰ ਕੀ ਮਤਲਬ, ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ, ਸੁਦੇ ਗੱਲ ਹੈ
3: ਕਿਆ ਅੱਜ? ਮਤਲਬ ਅੱਖਾਂ ਤੇ ਹਾਲੇ ਤਾਈਂ ਕੋਈ ਉਹ ਨਹੀਂ ਆਈ।
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ, ਤੂੰ ਅੱਖਾਂ ਤੇ ਅਪਰਲਾਈਨ ਕਿਉਂ ਕੀਤੀ?
3: ਅੰਡਰਲਾਈਨ ਵੀ ਆ, ਧਿਆਨ ਨਾਲ ਦੇਖ।
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ, ਜਿੰਨੀ ਅਪਰਲਾਈਨ ਨਜ਼ਰ ਆ ਰਹੀ।
3: ਓ ਹੈਲੋ, ਇਹਨੂੰ ਆਈਲਾਈਨਰ ਕਹਿੰਦੇ ਆ।
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਰਾਤ ਕਿਤੇ ਸੁੱਤੀ ਨਹੀਂ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉਗੜਦੀ ਨਹੀਂ ਸੀ ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨਹੀਂ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ ਦੱਸ,
3: ਤੂੰ ਬਸ ਕਰ। ਇਹ
2: ਬਾਕੀ ਗੱਲਾਂ ਛੱਡੀਆਂ, ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਿਹਾ ਖਲਾਇਆ?
3: ਮੈਂ ਕਿਹਾ ਸ਼ਾਇਦ ਮੈਂ ਉੜਨ ਹੀ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ, ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ
3: ਠੀਕ
2: ਹੈ। ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵੱਜਣੀ ਵੱਜਣੀ।
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ
4: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: Culture of Punjab.
6: Culture of Punjab.
2: ਅੱਛਾ ਦੇਖ, ਗੱਲਾਂ ਬਹੁਤ ਹੋ ਗਈਆਂ ਇਧਰ ਉਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨ ਦੱਸੋਗੇ ਜਿਹਨਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫੋਰ ਮਾਈ ਪੋਕਟ ਬਿਕੋਜ਼ ਆਈ ਲਾਈਕ ਦਾ ਵੈਰੀ ਮੱਚ ਡਾਲਰ ਇਨ ਮਾਈ ਪੋਕਟ ਬਿਕੋਜ਼ ਆਲਵੇਜ਼ ਵੈਨ ਆਈ ਪਾਇੰਗ ਹੱਥ ਇਨ ਮਾਈ ਪੋਕਟ ਆਈ ਆਲਵੇਜ਼ ਫਾਈਂਡ ਖਾਲੀ ਮਾਈ ਪੋਕਟ
3: ਇਹ ਤਾਂ ਮਤਲਬ ਮੇਰੇ ਨਾਲ ਜ਼ਿਆਦਾ ਬੈਟਰ ਕੌਣ ਸਮਝ ਸਕਦਾ ਹੈ?
2: ਚੱਲ ਠੀਕ ਹੈ, ਤੂੰ ਵੱਡੀ ਮਤਲਬ ਦਰਮਾਨੀਆਂ ਦੀ ਧੀ,
3: ਤੂੰ ਮੇਰਾ ਮੂੰਹ ਨਾ ਖਲਾ, ਤੈਨੂੰ ਮੈਂ ਫੇਰ ਤੇਰਾ ਉਧਾਰ ਚੇਤੇ ਕਰਾ ਦੇਣਾ।
2: ਵਾਈਟ ਹਾਊਸ ਸੈਕਟਰੀ ਲੱਗੀ ਰਹੀ ਤੂੰ,
3: ਤੈਨੂੰ ਕੀ ਪਤਾ? ਤੈਨੂੰ ਕਦੀ ਵਾਈਟ ਹਾਊਸ ਦੇ ਮੋਰ ਦੀ ਵੀ ਨੰਬਰ ਦਿੱਤਾ?
2: ਵਾਈਟ ਹਾਊਸ ਦਾ ਜਿਹੜਾ ਮਤਲਬ ਕੀ ਉਹਨੂੰ ਕਹਿੰਦੇ ਹੁੰਦੇ ਆ ਜਿਹੜੇ ਉਹ ਬੂਟੇ ਬਾਟੇ ਲੱਗੇ ਹੁੰਦੇ, ਪੱਤੇ ਚੁਗੜਦੇ ਨਾ ਦੇਖ, ਇਹਨੇ ਲੈ ਜਾਣੇ ਚੋਕੇ।
3: ਨਹੀਂ ਨਹੀਂ, ਤੈਨੂੰ ਤਾਂ ਓਬਾਮਾ ਸਾਹਿਬ ਹੱਥ ਜੋੜ ਕੇ ਅੰਦਰ ਸੱਦਿਆ ਵੀ, ਗੁਰਪ੍ਰੀਤ ਜੀ ਆਓ ਚਾਹ ਪੀ ਕੇ ਜਾਇਓ।
2: ਕਿੰਨਾ ਜਰਾਨਾ ਮੇਰਾ ਉਹ,
3: ਤੂੰ ਜਾ
2: ਪਾਪਾ, ਕਿੰਨਾ ਜਰਾਨਾ
3: ਵੈਸੇ ਨਾ,
2: ਇੰਨੀ ਪੁਰਾਣੀ ਸਾਂਝ ਆ ਸਾਡੀ, ਮੈਂ ਤੈਨੂੰ ਕੀ ਦੱਸਾਂ?
3: ਇੱਕ ਮਿੰਟ, ਉਹ ਤੂੰ ਕੀ ਸੁਣਾਉਣਾ ਹੁੰਦਾ ਹੈ? ਦਿਲ ਕੋ ਬਹਿਲਾਨੇ ਕੇ ਲੀਏ ਯੇ ਕਿਆ ਅੱਛਾ ਹੈ ਗਾਲਿਬ, ਯੇ ਖਿਆਲ ਅੱਛਾ ਹੈ ਗਾਲਿਬ, ਆ ਗਿਆ ਯਾਦ, ਆ ਗਿਆ ਯਾਦ।
2: ਖਿਆਲ ਤਾਂ ਅੱਛਾ ਹੈਗਾ, ਤੂੰ ਜਿੱਦਾਂ ਗਾਲਿਬ ਸਾਹਿਬ ਦਾ ਸ਼ੇਰ ਵਿਗਾੜਨਾ ਹੀ ਨਾ, ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ।
3: ਸੌਰੀ।

0: होल्डर गंडा सिंह रिपोर्टिंग सर। अरे की है मतलब बंदा की गल की करता है।
1: ए, मैं तो आप बहुत दुखी हाँ।
0: तो गई है बकवास ही करी जाना। मैं बाहर तुरे हूं मैं गड्डी सुन दिया। मैं क्या भी ये बंदा बोलन की डे कहने अंग्रेजी की लत तोड़ नहीं लाई।
1: पता की मैं भी सच्ची बहुत दुखी है इधर तो।
0: बंदा पूछे भी तू शर्मा जे तेन नहीं आउंदी तू ना बोल।
1: एग्जैक्टली
0: कुत्ते नु भौंकी जानी अंग्रेजी नाले आउंदी नहीं।
1: पता की गंडा सिंह जी
0: मेरे मुंह गाला निकल गया बिना गड्डी फिर मैं भी नहीं मन समझा गंडा सिंह इतने महकां लगियां हुंदियां ते फिर महकां नाल आवाज चले जांदी अगे
1: माइक।
0: ओ मैं कहा
1: हां जी हां जी पता की गंडा सिंह जी तुसी ही तो हो जेड़े अकलमंद हो मतलब इथे आके मेनू मिलदे हो।
0: ए ता है
1: ए सारा दिन सोचो मैं इदे नाल किद्दा बैठी
0: मैं दरअसल अज इस करके आया मेरे को टाइम ही नहीं जानदा मैनू ये दस पी डेट की हुंदी है।
1: डेट मतलब की किसे गोरी नाल चल रहे हो।
0: पता कोई नहीं मैनू आंदी आई वांट टू गो टू डेट।
1: अच्छा
0: ते मैं क्या भी यार डेट मतलब हुण मैं कैलेंडर लेके जा बड़िया।
1: मैं बिना पंजाब ही फोन लाया।
0: मैं यार गोरी डेट डेट करी जाती ओह जा मेरा यार शिंदा कहिंदा गंडा सिंह तू पंगा पा ले लगता गोरी तो लगता तेन कचहरी तरीक तरूक भुगतान खड़न फिर
2: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਸਫਲਤਾ ਦੀ ਕੁੰਜੀ ਸਾਡੇ ਕੋਲ ਹੈ ਤੁਸੀਂ ਮੌਂਟਰੀਅਲ ਟੋਰਾਂਟੋ ਜਾਂ ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ 416-677-0609
3: ਨਹੀਂ ਕਰ ਲਾ ਚੁਗਲੀਆਂ ਤੂੰ
1: ਤੂੰ ਕਾਕਾ ਮਸਾ ਹੀ ਬਚਿਆ ਮੈਂ
3: ਗੰਡਾ ਸੌਂ ਕੀ ਆ ਗਿਆ ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ ਬਸ਼ਰਮ ਜਿਹਾ ਬੰਦਾ ਉਹ
1: ਹੈਲੋ
3: ਹੋਰ ਕੀ
1: ਅਕਲ ਨਾ ਬੋਲੀ ਪੰਜਾਬ ਪੁਲਿਸ ਆ ਉਹ
3: ਪੰਜਾਬ ਪੁਲਿਸ ਹੁੰਦਾ ਸੀ ਹੁਣ ਨਹੀਂ ਹੈਗਾ
1: ਜਿੱਦਾਂ ਵੀ
3: ਆ ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ ਉਦੋਂ ਕੋ ਸਾਰੇ ਡਰਦੇ ਆ
1: ਅੱਛਾ
3: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ ਫਿਰ ਉਹ ਆਪ ਹੀ ਮਹੱਲਾ ਚੇਂਜ ਕਰ ਲੈਂਦਾ
1: ਭਾਈ ਸਾਹਿਬ ਪਰ ਉਹਨੇ ਤੇਰੇ ਛੱਡਣ ਲੱਗੇ ਨੇ ਨਹੀਂ ਸੋਚਣਾ ਵੀ ਕਿੱਥੇ ਪੈਂਦੀਆਂ ਵੀ
3: ਨਹੀਂ ਉਹ ਤਾਂ ਹੁਣ ਮੈਂ ਦੇਖੂੰਗਾ ਕਿ ਕੋਈ ਹੁਣ ਉਹ ਪੰਜਾਬ ਪੁਲਿਸ 'ਚ ਹੈ ਨਹੀਂ
1: ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਦੋਂ ਉਸ ਘਰ ਨੂੰ ਕੋਈ ਖਰੀਦਣ ਦੇ ਲਈ ਆ ਗਿਆ ਉਹਨਾਂ ਨੂੰ ਉਸੇ ਵੇਲੇ ਉਹ ਘਰ ਖਾਲੀ ਕਰਨਾ ਪਊਗਾ ਛੱਡਣਾ ਪਏਗਾ ਦੂਜੀ ਸ਼ਰਤ ਹੈ ਕਿ ਘਰ ਜਿਹੜਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਕੋਈ ਵੀ ਨਾ ਰਹਿੰਦਾ ਹੋਵੇ ਮਤਲਬ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਤੀਜੀ ਚੀਜ਼ ਹੈ ਜਿਹੜੇ ਕਹਿ ਲਓ ਸ਼ੀਸ਼ੇ ਵਗੈਰਾ ਇੱਕਦਮ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਨੇ ਚੌਥੀ ਚੀਜ਼ ਆ ਕਿ ਬੈੱਡ ਜਿਹੜੇ ਨੇ ਉਹ ਇੱਦਾਂ ਹੋਣੇ ਚਾਹੀਦੇ ਨੇ ਜਿਵੇਂ ਉਹਦੇ ਉੱਪਰ ਕਦੀ ਕੋਈ ਪਹਿਲਾਂ ਸੁੱਤਾ ਹੀ ਨਾ ਹੋਵੇ ਮਤਲਬ ਬਿਲਕੁਲ ਨਵਾਂ ਲੱਗਣਾ ਚਾਹੀਦਾ ਘਰ ਹਾਂ
3: ਨਹੀਂ ਇੱਕ ਮਿੰਟ
1: ਹਾਂ
3: ਇਹ ਮਤਲਬ ਉੱਥੇ ਘਰ ਚ ਰਹਿਣ ਦੇ ਲਈ ਸੁੱਖ ਆ ਕੇ ਸਜ਼ਾ ਆ ਚੰਗੇ ਚੰਗੇ ਕੰਮ ਦੱਸ ਮੈਨੂੰ
1: ਚੱਲ ਠੀਕ ਆ ਬਾਅਦ ਚ ਦੱਸ ਦੀ

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हुण जेड़ा तेनू आइडिया दसना ना, मैनू एकदम याद आया, ओ सब तो बेस्ट आ।
0: बेस्ट आइडिया?
1: हाँ। तेनू ओ काम कर लेना चाहिदा।
0: दसो दस।
1: तेनू सोना किन्ना क पसंद आ?
0: मैनू सोना इन्ना क पसंद है। इन्ना क पसंद है मैनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी, तू मैनू सुवांगे राजी?
1: ओहो काम ही सौंदा है दा
0: मतलब?
1: भाई साहब प्रोफेशनल स्लीपर्स होंदे ने ना।
0: स्लीपर मतलब?
1: स्लीपर जेड़े लोग सौंदे ने।
0: जेड़े लोग सौंदे भलिए लोग के प्रोफेशनल किदा हो सकदा? ओदे सुस्तड़ हुंदा सुस्ती।
1: ओए नहीं।
0: हाँ?
1: मैं तेनू प्रोफेशन दी ही गल कर रही हां। देख 2013 दी गल आ, कहंदे ओदे एक होटल है फिन, उस होटल ने एक मतलब के कह लो एडवर्टाइजमेंट कड्डी सी जिदे च उन्होंने प्रोफेशनल स्लीपर चाहिदा सी। काहदे लई भला? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌਂ ਕੇ ਦੇਖਣਾ।
0: ਓਹੋ
1: ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ, ਕਿ ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌਂ ਸਕਣਗੇ, ਜਾਂ ਕਿਹੜੀ ਚੀਜ਼ 'ਚ ਕਿੱਥੇ ਕੁ ਪ੍ਰੋਬਲਮ ਹੈ, ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣਦਾ
0: ਬਈ ਆ ਤਾਂ ਨਜ਼ਾਰੇ ਦਾ ਰਗਣਾ ਉੱਪਰ ਦੱਸਿਆ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਉਂਦਾ ਤਾਂ ਪਤਾ ਨੀ, ਫਲੀਆਂ ਲਗਾਤਾਰ ਨੇ।
1: ਮਤਲਬ
0: ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ, 30 ਦਾ ਮਤਲਬ ਮਹੀਨਾ ਹੁੰਦਾ, ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ ਚ, ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ?
0: ਫੇਰ ਕੀ ਫਾਇਦਾ ਭਾਈ ਸਾਹਿਬ, ਮੈਂ ਪੱਕੀ ਨੌਕਰੀ ਪਾ ਲੈਣਾ, ਤੂੰ ਮਹੀਨੇ ਵਾਲੀ ਦਵਾਈ ਜਾ ਮੈਨੂੰ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਤਾਂ ਮੈਂ ਬੜੀ ਪੜ੍ਹੀ ਮੈਂ ਬੜੀ ਅਕਲ ਵਾਲੀ ਮੈਨੂੰ ਬੜੀ ਨੌਜ਼ਲ ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ
1: ਤੈਨੂੰ ਹੈਲੋ ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ ਲੋਕਾਂ ਦੇ ਨਿਆਣੇ ਤੇ ਮੈਂ ਕੱਛੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ ਗੱਲੀ ਬਾਤ ਨਹੀਂ
1: ਕਰਨ ਵਾਲੇ ਕਰਦੇ ਹੀ ਆ ਇੱਕ ਤੇ ਲੋਕਾਂ ਦਾ ਜਗਾੜ ਦੱਸੋ ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ 'ਚ ਰੱਖਿਆ ਹੈ ਨਾ।
0: ਐਕਸਕਿਊਜ਼ ਮੀ
1: ਐਕਸਕਿਊਜ਼ ਮੀ
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਹੈ ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ ਕਿਸੇ ਦੇ ਤਾਂ ਪਸੰਦ ਆਈ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ
0: ਹਮੇਸ਼ਾ ਬੀ ਪੋਜ਼ਿਟਿਵ
1: ਮਤਲਬ ਮੈਂ ਤਾਂ ਸਾਰੀ
0: ਐਚ ਆਈ ਵੀ ਪੋਜ਼ਿਟਿਵ ਹੋ
1: ਉਹੀ ਬਦਤਮੀਜ਼ ਇਨਸਾਨ ਠੀਕ ਹੀ ਬੋਲਦਾ ਰਹਿਣਾ ਹੁਣ ਥੋੜੀ ਅਕਲ ਤੋਂ ਥੋੜੀ ਜੀ ਅਕਲ ਤੋਂ ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਚੱਕਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐਂ ਕਹਿੰਦੇ
0: ਉਹ ਭੂਆ ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰ ਮੈਂ ਤਿੰਨ ਵਾਰ ਲਾ ਕੇ ਪੋਜ਼ਿਟਿਵ ਕਰਨਾ ਤੂੰ ਗੁੱਸਾ ਹੀ ਕਰ ਗਈ
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ ਮੈਂ ਨੈਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ
1: ਹਾਂਜੀ
0: ਚੱਲ ਬੀ ਨੈਗੇਟਿਵ ਹੋ ਫਿਰ।
1: ਹੈਲੋ ਮੈਂ ਤੇਰੇ ਨਾਲ ਗੁੱਸੇ ਹੋ ਗਈ ਆ।
0: ਗੁੱਸੇ ਕਿਉਂ ਹੋ ਗਈ ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ
1: ਕਿ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ।
0: ਤੂੰ ਇਦਾਂ ਕਰ
1: ਹਾਂ
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ ਚੱਲ ਠੀਕ ਹਾਂ ਰੈਡੀ
0: ਸਟੈਡੀ
1: ਹਾਂ
0: ਗੋ।
1: ਇੱਕ ਚੀਜ਼ ਭੁੱਲ ਗਿਆ ਇੰਡੀਆ
0: ਇੰਡੀਆ ਇੰਡੀਆ ਦਾ ਕੀ ਮਤਲਬ ਹੈ
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ।
0: ਚਲੋ ਇੰਡੀਆ ਛੱਡ ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ ਚੱਲ ਤੂੰ ਐਂ ਕਰ ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਹੈ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ ਪ੍ਰੋਫੈਸ਼ਨਲ ਡਾਈਵਰਸ ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾ ਨੱਕ ਤੇ ਮੁੱਕੀ
1: ਕੀ ਹੋਇਆ
0: ਮੋਟੀ ਹੈ ਇਹ ਬਾ ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਓਏ ਤੁਸੀਂ ਪੰਜਾਬੀ ਹੁੰਦੇ ਹੋ
0: ਬਾਹਰ ਇਹ ਨਹੀਂ ਪੰਜਾਬੀ ਹੁੰਦੇ ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਉੱਟਦੀ ਇਹ ਚੈੱਕ ਕਰਨਗੇ ਮੇਰੇ
1: ਭਾਈ ਸਾਹਿਬ ਇਹ ਪ੍ਰੋਫੈਸ਼ਨ
0: ਦਾੜਾਂ ਕਿੰਨੀਆਂ ਬੱਤੀਆਂ 'ਚ ਬਾਹਰ ਕਿੰਨੀਆਂ ਆਉਂਦੀਆਂ ਇਹ ਚੈੱਕ ਕਰਨਗੇ ਮੇਰਾ।
1: ਦੇਖ ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ
1: ਬੰਦਾ ਕਰੇ
0: ਇਹ ਵੈਸੇ ਤੇਰੇ ਲਈ ਪ੍ਰੋਫੈਸ਼ਨ ਵਧੀਆ ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਆ ਤੂੰ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ ਤੋਂ ਵੇਦਾਂ ਨਾ ਕਰ ਫਿਰ।
2: ਮੇਰੇ ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਫੋਨ ਕਰ 416-677-0609 416-677-0609।
0: ਉਹ ਕੰਮ ਦੀ ਗੱਲ ਲੱਭੀ।
1: ਚੱਲ ਤੂੰ ਐਂ ਕਰ ਵੀ ਆਪਣੇ ਇੱਧਰ ਸਨੋ ਵਗੈਰਾ ਪੈਂਦੇ ਆ?
0: ਸਨੋ ਮੈਂ ਬਰਫ ਦੇ ਹੁਣ ਗੋਲੇ ਬਣਾਉਣ ਲੱਗਾ।
1: ਓ ਨਹੀਂ ਨਹੀਂ
0: ਮਤਲਬ ਰਗੜ ਰਗੜ ਕੇ ਮਤਲਬ ਮੈਂ ਗੋਰਿਆਂ ਦੇ ਨਿਆਣਿਆਂ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ
0: ਤੇ ਜੇ ਇਹ ਕੰਮ ਕਰਨਾ ਪੰਜਾਬ ਨਹੀਂ ਸੀ ਹੁੰਦਾ ਇਧਰ ਆਇਆ ਕਰਨ ਦੀ ਲੋੜ।
1: ਉੱਥੇ ਬਰਫ ਕਰਸ਼ ਕਰਨੀ ਪੈਣੀ ਸੀ ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ। ਹਾਓ
0: ਤੇ ਫੇ ਵੇਖਣੀ ਵੀ ਨਹੀਂ ਨਾ
1: ਕਿਉਂ
0: ਬਾਹਰ ਗੋਡੇ ਗੋਡੇ ਅੱਗੇ ਬਰਫ ਪਈ ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਆ ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚੰਗੇ ਥੱਲੇ ਮੁੱਟ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ
0: ਉਹ ਵੀ ਲੱਭ ਲੈਂਦੇ ਅਗਲੇ ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ ਆਈਸਬਰਗ ਮੂਵਰ ਬਣ ਜਾ।
0: ਉਹ ਕੀ ਹੁੰਦਾ
1: ਆਈਸਬਰਗ? ਯਾਨੀ ਕਿ ਸਮੁੰਦਰ ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ
0: ਗੰਦੀਆਂ ਗੱਲਾਂ ਨਾ ਕਰਾਓ ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਕੀ ਸੀ ਫਿਰ ਉਹਦੇ ਚ?
1: ਓਏ ਸੁਣ ਤਾਂ ਲਾ ਤੂੰ ਭਾਵੁਕੀ ਹੋ ਜਾਣਾ ਹੁਣ
0: ਫੇਰ।
1: ਪੂਰੀ ਗੱਲ ਸੁਣ। ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ
1: ਸਡਨਲੀ ਉਹ ਇੱਕ ਚੀਜ਼ ਨਾਲ ਟਕਰਾਇਆ ਸੀ।
0: ਹਾਂ
1: ਉਹਨੂੰ ਕੀ ਕਹਿੰਦੇ ਆ?
0: ਬਰਫ਼ ਦਾ ਸੀ ਤੋਂਦਾ ਆ।
1: ਆਈਸਬਰਗ ਮੂਵਰਸ ਬਣਾ ਦਿੱਤੇ ਸੀ ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚ ਨਾ ਉਹ ਜਿਹੜੇ ਬਰਫ਼ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨਹੀਂ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ
1: ਮਤਲਬ
0: ਮੈਂ ਮਤਲਬ ਸਾਈਕਲ ਤੇ ਟਾਇਟੈਨਿਕ ਲਿਖਾਇਆ ਹੋਵੇ।

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਕੋਈ ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ,
0: ਮੋਸਟ ਦੀਆਂ
1: ਹੈਨਾ,
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ।
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ।
0: ਘੰਟਾ ਭਰ ਉਹਦੇ ਕੁਰਸੀ ਡਾ ਕੇ ਬਹਿਣ ਦੀ ਲੋੜ ਹੈ? ਤੂੰ ਮੌਜ ਕਰ, ਇੱਕ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗੱਲਾਂ ਨੀ ਤੇ ਸੋਕਾ।
1: ਹਾਂ ਮੁੜ ਕੇ ਤੈਨੂੰ ਫੇਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ
0: ਤੇ ਪੇਂਟ ਹੀ ਸੋਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ ਚੱਲ ਤੇ ਤੂੰ ਬੁਰਸ਼ ਹੀ ਮਾਰਦਾ ਰਹੇਗਾ ਕਾਕਾ,
0: ਤੇ ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ,
2: ਮੇਰੇ ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਚ ਵੇਚ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ ਦੇਖ ਲਾ ਵੀ, ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇ, ਚਾਹੇ ਤੂੰ ਇੱਥੇ ਰਵੇ, ਚਾਹੇ ਕਿਤੇ ਵੀ ਦੁਨੀਆਂ ਦੇ ਕੋਨੇ ਚੱਲ ਜਾਏ,
0: ਆਲ ਓਵਰ ਦਾ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ
0: ਡਿਮਾਂਡ
1: ਹੈ ਨਾ, ਹੈ ਨਾ। ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ।
1: ਨਹੀਂ ਹਿਚਕੀਆਂ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ। ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਤਾਂ ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾ ਕਰਨੀ ਦੇ ਲੋਕ
0: ਹੋਰ ਕੀ ਹੈ।
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਜ਼ਾਰੇ ਮਤਲਬ
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਹੀ ਵੀ ਇੱਥੋਂ ਸਿੱਧਾ ਹੋਇਆ ਤੂੰ ਐਂ ਕਰ, ਕੋਈ ਛੱਪੜ ਹੋਊਗਾ, ਛੱਪੜ ਤੋਂ ਸੱਜਿਆ ਇੱਥੋਂ ਜੀ, ਤੇ ਸੱਜੇ ਹੱਥ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਈ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਆ
1: ਛੱਡਿਆ ਨਾ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਚਪੇੜਾ ਮਾਰ ਗਿਆ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਵੇ ਬੰਦਾ।

0: ਮੈਨੂੰ ਇੱਕ ਗੱਲ ਦੱਸ, ਤੂੰ ਆਪਣੀ ਪਹਿਲੀ ਗਰਲਫ੍ਰੈਂਡ ਕਿਉਂ ਛੱਡਤੀ?
1: ਓਏ ਉਹ ਪਾਗਲ ਸੀਗੀ।
0: ਕਿਉਂ?
1: ਉਹਨੂੰ ਮੈਂ ਫੋਨ ਕਰਨਾ, ਉਹਨੇ ਫੋਨ ਚੁੱਕਣ ਦੀ ਬਜਾਏ ਬਾਦਰੀ ਜੀ ਨੇ ਰਿੰਗਟੋਨ ਤੇ ਨੱਚੀ ਜਾਣਾ।

0: ਤਾਲਮੇ ਦਾ
1: ਦਾ ਦੀ ਦਾ
0: ਤੂੰ ਐ ਕਰ
1: ਹਾਂ
0: ਕਿਰਨੇ ਕੁਰਨੇ ਪਾਉਣੇ ਆਉਂਦੇ ਤੈਨੂੰ
1: ਮੈਂ ਤੇਰੇ ਨੱਕ ਤੇ ਮੁੱਕੇ ਮਾਰਨੇ ਆ
0: ਕੀ ਹੋਇਆ
1: ਇੱਕ ਸਵਾਦ ਦੀ ਚੀਜ਼ ਤੂੰ ਮੈਨੂੰ ਨਹੀਂ ਦੱਸੀ
0: ਤਾਇਵਾਨ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਪਾਪੂਲਰ ਹੋਈ ਹੋਈ ਹੈ ਉਹਦੇ ਚ ਕੀ ਹੈ ਜਿਹੜੇ ਪ੍ਰੋਫੈਸ਼ਨਲ ਮੂਰਨਰਸ ਹੁੰਦੇ ਨੇ ਯਾਨੀ ਕਿ ਜੋ ਲੋਕ ਇੱਦਾਂ ਖੀਰਨੇ ਪਾਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਲੋਕ ਜਦੋਂ ਕਿਸੇ ਦਾ ਏਦਾਂ ਦੀ ਕੋਈ ਹੈਪਨਿੰਗ ਹੋ ਜਾਂਦੀ ਹੈ ਨਾ ਉੱਥੇ ਜਾ ਕੇ ਫਿਰ ਉਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਦੇ ਵੀ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲੋ ਭਾਈ ਹੈ ਕੋਈ ਮਤਲਬ ਅੱਜ ਕੱਲ ਤੈਨੂੰ ਲੱਗਦਾ ਕੋਈ ਇਮਾਨਦਾਰੀ ਦਾ ਜਮਾਨਾ ਹੈ ਕੋਈ ਭਲਾਈ ਦਾ ਜਮਾਨਾ ਨਜ਼ਰ ਆਉਂਦਾ
0: ਤੁਹਾਨੂੰ
1: ਮਤਲਬ ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆਹ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ
0: ਪਾਗਲਾ ਜਦੋਂ ਅਗਲੇ ਉਹ ਕੰਮ ਵੱਡਾ ਕਰਨਾ ਹੋਏ ਉਦੋਂ ਜਲੇਬੀਆਂ ਵੀ ਮਿਲਣਗੀਆਂ
1: ਮੇਰੀ ਤੁਹਾਨੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਪੈਣਾ ਤੂੰ ਕਰ ਟਰਾਈ ਨਾਲੇ ਇਤਨਾ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ 'ਚ ਅਗਲੇ ਦੇ ਖੜੇ ਰਹੋ ਫੁਲਵਾੜੀ 'ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਹੈ ਨਾ ਕੰਮ ਤਾਂ ਵੈਸੇ ਨਹੀਂ ਜਾ ਰਿਹਾ
0: ਤੇਰੇ ਤੋਂ ਪਰ ਕੋਈ ਬੰਦਾ ਨਹੀਂ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਅਸੀਂ ਬੰਦੇ ਨਹੀਂ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲੱਤ ਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨੀ ਪਰ ਜਾ ਕੇ ਛਾਵੇ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਕੋ ਆਉਂਦਾ ਜਾਪੇ ਫੋਨ ਦੋ ਕਰਾ ਗੋਰੇ ਲੋਕ ਭਾਈ ਸਾਹਿਬ ਕਦੇ ਦੇ ਕਾਮਯਾਬ ਨਹੀਂ
0: ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ
1: ਕਿਉਂ ਜੀ
0: ਹੋਰ ਕੋਈ ਪ੍ਰੋਫੈਸ਼ਨ ਤੇਰੇ ਵਾਸਤਾ ਹੀ ਹੈ ਨਹੀਂ
1: ਮਤਲਬ
0: ਭਾਈ ਸਾਹਿਬ ਇਹਦੂ ਸੌਖੀਆਂ ਰੋਟੀਆਂ ਨਹੀਂ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਹਾਂ
1: ਆਪਣੀ ਲੱਤ ਦਾ ਸਾਈਜ਼ ਵੇਖਿਆ ਤੂੰ ਚੰਗਾ ਭਾਈ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੇ ਕੋਈ ਇਹਨਾਂ ਚੋਂ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆਂ 'ਚ ਇਹ ਕੰਮ ਲੋਕੀ ਕਰਦੇ ਆ
0: ਮੇਰੇ
1: ਹਿਸਾਬ 'ਚ ਕੋਈ ਗੱਲ ਬਹੁਤੀ ਆਈ ਨੀ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਫਿਰ ਮਿਲਦੇ ਆ
0: ਅੱਛਾ

0: ਬ੍ਰੈਂਪਟਨ ਟੀਵੀ ਅਪਲਾਈਸਿਸ ਤੋਂ ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ, ਸਿੰਗਲ ਫਰਿੱਜ ਲੈਣਾ ਗਰਾਚ ਰੱਖਣ ਲਈ?
1: ਗਰਾਚ ਰੱਖਣ ਲਈ ਇੱਕ ਨਵੀਂ ਟੈਕਨੋਲੋਜੀ ਆ ਗਈ ਜੀ।
0: ਅੱਛਾ,
1: ਅਪਰਾਈਟ ਫਰੀਜ਼ਰ, ਚਾਹੇ ਫਰੀਜ਼ਰ ਰੱਖੋ ਚਾਹੇ ਉਹਨੂੰ ਕਨਵਰਟ ਇਨਟੂ ਫਰਿੱਜ।
0: ਅੱਛਾ, ਇੱਕ ਬਟਨ ਦਬੋ ਫਰਿੱਜ ਹੈ, ਇੱਕ ਬਟਨ ਦਬੋ
1: ਫਰੀਜ਼ਰ ਹੈ। ਸੋ ਇਹ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਇਹਦੀ ਜੀ।
0: ਜੀ ਜੀ।
1: ਤੇ ਤੁਹਾਨੂੰ ਅੱਜ ਦੇਵਾਂਗੇ $1400 ਵਾਲਾ ਬਲੈਕ ਫਰਾਈਡੇ ਇਨ ਜੁਲਾਈ ਪ੍ਰਾਈਸ ਚ ਸਿਰਫ 799 ਦਾ।
0: ਲਓ ਜੀ, 799 ਦਾ ਫਰਿੱਜ, ਉਹਨੂੰ ਬਦਲ ਦੋ ਚਾਹੇ ਫਰੀਜ਼ਰ
1: ਜੀ, ਉਹੀ ਕਨਵਰਟੇਬਲ।
0: ਹਾਂ ਹਾਂ,
1: ਚਾਹੇ ਤੁਸੀਂ ਫਰਿੱਜ ਰੱਖਣਾ, ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ, ਗਰਾਜ ਚ ਰੱਖਣਾ, ਚਾਹੇ ਤੁਸੀਂ ਇਹਨੂੰ ਐਜ ਫਰਿੱਜ ਰੱਖਣਾ ਜਾਂ ਫਰੀਜ਼ਰ ਯੂਜ ਕਰਨਾ। ਵੈਸੇ ਇਹ ਆਫੀਸ਼ਲੀ ਸਟੈਂਡਿੰਗ ਫਰੀਜ਼ਰ ਹੈ, ਪਰ ਯੂ ਕੈਨ ਕਨਵਰਟ ਇਨ ਟੂ ਫਰਿੱਜ। ਸੋ ਜੇ ਤੁਸੀਂ ਸਟੈਂਡਿੰਗ ਫਰੀਜ਼ਰ ਦੇਖ ਰਹੇ ਸੀ, 799 ਚ ਚੱਕ ਲਓ, ਫਰੀ ਡਿਲੀਵਰ ਹੋ ਜਾਣਾ, 6 ਮਹੀਨੇ ਚ ਤੁਸੀਂ ਪੇ ਕਰੀਓ, ਕੋਈ ਇੰਟਰਸਟ ਨਹੀਂ ਹੈ। ਜੇ ਤੁਸੀਂ ਦੇਖ ਰਹੇ ਹੋ ਬੰਡਲ ਪੈਕੇਜ, ਫਰਿੱਜ, ਸਟੋਵ, ਡਿਸ਼ਵਾਸ਼ਰ, ਪੂਰੇ $2000 ਸੇਵ ਕਰੋਗੇ, ਕਿਉਂਕਿ 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ। ਫੁੱਲ ਪੈਕੇਜ 3 ਪੀਸ ਜਿਹੜਾ $5000 ਵਾਲਾ $2999 ਚ ਲੈ ਕੇ $2000 ਸੇਵ ਹੀ ਨਹੀਂ ਕਰਨੇ, ਬਲਕਿ $2999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਵੀ ਨਹੀਂ।
0: ਠੀਕ ਹੈ, ਠੀਕ ਹੈ। ਤੇ ਇਹ ਤੁਸੀਂ ਲੈਣ ਲਈ ਪਹੁੰਚਣਾ ਹੈ 801 ਬਵੇ ਡਰਾਈਵ, ਨੀਅਰ ਚਿੰਗੂਸੀ, ਭੁੱਲ ਨਹੀਂ ਸਕਦੇ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ।
1: ਜੇ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਲਓ, ਤਦ ਵੀ ਡਾਇਰੈਕਸ਼ਨ ਆਫ ਦਾ ਸਟੋਰ ਮਿਲੇਗਾ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਹੋ, ਪ੍ਰਾਈਸ ਕੰਪੇਅਰ ਕਰ ਸਕਦੇ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਐਡੀਸ਼ਨਲ ਡਿਸਕਾਊਂਟ ਸਪੈਸ਼ਲ ਇਵੈਂਟ ਤੇ ਮਿਲ ਰਿਹਾ ਉਹਦਾ ਫਾਇਦਾ ਚੁੱਕ ਸਕਦੇ ਹੋ। ਤੇ ਟਿਕਟੋਕ ਤੇ ਜਾਣਾ ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ, ਤੁਸੀਂ ਜਦੋਂ ਜਾਓਗੇ ਸਾਨੂੰ ਤੁਸੀਂ ਉੱਥੇ ਫੋਲੋ ਕਰ ਸਕਦੇ ਹੋ, ਉੱਥੇ ਸਪੈਸ਼ਲ ਪ੍ਰਮੋਸ਼ਨਸ ਜਿਹੜੀਆਂ ਉਹਦਾ ਫਾਇਦਾ ਚੁੱਕ ਸਕਦੇ ਹੋ। ਤਾਂ ਜ਼ਰੂਰ ਤੁਸੀਂ ਬ੍ਰੈਂਪਟਨ ਟੀਵੀ ਐਪ ਟਿਕਟੋਕ ਤੇ ਜਾਓ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਓ, ਨਹੀਂ ਤਾਂ ਫਿਰ ਸ਼ੋਰੂਮ 'ਚ ਵਿਜ਼ਿਟ ਕਰਨਾ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828 ਜੀ। ਤੇ ਜਦੋਂ ਗੱਲ ਕਰਦੇ ਹਾਂ ਸਪੈਸ਼ਲ ਪ੍ਰਾਈਸਿਸ ਦੀ, ਜਦੋਂ ਗੱਲ ਕਰਦੇ ਹਾਂ $600-$800 $800 ਸੇਵਿੰਗ ਦੀ, ਤੇ ਫਿਰ ਗ੍ਰੈਂਡ ਸੇਵਿੰਗ ਦਾ ਮਤਲਬ ਹੈ ਗ੍ਰੈਂਡ ਫਰਨੀਚਰ। ਸੋ ਗ੍ਰੈਂਡ ਸੇਵਿੰਗਸ ਕਰਨੀਆਂ ਗ੍ਰੈਂਡ ਫਰਨੀਚਰ ਦੀਆਂ, ਤੇ ਫਿਰ ਕੋਈ ਇੱਕ ਜਗ੍ਹਾ ਦੀ ਨਹੀਂ ਹੋਣੀ, ਬੈਡਰੂਮ ਸੈੱਟ ਦੀ ਸੇਵਿੰਗ ਜਾਂ ਲਿਵਿੰਗ ਰੂਮ ਸੈੱਟ 'ਚ ਸੇਵਿੰਗ ਜਾਂ ਤੁਸੀਂ ਡਾਇਨਿੰਗ ਰੂਮ ਸੈੱਟ 'ਚ ਸੇਵਿੰਗ, ਤੇ ਫਿਰ ਗ੍ਰੈਂਡ ਫਰਨੀਚਰ 'ਤੇ ਪਹੁੰਚਣਾ। ਕਿੱਥੇ ਤੁਸੀਂ ਪਹੁੰਚਣਾ? 6685 ਟੋਮਕਨ ਰੋਡ 'ਤੇ। ਤੇ ਆਓ ਸੁਖਵੀਰ ਹੋਣਾ ਨੂੰ ਪੁੱਛਦੇ ਹਾਂ ਕਿ ਅੱਜ ਕਿਹੜੀਆਂ ਕਿਹੜੀਆਂ ਸੇਵਿੰਗਸ ਕਿਹੜੇ ਕਿਹੜੇ ਸੈਕਸ਼ਨ 'ਚ ਦਿੱਤੀਆਂ ਜਾ ਰਹੀਆਂ। ਵੈਲਕਮ ਟੂ ਦਿਸ ਪ੍ਰੋਗਰਾਮ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਲੌਂਗ ਵੀਕਐਂਡ ਸਪੈਸ਼ਲ ਅੱਜ ਜਿਹੜੀਆਂ ਪਰਿਵਾਰਾਂ ਨੂੰ ਪ੍ਰਾਈਜ਼ ਮਿਲ ਰਹੀਆਂ, ਰਾਤ ਦੇ ਅਸੀਂ ਅੱਜ 8 ਵਜੇ ਤੱਕ ਓਪਨ ਆ। ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਫੈਮਿਲੀ ਰੂਮ ਦੇ ਲਈ, ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਫਟਡ, 4 ਰਿਕਲਾਈਨਰ ਦੇ ਨਾਲ ਸੁਲਤਾਨ ਜੀ, ਜਿਹਦੀ ਰੈਗੂਲਰ ਕੀਮਤ $2500 ਸੀ, ਲੌਂਗ ਵੀਕਐਂਡ ਸਪੈਸ਼ਲ ਕੰਪਲੀਟ ਸੋਫਾ ਸੈੱਟ, ਰਿਕਲਾਈਨਰ ਸੋਫਾ ਸੈੱਟ 4 ਰਿਕਲਾਈਨਰ ਦੇ ਨਾਲ $2500 ਵਾਲਾ ਸਿਰਫ $999 ਦਾ, $1500 ਦੀ ਸੇਵਿੰਗ ਹੋਣੀ ਹੈ ਪਰਿਵਾਰਾਂ ਦੀ। $2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ ਮਿਲਣਾ। ਸੋ ਫਟਾਫਟ ਪਹੁੰਚੋ ਤੇ ਡੀਲ ਨੂੰ ਗ੍ਰੈਬ ਕਰ ਲਓ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ। ਤੇ ਸੁਲਤਾਨ ਜੀ, ਪਹਿਲੇ ਜਿਹੜੇ 5 ਕਲਾਇੰਟ ਸਾਡੇ ਕੋਲ ਰਾਈਟ ਵਿਨ ਸਟੋਰ ਆ ਜਾਣਗੇ, ਪਹਿਲੇ 5 ਪਰਿਵਾਰਾਂ ਨੂੰ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਰਿਕਲਾਈਨਰ ਸੋਫਾ ਐਂਡ ਲਫਟਡ 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ $999 ਦਾ, $1000 ਦਾ, ਤੇ ਨਾਲ ਕੌਫੀ ਟੇਬਲ ਫ੍ਰੀ ਲੈ ਜਾਓ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ, ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1000 ਸੀ, ਅੱਜ ਰਾਤ 8 ਵਜੇ ਤੱਕ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦਾ ਮਿਲੂਗਾ। ਤੇ ਪਹਿਲੇ 5 ਪਰਿਵਾਰਾਂ ਲਈ ਏਰੀਆ ਰੱਗ, ਏਰੀਆ ਰੱਗ ਬਿਲਕੁਲ ਫ੍ਰੀ ਦਿੱਤੀ ਪੇ ਲੈਣ ਲਈ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ। 6085 ਟੋਂਗਨ ਰੋਡ ਦੇ ਉੱਪਰ, 6685 ਟੋਂਗਨ ਰੋਡ, 6085 ਟੋਂਗਨ ਰੋਡ ਸੁਲਤਾਨ ਜੀ।
1: ਤੇ ਮੈਨੂੰ ਇੱਕ ਗੱਲ ਜਾਂਦੇ ਜਾਂਦੇ ਦੱਸ ਦੋ, 399 ਤੁਸੀਂ ਕਿਹਾ ਤੇ ਤੁਸੀਂ ਕਿਹਾ ਇਹ ਹੈ ਡਾਇਨਿੰਗ ਟੇਬਲ ਵਿਦ 6 ਚੇਅਰ, ਇਹ ਪੱਕੀ ਗੱਲ ਹੈ 6 ਚੇਅਰ ਹੈ ਕਿ 4 ਚੇਅਰ ਹੈ?
2: ਸੁਲਤਾਨ ਜੀ ਸੋਲਿਡ ਵੁੱਡ ਦਾ ਟੇਬਲ,
1: ਵੈਰੀ ਗੁੱਡ,
2: 6 ਚੇਅਰ, ਬ੍ਰਾਂਡ ਨਿਊ ਤੇ ਪਹਿਲੇ 5 ਪਰਿਵਾਰਾਂ ਲਈ ਏਰੀਆ ਰੱਗ ਐਬਸੋਲੂਟਲੀ ਫ੍ਰੀ ਸੁਲਤਾਨ ਜੀ।
1: ਬਣ ਗਈ ਗੱਲ ਜੀ, 647 ਨੰਬਰ ਦਿਓ,
2: 647-262-0000, 647-262-0000 ਸੁਲਤਾਨ ਜੀ।
3: I'm a brown boy runu man jada man yalde akh bara ge ji shooting ne lade dilate nishane sitte maar diya dilate nishane sitte maar।

0: है, स्टैकेबल वाशर एंड ड्रायर है, कॉम्पैक्ट वाशर एंड ड्रायर है। लॉन्ड्री च बहुत किस्म दियां वाशर एंड ड्रायर, बल्कि इस तरह के भी है, एक ही वाशर है विद बिल्ट इन ड्रायर है। यह नवी AI टेक्नोलॉजी है, ये वास्ते तुहानू कोई सैपरेट ड्रायर नहीं लगाना, क्योंकि सैपरेट ड्रायर नहीं लगना इसलिए 220 वोल्ट का कोई कनैक्शन नहीं चाहिए, क्योंकि सैपरेट ड्रायर नहीं लगना ये कोई वेंट आउट नहीं चाहिए। ये वेंटलैस ड्रायर विद बिल्ट इन वाशर वन पीस तुहानू मिलेगा, जिथे मर्जी प्लग करके हॉट एंड कोल्ड वाटर लाइन ला दो तो उत्थे ही तुसी वाशर एंड ड्रायर दी पूरी इंटरटेनमेंट हो जाएगी, तुहानू पूरा इंजॉय करोगे।
1: सो जे वाशर एंड ड्रायर ला रहे हैं
0: जी,
1: इहदा मतलब जगह भी इक्को ही रहेगी।
0: हां जी, इत्थे कल्ले वाशर दी जगह
1: रहेगी, एक मशीन रहेगी,
0: बिल्कुल कल्ले वाशर दी जगह,
1: जिहड़ा वेंट हुंदा ओहदी भी नहीं लोड
0: है, ओहदी भी नहीं लोड।
1: वाओ, इह किन्ने दा जी?
0: ਇਹ ਜੀ $3,000 ਤੋਂ ਅੱਜ ਦੇ ਰਹੇ ਹਾਂ, $2,199 $800 ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰਨਾ ਹੈ ਜੇ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੇਟੈਸਟ ਅਪਡੇਟਿਡ ਟੈਕਨੋਲੋਜੀ ਦੇ ਨਾਲ $2,199 ਚ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈ ਲਓ ਜੀ। 905-450-2828 ਨੰਬਰ ਹੈ। ਜੇ ਤੁਸੀਂ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ 27 ਇੰਚ ਵਾਈਡ ਤੇ 76 ਇੰਚ ਹਾਈਟ
1: ਸਾਈਜ਼ ਫੁੱਲ ਹੈ।
0: ਹਾਂਜੀ,
1: ਓਕੇ।
0: ਸੋ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਊਗਾ। ਜੇ ਤੁਸੀਂ ਬੇਸਮੈਂਟ ਚ ਰੱਖਣਾ, ਸੈਕਿੰਡ ਫਲੋਰ ਤੇ ਰੱਖਣਾ, ਤੁਸੀਂ ਦੇਖ ਲਓ ਕਿ ਤੁਹਾਡੇ ਕੋਲ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਜਗ੍ਹਾ ਹੋਣੀ ਚਾਹੀਦੀ ਹੈ, ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਇਹ ਵੀ ਤੁਹਾਨੂੰ ਅੱਜ ਦਵਾਂਗੇ ਜੀ, ਐਨਰਜੀ ਸੇਵਰ ਐਨਰਜੀ ਸਟਾਰ $2,200 ਵਾਲਾ $1,499 $700 ਸੇਵ ਵੀ ਕਰੋਗੇ ਤੇ $1,499 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਵੀ ਨਹੀਂ।
1: $700 ਕਮਾਉਣ ਲਈ ਤੁਹਾਨੂੰ ਪਤਾ, ਮੈਨੂੰ ਪਤਾ ਕੀ ਕੁਛ ਕਰਨਾ ਪੈਂਦਾ, ਕਿੰਨਾ ਟਾਈਮ ਕੱਢਣਾ ਪੈਂਦਾ। ਤੁਹਾਨੂੰ ਅੱਜ $700 ਆਫ ਮਿਲ ਰਿਹਾ ਹੈ
0: ਬਿਕੋਜ਼ ਆਫ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਲਾਸਟ ਵੀਕਐਂਡ ਹੈ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਦੁਬਾਰਾ ਇਹ ਪ੍ਰਾਈਸਿਸ ਰਿਪੀਟ ਨਹੀਂ ਹੋਣੀਆਂ। ਜੇ ਹੋਈਆਂ ਤੇ ਬਲੈਕ ਫਰਾਈਡੇ ਬਾਕਸਿੰਗ ਵੀਕ ਚ ਹੀ ਜਾ ਕੇ ਹੋਣਗੀਆਂ, ਲੇਕਿਨ ਜੇ ਤੁਹਾਨੂੰ ਅਗਸਤ ਸਪਟੰਬਰ ਅਕਤੂਬਰ ਚ ਇਹ ਚੀਜ਼ਾਂ ਚਾਹੀਦੀਆਂ, ਇਮੀਡੀਏਟ ਇਹਨੂੰ ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲਓ। ਡਿਲੀਵਰੀ ਡੇਟ ਕੋਈ ਵੀ ਸੈੱਟ ਕਰ ਸਕਦੇ ਹੋ ਤੁਸੀਂ, ਕਿਉਂਕਿ ਤੁਹਾਡਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ।
1: ਠੀਕ ਹੈ।
0: ਸੋ ਇਸੇ ਕਰਕੇ 50 ਇੰਚ ਟੀਵੀ $299, 55 ਇੰਚ ਟੀਵੀ $399, 65 ਇੰਚ ਟੀਵੀ $599, 75 ਇੰਚ ਟੀਵੀ $699 ਅੱਜ ਮਿਲੇਗਾ ਸ਼ਾਮ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਟਿਕਟੋਕ ਤੇ ਜੇ ਜਾਣਾ ਤੇ ਬ੍ਰੈਂਪਟਨ ਟੀਵੀ ਐਪ ਤੁਸੀਂ ਫੋਲੋ ਕਰਨਾ, ਜੇ ਵੈਬਸਾਈਟ ਤੇ ਜਾਣਾ ਬ੍ਰੈਂਪਟਨ ਅਪਲਾਈਸਿਸ .com ਵੈਬਸਾਈਟ ਤੇ ਜਾਣਾ, ਜੇ ਕਾਲ ਕਰਨੀ ਹੈ ਤੇ ਨੰਬਰ ਟੂ ਕਾਲ 905-450-2828 905-450-2828।

0: ਸੁਲਤਾਨ ਜੀ ਤੁਸੀਂ ਗੱਲ ਕਰਦੇ ਹੋ ਪੈਨਲ ਕਿਚਨ
1: ਪੈਨਲ ਰੈਡੀ
0: ਪੈਨਲ ਰੈਡੀ ਉਹ ਦੱਸਿਓ ਕੀ ਹੈ
1: ਪੈਨਲ ਰੈਡੀ ਜਿਹੜਾ ਭਾਜੀ ਅਸਲ ਚ ਇਹ ਹੁੰਦਾ

ਮੋਸਟਲੀ ਕਸਟਮ ਕਿਚਨਸ। ਜਦੋਂ ਤੁਸੀਂ ਬਿਲਡਰ ਕੋ ਜਾਣਾ ਡੈਕੋਰ ਸੈਂਟਰ ਤੇ ਉੱਥੇ ਸਿਲੈਕਟ ਕਰਨਾ, ਜਾਂ ਤੁਸੀਂ ਘਰ ਰੈਨੋਵੇਸ਼ਨ ਕਰਾ ਰਹੇ ਹੋ ਜਾਂ ਨਵਾਂ ਆਪਣਾ ਘਰ ਬਿਲਡ ਕਰ ਰਹੇ ਹੋ, ਤੇ ਤੁਸੀਂ ਕਿਚਨ ਚ 30-35-36 ਇੰਚ ਨਹੀਂ ਬਲਕਿ 48 ਇੰਚ ਦਾ ਫਰਿੱਜ ਲਗਾਉਣਾ ਚਾਹੁੰਦੇ ਹੋ, 48 ਇੰਚ ਫਰਿੱਜ ਦੇ ਵਿੱਚ ਤੁਹਾਨੂੰ 30 ਇੰਚ ਦਾ ਫਰਿੱਜ ਸਾਈਡ ਦਾ ਪੈਨਲ ਹੋਏਗਾ ਤੇ 18 ਇੰਚ ਦਾ ਫਰੀਜ਼ਰ ਸਾਈਡ ਦਾ ਪੈਨਲ ਹੋਏਗਾ। ਸੋ ਇਹ ਪੈਨਲ ਰੈਡੀ ਫਰਿੱਜ ਹੈ ਜਿਹੜਾ ਕਿ 15,000-20,000 ਤੋਂ ਘੱਟ ਨਹੀਂ ਮਿਲਦਾ, ਪਰ ਸਿਰਫ ਤੇ ਸਿਰਫ $12,900 ਚ ਦੋਨੋ ਪੈਨਲ ਮਿਲਣਗੇ ਅੱਜ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ 905-450-2828 905-450-2828 9054508828

0: 98
1: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
0: ਉਹ ਕਾਊਂਟਿੰਗ ਨਹੀਂ ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
2: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
1: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਹੋਵੇ ਡਰਾਈਵ ਨੀਅਰ ਚੰਗੋਜ਼ੀ ਕਾਲ 905-450-2828 905-450-2828
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
5: Are you ready?
6: ਟਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ
7: ਜਿਸ ਵਿੱਚ ਮਿਲਣਗੀਆਂ 8 ਆਈਟਮਸ ਇਹ ਲਾਈਵ ਕੇਟਰਿੰਗ ਵੀ ਕਰਦੇ ਨੇ
6: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ
7: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਿਸ ਤੇ
6: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ
7: ਕਾਲ 647-429-4040
6: 647-429-4040 ਟਿੱਕਾ ਜੰਕਸ਼ਨ ਖੁਸ਼ੀਆਂ ਦਾ ਸੈਲੀਬ੍ਰੇਸ਼ਨ
8: ਆਓ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ ਸੁਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬੇ ਅਲੀ
9: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਜੀ ਪਰਿਵਾਰਾਂ ਤੱਕ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਸਿਸ ਫਰਨੀਚਰ ਦੇ ਉੱਪਰ ਮਿਲ ਰਹੀਆਂ ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰ ਰਹੀਆਂ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ ਸੋਫਾ ਸੈੱਟ ਚਾਹੀਦੇ ਆ ਡਾਇਨਿੰਗ ਟੇਬਲ ਚਾਹੀਦੇ ਆ ਤਾਂ ਲੋਐਸਟ ਪ੍ਰਾਈਸ ਮਿਲ ਰਹੀਆਂ ਲੌਂਗ ਵੀਕਐਂਡ ਦੇ ਉੱਪਰ ਤੇ ਨਾਲ ਦੀ ਨਾਲ ਤੋਹਫੇ ਵੀ ਪਰਿਵਾਰਾਂ ਨੂੰ ਮਿਲਣੇ ਆ ਤੇ ਨਾਲ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈੱਡ ਗ੍ਰੇ ਕਲਰ ਦਾ ਲੈਕਰ ਫਰੀਜ ਦਾ ਬੈਡਰੂਮ ਸੈੱਟ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਹਾਈਡ੍ਰੋਲਿਕ ਸਟੋਰੇਜ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਨਾਲ ਕਿੰਗ ਬੈੱਡ ਹਾਈਡ੍ਰੋਲਿਕ ਸਟੋਰੇਜ ਡਰੈਸਰ ਮਿਰਰ ਨਾਲ ਸਾਈਡ ਟੇਬਲ ਜਿਹਦੀ ਰੈਗੂਲਰ ਕੀਮਤ $3500 ਸੀ ਲੌਂਗ ਵੀਕਐਂਡ ਸਪੈਸ਼ਲ $1699 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਇੰਸਟੋਰ ਆ ਜਾਣਗੇ ਕਿੰਗ ਸਾਈਜ਼ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਐਲ ਸ਼ੇਪ ਦਾ ਸੈਕਸ਼ਨ ਲੈਣਾ ਐਲ ਸ਼ੇਪ ਦਾ ਸੈਕਸ਼ਨਲ ਸੋਫਾ ਕਮ ਬੈੱਡ ਸੋਫਾ ਵੀ ਬਣ ਜਾਵੇ ਬੈੱਡ ਵੀ ਬਣ ਜਾਵੇ ਸਾਈਡ ਤੇ ਸਟੋਰੇਜ ਵੀ ਹੋਵੇ ਜਿਹਦੀ ਰੈਗੂਲਰ ਕੀਮਤ $1000 ਸੀ $499 ਦਾ ਸੋਫਾ ਕਮ ਬੈੱਡ ਐਲ ਸ਼ੇਪ ਦਾ ਮਿਲ ਜੂਗਾ ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਨ ਸਟੋਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 647-262-0000 647-262-0000 ਜਾਂ ਪਹੁੰਚ ਸਕਦੇ ਹੋ 6685 ਟੋਮਗਨ ਰੋਡ ਦੇ ਭਾਜੀ
8: ਬੜੀ ਮਿਹਰਬਾਨੀ ਸਰ ਥੈਂਕ ਯੂ

0: ਹਾਂਜੀ
1: ਜੀ
0: ਬੰਦਾ ਸਵੇਰੇ ਜਾਂਦਾ ਕੰਮ ਤੇ
1: ਜੀ,
0: ਥੱਕਿਆ ਹਾਰਿਆ ਹੁੰਦਾ,
1: ਇਹ
0: ਕਈ ਖੜ ਕੇ ਕੰਮ ਕਰਦੇ ਆ, ਕੋਈ ਉਬਰ ਬਹਿ ਕੇ ਚਲਾਉਂਦੇ ਆ, ਕੋਈ ਟਰੱਕ ਚਲਾਉਂਦਾ, ਫਿਰ ਚਿੱਤ ਕਰਦਾ ਸਾਰਾ ਕੋਈ ਮਸਾਜ ਜਾ ਕਰਦੇ ਹੱਥਾਂ ਜਾਂ ਨਾ ਚੰਗੀ ਤਰ੍ਹਾਂ
1: ਜੀ ਜੀ,
0: ਤੇਲ ਤੂਲ ਜਾ ਲਾ ਕੇ, ਉਹਦੇ ਲਈ ਜਿਹੜੀ ਮਸ਼ੀਨ ਰੱਖੀ ਹੋਈ ਆ ਤੁਸੀਂ
1: ਜੀ,
0: ਉਹ ਦੱਸੋ
1: ਚੇਅਰ ਹੈ ਜੀ ਇਹ?
0: ਅੱਛਾ,
1: ਇਹ ਭਾਜੀ ਐਕਚੁਅਲੀ $5,000 ਦੀ ਚੇਅਰ।
0: ਅੱਛਾ,
1: ਪਰ ਇਹ ਵੀ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਤੇ ਮਿਲ ਜਾਏਗੀ।
0: ਅੱਛਾ,
1: $24.99 ਚ।
0: ਓਕੇ,
1: ਟਰੱਕਿੰਗ ਇੰਡਸਟਰੀ ਚ ਸਾਡੇ ਭੈਣ ਭਰਾ ਹੈ ਆ,
0: ਹਾਂ ਹਾਂ,
1: ਅਗਰ ਉਹ ਸਾਰਾ ਟਰੱਕ ਤੁਹਾਨੂੰ ਪਤਾ ਕਿੰਨੇ ਕਿੰਨੇ ਮਾਈਲੇਜ ਕਹਿ ਲਓ ਜਾਂ ਕਿਲੋਮੀਟਰ ਕਹਿ ਲਓ ਉਹ ਡਰਾਈਵ ਕਰਦੇ ਆ, ਉਹਨਾਂ ਵਾਸਤੇ ਵੀ ਰਿਲੈਕਸ ਕਰਾ ਦਿੰਦੀ ਹੈ, ਪਲੱਸ ਆਫਿਸ ਚ ਬੈਠ ਕੇ ਕੰਮ ਕਰਨ ਵਾਲੇ ਆ, ਇਹ ਸਿਰਫ ਇੱਕ ਸੋਫੇ ਜਿੰਨੀ ਜਗ੍ਹਾ ਲੈਣੀ ਇਹਨੇ।
0: ਓਕੇ,
1: ਸਿੰਗਲ ਰਿਕਲਾਈਨਰ ਦੀ ਤਰ੍ਹਾਂ ਇਹਨੇ ਰੱਖਿਆ ਜਾਣਾ, ਇਹਦੇ ਚ ਅਪਰ ਸ਼ੋਲਡਰ ਮਸਾਜ, ਲੋਅਰ ਸ਼ੋਲਡਰ ਮਸਾਜ, ਬੈਕ ਮਸਾਜ, ਥਾਈ ਮਸਾਜ, ਤੁਹਾਡੀ ਈਵਨ ਲੈਗਸ ਐਂਡ ਫੁੱਟ ਮਸਾਜ, ਪਲੱਸ ਤੁਹਾਡੇ ਆਰਮਸ ਦੇ ਉੱਪਰ, ਸੋ ਇਹ ਫੁੱਲ ਬਾਡੀ ਮਸਾਜ ਹੈ। ਦੋ ਇਹਦੀਆਂ ਜਿਹੜੀਆਂ ਜੀ ਸੈਟਿੰਗਸ ਹੈਗੀਆਂ, ਇਹ ਬੜੀ ਹੀ ਸ਼ਾਨਦਾਰ ਚੀਜ਼ ਹੈ ਜਿਹੜੀ ਤੁਸੀਂ ਰੱਖ ਸਕਦੇ ਹੋ ਆਪਣੇ ਘਰ, ਅਗਰ ਲੈ ਕੇ ਰੱਖਣਾ ਚਾਹੋ, ਆਪਣੇ ਆਫਿਸ ਅਗਰ ਲੈ ਕੇ ਰੱਖਣਾ ਚਾਹੋ, ਤੇ ਤੁਹਾਨੂੰ ਮਸਾਜ ਚੇਅਰ $5,000 ਵਾਲੀ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $24.99 ਚ ਮਿਲ ਜਾਏਗੀ।
0: ਡੱਬਾ ਬੰਦ
1: ਫ੍ਰੀ ਡਿਲੀਵਰੀ ਦੇ ਨਾਲ, ਤੇ $24.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: 905-450-2828-450-2828
1: ਤੇ ਜਦੋਂ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸ਼ੋਰੂਮ ਤੇ ਪਹੁੰਚੋਗੇ, ਉੱਥੇ ਆਲਰੇਡੀ ਡਿਸਪਲੇ ਤੇ ਪਈ ਹੈ।
0: ਵੈਰੀ ਗੁੱਡ,
1: ਤੁਸੀਂ ਜਾ ਕੇ 10 ਮਿੰਟ ਦਾ ਟ੍ਰਾਇਲ ਕਰਨਾ, ਤੁਸੀਂ ਜਾ ਕੇ 10 ਮਿੰਟ ਟ੍ਰਾਇਲ ਕਰ ਸਕਦੇ ਹੋ।
0: ਆਪਸ਼ਨਾਂ ਵੀ ਕਾਫੀ
1: ਆਪਸ਼ਨਸ ਵੀ ਉਹਦੇ ਵਿੱਚ ਹੈ, ਹਾਰਡ ਜਿਹੜੀ ਹੈ ਜੀ, ਹਾਰਡ ਦੀ ਵੀ ਆਪਸ਼ਨ ਹੈ, ਸੋਫਟ ਮਸਾਜ ਦੀ ਵੀ ਆਪਸ਼ਨ ਹੈ ਆ, ਬਿਲਕੁਲ ਡੈਫੀਨੇਟਲੀ ਤੁਸੀਂ ਉਹਨਾਂ ਆਪਸ਼ਨਸ ਨੂੰ ਦੋਨਾਂ ਨੂੰ ਯੂਜ਼ ਕਰ ਸਕਦੇ ਹੋ, ਹਾਰਡ ਮਸਾਜ ਜਾਂ ਸੋਫਟ ਮਸਾਜ, ਬਲਕਿ ਜ਼ਿਆਦਾ ਮੈਂ ਦੇਖਿਆ ਵੈਸੇ ਜਿਹੜੀਆਂ ਅੱਗੇ ਅੱਜ ਤੱਕ ਵਿਕੀਆਂ ਜੀ,
0: ਉਹ
1: ਜ਼ਿਆਦਾ ਸੋਫਟ ਮਸਾਜ ਨੂੰ ਰਿਕਮੈਂਡ ਕਰਦੇ ਆ, ਪਰ ਜੇ ਤੁਸੀਂ ਜ਼ਿਆਦਾ ਥੱਕੇ ਹੋਏ ਹੋ ਜਾਂ ਜ਼ਿਆਦਾ ਤੁਸੀਂ ਹਾਰਡ ਮਸਾਜ ਵੀ ਉਹਨੂੰ ਸੈਟ ਕਰ ਸਕਦੇ ਹੋ।
0: ਚੋਇਸ ਤੁਹਾਡੀ ਆ, ਲੇਕਿਨ ਇੱਕੋ ਇੱਕ ਆਪਸ਼ਨਾਂ ਕਿਹੜੀਆਂ ਲੈਣੀਆਂ, ਇਹ ਸਾਡੇ ਲਿਸਨ ਦੀ ਚੋਇਸ।
1: ਬਿਲਕੁਲ ਬਿਲਕੁਲ,
0: ਤੇ ਲੈਣੀ ਕਿੱਥੋਂ, ਇੱਕੋ ਚੋਇਸ ਆ,
1: ਇੱਕੋ ਚੋਇਸ ਆ।
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ,
1: ਬੋਵੇਡ ਐਂਡ ਚੰਕੂਜ਼ੀ ਤੇ ਪਹੁੰਚਣਾ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਤੇ ਜਦੋਂ ਅਸੀਂ ਕਹਿੰਦੇ ਨਾ ਜੀ ਇੰਨੀ ਸੇਵਿੰਗ ਹੋਣੀ ਹੈ, ਕਿ ਤੁਸੀਂ ਲਾਂਡਰੀ ਚ ਵੀ ਦੇਖੋ $800 ਸੇਵ ਕਰ ਰਹੇ ਹੋ, ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, ਤੁਹਾਨੂੰ ਕਿੰਨੇ ਚ ਮਿਲ ਰਿਹਾ ਅੱਜ, $2,500 ਵਾਲਾ $17.99 ਦਾ, $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਰਹੇ ਹੋ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ, $5,000 ਵਾਲਾ ਕਿੰਨੇ ਚ ਮਿਲ ਰਿਹਾ ਅੱਜ, $29.99 ਚ, $2,000 ਸੇਵ ਕਰ ਰਹੇ ਹੋ, ਤੇ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ, ਤੇ ਜ਼ਰੂਰ ਸਾਡੇ ਸੋਸ਼ਲ ਮੀਡੀਆ ਤੇ ਨਵਾਂ, ਕਿਉਂਕਿ ਟਿਕਟੋਕ ਤੇ ਅਸੀਂ ਆਏ ਹਾਂ ਜੀ, ਤੇ ਟਿਕਟੋਕ ਤੇ ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ, ਤੇ ਜੇ ਈਮੇਲ ਤੇ ਜਾਣਾ, ਵੈਬਸਾਈਟ ਤੇ ਜਾਣਾ, ਤੇ ਬ੍ਰੈਂਪਟਨ ਅਪਲਾਈਸਿਸ .com ਵੈਬਸਾਈਟ ਤੇ ਚਲੇ ਜਾਓ, ਤੇ ਜੇ ਤੁਸੀਂ ਕਾਲ ਕਰਨੀ ਹੈ ਤੇ ਨੰਬਰ ਟੂ ਕਾਲ ਇਜ 905-450-2828, ਕਿਉਂਕਿ 98-ਇੰਚ ਟੀਵੀ $3,500 ਵਾਲਾ ਅੱਜ $19.99 ਦਾ ਮਿਲ ਰਿਹਾ, $1,500 ਸੇਵ ਵੀ ਕਰੋਗੇ ਤੇ $19.99 6 ਮਹੀਨੇ ਚ ਪੇ ਕਰਨਾ। ਕੋਈ ਵੀ ਪ੍ਰੋਡਕਟ ਲੈਂਦੇ ਹੋ ਇਲੈਕਟ੍ਰੋਨਿਕ ਸੈਕਸ਼ਨ ਚ, ਟੀਵੀ 32-ਇੰਚ ਤੋਂ ਲੱਗ ਕੇ 98-ਇੰਚ ਤੱਕ ਅਵੇਲੇਬਲ ਹੈ, ਸਾਊਂਡ ਬਾਰ ਲੈਣੀ ਹੈ, ਸਾਊਂਡ ਬਾਰ ਤੁਹਾਨੂੰ $400 ਵਾਲੀ 50% ਡਿਸਕਾਊਂਟ ਤੇ $199 ਦੀ ਮਿਲੇਗੀ, ਸਾਊਂਡ ਟਾਵਰ ਲੈਣਾ, ਸਾਊਂਡ ਟਾਵਰ ਚ
0: ਤੁਸੀਂ ਜਿਹੜਾ ਡੋਰ ਵੜਦੇ ਆ ਲੈਫਟ ਸਾਈਡ ਤੇ ਪਿਆ
1: ਜੀ, ਬਿਲਕੁਲ,
0: ਗਾਣੇ ਚੱਲਦੇ ਹੁੰਦੇ ਆ
1: ਜੀ, ਸਾਊਂਡ ਟਾਵਰ ਦੇ ਵਿੱਚ ਤੁਸੀਂ ਮਾਈਕ ਵੀ ਲਾ ਸਕਦੇ ਜੀ, ਐਜ਼ ਕਰਿਓਕੀ ਵੀ ਯੂਜ਼ ਕਰ ਸਕਦੇ ਹੋ, ਸਾਊਂਡ ਟਾਵਰ ਨੂੰ ਤੁਸੀਂ ਬਲੂਟੂਥ ਨਾਲ ਆਪਣੇ ਟੀਵੀ ਨਾਲ ਵੀ ਕਨੈਕਟ ਕਰ ਸਕਦੇ ਹੋ, ਤੇ ਇਹ ਤੁਹਾਨੂੰ ਅੱਜ $800 ਵਾਲਾ ਅੱਧੀ ਪ੍ਰਾਈਸ ਤੇ ਸੈਮਸੰਗ ਦਾ ਸਾਊਂਡ ਟਾਵਰ ਵੀ 50% ਡਿਸਕਾਊਂਟ, ਬੋਕਸਿੰਗ ਵੀਕ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ $399 ਚ ਮਿਲੇਗਾ। 905-450-2828 ਨੰਬਰ ਹੈ, ਤੇ ਜਿਨ੍ਹਾਂ ਨੇ ਪ੍ਰੋਜੈਕਟਰ ਲੈਣਾ,
0: ਹਾਂਜੀ,
1: ਸਾਡੇ ਕੋਲ 110-ਇੰਚ ਸਕਰੀਨ,
0: ਓਕੇ,
1: ਜਿਹੜੀ ਕਿ $1,200 ਤੋਂ $899 ਦੀ ਮਿਲੇਗੀ,
0: ਓਕੇ,
1: ਤੇ ਜਿਹੜਾ ਲੇਜ਼ਰ ਪ੍ਰੋਜੈਕਟਰ ਸੈਮਸੰਗ ਨੇ ਲਾਂਚ ਕੀਤਾ ਨਵਾਂ,
0: ਹਾਂਜੀ,
1: ਇੱਕ ਤਾਂ ਰੈਗੂਲਰ ਪ੍ਰੋਜੈਕਟਰ ਹੈ, ਇੱਕ ਲੇਜ਼ਰ ਪ੍ਰੋਜੈਕਟਰ ਹੈ,
0: ਠੀਕ ਹੈ,
1: ਲੇਜ਼ਰ ਪ੍ਰੋਜੈਕਟਰ ਦੀ ਕਲੈਰਿਟੀ ਜ਼ਿਆਦਾ ਹੈ, 110-ਇੰਚ ਸਕਰੀਨ ਤੱਕ, ਇਹ ਜਿਹੜਾ ਲੇਜ਼ਰ ਪ੍ਰੋਜੈਕਟਰ ਹੈ ਤੁਹਾਨੂੰ $5,000 ਵਾਲਾ $3,499 ਚ ਮਿਲਣਾ।
0: ਓਕੇ,
1: $1,500 ਤੁਸੀਂ ਲੇਜ਼ਰ ਪ੍ਰੋਜੈਕਟਰ ਤੇ ਸੇਵ ਕਰਨਾ ਤੇ $3,499 6 ਮਹੀਨੇ ਚ ਪੇ ਕਰਨਾ। ਤੇ ਜੇ ਤੁਸੀਂ ਸਕਰੀਨ ਨਹੀਂ ਲੈਣੀ ਤੁਸੀਂ ਡਿਜੀਟਲ ਐਚ ਡੀ ਪੇਂਟ ਆਪਣੀ ਵਾਲ ਤੇ ਕਰ ਸਕਦੇ ਹੋ, ਤੇ ਜੇ ਡਿਜੀਟਲ ਐਚ ਡੀ ਪੇਂਟ ਵਾਲ ਤੇ ਨਹੀਂ ਕਰਨਾ ਤੇ ਤੁਸੀਂ ਆਪਣਾ ਇਹ ਰਿਮੋਟ ਨਾਲ ਅਪ ਐਂਡ ਡਾਊਨ ਹੁੰਦੀ ਹੈ ਸਕਰੀਨ ਜੀ,
0: ਠੀਕ ਹੈ ਠੀਕ ਹੈ,
1: ਰਿਮੋਟ ਕੰਟਰੋਲ ਦੀ ਸਕਰੀਨ ਤੁਹਾਨੂੰ $110 ਦੀ $1,200 ਵਾਲੀ ਉਹ ਵੀ $899 ਚ ਮਿਲ ਜਾਏਗੀ। ਪਰ ਇਹਦੇ ਲਈ ਰਾਈਟ ਵੇ ਕੁਇਕ ਐਕਟ ਕਰਨਾ, ਨਾਮ ਐਂਡ ਨੰਬਰ ਦੇ ਕੇ ਚੀਜ਼ਾਂ ਹੋਲਡ ਕਰਾਉਣੀਆਂ, ਕਿਉਂਕਿ ਇਸ ਵੀਕਐਂਡ ਤੋਂ ਬਾਅਦ ਇਹ ਪ੍ਰਾਈਸਿਸ ਨਹੀਂ ਮਿਲਣੀਆਂ। 905-450-2828 9054502828 ਜੀ।

0: ਸੁਲਤਾਨ ਜੀ
1: ਜੀ,
0: ਆਪਾਂ ਤਕਰੀਬਨ ਸਾਰੀਆਂ ਚੀਜ਼ਾਂ ਦੀ ਕਵਰ ਕਰ ਲਈ। ਜਿਹੜਾ ਕਾਊਂਟਰ ਟੋਪ ਪੀਜ਼ਾ ਬਣਾਉਣ ਵਾਲਾ ਮਾਈਕਰੋਵੇਵ ਦੇ ਸਾਈਜ਼ ਦਾ, ਉਹ
1: ਹਾਂਜੀ, ਇਹਦੇ 'ਚ ਦੇਵ ਭਾਅ ਜੀ ਦੋ, ਇਹ ਨਵੀਂ ਟੈਕਨੋਲੋਜੀ ਲਾਂਚ ਹੋਈ ਹੈ, ਦੋ ਚੀਜ਼ਾਂ ਹੈ ਕਸਟਮਰ ਲੈ ਸਕਦੇ ਆ। ਇਹ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਪੀਜ਼ਾ ਕੀ ਐਕਚੁਅਲੀ, ਇਹਦੇ 'ਚ ਏਅਰ ਫਰਾਇਰ ਬਿਲਟ ਇਨ ਆ। ਸੋ ਏਅਰ ਫਰਾਇਰ ਟੈਕਨੋਲੋਜੀ ਦੇ ਨਾਲ ਤੁਹਾਡਾ ਸਟੋਨ ਬੇਕਡ ਪੀਜ਼ਾ ਬਣੇਗਾ, ਔਰ ਇਹਦੇ 'ਚ ਨਵੀਂ ਟੈਕਨੋਲੋਜੀ ਹੈ, 750 ਫੋਰਨਹਾਈਟ ਤੇ ਜਾ ਕੇ ਇਹ ਜਿਹੜੀ ਪਲੇਟ ਹੈ ਗਰਮ ਹੁੰਦੀ ਹੈ, ਤੇ ਫਿਰ 3 ਮਿੰਟ 'ਚ ਪੀਜ਼ਾ ਬਣਦਾ। ਸੋ ਤੁਸੀਂ 3 ਮਿੰਟ 'ਚ ਪਲੇਟ ਦੇ ਉੱਪਰ ਇੱਕ ਪੀਜ਼ਾ ਤਿਆਰ ਕਰੋ, ਨਾਲ ਹੀ ਦੂਸਰਾ ਰੱਖ ਦਿਓ, 3 ਮਿੰਟ 'ਚ ਦੂਜਾ ਪੀਜ਼ਾ ਤਿਆਰ, ਨਾਲ ਹੀ ਤੀਸਰਾ ਰੱਖ ਦਿਓ, 3 ਮਿੰਟ 'ਚ ਤੀਸਰਾ ਪੀਜ਼ਾ ਤਿਆਰ, ਮਤਲਬ 10 ਮਿੰਟ 'ਚ ਤੁਸੀਂ, ਸੋਰੀ 30 ਮਿੰਟ 'ਚ ਤੁਸੀਂ 10 ਪੀਜ਼ੇ ਬਣਾ ਸਕਦੇ ਹੋ।
0: ਵੈਰੀ ਗੁੱਡ।
1: ਫਿਰ ਏਅਰ ਫਰਾਇਰ ਦੇ ਨਾਲ ਹੈ ਬਿਲਟ ਇਨ, ਇਹਦੇ 'ਚ ਜੇ ਤਾਂ ਤੁਸੀਂ ਸਟੋਵ ਲੈਣਾ ਜਿਹਦੇ 'ਚ ਏਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ ਸਟੋਵ ਹੈ, ਉਹ ਤਾਂ ਤੁਹਾਨੂੰ ਮਿਲਣਾ ਜੀ $2500 ਵਾਲਾ, $1899 ਦਾ, $600 ਅੱਜ ਤੁਸੀਂ ਸੇਵ ਕਰ ਲੈਣੇ। ਉਹ ਪੂਰਾ ਰੇਂਜ ਹੈ, ਪੂਰਾ ਸਟੋਵ ਹੈ, ਜਿੱਥੇ ਮਰਜ਼ੀ ਤੁਸੀਂ ਰੱਖੋ ਤੁਹਾਨੂੰ ਟੋਪ ਵੀ ਮਿਲਦੀ ਹੈ ਤੇ ਓਵਨ ਵੀ ਮਿਲਦਾ। ਲੇਕਿਨ ਜੇ ਤੁਸੀਂ ਸਿਰਫ ਕਾਊਂਟਰ ਟੋਪ, ਜਿੱਦਾਂ ਮਾਈਕਰੋਵੇਵ ਰੱਖਿਆ ਹੁੰਦਾ ਇਸ ਤਰ੍ਹਾਂ ਕਿਚਨ ਦੇ ਵਿੱਚ, ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਰੱਖਣਾ, ਤੇ ਉਹ ਤੁਹਾਨੂੰ ਮਿਲੇਗਾ $500 ਤੋਂ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ $249 ਦਾ। ਸੋ ਅੱਜ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਸਟੋਨ ਬੇਕਡ ਪੀਜ਼ਾ ਬਣਾਉਣ ਵਾਸਤੇ, ਚਾਹੇ ਤੁਸੀਂ ਸਟੋਵ ਲੈਣਾ, ਚਾਹੇ ਤੁਸੀਂ ਇਹ ਕਾਊਂਟਰ ਟੋਪ ਲੈਣਾ, ਐਨੀ ਆਫ ਵਨ ਅਵੇਲੇਬਲ ਹੈ ਡਿਸਕਾਊਂਟਡ ਪ੍ਰਾਈਸ ਤੇ, ਜ਼ਰੂਰ ਵਿਜ਼ਿਟ ਕਰ ਲੈਣਾ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ 'ਚ ਹੀ ਕਰਨੀ ਹੈ। ਈਵਨ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ ਤੁਸੀਂ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828। ਕੱਲੀ ਵਾਸ਼ਰ ਚਾਹੀਦੀ ਹੈ, ਸਿੰਗਲ ਪੀਸ ਵਾਸ਼ਰ ਅੱਜ ਦੇ ਰਹੇ ਹਾਂ ਸਿਰਫ 599 ਚ। ਕੱਲਾ ਡਰਾਇਰ ਲੈਣਾ, ਸਿੰਗਲ ਪੀਸ ਡਰਾਇਰ ਅੱਜ ਮਿਲੇਗਾ 499 ਚ। ਸਿੰਗਲ ਪੀਸ ਤੁਹਾਨੂੰ ਫਰਿੱਜ ਚਾਹੀਦਾ, ਬਲਕਿ ਮੈਨੂੰ ਤਾਂ ਸਟੈਂਡਿੰਗ ਫਰੀਜ਼ਰ ਹੈ, ਯੂ ਕੈਨ ਕਨਵਰਟ ਇਨ ਟੂ ਫਰਿੱਜ।
0: ਸੋ ਫਰਿੱਜ ਜਾਂ ਫਰੀਜ਼ਰ
1: ਜੋ ਮਰਜ਼ੀ ਯੂਜ਼ ਕਰੋ, ਇੱਕੋ ਹੀ ਪੀਸ ਹੈ ਇਹ, 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਇਹਦੀ, $1400 ਵਾਲਾ, $799 ਦਾ ਸਟੈਂਡਿੰਗ ਫਰੀਜ਼ਰ। ਤੇ ਜੇ ਤੁਸੀਂ ਉਹਨੂੰ ਐਜ਼ ਫਰਿੱਜ ਯੂਜ਼ ਕਰਨਾ ਤੇ ਸਟੈਂਡਿੰਗ ਫਰੀਜ਼ਰ ਨੂੰ ਕਨਵਰਟ ਇਨ ਟੂ ਫਰਿੱਜ,
0: ਬਟਨ ਹੀ ਦੱਬਣਾ,
1: ਬਟਨ ਦੱਬਣਾ, ਤੁਸੀਂ ਉਹਨੂੰ ਫਰਿੱਜ ਚ ਯੂਜ਼ ਕਰ ਲੈਣਾ, ਉਹਦਾ ਟੈਂਪਰੇਚਰ ਚੇਂਜ ਕਰਨਾ।
0: ਠੀਕ ਹੈ,
1: 905-450-2828 ਨੰਬਰ ਹੈ, 905-450-2828। ਤੇ ਜਿਹੜੇ ਕਸਟਮਰ ਚਾਹੁੰਦੇ ਮਾਈਕ੍ਰੋਵੇਵ ਲੈਣਾ,
0: ਹਾਂਜੀ,
1: ਜਾਂ ਜੂਸਰ ਲੈਣਾ ਨਿੰਜਾ ਕੰਪਨੀ ਦਾ,
0: ਠੀਕ ਹੈ,
1: ਜਾਂ ਤੁਸੀਂ ਏਅਰ ਫਰਾਇਰ ਲੈਣਾ ਨਿੰਜਾ ਦਾ, ਉਹ ਵੀ ਗਲਾਸ ਪੈਕ, ਉਹਦੇ ਗਲਾਸ ਪੋਟਸ ਦੇ ਨਾਲ ਨਵਾਂ ਆਇਆ ਬਿਲਕੁਲ, ਤਦ ਵੀ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲੈਣਾ, ਤੁਹਾਡੇ $200-$300 ਸੇਵ ਹੋ ਜਾਣਗੇ। ਵਿਜ਼ਿਟ ਕਿੱਥੇ ਕਰਨਾ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਤੇ ਟਿਕਟੋਕ ਤੇ ਅਸੀਂ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP ਟਿਕਟੋਕ ਤੇ ਵੀ ਫਾਲੋ ਕਰ ਲੈਣਾ, 905-450-2828।
0: 905-450-2828 ਆ, ਸੁਣੋ ਪਹਿਲਾਂ

0: ਬਿਲਕੁਲ ਜੀ, ਜਦੋਂ ਤੁਸੀਂ ਅੱਛੇ ਇੰਟਰਟੇਨਮੈਂਟ ਤੇ ਗੀਤ ਸੰਗੀਤ ਸੁਣਦੇ ਹੋ, ਜਦੋਂ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਅੱਛੀਆਂ ਪ੍ਰਾਈਸਿਸ ਵਾਸਤੇ ਜਾਂ ਡਾਲਰ ਸੇਵਿੰਗ ਵਾਸਤੇ, ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਡੀਲ ਕਿੱਥੇ ਮਿਲਦੀ ਹੈ, ਸੇਲ ਕਿੱਥੇ ਲੱਗੀ ਹੈ, ਤੇ ਫਿਰ ਗ੍ਰੈਂਡ ਫਰਨੀਚਰ ਦਾ ਨਾਮ ਵੱਧ ਕੇ ਅੱਗੇ ਆਉਂਦਾ। ਤੇ ਗ੍ਰੈਂਡ ਫਰਨੀਚਰ ਕਿੱਥੇ ਆ? 6685 ਟੋਮਕਨ ਰੋਡ ਤੇ। ਫੋਨ ਨੰਬਰ ਹੈ ਜੀ 6472620000। ਸੁਖਵੀਰ ਸਾਡੇ ਨਾਲ ਲਾਈਨ ਤੇ ਆ ਗਏ ਆ, ਤੇ ਜਿੱਥੇ ਇਹੋ ਜਿਹੀਆਂ ਡੀਲਾਂ ਦੇ ਰਹੇ ਆ ਕਿ ਤੁਹਾਨੂੰ ਅੱਜ 399 ਚ 6 ਚੇਅਰ ਦੇ ਨਾਲ ਡਾਇਨਿੰਗ ਟੇਬਲ ਮਿਲ ਰਿਹਾ ਸੋਲਿਡ ਵੁੱਡ ਦਾ, 6 ਚੇਅਰ ਦੇ ਨਾਲ 399 ਦਾ, ਜਿੱਥੇ ਤੁਹਾਨੂੰ ਅੱਜ ਰਿਕਲਾਈਨਰ ਸੋਫਾ ਜਿਹੜਾ ਆਲਮੋਸਟ $2500 ਤੋਂ ਘੱਟ ਕਦੀ ਨਹੀਂ ਸੀ ਵੇਚਿਆ, 999 ਦਾ ਦਿੱਤਾ ਜਾ ਰਿਹਾ ਰਿਕਲਾਈਨਰ ਸੋਫਾ ਨਾਲ ਲਵ ਸੀਟ, ਉੱਥੇ ਸਿਰਫ 999 ਚ, ਤੇ ਉਹਦੇ ਨਾਲ ਵੀ ਤੁਹਾਨੂੰ ਕੌਫੀ ਟੇਬਲ ਫ੍ਰੀ ਦਿੱਤਾ ਜਾ ਰਿਹਾ। ਕਿੱਥੇ ਪਹੁੰਚਣਾ ਤੁਸੀਂ? 6685 ਟੋਮਕਨ ਰੋਡ ਤੇ ਆਓ। ਅਗਲੀਆਂ ਡੀਲਾਂ ਲੈਂਦੇ ਹਾਂ, ਕੁਛ ਇੱਕ ਕਿੰਗ ਸਾਈਜ਼ ਤੇ ਕੁਛ ਇੱਕ ਕੁਈਨ ਸਾਈਜ਼ ਬੈਡਰੂਮ ਸੈੱਟ ਦੇ ਉੱਪਰ। ਸੁਖਵੀਰ ਜੀ, ਦਿਓ ਅੱਜ ਦੀਆਂ ਪ੍ਰਾਈਸਿਸ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਪਹਿਲੀ ਡੀਲ ਹੀ ਮਾਸਟਰ ਬੈਡਰੂਮ ਸੈੱਟ ਦੀ ਦੇਣੇ ਆ। ਜਿਨ੍ਹਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਆਪਣੇ ਮਾਸਟਰ ਬੈਡਰੂਮ ਨੂੰ ਸ਼ਿੰਗਾਰਨਾ, ਸੋ ਕਿੰਗ ਸਾਈਜ਼ ਦਾ ਬੈੱਡ ਸੁਲਤਾਨ ਜੀ, ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, LED ਲਾਈਟਾਂ ਦੇ ਨਾਲ, ਡਰੈਸਰ ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, LED ਲਾਈਟਾਂ, ਵਾਇਰਲੈਸ ਚਾਰਜਰ, ਸੋਫਟ ਕਲੋਜ਼ਰ ਡਰੋਰ, ਸੋ ਕਿੰਗ ਸਾਈਜ਼ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $3500 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਸ਼ਾਮ 8 ਵਜੇ ਤੱਕ ਪਹੁੰਚਣਗੇ, 1699 $1699 ਦਾ ਬੈਡਰੂਮ ਸੈੱਟ ਮਿਲੂਗਾ, ਤੇ ਪਹਿਲੇ 5 ਪਰਿਵਾਰ ਜਿਹੜੇ ਰਾਈਟ ਵੇ ਨੂੰ ਸਟੋਰ ਚੱਲ ਜਾਣਗੇ, ਪਹਿਲੇ 5 ਪਰਿਵਾਰਾਂ ਨੂੰ ਕਿੰਗ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, $1699 ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ, ਤੇ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ, ਪਹਿਲੇ 5 ਪਰਿਵਾਰਾਂ ਨੂੰ ਏਰੀਆ ਰੈਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਆ। ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਇਕੱਲਾ ਕੁਈਨ ਸਾਈਜ਼ ਦਾ ਬੈੱਡ ਫਰੇਮ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, $299 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਇਸ ਲੌਂਗ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਸੁਲਤਾਨ ਜੀ।
0: ਤੇ ਜਿਹੜਾ ਕੁਈਨ ਸਾਈਜ਼ ਮੈਟਰਸ ਇੱਕ ਤੁਸੀਂ ਕਹਿ ਰਹੇ ਸੀ ਅੱਜ ਬਹੁਤ ਸਪੈਸ਼ਲ ਪ੍ਰਾਈਸ ਤੇ ਹੈ, ਤੇ ਸਿਰਫ ਅੱਜ ਸ਼ਾਮ 8 ਵਜੇ ਤੱਕ ਹੀ ਮਿਲਣਾ, ਉਹ ਕਿਹੜਾ ਜੀ?
1: ਬਿਲਕੁਲ ਸੁਲਤਾਨ ਜੀ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $399 ਸੀ, ਅੱਜ $300 ਦੀ ਸੇਵਿੰਗ ਚੱਕ ਲਓ, ਸਿਰਫ $99 ਦਾ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, $99 ਓਨਲੀ, 6685 ਟੋਮਕਨ ਰੋਡ ਦੇ ਉੱਪਰ ਆ ਜਾਓ।
0: ਧੰਨਵਾਦ। 99 ਦਾ ਮੈਟਰਸ ਚੱਕਣਾ ਤੇ ਹੁਣੇ ਕਾਲ ਕਰ ਲਓ, ਰਾਈਟ ਵੇ, ਰਾਈਟ ਵੇ ਕਾਲ ਕਰ ਲੈਣਾ, ਸੋਫਾ ਕਮ ਬੈੱਡ ਚੱਕਣਾ 299 ਦਾ, ਹੁਣੇ ਕਾਲ ਕਰ ਲੈਣਾ 6472620000, 647-262-0000।

0: 9054502828 905-450-2828
1: ਸੁਲਤਾਨ ਦੀ ਜਿਹੜੀ ਬਿਲਟ ਇਨ ਕਿਚਨ ਹੁੰਦੀ ਆ
2: ਜੀ ਜੀ
1: ਇਹਦੇ ਦੱਸੋ ਵੀ ਕੀ ਸਿਸਟਮ ਆ ਕਿਵੇਂ ਚੱਲਦੀ ਆ ਕਿਵੇਂ ਜਿਹੜੀ ਕਿਚਨ ਬਣਾਉਣੀ ਆ ਉਹਨਾਂ ਨੂੰ ਕੀ ਡਾਇਮੈਂਸ਼ਨਾਂ ਜਾਂਦੀਆਂ ਕੀ ਹੁੰਦਾ ਇਹ ਦੱਸੋ ਮਾੜਾ ਜਿਹਾ
2: ਬਿਲਟ ਇਨ ਕਿਚਨ ਚ ਦੇ ਭਾਜੀ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਡਿਕੋਰ ਸੈਂਟਰ ਤੇ ਜਾਣਾ ਬਿਲਡਰ ਦੇ ਕੋਲ ਪਹਿਲੇ ਤਾਂ ਤੁਸੀਂ ਕਿਚਨ ਚ ਦੇਖਣਾ ਕਿ ਉੱਥੇ ਕਿਚਨ ਚ ਤੁਹਾਡੇ ਕੋਲ ਕਿੱਥੇ ਕਿੱਥੇ ਤੁਸੀਂ ਕਿਹੜੇ ਕਿਹੜੇ ਅਪਲਾਈਸਿਸ ਬਿਲਟ ਇਨ ਕਰਾਉਣੇ
1: ਓਕੇ
2: ਜਾਂ ਤੁਸੀਂ ਅਗਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਹੋ ਤੇ ਫਿਰ ਤੁਸੀਂ ਸਪੇਸ ਸਿਲੈਕਟ ਕਰਨੀ ਹੈ ਕਿ ਤੁਸੀਂ ਕਿੱਥੇ ਬਿਲਟ ਕਰਾਉਣੇ ਆ ਕਿਉਂਕਿ ਸਭ ਤੋਂ ਮੇਨ ਇਹਦੇ ਚ ਆ ਜਾਂਦਾ ਜੀ ਜੇ ਤਾਂ ਸਟੈਂਡਰਡ ਬਿਲਟ ਇਨ ਹੋਵੇ ਨਾ ਫਿਰ ਤਾਂ ਇੱਕ ਲੱਗੇਗਾ ਕੁੱਕ ਟੋਪ ਉਹ ਚ ਤੁਸੀਂ 30 ਇੰਚ ਲਵਾਉਣਾ ਜਾਂ 36 ਇੰਚ ਲਗਵਾਉਣਾ ਤੁਸੀਂ ਸਿਲੈਕਟ ਕਰ ਸਕਦੇ ਹੋ ਜੇ ਥੱਲੇ 30 ਇੰਚ ਕੁੱਕ ਟੋਪ ਲੱਗੇਗਾ ਤੇ ਫਿਰ ਉੱਪਰ ਹੁੱਡ ਵੀ 30 ਇੰਚ ਦਾ ਹੀ ਲੱਗੇਗਾ ਜੇ ਥੱਲੇ 36 ਇੰਚ ਦਾ ਕੁੱਕ ਟੋਪ ਲੱਗੇਗਾ ਤੇ ਫਿਰ ਉੱਪਰ ਹੁੱਡ ਵੀ 36 ਇੰਚ ਦਾ ਹੀ ਲੱਗੇਗਾ ਇਸੇ ਤਰ੍ਹਾਂ ਵਾਲਵਨ ਵਿਦ ਮਾਈਕ੍ਰੋਵੇਵ ਇਹ ਬਿਲਟ ਇਨ ਲੱਗਣਾ ਹੁੰਦਾ ਇਹ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਤੁਸੀਂ ਵਨ ਪੀਸ ਕੰਬੀਨੇਸ਼ਨ ਯੂਨਿਟ ਲੈਣਾ ਹੈ ਜਾਂ ਤੁਸੀਂ ਮਾਈਕ੍ਰੋਵੇਵ ਸੈਪਰੇਟ ਐਂਡ ਵਾਲਵਨ ਸੈਪਰੇਟ ਦੋ ਪੀਸ ਲਗਾਉਣੇ ਆ ਫਿਰ ਤੁਸੀਂ ਦੇਖਣਾ ਕਿ ਜੇ ਸਟੈਂਡਰਡ ਕਿਚਨ ਹੈ ਤੇ ਫਿਰ ਇਹਦੇ ਚ ਤੁਹਾਨੂੰ 36 ਇੰਚ ਵਾਈਡ ਫਰਿੱਜ ਚਾਹੀਦਾ 36 ਇੰਚ ਫਰਿੱਜ ਦੀ ਸਪੇਸ ਰੱਖਣੀ ਹੈ ਉਹ ਤੁਸੀਂ ਫੁੱਲ ਡੈਪਥ ਲਵਾਉਣਾ ਹੈ ਜਾਂ ਕਾਊਂਟਰ ਡੈਪਥ ਲਵਾਉਣਾ ਮੋਸਟਲੀ ਕਾਊਂਟਰ ਡੈਪਥ ਲਵਾਏ ਜਾਂਦੇ ਆ ਫਿਰ ਇਸੇ ਤਰ੍ਹਾਂ ਜੇ ਤੁਹਾਡੇ ਕੋਲ ਫਰਿੱਜ ਦੀ ਜਗ੍ਹਾ 36 ਦੀ ਜਗ੍ਹਾ 42 ਇੰਚ ਹੈ ਜਾਂ 48 ਇੰਚ ਹੈ ਫਿਰ ਤੁਸੀਂ 48 ਇੰਚ ਫਰਿੱਜ ਜਿਹੜਾ ਜਾਂ 42 ਇੰਚ ਫਰਿੱਜ ਲਗਵਾਉਣਾ ਹੈ ਤੇ ਫਿਰ ਤੁਹਾਡੀ ਪ੍ਰਾਈਸ ਡਿਫਰੈਂਟ ਹੋਣੀ ਹੈ ਸੋ ਇਹ ਕਾਫੀ ਜਿਹੜਾ ਨਹੀਂ ਕੰਮ ਹੁੰਦਾ ਕੱਟ ਆਊਟ ਡਾਇਮੈਂਸ਼ਨਾਂ ਦਾ ਇਹ ਪਹਿਲੇ ਤੁਸੀਂ ਕਿਚਨ ਰੈਨੋਵੇਟ ਜੇ ਕਰ ਰਹੇ ਹੋ ਤੇ ਉਹਨਾਂ ਨਾਲ ਡਿਸਕਸ ਕਰਨਾ ਫਿਰ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਆ ਕੇ ਮਾਡਲ ਸਿਲੈਕਟ ਕਰਨੇ ਆ 10% ਡਿਪੋਜ਼ਿਟ ਦੇ ਕੇ ਡੀਲ ਤੁਹਾਡੀ ਹੋਲਡ ਹੋ ਜਾਏਗੀ ਫਿਰ ਜਿਹੜੇ ਤੁਸੀਂ ਪਰਟੀਕੂਲਰ ਮਾਡਲ ਸਿਲੈਕਟ ਕੀਤੇ ਆ ਉਹਨਾਂ ਦੀ ਹੀ ਕੱਟ ਆਊਟ ਜਿਹੜੀ ਹੈ ਉਹ ਜਾਏਗੀ ਬਿਲਡਰ ਨੂੰ ਜਾਂ ਕਿਚਨ ਰੈਨੋਵੇਟ ਕਰਨ ਵਾਲਿਆਂ ਨੂੰ
1: ਉਹਨਾਂ ਨੂੰ ਪਤਾ ਹੁੰਦਾ ਵੀ ਕੀ
2: ਫਿਰ ਉਹਨਾਂ ਨੇ ਐਗਜ਼ੈਕਟ ਉੱਥੇ ਕੱਟ ਆਊਟ ਉਹ ਬਣਾਉਣੀ ਆ ਕਿਉਂਕਿ ਇੱਕ ਕੰਪਨੀ ਦਾ ਜਾਂ ਇੱਕ ਮਾਡਲ ਦਾ ਜਿਹੜਾ ਹੈ ਕੱਟ ਆਊਟ ਉਹ ਦੂਸਰੇ ਚ ਨਹੀਂ ਐਡਜਸਟ ਹੁੰਦਾ
1: ਠੀਕ ਹੈ ਠੀਕ ਹੈ
2: ਖਾਸ ਤੌਰ ਤੇ ਬੋਸ਼ ਦਾ ਤਾਂ ਕੱਟ ਆਊਟ ਕਿਸੇ ਨਾਲ ਵੀ ਨਹੀਂ ਮੈਚ ਕਰਦਾ ਤੇ ਇਸ ਲਈ ਕੋਈ ਇਹੋ ਜਿਹਾ ਰਿਸਕ ਨਾ ਲੈਣ ਕਿ ਤੁਸੀਂ ਇੰਨਾ ਐਕਸਪੈਂਸਿਵ ਕਿਚਨ ਬਣਵਾਉਣਾ ਤੇ ਉਸ ਤੋਂ ਬਾਅਦ ਪਤਾ ਲੱਗੇ ਕਿ ਜੀ ਉਹ ਕੱਟ ਆਊਟ ਜਿਹੜੀਆਂ ਆਪਸ ਚ ਮੈਚ ਨਹੀਂ ਕਰਦੇ
1: ਡਾਇਮੈਂਸ਼ਨਾਂ ਖਰਾਬ ਹੋ ਗਈਆਂ
2: ਡਾਇਮੈਂਸ਼ਨਸ ਨਹੀਂ ਸਹੀ ਹੈਗੀਆਂ ਫਿਰ ਜੇ ਤੁਸੀਂ 48 ਇੰਚ ਲਗਵਾਉਂਦੇ ਹੋ ਹੁਣ ਸਾਡੇ ਕੋਲ ਇੱਕ ਐਸਾ ਪੈਕੇਜ ਹੈ ਇਸ ਟਾਈਮ ਜਿਹਦੇ ਚ ਬਿਲਟ ਇਨ ਕੁੱਕ ਟੋਪ ਬਿਲਟ ਇਨ ਵਾਲਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਜਿਹੜਾ ਉਹ 48 ਇੰਚ ਹੈ
1: ਅੱਛਾ ਜੀ
2: ਹਾਂਜੀ ਇਹ $26,000 ਵਾਲਾ ਪੈਕੇਜ ਤੁਹਾਨੂੰ $18,900 ਚ ਮਿਲ ਰਿਹਾ $7,100 ਯਾਨੀ $7,100 ਤੁਸੀਂ ਸੇਵ ਕਰੋਗੇ ਤੇ $18,900 ਵੀ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਇਹਦੇ ਚ ਤੁਹਾਨੂੰ ਇਹ ਐਡਵਾਂਟੇਜ ਵੀ ਲੈ ਕੇ ਦੇਵਾਂਗੇ ਜੇ ਤੁਸੀਂ 48 ਇੰਚ ਫਰਿੱਜ ਪੈਨਲ ਰੈਡੀ ਲੈਣਾ ਜਾਂ ਡਿਸ਼ ਵਾਸ਼ਰ ਵੀ ਨਾਲ ਪੈਨਲ ਰੈਡੀ ਲੈਣੀ ਹੈ ਤੇ ਤੁਹਾਨੂੰ 48 ਇੰਚ ਫਰਿੱਜ ਪੈਨਲ ਰੈਡੀ ਫ੍ਰੀ ਅਪਗ੍ਰੇਡ ਕਰਾ ਦਾਂਗੇ
1: ਠੀਕ ਹੈ
2: ਤੇ ਪੈਨਲ ਰੈਡੀ ਡਿਸ਼ ਵਾਸ਼ਰ ਵੀ ਫ੍ਰੀ ਅਪਗ੍ਰੇਡ ਹੋ ਜਾਏਗੀ ਪਰ ਇਹਦੇ ਲਈ ਤੁਸੀਂ ਵਿਜ਼ਿਟ ਕਰਨਾ ਸਿਲੈਕਟ ਕਰਨਾ ਡਿਪੋਜ਼ਿਟ ਕਰਨਾ ਤੇ ਫਿਰ ਤੁਹਾਨੂੰ ਅਸੀਂ ਇਹ ਚੀਜ਼ਾਂ ਜਿਹੜੀਆਂ ਸਪੈਸ਼ਲ ਐਡਵਾਂਟੇਜ ਚ ਲੈ ਕੇ ਦੇਵਾਂਗੇ 18,900 ਚ 48 ਇੰਚ ਫਰਿੱਜ ਦੇ ਨਾਲ ਬਿਲਟ ਇਨ ਪੂਰੇ ਦਾ ਪੂਰਾ ਕਿਚਨ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਫ੍ਰੀ ਡਿਲੀਵਰ ਹੋਣਾ ਜੀ 6 ਮਹੀਨੇ ਚ ਤੁਸੀਂ ਪੇ ਕਰਨਾ 905-450-2828 ਨੰਬਰ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਟਿਕਟੋਕ ਤੇ ਫੋਲੋ ਕਰਨਾ ਤੇ ਬ੍ਰੈਂਪਟਨ ਟੀਵੀ ਐਪ ਬ੍ਰੈਂਪਟਨ ਟੀਵੀ APP ਸੋ ਬ੍ਰੈਂਪਟਨ ਟੀਵੀ ਐਪ ਤੁਸੀਂ ਟਿਕਟੋਕ ਤੇ ਫੋਲੋ ਕਰ ਸਕਦੇ ਹੋ ਬ੍ਰੈਂਪਟਨ ਅਪਲਾਈਸਿਸ .com ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਤੇ ਫਿਰ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਹੈ ਸ਼ੋਰੂਮ ਤੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 6-7 ਕਿਸਮ ਦੇ ਤੁਹਾਨੂੰ ਸਾਡੇ ਕੋਲ ਡੈਮੋ ਕਿਚਨਸ ਮਿਲਣਗੇ ਜਿਹਦੇ ਚ 36 ਇੰਚ ਫਰਿੱਜ ਵੀ ਲੱਗੇ ਹੋਏ ਆ 42 ਇੰਚ ਫਰਿੱਜ ਵੀ ਲੱਗੇ ਆ 48 ਇੰਚ ਫਰਿੱਜ ਵੀ ਲੱਗੇ ਆ
1: ਆਲਰੇਡੀ ਸੈਟਅਪ ਕੀਤੀ ਹੋਈ ਹੈ
2: ਆਲਰੇਡੀ ਸੈਟਅਪ ਹੈਗੇ ਜੀ
1: ਠੀਕ ਹੈ
2: ਪੈਨਲ ਰੈਡੀ ਫਰਿੱਜ ਵੀ ਲੱਗੇ ਆ।
1: ਸੋ
2: ਤੁਸੀਂ ਆ ਕੇ ਫਿਜ਼ੀਕਲੀ ਦੇਖੋ, ਚੈੱਕ ਕਰੋ, ਕੰਪੇਅਰ ਕਰੋ, ਈਜ਼ੀ ਹੋ ਜਾਏਗਾ ਤੁਹਾਡੇ ਲਈ ਡਿਸਾਈਡ ਕਰਨਾ ਕਿ ਕਿਹੜੇ ਮਾਡਲਸ ਕਿਹੜੇ ਫੀਚਰਸ ਦੇ ਨਾਲ ਕਿਹੜੇ ਬਜਟ ਚ ਤੁਸੀਂ ਦੇਖ ਰਹੇ ਹੋ। ਪੇਮੈਂਟ 6 ਮਹੀਨੇ ਚ ਹੀ ਕਰਨੀ ਆ, ਕੋਈ ਇੰਟਰਸਟ ਨਹੀਂ ਹੈ, ਤੇ 6 ਮਹੀਨੇ ਤੁਹਾਡੀ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣੇ ਆ। ਸੋ ਨਥਿੰਗ ਟੂ ਵਰੀ ਅਬਾਊਟ ਇਟ। ਸਿਲੈਕਸ਼ਨ ਟਾਈਮ ਤੇ ਤੁਸੀਂ ਉਹੀ 10% ਡਿਪੋਜ਼ਿਟ ਨਾਲ $400-500 ਨਾਲ ਡੀਲ ਲੌਕ ਕਰਨੀ ਹੈ। ਡੇਟ ਆਫ ਡਿਲੀਵਰੀ ਤੋਂ ਤੁਹਾਡੇ ਜਿਹੜਾ ਹੈ 6 ਮਹੀਨੇ ਸ਼ੁਰੂ ਹੋਣੇ ਆ। ਨੋ ਇੰਟਰਸਟ, ਫ੍ਰੀ ਹੋਮ ਡਿਲੀਵਰੀ। 905-450-2828, 905-450-2828 ਜੀ।

0: ਸੁਲਤਾਨ ਜੀ ਐਂ ਕਰੋ ਥੱਲਿਓਂ ਚੱਲੋ ਟੈਲੀਵਿਜ਼ਨ ਤੋਂ 32 ਇੰਚ
1: 32 ਇੰਚ ਸੋਲਡ ਆਊਟ
0: 40 ਇੰਚ
1: 199
0: 110 ਇੰਚ ਦੀ ਸਕਰੀਨ
1: ਵਿਦ ਤੁਹਾਨੂੰ ਚਾਹੀਦਾ ਉਹ ਪ੍ਰੋਜੈਕਸ਼ਨ 3499 ਚ ਪ੍ਰੋਜੈਕਸ਼ਨ ਤੇ 110 ਇੰਚ ਦੀ ਸਕਰੀਨ ਜਿਹੜੀ 899 ਰਿਮੋਟ ਕੰਟਰੋਲ ਨਾਲ
0: ਉਹ ਫਰਿੱਜ ਜਿਹੜਾ ਕਦੇ ਫ੍ਰੀਜ਼ਰ ਬਣਾ ਸਕਦੇ ਹੋ ਤੇ ਫਰਿੱਜ ਬਣਾ ਸਕਦੇ ਹੋ ਬਟਨ ਦੱਬ ਕੇ
1: ਜੀ ਇਹ $1400 ਵਾਲਾ $799
0: ਵਾਹ ਇਹ ਸਾਰੀਆਂ ਪ੍ਰਾਈਜ਼ਾਂ ਮਿਲਣੀਆਂ ਤੁਹਾਨੂੰ ਬ੍ਰੈਂਟਨ ਟੀਵੀ ਅਪਲਾਈਂਸਸ ਦੇ ਨਾਲ ਇੱਕ ਸ਼ਰਤ ਹੋਰ ਹੈ 6 ਮਹੀਨੇ ਤੁਹਾਨੂੰ ਚਵਾਨੀ ਦੇਣ ਦੀ ਲੋੜ ਨਹੀਂ ਹੈਗੀ ਜਿੱਦਣ ਡਿਲੀਵਰ ਹੋ ਗਿਆ ਤੁਹਾਡੇ ਘਰੇ ਜਾਂ ਤੁਸੀਂ ਪਿੱਕ ਕਰ ਲਿਆ ਉਸ ਤੋਂ ਬਾਅਦ 6 ਮਹੀਨੇ ਸ਼ੁਰੂ ਹੋਣੇ ਆ ਤੁਸੀਂ ਇਹ ਆਪਸ਼ਨ ਵੀ ਲੈ ਸਕਦੇ ਵਿਆਜ ਕੋਈ ਨਹੀਂ ਹੈ ਇੰਟਰਸਟ ਕੋਈ ਨਹੀਂ ਹੈ ਥੋੜਾ ਥੋੜਾ ਕਰਕੇ ਪੈਸੇ 6 ਮਹੀਨਿਆਂ ਚ ਦੇ ਦਿਓ 905-450-2858
1: ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ $5000 ਵਾਲਾ $29.99 ਦਾ 2000 ਸੇਵ ਵੀ ਕਰੋਗੇ ਤੇ $29.99 6 ਮਹੀਨੇ ਚ ਪੇ ਕਰਨਾ ਇੰਟਰਸਟ ਵੀ ਕੋਈ ਨਹੀਂ 905-450-2858
0: 905-450-2858 ਬ੍ਰੈਂਪਟਨ ਟੀਵੀ ਐਨ ਅਪਲਾਈਂਸਸ ਉੱਪਰ ਵਾਲੇ ਦਾ ਦੁਆ ਕਰਨ ਮੇਰੇ ਫਿਰ ਮਿਲਾਂਗੇ ਡੇਵ ਟਾਵਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: Amiwell live in Toronto. August at Great Canadian Casino Resort. Toronto Valley, ready ho jo. Buy your tickets at ticketmaster.ca or call 647-964-8573.
1: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ ਪਰਦੇਸ TV ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: 6 ਅੱਜੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ 6473021322 6473213322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure 10 to sham 7 baje tak on dining and takeouts. Maza lavo Sunday no paratha plate. Monday manpasand kulcha plate. Tuesday chana bhatura. Wednesday lajawab veg thali. Thursday yummy haka thali. Friday maza lavo saag makki di roti da. Eh yummy deals simply Indian di sariyan hi locations te. Dining, takeout and catering also available. Call at 905-794-8111. Simply delicious. Matlab simply Indian. Yeah.

ਗੱਡੀ ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 1:10 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ 1 ਅਗਸਤ ਅੱਜ ਹੋ ਚੁੱਕੀ ਹੈ। ਅਗਸਤ ਮਹੀਨੇ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। ਉਮੀਦ ਹੈ ਮੈਨੂੰ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ, ਵੀਕਐਂਡ ਦੀਆਂ ਪੂਰੀਆਂ ਹਾਈ ਸਪਿਰਿਟਸ ਵਿੱਚ ਹੋਵੋਗੇ ਤੇ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਪੂਰਾ ਇੰਜੋਏ ਕਰ ਰਹੇ ਹੋਣਗੇ। ਜੇ ਬਾਹਰ ਕਿਤੇ ਗਏ ਹੋ ਤਾਂ ਹੋਰ ਵੀ ਵਧੀਆ ਗੱਲ ਹੈ, ਕਿਉਂਕਿ ਇਹ ਤਾਂ ਟਾਈਮ ਹੀ ਇੱਦਾਂ ਦਾ ਹੈ ਕਿ ਹਰ ਦਿਨ ਨੂੰ ਇੰਜੋਏ ਕਰਨਾ ਚਾਹੀਦਾ। ਤੁਹਾਡੀ ਤੇ ਮੇਰੀ ਮੁਲਾਕਾਤ ਦਾ ਟਾਈਮ 3 ਘੰਟੇ ਦਾ ਹੁੰਦਾ ਆ ਐਵਰੀ ਸੈਟਰਡੇ ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ ਦੇ ਲਈ। ਕਾਫੀ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ, ਕੁਝ ਸਪੋਂਸਰਸ ਦੇ ਮੈਸੇਜ ਵੀ ਹੋਣਗੇ ਤੇ ਨਾਲ ਦੇ ਨਾਲ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਵੀ ਚੱਲੇਗਾ ਗ੍ਰੈਂਡ ਹੋਮ ਫਰਨੀਚਰ ਤੋਂ 6685 ਟੌਮਕਨ ਰੋਡ ਦੇ ਉੱਪਰੋਂ। ਅੱਜ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ, ਬਹੁਤ ਹੀ ਵਧੀਆ ਤੁਹਾਨੂੰ ਐਕਸਾਈਟਿੰਗ ਡੀਲਸ ਦਵਾਵਾਂਗੇ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਤੇ ਤੁਸੀਂ ਜ਼ਰੂਰ ਉਹਨਾਂ ਦੇ ਕੋਲ ਪਹੁੰਚਣਾ ਅੱਜ ਸ਼ਾਮ ਤੱਕ ਤੁਹਾਡੇ ਲਈ ਅੱਜ ਅਸੀਂ ਲਾਈਵ ਕਰ ਰਹੇ ਹਾਂ। ਬਟ ਫਿਲਹਾਲ ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਜੀ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਮਿੱਠਾ ਸ਼ਬਦ ਹੈ, ਸਰਵਣ ਕਰੋ ਤੇ ਉਸ ਤੋਂ ਬਾਅਦ ਫਿਰ ਆਪਾਂ ਵਾਪਿਸ ਆਵਾਂਗੇ ਤੇ ਇਸ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਵਾਹਿਗੁਰੂ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ। ਤੁਸੀਂ ਕੋਈ ਵੀ ਕੰਮ ਦੀ ਸ਼ੁਰੂਆਤ ਕਰੋ, ਕੋਈ ਵੀ ਆਪਾਂ ਸੋਚਦੇ ਹਾਂ ਕਿ ਕੋਈ ਚਾਹੇ ਦਿਨ ਦੀ ਸ਼ੁਰੂਆਤ ਹੀ ਹੁੰਦੀ ਹੈ ਨਾ, ਤੇ ਨੋਰਮਲੀ ਆਪਾਂ ਉੱਠਦੇ ਹਾਂ ਬੈਠਦੇ ਹਾਂ ਜੋ ਵੀ ਹੈ ਨਾ ਆਪਣੇ ਡੇਲੀ ਰੂਟੀਨ ਹੁੰਦੇ ਨੇ, ਤੇ ਜਦੋਂ ਆਪਾਂ ਰੱਬ ਦਾ ਨਾਮ ਲੈ ਕੇ ਹਰ ਇੱਕ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਹ ਕੰਮ ਹਮੇਸ਼ਾ ਸਿਰੇ ਚੜ੍ਹਦਾ ਆ। ਤੇ ਤੁਹਾਡੀ ਤੇ ਮੇਰੀ ਮੁਲਾਕਾਤ ਦਾ ਟਾਈਮ ਹਮੇਸ਼ਾ ਦੀ ਤਰ੍ਹਾਂ 3 ਘੰਟੇ ਦਾ ਹੈਗਾ ਆ, ਤੇ ਸਟੂਡੀਓ ਦਾ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਪੂਰੇ 3 ਘੰਟੇ ਦੇ ਲਈ। ਤੇ ਲੋ ਫਿਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। 6685 ਟੋਮਕਨ ਰੋਡ ਦੇ ਉੱਪਰ ਤੁਸੀਂ ਜ਼ਰੂਰ ਪਹੁੰਚਣਾ ਅੱਜ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਗ੍ਰੈਂਡ ਹੋਮ ਫਰਨੀਚਰ ਦੀ ਇਸ ਵਾਲੀ ਲੋਕੇਸ਼ਨ ਦੇ ਉੱਪਰ ਤੁਸੀਂ ਪਹੁੰਚਣਾ ਅੱਜ। ਬਹੁਤ ਹੀ ਵਧੀਆ ਡੀਲਸ ਲੈ ਕੇ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ। ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰੋ ਜੇਕਰ ਤੁਹਾਨੂੰ ਕੋਈ ਵੀ ਡੀਲ ਪਸੰਦ ਆ ਰਹੀ ਹੈ ਤਾਂ ਤੁਸੀਂ ਪ੍ਰੋਗਰਾਮ ਦੇ ਨਾਲ ਪਹਿਲਾਂ ਤਾਂ ਜੁੜੇ ਰਹੋ। ਕਾਫੀ ਸਾਰੀਆਂ ਡੀਲਸ ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਮਿਲਣਗੀਆਂ, ਤੇ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ ਤੇ ਨਾਲ ਦੀ ਨਾਲ ਤੁਸੀਂ ਪਹੁੰਚ ਜਾਓ 6685 ਟੋਮਕਨ ਰੋਡ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਸੁਖ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਅੱਜ ਪਰਿਵਾਰ ਸਾਡੇ ਕੋਲ ਪਹੁੰਚਣਗੇ ਭਾਰੀ ਡਾਲਰਾਂ ਦੀ ਸੇਵਿੰਗ ਤਾਂ ਹੋਣੀ ਹੋਣੀ ਆ, ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਦਿੱਤੇ ਜਾਣੇ ਆ। ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਹੁਣ ਵੇਟ ਨਾ ਕਰੋ, ਹੁਣ ਗੱਡੀਆਂ ਘੁਮਾ ਲਓ। 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਲੌਂਗ ਵੀਕਐਂਡ ਸਪੈਸ਼ਲ ਡੀਲ ਦੇ ਲੈਣ ਲੱਗੇ ਆ, ਰਿਕਲਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਸੀਟਰ ਲਫਜੜ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਜੜ ਜਿਹਦੀ ਰੈਗੂਲਰ ਕੀਮਤ $2500 ਸੀ। ਲੌਂਗ ਵੀਕਐਂਡ ਸਪੈਸ਼ਲ ਜਿਹੜੇ ਪਰਿਵਾਰ ਰਾਈਟ ਵੇਨ ਸਟੋਰ ਆ ਜਾਣਗੇ 999 ਦਾ $2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦਾ ਦਿੱਤਾ, ਤੇ ਜਿਹੜੇ ਪਹਿਲੇ 5 ਪਰਿਵਾਰ ਰਾਈਟ ਵੇਨ ਸਟੋਰ ਆ ਜਾਣਗੇ ਆ ਕੇ ਦੇਸ਼ ਪ੍ਰਦੇਸ਼ ਰੇਡੀਓ ਦਾ ਹਵਾਲਾ ਦੇ ਦਿਓ। ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਰਿਕਲਾਈਨਰ ਸੋਫਾ ਐਂਡ ਲਫਜੜ 999 ਦਾ $1000 ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਘੁਮਾ ਲਓ ਗੱਡੀਆਂ, ਐਡਰੈਸ ਗੂਗਲ ਮੈਪਸ ਦੇ ਵਿੱਚ ਪਾ ਲਓ, 6685 ਟੋਮਕਨ ਰੋਡ 6685 ਟੋਮਕਨ ਰੋਡ। ਜੇ ਤੁਸੀਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਬਵੇੜ ਵਾਲੀ ਸਾਈਡ ਤੋਂ ਆ ਰਹੇ ਹੋ ਜਾਂ ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਤੇ ਹਾਈਵੇ 410 ਪਾ ਲਓ। ਜੀ ਹਾਂ, ਹਾਈਵੇ 410 ਤੁਸੀਂ ਲੈ ਲੈਣਾ, ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ, ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ। ਬਿਲਕੁਲ ਟੋਮਕਨ ਰੋਡ ਦੇ ਉੱਪਰ ਬਿਲਡਿੰਗ ਜਿਹੜੀ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਤੇ ਨਾਲ ਦੀ ਨਾਲ ਤੁਹਾਡੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਿਹਾ 6685 ਟੋਮਕਨ ਰੋਡ। ਮਨਪ੍ਰੀਤ ਜੀ,
0: ਜੀ ਬਿਲਕੁਲ, ਬਹੁਤ ਹੀ ਕਮਾਲ ਦੀਆਂ ਡੀਲਸ ਤੁਹਾਡੇ ਲਈ ਅੱਜ ਲੱਗ ਚੁੱਕੀਆਂ ਨੇ, ਤੇ ਤੁਸੀਂ ਵੀ ਜ਼ਰੂਰ ਪਹੁੰਚਣਾ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਕਿਉਂਕਿ ਇੱਦਾਂ ਦੀਆਂ ਡੀਲਸ ਤੁਹਾਨੂੰ ਬਾਰ ਬਾਰ ਨਹੀਂ ਮਿਲਦੀਆਂ ਹੁੰਦੀਆਂ, ਤੇ ਇਹ ਕਹਿ ਲਓ ਕਿ ਸਾਲ ਦੇ ਵਿੱਚ ਕੋਈ ਕੋਈ ਮੌਕਾ ਆਉਂਦਾ ਹੁੰਦਾ ਜਿਹਦੇ ਵਿੱਚ ਤੁਸੀਂ ਆਪਣਾ ਪੂਰਾ ਮੈਕਸਿਮਮ ਫਾਇਦਾ ਕਰਾ ਸਕਦੇ ਹੋ, ਤੇ ਅੱਜ ਉਹ ਦਿਨ ਹੈਗਾ ਆ, ਤੇ ਤੁਸੀਂ ਜ਼ਰੂਰ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਤੇ ਜ਼ਰੂਰ ਤੁਸੀਂ ਇਹਨਾਂ ਦਾ ਨੰਬਰ ਨੋਟ ਕਰੋ, ਜੇ ਤੁਹਾਨੂੰ ਕੋਈ ਵੀ ਡੀਲ ਪਸੰਦ ਆ ਰਹੀ ਹੈ ਤੇ ਤੁਸੀਂ ਔਨ ਦਾ ਵੇ ਹੋ, ਤੁਸੀਂ ਕਾਲ ਕਰਕੇ ਆਪਣੀ ਡੀਲ ਰਖਵਾ ਲਓ। ਨੰਬਰ 6472600000 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ, ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਪੂਰੇ 4 ਵਜੇ ਤੱਕ, ਬਟ ਤੁਸੀਂ ਸ਼ਾਮ ਤੱਕ ਉੱਥੇ ਜਾਂਦੇ ਰਹੋ ਗ੍ਰੈਂਡ ਹੋਮ ਫਰਨੀਚਰ ਦੀ ਡੈਰੀ ਐਂਡ ਟੋਮਕਨ ਵਾਲੀ ਇੰਟਰਸੈਕਸ਼ਨ ਤੇ।

0: ਘੁੰਮਣ ਫਿਰਨ, ਆਪਣੀ ਫੈਮਿਲੀ, ਆਪਣੇ ਫਰੈਂਡਸ ਨਾਲ ਟਾਈਮ ਸਪੈਂਡ ਕਰ ਰਹੇ ਹੋ, ਤੇ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੈ, ਕਿਸੇ ਦਾ ਬਰਥਡੇ ਹੈ, ਕਿਸੇ ਦਾ ਐਨੀਵਰਸਰੀ ਹੈ, ਸਾਰਿਆਂ ਨੂੰ ਬਹੁਤ ਮੁਬਾਰਕਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ, ਤੇ ਸਾਰੇ ਆਪਣਾ ਜਿਹੜਾ ਇਹ ਵੀਕਐਂਡ ਹੈ ਇਹਨੂੰ ਪੂਰਾ ਇੰਜੋਏ ਕਰੋ। ਅਗਸਤ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ, ਜੁਲਾਈ ਨੂੰ ਆਪਾਂ ਟਾਟਾ ਬਾਏ ਬਾਏ ਕਰ ਚੁੱਕੇ ਹਾਂ ਕੱਲ, ਤੇ ਅੱਜ ਨਵਾਂ ਮਹੀਨਾ ਸ਼ੁਰੂ ਹੋਇਆ ਆ, ਤੇ ਨਵੇਂ ਮਹੀਨੇ ਦੀਆਂ ਸਾਰਿਆਂ ਨੂੰ ਬਹੁਤ ਮੁਬਾਰਕਾਂ। ਤੇ 122 ਹੋ ਗਏ ਨੇ, ਪਹਿਲੇ ਕਾਲਰ ਮੇਰੇ ਨਾਲ ਜੁੜੇ ਨੇ, 3631 ਜੀ, ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ, ਅਮਰਜੀਤ ਸ਼ਿਮਾ ਮੋਹਲ ਤੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਵਧੀਆ ਜੀ, ਬਹੁਤ ਵਧੀਆ ਮੌਸਮ ਆ, ਬੱਦਲਵਾਈ ਆ, ਨਾ ਠੰਡ ਨਾ ਗਰਮੀ, ਬਹੁਤ ਸੋਹਣਾ।
0: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ। ਹਾਂਜੀ
1: ਮਨਪ੍ਰੀਤ ਜੀ, ਅੱਜ ਦਾ ਗਾਣਾ ਦੁਰਗਾ ਰੰਗੀਲਾ ਦਾ।
0: ਹਾਂਜੀ
1: ਗੀਤ ਦਾ ਨਾਂ ਹੈਗਾ ਕਰੋ ਨਾ ਪਿਆਰ ਮਿੱਤਰੋ।
0: ਕਰੋ ਨਾ ਪਿਆਰ ਮਿੱਤਰੋ,
1: ਕਰੋ ਨਾ ਪਿਆਰ ਮਿੱਤਰੋ।
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਆ। ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ, ਤੇ ਪੂਰੇ 4 ਵਜੇ ਤੱਕ ਸਾਥ ਹੈ, ਹਰ ਰੋਜ਼ ਦੀ ਤਰ੍ਹਾਂ, ਹਰ ਰੋਜ਼ ਦੀ ਤਰ੍ਹਾਂ ਨਹੀਂ, ਹਰ ਰੋਜ਼ ਤਰ੍ਹਾਂ 3 ਘੰਟੇ ਦਾ ਸਾਥ ਹੈ, ਬਟ ਅੱਜ ਹਰੇਕ ਸੈਟਰਡੇ ਦੀ ਤਰ੍ਹਾਂ 3 ਘੰਟੇ ਦਾ ਸਾਥ ਅੱਜ 4 ਵਜੇ ਤੱਕ ਹੈ। ਤੇ ਏਐਨਜੀ ਆਟੋਮੋਟਿਵ ਰਿਪੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਇਹ ਤੁਹਾਨੂੰ ਗੱਡੀਆਂ 'ਚ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਤੁਸੀਂ ਆਪਣੀ ਕਾਰਸ ਨੂੰ ਰਿਪੇਅਰ ਕਰਵਾਉਣ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਜ਼ਰੂਰ ਪਹੁੰਚੋ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੇ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ਏਐਨਜੇ ਆਟੋਮੋਟਿਵ ਰਿਪੇਅਰ। ਇਹ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹੋਮ ਡਿਪੂ ਦੇ ਬਿਲਕੁਲ ਨਜ਼ਦੀਕ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਅਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, 905-800-7596, 905-857-7596, ਏਐਨਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਤੇ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦਾ ਕੋਈ ਵੀ ਗਾਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-564-6444। ਤੇ ਲੋ ਫਿਰ ਜਿਹੜਾ ਗਾਣਾ ਅੱਜ ਮੈਂ ਚੂਜ਼ ਕੀਤਾ ਆ, ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ ਪ੍ਰੋਗਰਾਮ ਦੇ ਵਿੱਚ ਪਹਿਲਾ ਗਾਣਾ, ਤੇ ਉਸ ਤੋਂ ਬਾਅਦ ਸਾਰੇ ਗਾਣੇ ਤੁਹਾਡੀ ਪਸੰਦ ਦੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-4464 ਤਾਲੀ ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਨੇ। ਵੀਕਐਂਡ ਦੀ ਗੱਲ ਕਰੀਏ ਤਾਂ ਦੇਖ ਲਓ ਕਿੰਨਾ ਵਧੀਆ ਅੱਜ ਦਾ ਮੌਸਮ ਹੈ। ਬਹੁਤ ਸੋਹਣੇ ਜਿਹੇ ਬੱਦਲ ਹੋਏ ਹੋਏ ਨੇ ਤੇ ਇਹ ਬੱਦਲਾਂ ਨੇ ਨਾ 2 ਕੁ ਦਿਨ ਬਾਅਦ ਫਿਰ ਬਰਸਣ ਲੱਗ ਜਾਣਾ ਆ। ਤੇ ਕਹਿ ਲਓ ਕਿ ਅੱਜ ਵੀ ਹਲਕੀ ਹਲਕੀ ਜਿਹੀ ਸ਼ਾਮ ਦੇ ਟਾਈਮ ਥੋੜ੍ਹੀ ਥੋੜ੍ਹੀ ਕਿਤੇ ਨਾ ਕਿਤੇ ਕਿਸੇ ਕਿਸੇ ਏਰੀਆ ਦੇ ਵਿੱਚ ਹਲਕੀ ਫੁਲਕੀ ਬਰਸਾਤ ਹੋ ਸਕਦੀ ਹੈ, ਥੋੜ੍ਹੀ ਜਿਹੀ 30-35% ਜਿਹੜੀ ਹੈਗੀ ਹੈ ਹੋਏਗੀ ਬਾਰਿਸ਼, ਉਹ ਵੀ ਕਿਸੇ ਕਿਸੇ ਏਰੀਆ ਦੇ ਵਿੱਚ ਹਰ ਜਗ੍ਹਾ ਨਹੀਂ। ਬਟ ਕੱਲ੍ਹ ਦੇ ਦਿਨ 'ਚ ਹੈਗੀ ਆ, ਕੱਲ੍ਹ ਨੂੰ ਫਿਰ ਕਾਫੀ ਮੀਂਹ ਪੈਣਾ ਆ, ਤਾਂ ਇਸ ਕਰਕੇ ਅੱਜ ਤੁਸੀਂ ਆਪਣਾ ਦਿਨ ਪੂਰਾ ਇੰਜੋਏ ਕਰੋ। ਜਿੱਥੇ ਕਿਤੇ ਵੀ ਜਾ ਰਹੇ ਹੋ ਆਪਣੀ ਗੱਡੀ ਬੜੀ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਜਦੋਂ ਵੀ ਮੌਸਮ ਥੋੜ੍ਹਾ ਜਿਹਾ ਖਰਾਬ ਹੁੰਦਾ ਤੁਹਾਨੂੰ ਪਤਾ ਕਿ ਹਰ ਜਗ੍ਹਾ ਟ੍ਰੈਫਿਕ ਵੱਧ ਜਾਂਦੀ ਆ। ਇਸ ਟਾਈਮ ਤਾਂ ਬਹੁਤ ਸੋਹਣਾ ਵੈਦਰ ਹੈ ਅਤੇ ਇਸ ਨੂੰ ਪੂਰਾ ਇੰਜੋਏ ਕਰੋ। ਅਤੇ ਮੇਰੀ ਅਤੇ ਤੁਹਾਡੀ ਮੁਲਾਕਾਤ ਦਾ ਟਾਈਮ ਹਰ ਰੋਜ਼ ਦੀ ਤਰ੍ਹਾਂ 3 ਘੰਟੇ ਦਾ ਹੁੰਦਾ ਆ ਅਤੇ ਅੱਜ ਸਾਡਾ ਸਾਥ ਪੂਰੇ 4 ਵਜੇ ਤੱਕ ਰਹੇਗਾ। ਸਟੂਡੀਓ ਦਾ ਨੰਬਰ 905-564-4444-905-564-6444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਇੱਕ ਵਾਰ ਫਿਰ ਤੋਂ ਚੱਲੀਏ ਲਾਈਵ ਆਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ, 1 ਨੀ 2 ਨੀ ਹਰ ਇੱਕ ਫਰਨੀਚਰ ਆਈਟਮ ਦੇ ਉੱਪਰ। ਤੁਸੀਂ ਚਾਹੇ ਬੈਡਰੂਮ ਸੈੱਟ ਲੈਣੇ ਨੇ, ਚਾਹੇ ਸੋਫਾ ਸੈੱਟਸ ਲੈਣਾ ਚਾਹੁੰਦੇ ਹੋ, ਚਾਹੇ ਡਾਇਨਿੰਗ ਟੇਬਲਸ ਲੈਣੇ ਨੇ, ਕਾਫੀ ਟੇਬਲਸ ਲੈਣਾ ਚਾਹੁੰਦੇ ਹੋ, ਕੋਈ ਵੀ ਤੁਸੀਂ ਘਰ ਦਾ ਸਮਾਨ ਲੈਣਾ ਹੋਵੇ, ਜ਼ਰੂਰ ਪਹੁੰਚੋ, ਇੱਕ ਚੱਕਰ ਲਗਾਓ। ਇੰਨੇ ਵਧੀਆ ਤੁਹਾਨੂੰ ਡੀਲਸ ਮਿਲਣਗੀਆਂ, ਗਰੰਟੀਡ ਤੁਹਾਨੂੰ ਲੋਵੈਸਟ ਪ੍ਰਾਈਸਿਸ ਅੱਜ ਮਿਲ ਰਹੇ ਨੇ। ਗ੍ਰੈਂਡ ਹੋਮ ਫਰਨੀਚਰ ਤੋਂ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਪਹੁੰਚੋ ਤੇ ਨੰਬਰ 6472600000। ਸੁਖਜੀਤ, ਸਵਾਗਤ ਇੱਕ ਵਾਰ ਫਿਰ ਤੋਂ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ, ਸ਼ਾਪਿੰਗ ਕਰ ਰਹੇ ਨੇ ਫਰਨੀਚਰ ਦੀ। ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਫਰਨੀਚਰ ਦੇ ਉੱਪਰ ਪ੍ਰਾਈਸ ਮਿਲ ਰਹੀਆਂ ਤੇ ਨਾਲ ਤੋਹਫੇ ਅੱਜ ਮਿਲਣੇ ਹੀ ਮਿਲਣੇ ਆ ਤੇ ਨਾਲ ਦੀ ਨਾਲ ਗਰੰਟੀ ਲੋਐਸਟ ਪ੍ਰਾਈਸ ਮਿਲ ਰਹੀਆਂ। ਤੇ ਮੇਰੇ ਸਾਹਮਣੇ ਬਹੁਤ ਸਾਰੇ ਜਿਹੜੇ ਆਲਾ ਦਰਜੇ ਦੇ ਨਵੇਂ ਨਵੇਕਲੇ ਕਿਸਮ ਦੇ ਬੈਡਰੂਮ ਸੈੱਟ ਲੱਗੇ ਹੋਏ ਨੇ, ਡਾਇਨਿੰਗ ਟੇਬਲ ਲੱਗੇ ਹੋਏ ਨੇ। ਕੈਨੇਡੀਅਨ ਮੇਡ ਸੈਕਸ਼ਨ ਦੀ ਗੱਲਬਾਤ ਕਰੀਏ ਤੇ ਬਹੁਤ ਸਾਰੀ ਵਰਾਇਟੀ ਜਿਹੜੀ ਤੁਹਾਡੇ ਲਈ ਲੌਂਗ ਵੀਕਐਂਡ ਸਪੈਸ਼ਲ ਲੈ ਕੇ ਆਏ ਹਾਂ ਤੇ ਨਾਲ ਡਿਸਕਾਊਂਟ ਤੇ ਤੋਹਫੇ ਵੀ ਮਿਲਣੇ ਆ। ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਰਾਈਟ ਵੇ ਤੁਸੀਂ ਗੱਡੀਆਂ ਘੁਮਾ ਲਓ, ਪਹੁੰਚ ਜਾਓ, ਹੁਣ ਵੇਟ ਨਾ ਕਰੋ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਵੱਲੋਂ ਆ ਜਾਓ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਲੈਕਰ ਫਿਨਿਸ਼ ਦੇ ਵਿੱਚ, ਗ੍ਰੇ ਕਲਰ ਦਾ, ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਲੈਕਰ ਫਿਨਿਸ਼ ਦਾ ਬੈੱਡ, ਡਰੈਸਰ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ। ਲੌਂਗ ਵੀਕਐਂਡ ਸਪੈਸ਼ਲ ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ, ਪੂਰੇ ਦਾ ਪੂਰਾ ਬੈੱਡਰੂਮ ਸੈੱਟ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ $1699, $1699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਹੜੇ ਪਹਿਲੇ 5 ਪਰਿਵਾਰ ਰਾਈਟ ਵੇ ਹੁਣ ਇੰਸਟੋਰ ਆ ਜਾਣਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਪੂਰਾ ਬੈੱਡਰੂਮ ਸੈੱਟ $1699 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਹੁਣ ਫਟਾਫਟ ਪਹੁੰਚ ਜਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ। ਜੇ ਬਵੇੜ ਵਾਲੀ ਸਾਈਡ ਤੋਂ ਆ ਰਹੇ ਹੋ, ਮੇਫੀਲਡ ਵਾਲੀ ਸਾਈਡ ਤੇ ਆ ਰਹੇ ਹੋ, ਜਾਂ ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਤੇ ਹਾਈਵੇ 410 ਲੈ ਲਓ ਸਿੱਧਾ, ਹਾਈਵੇ 410 ਲੈ ਕੇ ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਗਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ, ਬਿਲਕੁਲ ਟੋਮਗਨ ਰੋਡ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਚੱਲ ਰਿਹਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਹੁਣ ਵੀ ਭਾਈ ਜੀ ਮੇਰੇ ਸਾਹਮਣੇ ਆ ਪਹੁੰਚ ਚੁੱਕੇ ਨੇ, ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ ਜੁੜੇ ਹੋਏ ਹੋ ਘੁਮਾ ਲਓ ਗੱਡੀਆਂ ਤੇ ਪਹੁੰਚੋ, 6085 ਟੋਮਗਨ ਰੋਡ। ਧੰਨਵਾਦ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਪਹੁੰਚੋ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਤੁਹਾਡੇ ਲਈ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਬਹੁਤ ਹੀ ਕਮਾਲ ਦਾ ਫਰਨੀਚਰ ਲੱਗ ਚੁੱਕਾ ਆ, ਜ਼ਰੂਰ ਤੁਸੀਂ ਪਹੁੰਚੋ, ਸਾਰਾ ਮਾਡਰਨ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆਓ। ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਪਹੁੰਚਣਾ। ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ 3 ਘੰਟੇ ਦੇ ਵਿੱਚ ਕਾਫੀ ਸਾਰੀਆਂ ਤੁਹਾਨੂੰ ਡੀਲਸ ਦਵਾਵਾਂਗੇ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਤੇ ਵਾਪਸ ਆ ਕੇ ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਦੇ ਨਾਲ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਕੁਈਨਸਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਸਕਿੱਲਸ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। ਇਹ ਤੁਹਾਨੂੰ ਡਿਪਲੋਮਾ ਕੋਰਸਿਸ ਐਂਡ ਸ਼ਾਰਟ ਕੋਰਸਿਸ ਆਫਰ ਕਰਦੇ ਨੇ, ਜਿਹਦੇ ਨਾਲ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਕੇ ਇੱਕ ਵਧੀਆ ਵਾਈਟ ਕਲਰ ਜੋਬ ਲੈ ਸਕਦੇ ਹੋ। ਨੀਰੂ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਜੇ ਸੰਪਰਕ ਹੋ ਸਕਦਾ, ਨੰਬਰ 905-872-0088 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਕੁਈਨਸਵੁੱਡ ਕਾਲਜ ਦੇ ਨਾਲ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਇੰਪਲੋਇਮੈਂਟ ਦੇ ਚਾਂਸਿਸ ਵੱਧ ਸਕਦੇ ਨੇ, ਇਸ ਕਰਕੇ ਅਸੀਂ ਡਿਫਰੈਂਟ ਡਿਫਰੈਂਟ ਕੋਰਸਿਸ ਲੈ ਕੇ ਆਉਂਦੇ ਹਾਂ, ਲਾਈਕ ਹੈਲਥ ਕੇਅਰ ਦੇ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਸਕਿੱਲ ਦੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਦੇ ਮਾਰਨਿੰਗ ਇਵਨਿੰਗ ਬੈਚਿਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ, ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ ਤੇ, ਰੈਫਿਊਜੀ ਤੇ, ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ, ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਸਾਡਾ ਬੈਚ 17 ਅਗਸਤ ਤੋਂ ਸਟਾਰਟ ਹੋਣ ਲੱਗਿਆ। ਜੇ ਕਿਸੇ ਨੂੰ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ 905-872-0088 ਤੇ ਕਾਲ ਕਰਕੇ ਲੈ ਸਕਦੇ ਹੋ। ਤੇ ਦੂਜਾ ਪ੍ਰੋਗਰਾਮ ਜਿਹੜੇ ਲੋਕੀ ਜਲਦੀ ਹੈਲਥ ਕੇਅਰ ਚ ਐਂਟਰੀ ਕਰਨਾ ਚਾਹੁੰਦੇ ਆ, ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਹੈ, ਜਿਹੜਾ 10 ਵੀਕ ਦਾ ਸ਼ੋਰਟ ਕੋਰਸ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਫਾਰਮੇਸੀ ਵਿੱਚ ਜੋਬ ਕਰ ਸਕਦੇ, ਜਿਵੇਂ ਕਿ ਸ਼ੋਪਰ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ, ਤੇ ਉਹਨਾਂ ਦੇ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮੇਸੀ ਏਡ, ਫਾਰਮਾਸਿਊਟੀਕਲ ਕਲਰਕ। ਇਹ ਬੈਚ ਸਾਡਾ 11 ਅਗਸਤ 11 ਅਗਸਤ ਨੂੰ ਸਟਾਰਟ ਹੋਣ ਲੱਗਿਆ। ਈਵਨਿੰਗ ਬੈਚ 6 to 9, ਜਿਹੜੇ ਲੋਕੀ ਜੋਬ ਕਰਦੇ ਨੇ ਉਹਨਾਂ ਦੇ ਕੋਲ ਟਾਈਮ ਨਹੀਂ ਹੁੰਦਾ, ਤਾਂ ਈਵਨਿੰਗ ਬੈਚਿਸ ਸਟਾਰਟ ਹੋਣ ਲੱਗੇ ਨੇ 11 ਅਗਸਤ ਤੋਂ
0: ਜੀ।
1: ਨੈਕਸਟ ਗੱਲ ਕਰਦੇ ਹਾਂ ਸਾਡੀ ਐਜੂਕੇਸ਼ਨ ਸਟ੍ਰੀਮ ਦੀ। ਸ਼ੋਰਟ ਕੋਰਸਿਸ ਸਾਡਾ ਫੁੱਲੀ ਆਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਦੇ ਲਈ ਲਾਭਦਾਇਕ ਹੈ ਜੋ ਘਰੋਂ ਆਪਣਾ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ ਤੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ PSW ਨਾਲ ਕੰਬਾਈਨ ਕਰ ਲੈਂਦੇ, ਤੁਸੀਂ ਜੋਬ ਕਰ ਸਕਦੇ ਹੋ ਸਪੈਸ਼ਲ ਨੀਡਸ ਕਿਡ ਨਾਲ
0: ਜੀ।
1: ਦੂਸਰਾ ਪ੍ਰੋਗਰਾਮ ਸਾਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮੰਥ ਦਾ ਸਟਾਰਟ ਹੋਣ ਜਾ ਰਿਹਾ। ਇਹਨਾਂ ਦੀ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀਆਂ
0: ਜੀ।
1: ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਸਟਾਰਟ ਕਰਨ ਲੱਗਿਆ ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1 ਤੋਂ ਲੈ ਕੇ ਟੈਸਟ ਪ੍ਰਿਪਰੇਸ਼ਨ ਤੱਕ, ਐਂਡ ਇੰਗਲਿਸ਼ ਕਲਾਸਿਸ ਵੀ ਆਲਸੋ ਵੀਕ ਆਰ ਗੋਇੰਗ ਟੂ ਸਟਾਰਟ
0: ਜੀ।
1: ਵੀਕਐਂਡ ਤੇ ਸਟਾਰਟ ਹੋਣ ਜਾ ਰਹੀਆਂ ਨੇ ਸਾਡੀ ਕੰਪਿਊਟਰ ਟ੍ਰੇਨਿੰਗ ਬੈਚਿਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ, ਤੇ ਇਹ ਕੋਰਸ ਗਰੁੱਪ ਵਿੱਚ ਤੇ 1-on-1 ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸ ਬੁੱਕ ਕੀਮਿੰਗ, ਕੁਇਕ ਬੁੱਕ ਸੋਫਟਵੇਅਰ, ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਆਪਣਾ ਬਿਜ਼ਨਸ ਰਨ ਕਰਦੇ ਆ, ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਆ। ਅਗਰ ਕੋਈ ਅਕਾਊਂਟਸ ਪੇਏਬਲ, ਰਿਸੀਵੇਬਲ, ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ, ਕਿਉਂਕਿ ਇਹ ਸਕਰੈਚ ਤੋਂ ਸ਼ੁਰੂ ਹੁੰਦਾ ਹੈ। ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ, ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਵਾਈਟ ਕਾਲਰ ਜੋਬ ਲਈ
0: ਜੀ।
1: ਕੁਈਨਸਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਿਹਾ, ਜਿਵੇਂ ਕਿ ਕੰਪਿਊਟਰਾਈਜ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਅਸਿਸਟੈਂਟ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਰ ਵਰਕਰ, ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queenswoodcollege.com ਤੋਂ ਦੇਖ ਸਕਦੇ ਹੋ, ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, Unit 3, ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ
0: ਜੀ।
1: ਧੰਨਵਾਦ।
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ ਜੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਡਿਪਲੋਮਾ ਕੋਰਸ ਦੇ ਸ਼ਾਰਟ ਕੋਰਸਿਸ ਆਫਰ ਕਰਦੇ ਨੇ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ 905-872-0088-905-872-0088 ਇਹਨਾਂ ਦਾ ਨੰਬਰ ਹੈ ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਜੇਕਰ ਤੁਸੀਂ ਆਪਣੇ ਘਰਾਂ ਨੂੰ ਪੇਂਟ ਕਰਵਾਉਣਾ ਹੋਵੇ ਜਾਂ ਆਪਣਾ ਆਫਿਸ ਕੋਈ ਰੈਸਟੋਰੈਂਟ ਕਿਤੇ ਵੀ ਤੁਸੀਂ ਕਮਰਸ਼ੀਅਲ ਕਿਸੇ ਬਿਲਡਿੰਗ ਦੇ ਵਿੱਚ ਪੇਂਟ ਕਰਵਾਉਣਾ ਤਾਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ ਪੂਰੇ ਪ੍ਰੋਫੈਸ਼ਨਲ ਪੇਂਟਰਸ ਨੇ ਕਾਫੀ ਲੰਬਾ ਤਜਰਬਾ ਇਹਨਾਂ ਦੇ ਕੋਲ ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਹੀ ਯੂਜ਼ ਕਰਦੇ ਨੇ ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋ ਸਾਰੇ ਜੀ ਟੀ ਏ ਏਰੀਆ ਦੇ ਵਿੱਚ ਤੁਹਾਨੂੰ ਸਰਵਿਸਿਜ਼ ਦਿੰਦੇ ਨੇ ਤੁਸੀਂ ਬ੍ਰੈਂਪਟਨ ਮਿਸਿਸਾਗਾ ਕੇਮਬ੍ਰਿਜ ਗਲਫ ਲੰਡਨ ਨਾਇਗਰਾ ਫਾਲਸ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਤੁਸੀਂ ਜ਼ਰੂਰ ਪਹੁੰਚੋ ਸੋਰੀ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਹਰ ਜਗ੍ਹਾ ਦੇ ਉੱਪਰ ਪਹੁੰਚ ਕੇ ਤੁਹਾਡਾ ਇਹ ਬਹੁਤ ਹੀ ਵਧੀਆ ਕਮਾਲ ਦਾ ਪੇਂਟ ਕਰਕੇ ਦੇਣਗੇ ਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦੇਣੀ ਹੈ ਤੇ ਤੁਹਾਨੂੰ ਇੱਕ ਵਧੀਆ ਡੀਲ ਬਣਾ ਕੇ ਦੇਣਗੇ ਇਹ ਸੰਦਲ ਪੇਂਟਿੰਗ ਨੰਬਰ ਤੁਸੀਂ ਨੋਟ ਕਰ ਲਓ ਸੁਖਜੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਨੰਬਰ 647-822-3313-647-822-3313 ਸੰਦਲ ਪੇਂਟਿੰਗ ਦਾ ਨੰਬਰ ਹੈ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ ਜਿੱਥੇ ਕਿ ਤੁਸੀਂ ਜ਼ਰੂਰ ਪਹੁੰਚਣਾ 6685 ਟੋਮਕਨ ਰੋਡ ਦੇ ਇੰਟਰਸੈਕਸ਼ਨ ਤੇ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਇਹ ਵਾਲੀ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਅੱਜ ਬਹੁਤ ਹੀ ਵਧੀਆ ਡੀਲਸ ਲੱਗ ਚੁੱਕੀਆਂ ਨੇ ਡੀਲਸ ਦੀ ਜਾਣਕਾਰੀ ਲੈ ਕੇ ਸੁਖਜੀਤ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ ਕੁਇਕਲੀ ਆਪਾਂ ਨਵੀਂ ਡੀਲ ਲੈਂਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਜੀਤ ਸਵਾਗਤ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ
2: ਬਹੁਤ ਸ਼ੁਕਰੀਆ ਧੰਨਵਾਦ ਮਨਪ੍ਰੀਤ ਜੀ ਬਿਲਕੁਲ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ ਤੇ ਪੇਟੀ ਵਾਲੇ ਬੈਡਰੂਮ ਸੈੱਟ ਦੀ ਡੀਲ ਦਿੰਦੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਜਿਹਦੀ ਰੈਗੂਲਰ ਕੀਮਤ $1500 ਸੀ ਲੌਂਗ ਵੀਕਐਂਡ ਸਪੈਸ਼ਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਜਿਹੜੇ ਪਰਿਵਾਰ ਰਾਈਟ ਵੇਲ ਸਟੋਰ ਆ ਜਾਣਗੇ $799 ਦਾ ਪੂਰਾ ਬੈਡਰੂਮ ਸੈੱਟ $799 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਣਾ ਸੋ ਕੁਈਨ ਸਾਈਜ਼ ਦਾ ਮੈਟਰਸ ਫ੍ਰੀ $799 ਦੇ ਵਿੱਚ ਪੂਰਾ ਬੈਡਰੂਮ ਸੈੱਟ ਪੇਟੀ ਵਾਲਾ ਤੇ ਨਾਲ ਮੈਟਰਸ ਫ੍ਰੀ ਲੈ ਜਾਓ ਸੋ ਫਟਾਫਟ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਮਨਪ੍ਰੀਤ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਸੁਖ ਜੀ ਤੇ ਬਿਲਕੁਲ ਜ਼ਰੂਰ ਤੁਸੀਂ ਨੰਬਰ ਨੋਟ ਕਰੋ ਗ੍ਰੈਂਡ ਹੋਮ ਫਰਨੀਚਰ ਦਾ 6472620000 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਹਾਨੂੰ ਕੋਈ ਵੀ ਡੀਲ ਆਪਣੀ ਤੁਸੀਂ ਰਾਖਵੀਂ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰਕੇ ਫਟਾਫਟ ਆਪਣੀ ਡੀਲ ਲੌਕ ਕਰਵਾ ਲਓ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ 6685 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਸਟੂਡੀਓ ਨੰਬਰ 905-564-6444-905-564-5444 ਸਟੂਡੀਓ ਦਾ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ ਤੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਨੈਕਸਟ ਫਰਮਾਇਸ਼ੀ ਗਾਣਾ ਸੁਣਾਵਾਂ ਆਪਾਂ ਇੱਕ ਵਾਰ ਗੱਲਬਾਤ ਕਰੀਏ ਮੌਰਗੇਜ ਬ੍ਰੋਕਰ ਨੀਲਮ ਸੈਡਵ ਜੀ ਜੋ ਕਿ ਬਹੁਤ ਹੀ ਜ਼ਿਆਦਾ ਤਜਰਬੇਦਾਰ ਨੇ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਇਹ ਇੰਨੀ ਵਧੀਆ ਸਰਵਿਸ ਦਿੰਦੇ ਨੇ ਤੁਹਾਡੀ ਕਿਤੇ ਵੀ ਕੋਈ ਵੀ ਹਰ ਜਗ੍ਹਾ ਤੋਂ ਤੁਹਾਨੂੰ ਕਹਿ ਲਓ ਕਿ ਜਵਾਬ ਮਿਲ ਗਿਆ ਕਿ ਤੁਹਾਡੀ ਮੌਰਗੇਜ ਹੋ ਹੀ ਨਹੀਂ ਸਕਦੀ ਤਾਂ ਤੁਸੀਂ ਨੀਲਮ ਸੈਡਵ ਜੀ ਦੇ ਨਾਲ ਗੱਲਬਾਤ ਕਰੋ ਇਹ ਤੁਹਾਨੂੰ ਹਰ ਸਿਚੁਏਸ਼ਨ ਵਿੱਚ ਮੌਰਗੇਜ ਕਰਵਾ ਕੇ ਦੇਣਗੇ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ ਤੁਸੀਂ ਆਪਣੇ ਲੈਂਡਰ ਸਵਿਚ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਰੀਫਾਈਨੈਂਸਿੰਗ ਬਾਰੇ ਸੋਚ ਰਹੇ ਹੋ ਜ਼ਰੂਰ ਕੰਟੈਕਟ ਕਰੋ ਨੀਲਮ ਸੈਡਵ ਜੀ ਦੇ ਨਾਲ ਨੰਬਰ 6477-739-8710-647-739-8710 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ ਆਪਾਂ ਹੋਰ ਜਾਣਕਾਰੀ ਲਵਾਂਗੇ ਮੌਰਗੇਜ ਰਿਲੇਟਡ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ ਨੀਲਮ ਸੈਡਵ ਜੀ ਸਵਾਗਤ ਸਤਿ ਸ਼੍ਰੀ ਅਕਾਲ
2: ਮਿਲਦਾ ਤੁਸੀਂ ਸੇਵ ਕਰ ਸਕਦੇ ਹੋ ਆਪਣੀ ਟਰਮ ਦੇ ਲਈ ਸੋ ਦੈਟਸ ਔਨ ਦ ਰੇਟਸ ਹੁਣ ਰਿਨਿਊਅਲ ਵੇਲੇ ਆਪਾਂ ਕੋਲ ਬਹੁਤ ਸਾਰੇ ਚਾਂਸਿਸ ਹੁੰਦੇ ਨੇ ਜਿਹੜਾ ਤੇ ਆਪਾਂ ਜਿੰਨੀਆਂ ਡੈਥਸ ਹੁੰਦੀਆਂ ਨੇ ਉਹਨਾਂ ਨੂੰ ਕੰਸੋਲੀਡੇਟ ਕਰਕੇ ਤੇ ਆਪਾਂ ਆਪਣੇ ਸਾਰੇ ਕਰਜ਼ਿਆਂ ਤੋਂ ਮੁਕਤ ਹੋ ਸਕਦੇ ਹੁੰਦੇ ਹਾਂ ਵਿਦਆਊਟ ਪੇਇੰਗ ਐਨੀ ਪੈਨਲਟੀਜ਼। ਤੁਸੀਂ ਅਨਦਰ ਮੋਰਗੇਜ ਟਿਪ ਇਸੀ ਗੱਲ ਤੇ ਕਿ ਜੇ ਤੁਸੀਂ ਥੋੜੇ ਬਹੁਤ ਪੈਸੇ ਟੂਵਰਡਸ ਟੂ ਯੋਰ ਪ੍ਰਿੰਸੀਪਲ ਨੂੰ ਦੇਣੇ ਸ਼ੁਰੂ ਕਰ ਦੋ ਹਰ ਮਹੀਨੇ ਤਾਂ ਤੁਹਾਡੀ ਜਿਹੜੀ ਲਾਈਫ ਆਫ ਮੋਰਗੇਜ ਆ ਕਾਫੀ ਛੋਟੀ ਹੋ ਸਕਦੀ ਹੈ। ਮੰਨ ਲਓ ਤੁਸੀਂ ਇਵਨ $100 ਵੀ ਐਕਸਟਰਾ ਪੇ ਕਰਦੇ ਹੋ ਤਾਂ ਵਨ ਪੇਮੈਂਟ ਇਨਸਟੈਡ ਆਫ ਪੇਇੰਗ ਮੰਥਲੀ ਤੁਸੀਂ ਬਾਈ ਵੀਕਲੀ ਪੇਮੈਂਟ ਕਰੋ ਤਾਂ ਵਨ ਪੇਮੈਂਟ ਸਾਲ ਦੀ ਐਕਸਟਰਾ ਜਾਂਦੀ ਤੁਹਾਡੇ 3 ਸਾਲ ਆਰਾਮ ਨਾਲ ਇੱਦਾਂ ਹੀ ਘੱਟ ਜਾਂਦੇ ਆ। ਜੇ ਤੁਸੀਂ ਅਡੀਸ਼ਨਲੀ $100, $200, $300 ਅਡੀਸ਼ਨਲੀ ਪੇ ਕਰਨੇ ਸ਼ੁਰੂ ਕਰ ਦੋ ਤੁਸੀਂ ਈਜ਼ੀਲੀ 10-12 ਸਾਲ ਘਟਾ ਸਕਦੇ ਹੋ। ਵਾਈ ਫੇ ਲੈਂਡਰਸ ਇੰਨਾ ਜ਼ਿਆਦਾ ਉਹਨਾਂ ਦਾ ਘਰ ਭਰਨਾ, ਤੁਸੀਂ ਆਪ ਪੈਸੇ ਬਚਾਓ ਆਪਣੀ ਪੋਕਿਟ ਨੂੰ ਹੈਵੀ ਕਰੋ। ਤੀਜੀ ਗੱਲ ਤੇ ਜੀ ਕ੍ਰੈਡਿਟ ਸਕੋਰ, ਕ੍ਰੈਡਿਟ ਸਕੋਰ ਡਜ਼ ਮੈਟਰ, ਸੋ ਡਜ਼ ਯੋਰ ਇਨਕਮ, ਦੀ ਡੈਟਸ ਐਂਡ ਓਵਰਆਲ ਫਾਈਨੈਂਸ਼ੀਅਲ ਪਿਕਚਰ। Don't assume ki tusi you are not eligible without getting professional advice. Mere chache ne try si odi hoyi nahi, mere cousin ne try si odi nahi hoyi, ohnu na hogi, oh vi same hi mere wala kaam karda si. Ho sakda oda odi situations tuhade naalon kithe zyada different hon. Tusi apne aap ghar baith ke koi cheez assume nahi karni. Now the other thing is self employed. ਉਹ ਕਹਿੰਦੇ ਕਿ ਆਪਾਂ ਤਾਂ ਕਮਾ ਨਹੀਂ ਦਿਖਾ ਸਕਦੇ, ਉਹ ਨਹੀਂ ਦਿਖਾ ਸਕਦੇ। ਸੈਲਫ ਇੰਪਲੋਇਡ ਚ ਕਾਫੀ ਸਾਰੇ ਲੋਕ ਆ ਜਾਂਦੇ ਨੇ, ਡਾਕਟਰਸ ਹੋ ਗਏ, ਇੰਜੀਨੀਅਰਸ ਹੋ ਗਏ, ਟਰੱਕਿੰਗ ਹੋ ਗਈ, ਰੈਸਟੋਰੈਂਟਸ ਹੋ ਗਏ, ਸੋ ਮੈਨੀ ਡਿਫਰੈਂਟ ਪੀਪਲ। ਇਹ ਆਪਣੀ ਬਿਜ਼ਨਸ ਇਨਕਮ ਦੇ ਉੱਤੇ ਕਾਫੀ ਦਿਖਾਉਂਦੇ ਨੇ ਬਟ ਆਪਣੀ ਪਰਸਨਲ ਇਨਕਮ ਬਹੁਤ ਘੱਟ ਦਿਖਾਉਂਦੇ ਆ। ਆਪਾਂ ਕੋਲ ਬਹੁਤ ਸਾਰੇ ਲੈਂਡਰਸ ਨੇ ਜਿਹੜੇ ਤੁਹਾਡੇ ਬਿਜ਼ਨਸ ਇਨਕਮ ਦੇ ਉੱਤੇ ਤੁਹਾਨੂੰ ਲੋਨ ਲੈਂਡ ਕਰਦੇ ਆ। ਦੇ ਡੂ ਵਾਚ ਯੋਰ ਬੈਂਕ ਸਟੇਟਮੈਂਟਸ ਕਿ ਤੁਹਾਡੇ ਡਿਪੋਜ਼ਿਟਸ ਕਾਫੀ ਆਉਂਦੇ ਨੇ ਤੇ ਤੁਹਾਨੂੰ ਰੈਵਨਿਊ ਕਾਫੀ ਕਲੈਕਟ ਹੁੰਦਾ ਉਸ ਦੇ ਲੈਂਡਰ ਦਾ ਮਨੀ। ਤੁਹਾਨੂੰ ਕੋਈ ਵੀ ਮੋਰਗੇਜ ਦਾ ਕੁਐਸਚਨ ਆ, ਭਾਵੇਂ ਤੁਹਾਡੀ ਫਸਟ ਮੋਰਗੇਜ ਆ, ਸੈਕਿੰਡ ਮੋਰਗੇਜ ਆ, ਪ੍ਰਾਈਵੇਟ ਮੋਰਗੇਜ ਆ, ਅੱਜ ਦੀ ਅੱਜ ਸ਼ਾਮੀ 5 ਵਜੇ ਤੋਂ ਪਹਿਲਾਂ ਚਾਬੀਆਂ ਹੱਥ ਚਾਹੀਦੀਆਂ। ਬੈਂਕ ਸੇਜ ਨੋ, ਨੀਲਮ ਸੇ ਯੈਸ। ਸੋ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਓ, 6477398710।
0: ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੋਰਗੇਜ ਬ੍ਰੋਕਰ ਨੀਲਮ ਸੈਟਅਪ ਜੀ ਦੇ ਨਾਲ, ਨੰਬਰ 6477398710 647 739 8710। ਨੀਲਮ ਸੈਟਅਪ ਜੀ ਦਾ ਨੰਬਰ ਹੈ ਤੇ ਸਟੂਡੈਂਟ ਨੰਬਰ 9055640444 905 564 4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 2587 ਜੀ, ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ,
3: ਚੜ੍ਹਦੀ ਕਲਾ ਜੋ।
0: ਹਾਂਜੀ ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
3: ਠੀਕ ਆ, ਹਾਲ ਹਾਲ ਠੀਕ ਆ, ਚਾਲ
0: ਹਾਲ ਚਾਲ ਠੀਕ ਹੈ। ਹਾਂਜੀ
3: ਅੱਜ ਵੀ ਥੋੜੀ ਗਰਮੀ ਆ।
0: ਹਾਂਜੀ ਹਾਂਜੀ ਪੈ ਜਾਣਾ ਮੀਂਹ, ਥੋੜਾ ਟਾਈਮ ਰੁਕੋ,
3: ਰੁਕ ਜਾਂਦੇ ਆ, ਪਰ ਅੰਦਰ ਹੀ ਰਹਿੰਦੇ ਆ।
0: ਹਾਂਜੀ
3: ਇਹ ਤਾਂ ਨੱਥ ਡਿੱਗ ਪਈ,
0: ਨੱਥ ਡਿੱਗ ਪਈ,
3: ਬੰਬੀ ਬੈਂਸ ਤੇ ਰਾਜ ਬੈਂਸ ਦਾ,
0: ਰਾਜ ਬੈਂਸ ਠੀਕ ਹੈ ਜੀ। ਫਰਮਾਇਸ਼ੀ ਗਾਣਾ ਦੁਰਗਾ ਰੰਗੀਲਾ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਇੱਕ ਕਾਲਰ ਜੁੜ ਗਏ ਨੇ, ਉਹਨਾਂ ਨਾਲ ਪਹਿਲਾਂ ਗੱਲ ਕਰ ਲਈਏ। 7603 ਜੀ, ਸਤਿ ਸ਼੍ਰੀ ਅਕਾਲ।
4: ਹੋਰੇ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
4: ਹਰਭਜਨ ਮਾਨ ਦਾ ਗਾਣਾ ਚਲਾ ਲਓ ਵੀ ਆਪਣਾ ਠਹਿਰ ਜਿੰਦੇ ਠਹਿਰ ਲਈ, ਮੈਂ ਹੋਰ ਬੜੀ ਕੁਝ ਕਰਨਾ ਤਾਂ ਸੀ। ਠਹਿਰ ਜਿੰਦੜੀ ਠਹਿਰ ਆ ਜੀ, ਹੋਰ
0: ਜਿੰਦੜੀ। ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ, ਲਗਾਉਣੀ ਹੈ ਮੈਂ। ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਜ਼ਰੂਰ ਇੱਕ ਇੱਕ ਕਰਕੇ ਸਾਰੇ ਗਾਣੇ ਸੁਣਾਉਂਦੀ ਹਾਂ ਮੈਂ ਫਟਾਫਟ ਤੇ ਪਹਿਲਾਂ ਤੁਸੀਂ ਦੁਰਗਾ ਰੰਗੀਲਾ ਜੀ ਦਾ ਗਾਣਾ ਇੰਜੋਏ ਕਰੋ ਤੇ ਉਸ ਬਾਅਦ ਪ੍ਰੋਗਰਾਮ ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 6643 ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਕਾਲ ਕਰ ਲਓ ਪਲੀਜ਼। ਤੇ ਸਟੂਡੀਓ ਦਾ ਨੰਬਰ 9055640444। ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜਿਹੜੇ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਜਿਨ੍ਹਾਂ ਦੀ ਵੀ ਆਉਣ ਵਾਲੀ ਹੈ, ਉਹਨਾਂ ਨੂੰ ਕੁਛ ਹੁਣ ਡਿਸੀਜਨਸ ਲੈਣੇ ਪੈ ਸਕਦੇ ਨੇ, ਕਿਉਂਕਿ ਓਨਟੈਰੀਓ ਦੇ ਵਿੱਚ ਕੁਛ ਚੇਂਜਸ ਆ ਰਹੀਆਂ ਨੇ ਆਟੋ ਇੰਸ਼ੋਰੈਂਸ ਜਿਨ੍ਹਾਂ ਦੀ ਵੀ ਹੁਣ ਰਿਨਿਊ ਹੋਏਗੀ। ਹੁਣ ਜੁਲਾਈ ਤਾਂ ਨਿਕਲ ਚੁੱਕਾ ਆ, ਹੁਣ ਤੋਂ ਅਗਸਤ ਮਹੀਨੇ ਤੋਂ ਹੀ ਜੇਕਰ ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤੇ ਤੁਸੀਂ ਆਪਣੀ ਪਾਲਿਸੀ ਜਦੋਂ ਹੁਣ ਰਿਨਿਊ ਕਰਵਾਓਗੇ, ਤੁਹਾਨੂੰ ਨਵੇਂ ਕੁਛ ਚੇਂਜਸ ਕਰਨੀਆਂ ਪੈ ਸਕਦੀਆਂ ਨੇ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਿਸ ਦੇ ਲਈ। ਤੇ ਬਟ ਕੁਸ਼ਚਨ ਇਹ ਹੈ ਕਿ ਤੁਹਾਨੂੰ ਪਤਾ ਆ ਕਿ ਜਿਹੜਾ ਇਹ ਬਦਲਾਅ ਆਊਗਾ, ਤੁਹਾਨੂੰ ਸਭ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਚੇਂਜ ਆਊਗੀ ਉਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ। ਤੇ ਜੇ ਤੁਹਾਨੂੰ ਨਹੀਂ ਪਤਾ ਤਾਂ ਜ਼ਰੂਰ ਤੁਸੀਂ ਧਿਆਨ ਨਾਲ ਸੁਣੋ ਕਿ ਮਨੂ ਸ਼ਰਮਾ ਜੀ ਤੁਹਾਡੀ ਪੂਰੀ ਹੈਲਪ ਕਰਦੇ ਨੇ। ਜੋ ਜੋ ਤੁਹਾਨੂੰ ਕਵਰਡ ਮਿਲਦਾ ਆ ਜਾਂ ਫਿਰ ਕਹਿ ਲਓ ਕਿ ਤੁਹਾਡੀ ਪਾਲਿਸੀ ਦੇ ਵਿੱਚ ਕੀ ਕੁਛ ਕਵਰ ਕੀਤਾ ਜਾਂਦਾ ਉਹ ਤੁਹਾਨੂੰ ਪ੍ਰੋਪਰਲੀ ਸਮਝਾਉਣਗੇ। ਜੋ ਕੁਛ ਵੀ ਤੁਹਾਡੇ ਲਈ ਬੈਨੀਫਿਸ਼ੀਅਲ ਹੋਊਗਾ ਉਹੀ ਤੁਸੀਂ ਆਪਣੀ ਪਾਲਿਸੀ ਦੇ ਵਿੱਚ ਐਡ ਆਨ ਕਰਵਾ ਸਕਦੇ ਹੋ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਹੁਣ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਾਂ ਤੁਸੀਂ ਆਪਣੇ ਘਰ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਤੁਹਾਡੀ ਆਟੋ ਇੰਸ਼ੋਰੈਂਸ ਘਰ ਦੀ, ਤੁਹਾਡੇ ਬਿਜ਼ਨਸ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਪ੍ਰਾਈਸਿਸ ਦਵਾਉਣਗੇ ਬੈਸਟ ਕਵਰੇਜਿਸ ਦੇ ਨਾਲ। ਤਾਂ ਮਨੂ ਸ਼ਰਮਾ ਜੀ ਦਾ ਨੰਬਰ ਨੋਟ ਕਰ ਲਓ, 2899952592 2899952 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਗਲੇ ਕਾਲਰ 0786 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਅਸੀਂ ਐਕਚੁਅਲੀ ਰੇਡੀਓ ਪ੍ਰੋਗਰਾਮ ਤੇ ਫੋਨ ਲਗਾਇਆ, ਤੁਸੀਂ ਪਲੀਜ਼ ਗਾਣਾ ਪਲੇ ਕਰ ਸਕਦੇ ਹੋ? ਮੈਂ ਫਸਟ ਟਾਈਮ ਕਾਲ ਲਗਾਈ ਹੈ।
0: ਓ ਅੱਛਾ, ਵੈਲਕਮ। ਪਹਿਲਾਂ ਤਾਂ ਤੁਹਾਡਾ ਪ੍ਰੋਗਰਾਮ ਚ ਕੀ ਨਾਮ ਹੈ ਤੁਹਾਡਾ?
1: ਥੈਂਕ ਯੂ ਸੋ ਮਚ। ਮੇਰਾ ਨਾਮ ਹੈ ਵਨੀਤਾ।
0: ਵਨੀਤਾ, ਓਕੇ। ਕਿਹੜਾ ਗਾਣਾ ਸੁਣਨਾ ਤੁਸੀਂ?
1: ਜ਼ਿੰਦਗੀ ਖੂਬਸੂਰਤ ਸੌਂਗ ਹੈ ਨਾ ਗੁਰਦਾਸ ਮਾਨ ਜੀ ਦਾ,
0: ਜ਼ਿੰਦਗੀ ਖੂਬਸੂਰਤ,
1: ਪਲੀਜ਼ ਪਲੇ ਕਰ ਸਕਦੇ ਹੋ?
0: ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਵੇਲਾ ਹੋ ਗਿਆ, ਆਪਾਂ ਲਈਏ ਹੁਣ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਕਿਉਂਕਿ ਸਟੇਸ਼ਨ ਆਈ ਡੀ ਆਉਣ ਵਾਲੀ ਹੈ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਤੇ ਮੇਰੀਆਂ ਗੱਲਾਂ ਬਾਤਾਂ ਹਮੇਸ਼ਾ ਦੀ ਤਰ੍ਹਾਂ ਜਾਰੀ ਰਹਿਣਗੀਆਂ। ਅੱਜ ਤੁਸੀਂ, ਅੱਜ ਮੈਨੂੰ ਲੱਗਦਾ ਕਿ ਸਾਰੇ ਥੋੜੇ ਜਿਹੇ ਨਾ ਲੇਜ਼ੀ ਜਿਹੇ ਹੋਏ ਹੋਏ ਨੇ ਅੱਜ, ਥੋੜਾ ਸੰਨਾਟਾ ਜਿਹਾ ਜ਼ਿਆਦਾ ਨਜ਼ਰ ਆ ਰਿਹਾ, ਜਾਂ ਫਿਰ ਬਾਹਰ ਕਿਤੇ ਗਏ ਹੋਏ ਹੋ। ਅੱਜ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਅੱਜ ਤੁਸੀਂ ਆਪਣੀਆਂ ਗੱਡੀਆਂ ਘੁਮਾ ਘੁਮਾ ਕੇ ਜਾ ਰਹੇ ਹੋ, ਬਟ ਐਨੀਵੇਜ਼ ਜੇ ਤੁਸੀਂ ਕਿਤੇ ਆਨ ਦਾ ਵੇ ਹੋ ਤਾਂ ਇੱਕ ਚੱਕਰ 6685 ਟੋਮਕਨ ਰੋਡ ਦੇ ਉੱਪਰ ਜ਼ਰੂਰ ਲਗਾਇਓ, ਕਿਉਂਕਿ ਅਸੀਂ ਅੱਜ ਇੱਥੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੁਹਾਨੂੰ ਬਹੁਤ ਵਧੀਆ ਡੀਲਸ ਦਵਾ ਰਹੇ ਹਾਂ ਫਰਨੀਚਰ ਦੇ ਵਿੱਚ। ਸੁਖਜੀ ਲਾਈਨ 'ਤੇ ਜੁੜ ਗਏ ਨੇ ਅਤੇ ਆਪਾਂ ਫਟਾਫਟ ਸਟੇਸ਼ਨ ਆਈ ਡੀ ਤੋਂ ਪਹਿਲਾਂ ਕੁਇਕਲੀ ਇੱਕ ਹੋਰ ਡੀਲ ਲੈ ਲਈਏ। ਹਾਂਜੀ ਸੁਖ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ। ਲੌਂਗ ਵੀਕਐਂਡ ਸਪੈਸ਼ਲ ਅੱਜ ਪ੍ਰਾਈਜ਼ ਮਿਲ ਰਹੀਆਂ ਫਰਨੀਚਰ ਦੇ ਉੱਪਰ, ਕਿ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ 199। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ, ਡਿਸਕਾਊਂਟ ਤੇ ਤੋਹਫੇ ਮਿਲ ਰਹੇ ਨੇ ਇਸ ਲੌਂਗ ਵੀਕਐਂਡ ਦੇ ਉੱਪਰ। ਨਾਲ ਦੀ ਨਾਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ। ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ, ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰ ਸਿਰਫ 199 ਦਿੱਤਾ ਜਾ ਰਿਹਾ। ਸੋ ਪਹੁੰਚੋ ਫਟਾਫਟ 6685 ਟੋਮਕਨ ਰੋਡ ਮਨਪ੍ਰੀਤ।
0: ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਏਦਾਂ ਦੀਆਂ ਵਧੀਆ ਵਧੀਆ ਡੀਲਸ ਤੁਸੀਂ ਲੈਣੀਆਂ ਹੋਣ ਤਾਂ ਜ਼ਰੂਰ ਪਹੁੰਚੋ ਤੁਸੀਂ ਅੱਜ ਹੀ ਗ੍ਰੈਂਡ ਹੋਮ ਫਰਨੀਚਰ ਤੇ ਕਿਉਂਕਿ ਅੱਜ 4 ਵਜੇ ਤੱਕ ਅਸੀਂ ਲਾਈਵ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਵੀ ਤੁਸੀਂ ਜਾ ਸਕਦੇ ਹੋ ਸ਼ਾਮ ਤੱਕ ਇਹ ਤੁਹਾਡੇ ਲਈ ਓਪਨ ਨੇ ਤੇ ਨੰਬਰ 6472620000 ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਚਲੋ ਫਿਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਰੱਬ ਮਿਹਰ ਬਣਾਈ ਰੱਖੇ ਜੀ, ਸਭ ਹੱਸਦੇ ਵਸਦੇ ਰਹਿਣ, ਤਰੱਕੀਆਂ ਕਰਨ। ਅੱਜ ਲੌਂਗ ਵੀਕਐਂਡ ਹੈ, ਤੁਸੀਂ ਸਾਰੇ ਲੌਂਗ ਵੀਕਐਂਡ ਦਾ ਔਰ ਸੰਡੇ ਦਾ ਇੰਜੋਏ ਕਰ ਰਹੇ ਹੋਵੋਗੇ, ਅਤੇ ਅਸੀਂ ਵੀ ਹਾਜ਼ਰ ਹਾਂ ਜੀ ਆਪਣਾ ਪ੍ਰੋਗਰਾਮ ਲੈ ਕੇ, ਜਿਸ ਦਾ ਨਾਮ ਹੈ ਤਾਰੇ ਸਿਤਾਰੇ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ ਜੀ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਸਿਤਾਰਿਆਂ ਬਾਰੇ, ਤੁਹਾਡੀ ਕਿਸਮਤ ਬਾਰੇ, ਤੁਹਾਡੇ ਗ੍ਰਹਿਾਂ ਬਾਰੇ, ਤੁਹਾਡੀ ਕੁੰਡਲੀ ਬਾਰੇ, ਤੁਹਾਡੇ ਫਿਊਚਰ ਬਾਰੇ। ਅਗਰ ਕੋਈ ਵੀ ਲਿਸਨਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਲਾਈਵ ਪ੍ਰੋਗਰਾਮ ਹੁੰਦਾ ਹੈ ਸਾਡਾ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਕਾਲ ਕਰਨ ਲਈ ਸਟੂਡੀਓ ਦਾ ਲਾਈਵ ਨੰਬਰ ਹੈ ਜੀ 905-673-33-37। ਅਗਰ ਕੋਈ ਵੀ ਲਿਸਨਰ ਆਪਣੇ ਫਿਊਚਰ ਬਾਰੇ ਕੁਛ ਵੀ ਜਾਣਨਾ ਚਾਹੁੰਦਾ ਹੈ, ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਪ੍ਰੋਪਰ ਦੱਸ ਕੇ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦਾ ਹੈ। ਅਗਰ ਤੁਹਾਨੂੰ ਆਪਣੀ ਡੇਟ ਆਫ ਬਰਥ, ਪਲੇਸ ਜਾਂ ਟਾਈਮ ਪ੍ਰੋਪਰ ਨਹੀਂ ਪਤਾ ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਸਵਾਲ ਸਿਰਫ ਜੋਤਿਸ਼ ਨਾਲ ਰਿਲੇਟਿਡ ਹੋਣਾ ਚਾਹੀਦਾ ਹੈ। ਸਾਡੇ ਪ੍ਰੋਗਰਾਮ ਦਾ ਕੋਈ ਵੀ ਮਕਸਦ ਕਿਸੇ ਨੂੰ ਵਹਿਮ ਭਰਮ ਵਿੱਚ ਪਾਉਣਾ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਹੈ। ਅਸੀਂ ਸਿਰਫ ਤੁਹਾਨੂੰ ਗ੍ਰਹਿਾਂ ਅਨੁਸਾਰ ਜੋਤਿਸ਼ ਦੇ ਢੁੱਕਵੇਂ ਜਵਾਬ ਦੇਵਾਂਗੇ ਅਤੇ ਸਰਲ ਉਪਾਅ ਦੱਸਾਂਗੇ। ਕੋਈ ਵੀ ਲਿਸਨਰ ਆਪਣੀ ਜੋਬ, ਬਿਜ਼ਨਸ, ਸਿਹਤ ਨਾਲ ਰਿਲੇਟਿਡ ਸਵਾਲ ਪੁੱਛਣਾ ਚਾਹੁੰਦਾ ਹੈ, ਫਿਊਚਰ ਨਾਲ, ਲਿਕੁਇਡ ਮਨੀ ਨਾਲ ਰਿਲੇਟਿਡ ਸਵਾਲ ਪੁੱਛਣਾ ਚਾਹੁੰਦਾ ਹੈ, ਫਾਈਨਾਂਸ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ, ਘਰ ਖਰੀਦਣ ਜਾਂ ਵੇਚਣ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ, ਆਪਣੇ ਬੱਚਿਆਂ ਦੇ ਸਟੱਡੀ, ਫਿਊਚਰ ਜਾਂ ਕਰੀਅਰ ਨੂੰ ਲੈ ਕੇ ਮਨ ਵਿੱਚ ਕੋਈ ਚਿੰਤਾ ਹੈ, ਆਪਣੀ ਮੈਰਿਜ ਬਾਰੇ ਜਾਂ ਆਪਣੀ ਮੈਰਿਡ ਲਾਈਫ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਜੀ, 905-673-33-37, 905-673-33-37 'ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਆਪਣੇ ਮਹਿਮਾਨ ਦੇ ਨਾਲ ਅਤੇ ਆਪਣੇ ਐਕਸਪਰਟ ਦੇ ਨਾਲ, ਜੋ ਤੁਹਾਡੇ ਜੋਤਿਸ਼ ਨਾਲ ਜੁੜੇ ਹੋਏ ਸਾਰੇ ਹੀ ਸਵਾਲਾਂ ਦੇ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਮੋਨਿਕਾ ਜੀ ਔਰ ਜਿੰਨੇ ਵੀ ਮੇਰੇ ਲਿਸਨਰਸ ਨੇ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਭੰਡਾਰੀ ਜੀ, ਕਾਲਸ ਆਣੀ ਸ਼ੁਰੂ ਹੋ ਗਈਆਂ, ਆਪਾਂ ਕਾਲਸ ਲੈਣੇ ਜੀ
1: ਜੀ
0: ਜੀ 4402 ਤੁਸੀਂ ਔਨ 에ਅਰ ਹੋ, ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
2: 29 1988,
0: ਇੱਕ ਵਾਰ ਜੀ ਦੁਬਾਰਾ ਰਿਪੀਟ ਕਰਿਓ ਸ਼ੁਰੂ ਤੋਂ।
2: ਇਸ਼ਾਨ ਸਾਹਨੀ,
0: ਹਾਂਜੀ,
2: June 29, 1988,
0: June 29, 1989, ਠੀਕ ਹੈ ਜੀ। ਟਾਈਮ
2: 1988, 1988,
0: ਠੀਕ ਹੈ ਜੀ।
2: ਸਵੇਰ ਦੇ, ਦੁਪਹਿਰ ਦੇ 12:30,
0: 12:30 ਦੁਪਹਿਰ ਦੇ, ਐਂਡ ਬਰਥ ਪਲੇਸ ਵੀ ਦੱਸ ਦਿਓ ਜੀ ਆਪਣਾ।
2: ਲੁਧਿਆਣਾ, ਪੰਜਾਬ।
0: ਲੁਧਿਆਣਾ, ਪੰਜਾਬ, ਕੀ ਪੁੱਛਣਾ ਚਾਹੁੰਦੇ ਹੋ ਜੀ?
2: ਮੇਰੀ ਜੌਬ ਨਹੀਂ ਲੱਗ ਪਾ ਰਹੀ,
0: ਠੀਕ ਹੈ ਜੀ।
2: ਮੈਨੂੰ ਹੈਗਾ ਜੌਬ, ਮੇਰੀ ਕਦ ਤੋਂ ਸ਼ੁਰੂ ਹੋਊਗੀ?
0: ਠੀਕ ਹੈ ਜੀ, ਠੀਕ ਹੈ ਜੀ, ਅਸੀਂ ਤੁਹਾਨੂੰ ਦੱਸਦੇ ਹਾਂ, ਤੁਸੀਂ ਓਨੇ ਅਰ ਤੁਸੀਂ ਆਪਣੇ ਸਵਾਲ ਦਾ ਜਵਾਬ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਭੰਡਾਰੀ ਜੀ
1: ਜੀ, ਬਿਲਕੁਲ ਵੀ ਜੌਬ ਨਾ ਲੱਗਣ ਦਾ ਕਾਰਨ ਹੈ ਕਿ ਕੇਤੂ ਸਪਤਮ ਭਾਵ ਦੇ ਵਿੱਚ ਹੈਗਾ ਤੇ ਸਪਤਮ ਭਾਵ ਸਾਡਾ ਦੈਨਿਕ ਰੋਜ਼ਗਾਰ ਦਾ ਹੈਗਾ, ਜਿਹੜਾ ਕਿ ਸਾਨੂੰ ਥੋੜਾ ਜਿਹਾ ਡਿਸਟਰਬ ਕਰਦਾ, ਤੇ ਛੱਡੇ ਭਾਵ ਦੇ ਵਿੱਚ ਬੈਠਾ ਹੋਇਆ ਬ੍ਰਹਿਸਪਤੀ ਕਹਿੰਦਾ ਵੀ ਵਿਹਲੇ ਬੈਠੇ ਬੰਦੇ ਨੂੰ ਖਵਾਉਂਦਾ ਹੈ, ਚਾਹੇ ਕਿਤੋਂ ਵੀ ਇੰਤਜ਼ਾਮ ਕਰਨਾ ਪਵੇ, ਪੈਸਿਆਂ ਦਾ ਇੰਤਜ਼ਾਮ ਕਰਕੇ ਰੋਜ਼ੀ ਰੋਟੀ ਦਾ ਇੰਤਜ਼ਾਮ 6ਵੇਂ ਭਾਵ ਦਾ ਬ੍ਰਹਿਸਪਤੀ ਕਰਵਾ ਹੀ ਦਿੰਦਾ ਹੈ। ਬੜਾ ਸਰਲ ਜਿਹਾ ਤੇ ਛੋਟਾ ਜਿਹਾ ਉਪਾਅ ਹੈ, 600 ਗ੍ਰਾਮ ਪੀਲੀ ਦਾਲ, 600 ਗ੍ਰਾਮ ਪੀਲੀ ਦਾਲ ਚਨੇ ਦੀ, ਛੋਲਿਆਂ ਦੀ ਦਾਲ ਜਿਹੜੀ ਆ ਉਹ 6 ਵੀਰਵਾਰ ਤੱਕ ਕਿਸੇ ਵੀ ਧਾਰਮਿਕ ਸਥਾਨ ਤੇ ਦਾਨ ਕਰਨ ਦੇ ਨਾਲ ਇਸੇ ਵਿੱਚ ਵਿੱਚ ਹੀ ਇਹਨਾਂ ਦੀ ਜੌਬ ਜਿਹੜੀ ਉਹ ਲੱਗ ਜਾਵੇਗੀ
0: ਜੀ। ਜੀ, ਅਗਲੇ ਕਾਲਰ ਨੂੰ 3044 ਤੁਸੀਂ ਕਰ ਸਕਦੇ ਹੋ ਜੀ ਗੱਲ, ਦੱਸੋ ਆਪਣਾ ਸਵਾਲ। 3004 ਤੁਸੀਂ ਆਉਂਦੇ ਹੋ ਜੀ?
3: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਆਪਣੀ ਵਾਈਫ ਬਾਰੇ ਪਤਾ ਕਰਨਾ ਸੀ।
0: ਠੀਕ ਹੈ ਜੀ, ਉਹਨਾਂ ਦੀ ਡੇਟ ਆਫ ਬਰਥ ਦੱਸੋ।
3: 27 ਅਕਤੂਬਰ 1982,
0: 27 ਅਕਤੂਬਰ 1982, ਟਾਈਮ ਦੱਸੋ ਜੀ।
3: 27 ਹੈ ਨਾ, 27 ਹੈ,
0: ਇੱਕ ਵਾਰ ਦੁਬਾਰਾ ਰਿਪੀਟ ਕਰਿਓ ਜੀ।
3: 27 ਅਕਤੂਬਰ 1982,
0: ਜੀ ਹਾਂਜੀ, ਮੈਂ ਡੇਟ ਲਿਖ ਲਈ, ਤੁਸੀਂ ਟਾਈਮ ਦੱਸੋ ਜੀ ਬਰਥ ਦਾ।
3: 11:30 PM ਹੈ ਜੀ।
0: 11:30 PM
3: ਮਰੇਲਕੋਟਲਾ ਜੀ।
0: ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
3: ਇਹਨਾਂ ਦਾ ਸਿਹਤ ਬਾਰੇ ਪੁੱਛਣਾ ਸੀ ਵੀ, ਕੁਛ ਸਮੇਂ ਤੋਂ ਨਾ ਪਿੱਛੇ ਜੇ ਠੀਕ ਨਹੀਂ ਰਹਿ ਰਹੀ ਜੀ, ਬਈ ਕਾਫੀ ਵੀਕਨੈਸ ਜੀ ਆ ਗਈ, ਕੰਮ ਤੇ ਵੀ ਜਾਣ ਨੂੰ ਜੀ ਨਹੀਂ ਕਰਦਾ, ਇਹ ਫਿਊਚਰ ਚ ਕਿੱਦਾਂ ਦੀ ਸਿਹਤ ਰਹੇਗੀ ਤੇ ਕੰਮ ਕਾਰ ਕਰਦੇ ਰਹਿਣਗੇ?
0: ਠੀਕ ਹੈ ਜੀ, ਓਨੀਅਰ ਸਵਾਲ ਦਾ ਜਵਾਬ ਦੇ ਰਹੇ ਹਾਂ, ਸੁਣਦੇ ਰਹੋ ਜੀ। ਜੀ
1: ਜੀ, ਚੰਦਰਮਾ ਅਸ਼ਟਮ ਭਾਵ ਦੇ ਵਿੱਚ ਪਰਮਾਨੈਂਟ ਕੁੰਡਲੀ ਦੇ ਵਿੱਚ ਬੈਠਾ ਹੈ, ਰੋਗ ਸਥਾਨ ਚ ਮੰਗਲ ਕੇਤੂ, ਤੇ ਕਾਲ ਸਰਪ ਦੋਸ਼, ਇਹ ਤਿੰਨ ਕਾਰਨ ਨੇ ਕਿ 42 ਤੋਂ 48 ਦੇ ਵਿੱਚ ਵਿੱਚ ਸਿਹਤ ਜਿਹੜੀ ਉਹ ਕਾਫੀ ਜਿਹੜੀ ਉਹ ਡਿਸਟਰਬ ਰਹਿ ਸਕਦੀ ਹੈ, ਮਾਨਸਿਕ ਸਟ੍ਰੈਸ ਵੀ ਵਧਿਆ ਰਹਿ ਸਕਦਾ ਹੈ ਤੇ ਨਾਲ ਦੀ ਨਾਲ ਸਿਹਤ ਵੱਲੋਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਰਹਿਣਗੀਆਂ। ਕਾਲ ਸਰਪ ਦੋਸ਼ ਦਾ ਨਿਵਾਰਨ ਜਿਹੜਾ ਹੈ ਸ਼ਿਵਲਿੰਗ ਦੇ ਉੱਪਰ ਚਾਂਦੀ ਦੇ ਨਾਗ ਨਾਗਿਨ ਦਾ ਜੋੜਾ ਮਹੀਨੇ ਦੇ ਵਿੱਚ ਇੱਕ ਵਾਰੀ ਚੜਾਇਆ ਜਾਵੇ ਤੇ ਨਾਲ ਦੀ ਨਾਲ ਹੀ ਚੰਦਰਮਾ ਦਾ ਉਪਾਏ ਚਾਂਦੀ ਦਾ ਚੌਰਸ ਟੁਕੜਾ ਜੇਬ ਚ ਰੱਖਿਆ ਜਾਵੇ ਜਾਂ ਪਰਸ ਦੇ ਵਿੱਚ ਰੱਖਿਆ ਜਾਵੇ ਤਾਂ ਸਿਹਤ ਵੀ ਠੀਕ ਰਹੇਗੀ ਤੇ ਅੱਗੇ ਜੋਬ ਵੀ ਕਰਦੇ ਰਹੇ।
0: ਜੀ ਰਮਨਦੀਪ ਸਿੰਘ ਜੀ ਓਨੇਰੋਂ, ਜੀ ਰਮਨਦੀਪ ਸਿੰਘ ਜੀ ਤੁਸੀਂ ਕਰ ਸਕਦੇ ਹੋ ਗੱਲ।
4: ਹਾਂਜੀ ਮੈਂ ਆਪਣੇ ਕੰਮ ਦਾ ਪੁੱਛਣਾ ਸੀ।
0: ਠੀਕ ਹੈ, ਆਪਣੀ ਡੇਟ ਆਫ ਬਰਥ ਦੱਸੋ।
4: 29 ਨਵੰਬਰ 1989
0: ਠੀਕ ਹੈ ਜੀ। ਟਾਈਮ
4: ਟਾਈਮ ਸ਼ਾਮ ਦਾ 7 ਵਜੇ ਦਾ।
0: 7 ਵਜੇ ਸ਼ਾਮ ਨੂੰ। ਐਂਡ ਬਰਥ ਪਲੇਸ ਵੀ ਦੱਸ ਦਿਓ ਜੀ ਆਪਣਾ।
4: ਹੁਸ਼ਿਆਰਪੁਰ।
0: ਹੁਸ਼ਿਆਰਪੁਰ। ਕੰਮ ਦਾ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
4: ਕੰਮ ਲੱਗਦਾ ਨਹੀਂ ਪਿਆ ਮਤਲਬ।
0: ਮੀਨਸ ਤੁਸੀਂ ਆਪਣੀ ਜੋਬ ਬਾਰੇ ਪੁੱਛ ਰਹੇ ਹੋ ਕਿ ਤੁਹਾਨੂੰ ਕੋਈ ਜੋਬ ਜਾਂ ਪ੍ਰੋਪਰ ਕੰਮ ਨਹੀਂ ਮਿਲ ਰਿਹਾ?
4: ਹਾਂਜੀ ਹਾਂਜੀ।
0: ਠੀਕ ਹੈ ਜੀ, ਅਸੀਂ ਤੁਹਾਡੀ ਕੁੰਡਲੀ ਦੇ ਅਨੁਸਾਰ ਤੁਹਾਨੂੰ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ
1: ਜੀ। 4 ਪੀਲੇ ਨਿੰਬੂ ਜਿਹੜੇ ਕਾਗਜ਼ੀ ਆਪਣੇ ਇੰਡੀਅਨ ਨਿੰਬੂ ਹੁੰਦੇ ਨੇ
0: ਜੀ,
1: ਤੇ ਨਾਲ ਦੀ ਨਾਲ 4 ਪੀਲੇ ਰੰਗ ਦੇ ਕੇਲੇ
0: ਜੀ,
1: 4 ਦਿਨ ਲਗਾਤਾਰ ਕਿਸੇ ਵੀ ਮੰਦਿਰ ਗੁਰਦੁਆਰੇ ਜਿੱਥੇ ਤੁਹਾਡਾ ਦਿਲ ਕਰਦਾ ਧਾਰਮਿਕ ਸਥਾਨ ਦੇ ਉੱਤੇ ਚੜਾਉਣ ਦੇ ਨਾਲ ਜੋਬ ਲੱਗ ਜਾਵੇਗੀ। ਜਦੋਂ ਵੀ ਮੰਗਲ ਤੇ ਕੇਤੂ ਇਕੱਠੇ ਡਬਲ ਮੰਗਲ ਯੋਗ 7ਵੇਂ ਭਾਵ ਨੂੰ ਪੈਦਾ ਕਰਦੇ ਨੇ ਤੇ ਕਹਿੰਦੇ ਜੋਬ ਨਾਲੋਂ ਬਿਜ਼ਨਸ ਦੇ ਵਿੱਚ ਜ਼ਿਆਦਾ ਲਾਭ ਦਿੰਦੇ ਨੇ, ਪਰ ਬਿਜ਼ਨਸ ਜਿਹੜਾ ਹੈਗਾ ਉਹ ਹਜੇ ਤੁਹਾਡੇ ਸਹੀ ਸਮੇਂ ਨਹੀਂ ਆਇਆ। ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਨਾ ਕੋਈ ਵਪਾਰ ਵੀ ਕਰੋਗੇ, ਫਿਲਹਾਲ ਇਹ ਉਪਾਅ ਕਰਨ ਨਾਲ ਜੋਬ ਲੱਗ ਜਾਵੇਗੀ।
0: ਜੀ ਅਸੀਂ ਆਪਣੇ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਜੋਤਿਸ਼ ਨਾਲ ਰਿਲੇਟਿਡ ਹੈ, ਇਸ ਦੇ ਵਿੱਚ ਅਸੀਂ ਤੁਹਾਡੀ ਕੁੰਡਲੀ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਜੀ ਤੁਸੀਂ 905-673-33-37 ਡਾਇਲ ਕਰਕੇ ਗੱਲ ਕਰ ਸਕਦੇ ਹੋ। ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੁੰਦਾ ਹੈ ਤੇ ਅਸੀਂ ਲਾਈਵ ਹੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜੀ ਰਣਜੀਤ ਸਿੰਘ ਜੀ ਓਨੇਰੋਂ।
5: ਹਾਂ ਸ੍ਰੀ ਅਕਾਲ ਜੀ, ਮੈਂ ਆਪਣੇ ਬੇਟੇ ਬਾਰੇ ਪੁੱਛਣਾ।
0: ਠੀਕ ਹੈ ਜੀ।
5: ਉਹਦਾ ਬਰਥ ਹੈ 2 ਅਕਤੂਬਰ 2016।
0: ਠੀਕ ਹੈ ਜੀ।
5: ਟਾਈਮ 5:14 ਬਰਨਾਲਾ ਪੰਜਾਬ।
0: 5:14 ਸਵੇਰ ਦੇ ਜਾਂ ਸ਼ਾਮ ਦੇ?
5: ਪੀ ਐਮ। ਵੀ ਇਹ ਅੱਗੇ ਬਿਜ਼ਨਸ ਕਰੂ, ਜੋਬ ਕਰੂ, ਕਿੱਦਾਂ ਦੀ ਜ਼ਿੰਦਗੀ ਰਹਿਣੀ ਹੈ?
0: ਠੀਕ ਹੈ ਜੀ, ਬਿਜ਼ਨਸ ਕਰੇਗਾ ਜਾਂ ਜੋਬ ਕਰੇਗਾ ਤੇ ਫਿਊਚਰ 'ਚ ਕਿਸ ਤਰ੍ਹਾਂ ਦੀ ਲਾਈਫ ਹੋਏਗੀ? ਠੀਕ ਹੈ ਜੀ।
5: ਨਾਮ ਹੈ ਬਿਨਬੰਤ ਸਿੰਘ।
0: ਠੀਕ ਹੈ ਜੀ। ਜੀ ਭੰਡਾਰੀ ਜੀ 2 ਅਕਤੂਬਰ 2016
1: ਜਿਹੜੀ ਵੀ ਚੀਜ਼ ਦੀ ਜਿੱਦ ਫੜੂਗਾ ਉਹਨੂੰ ਪੂਰਾ ਕਰੂਗਾ, ਚਾਹੇ ਉਹ ਨੈਗੇਟਿਵ ਹੋਵੇ ਤੇ ਚਾਹੇ ਉਹ ਪੋਜ਼ਿਟਿਵ ਹੋਵੇ। ਕਾਰਨ ਇਹ ਹੈਗਾ ਕਿ ਸੂਰਜ ਤੇ ਬ੍ਰਹਿਸਪਤੀ ਜਿਹੜੇ ਨੇ ਉਹ ਥੋੜਾ ਜਿਹਾ ਅਸ਼ਟਮ ਭਾਵ ਦੇ ਵਿੱਚ ਬੈਠ ਕੇ ਇਹ ਚੀਜ਼ ਕੇਅਰ ਮੰਗਦੇ ਨੇ ਆਪਣੇ ਪੇਰੈਂਟਸ ਦਾ, ਧਿਆਨ ਰੱਖਣ, ਪਿਆਰ ਦੇ ਨਾਲ ਰਹਿਣ, ਸਮੇਂ ਬਤੀਤ ਕਰਨ ਤੇ ਇਹਨੂੰ ਗਲਤ ਗਾਈਡੈਂਸ ਤੋਂ ਬਚਾਇਆ ਜਾਵੇ ਤੇ ਇਹ ਬੱਚਾ ਜੀਵਨ 'ਚ ਬਹੁਤ ਜ਼ਿਆਦਾ ਤਰੱਕੀ ਕਰੇਗਾ। ਲੇਕਿਨ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਕੇਤੂ ਲੱਗਣ ਵਾਲੇ ਓਵਰ ਜਿੱਦੀ ਹੋ ਜਾਂਦੇ ਨੇ ਤੇ ਜਦੋਂ ਉਹ ਕਿਸੇ ਚੀਜ਼ ਦੀ ਜਿੱਦ ਫੜਦੇ ਨੇ ਤੇ ਪਗਾਉਂਦੇ ਜ਼ਰੂਰ ਨੇ
0: ਜੀ। ਕੁਲਜੀਤ ਸਿੱਧੂ ਜੀ ਓਨੇਰੋਂ।
6: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
6: ਹਾਂਜੀ, ਮੇਰੀ ਡੇਟ ਆਫ ਬਰਥ ਹੈਗਾ 19 ਅਕਤੂਬਰ 1976।
0: ਠੀਕ ਹੈ ਜੀ।
6: ਤੇ 9:30 ਦਾ ਸਵੇਰ ਦਾ ਹੈਗਾ ਜੀ।
0: ਠੀਕ ਹੈ ਜੀ। ਬਰਥ ਪਲੇਸ ਵੀ ਦੱਸ ਦੋ ਜੀ।
6: ਹਾਂਜੀ,
0: ਜਨਮ ਸਥਾਨ ਕੀ ਹੈ ਜੀ ਤੁਹਾਡਾ?
6: ਲੁਧਿਆਣਾ ਡਿਸਟ੍ਰਿਕਟ।
0: ਠੀਕ ਹੈ, ਕੀ ਪੁੱਛਣਾ ਜੀ ਤੁਸੀਂ ਆਪਣੇ ਬਾਰੇ?
6: ਹਾਂਜੀ, ਇੱਕ ਤਾਂ ਪੁੱਛਣਾ ਵੀ ਮੈਰਿਜ ਲਾਈਫ ਮੇਰੀ ਕਿੱਦਾਂ ਰਹੂਗੀ ਤੇ ਦੂਜਾ ਪੁੱਛਣਾ ਜੀ ਆਪਣੇ ਸਿਹਤ ਬਾਰੇ, ਮੇਰੀ ਸਿਹਤ ਕਿੱਦਾਂ ਰਹੂਗੀ?
0: ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਸੁਣਦੇ ਰਹੋ ਰੇਡੀਓ ਤੇ
1: ਜੀ। ਮੰਗਲ ਤੇ ਸ਼ੁਕਰ ਤੇ ਰਾਹੂ ਦੇ ਇੱਕ ਕੰਬੀਨੇਸ਼ਨ 12ਵੇਂ ਭਾਵ ਦੇ ਵਿੱਚ ਕਹਿੰਦੇ ਨੇ ਐਡਜਸਟਮੈਂਟ ਚੱਲਦੀ ਰਹੇ ਤਾਂ ਸਾਰੀ ਉਮਰ ਚੱਲਦੀ ਰਹੇ, ਅੜ ਗਈ ਘੁੰਡੀ ਤੇ ਬਹੁਤ ਹੀ ਕੰਮ ਖਰਾਬ ਕਰਦੀ ਹੈ। ਇਸ ਕਰਕੇ ਆਪਣੀ ਮੈਰਿਡ ਲਾਈਫ ਨੂੰ ਆਪ ਹੀ ਸਾਂਭਣਾ, ਚੰਦਰ ਬ੍ਰਹਿਸਪਤੀ ਜਦੋਂ ਵੀ ਸੱਤਵੇਂ ਭਾਵ ਚ ਆਉਂਦੇ ਨੇ ਇੱਕ ਪਾਸੇ ਤੇ ਗਜ ਕੇਸਰੀ ਯੋਗ ਬਣਾਉਂਦੇ ਨੇ, ਦੂਸਰੇ ਪਾਸੇ ਮੈਰਿਡ ਲਾਈਫ ਨੂੰ ਡਿਸਟਰਬ ਵੀ ਕਰਦੇ ਨੇ। ਕਾਲ ਸਰਪ ਦੋਸ਼ ਦਾ ਸਮੇਂ ਤਾਂ ਨਿਕਲ ਗਿਆ ਪਰ ਫਿਰ ਵੀ ਜੀਵਨ ਦੇ ਵਿੱਚ ਇਸ ਦੇ ਕਾਰਨ ਸੰਘਰਸ਼ ਵੀ ਬਣੇ ਰਹੇ ਨੇ। ਥੋੜਾ ਜਿਹਾ ਆਪਣੇ ਆਪ ਨੂੰ ਬਦਲੋ, ਜਿਸ ਤਰ੍ਹਾਂ ਦਾ ਪਹਿਲਾਂ ਸੁਭਾਅ ਸੀ ਉਸ ਤਰ੍ਹਾਂ ਦਾ ਸੁਭਾਅ ਰਹੂਗਾ ਤਾਂ ਮੈਰਿਡ ਲਾਈਫ ਦੇ ਵਿੱਚ ਪਰੇਸ਼ਾਨੀਆਂ ਬਣੀਆਂ ਹੀ ਰਹਿਣਗੀਆਂ। ਥੋੜੀ ਜਿਹੀ ਜਿੱਦ ਵੀ ਛੱਡੋ ਤੇ ਥੋੜਾ ਜਿਹਾ ਕੰਪਰੋਮਾਈਜ਼, ਕੰਪਰੋਮਾਈਜ਼ ਦਾ ਮਤਲਬ ਝੁਕਣਾ ਨਹੀਂ ਹੁੰਦਾ, ਐਡਜਸਟਮੈਂਟ ਇਹੋ ਜਿਹੀ ਕਿ ਦੋਨਾਂ ਦੇ ਵਿੱਚ ਕਿਸੇ ਨੂੰ ਵੀ ਝੁਕਣਾ ਨਾ ਪਵੇ ਤਾਂ ਮੈਰਿਡ ਲਾਈਫ ਠੀਕ ਰਹੇਗੀ, ਅਨਾਥਾ ਇਹ ਪ੍ਰੋਬਲਮ ਬਹੁਤ ਵੱਧ ਸਕਦੀ।
0: ਸਿਹਤ ਦਾ ਵੀ ਦੱਸ ਦੋ ਇਹਨਾਂ ਦਾ।
1: ਸਿਹਤ ਨੂੰ ਲੈ ਕੇ ਜਿਹੜਾ ਇਸ ਟਾਈਮ ਕੁੰਡਲੀ ਦੇ ਵਿੱਚ ਕੋਈ ਇੰਨਾ ਬੁਰਾ ਗ੍ਰਹਿ ਨਹੀਂ ਹੈਗਾ, ਹਾਂ ਆਪਣਾ ਜੋ ਉਮਰ ਦੇ ਹਿਸਾਬ ਦੇ ਨਾਲ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਆਪਣੇ ਜੋ ਵੀ ਟ੍ਰੀਟਮੈਂਟ ਨੇ ਉਹ ਕਰਦੇ ਰਹਿਣਾ ਚਾਹੀਦਾ ਹੈ। ਛੋਟੀਆਂ ਮੋਟੀਆਂ ਪਰੇਸ਼ਾਨੀਆਂ ਤੋਂ ਬਿਨਾਂ ਕੋਈ ਹਜੇ ਮੇਜਰ ਪਰੇਸ਼ਾਨੀ ਨਜ਼ਰ ਨਹੀਂ ਆਉਂਦੀ
0: ਜੀ। 1-8-6-5-18-65 ਹੋ ਨੇਰੋ ਤੁਸੀਂ।
7: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
7: ਮੈਂ ਬੱਚੇ ਬਾਰੇ ਪੁੱਛਣਾ ਹੈ। 21 ਅਕਤੂਬਰ
0: ਹਾਂਜੀ
7: 2000 ਤੇ ਉਹਦਾ ਟਾਈਮ ਤਾਂ ਨਹੀਂ ਪਤਾ, ਲੁਧਿਆਣੇ ਤੇ ਉਹਦਾ ਨਵਾਂ ਰੁਪਿੰਦਰ ਹੈ।
0: ਠੀਕ ਹੈ ਜੀ, ਕੀ ਪੁੱਛਣਾ ਇਹਨਾਂ ਬਾਰੇ?
7: ਉਹਦੇ ਜੋਬ ਬਾਰੇ, ਨੌਕਰੀ ਬਾਰੇ।
0: ਠੀਕ ਹੈ ਜੀ, ਜੋਬ ਔਰ ਨੌਕਰੀ ਲੱਗ ਨਹੀਂ ਰਹੀ ਜਾਂ ਵੈਸੇ ਹੀ ਪੁੱਛ ਰਹੇ ਹੋ ਤੁਸੀਂ?
7: ਇੰਡੀਆ ਚ ਉਹਦੇ ਪੇਪਰ ਭਰੇ ਵੀ ਵੀ ਮਿਲ ਸਕਦੀ ਹੈ ਕਿ ਨਹੀਂ?
0: ਠੀਕ ਹੈ ਜੀ, ਅਸੀਂ ਦੱਸ ਦਿੰਨੇ ਆ ਜੀ, ਸੁਣਦੇ ਰਹੋ ਰੇਡੀਓ ਤੇ ਪ੍ਰੋਗਰਾਮ ਨੂੰ ਜੀ। ਪੰਡਾਰ ਜੀ,
1: ਕੁੰਡਲੀ ਕਹਿੰਦੀ ਹੈ ਕਿ ਅਗਰ ਅਸੀਂ ਸਰਕਾਰੀ ਜੋਬ ਦੀ ਤਿਆਰੀ ਦੇ ਵਿੱਚ ਹੈਗੇ ਆ ਤਾਂ ਗ੍ਰਹਿ ਥੋੜੇ ਜਿਹੇ ਕਮਜ਼ੋਰ ਹੈਗੇ, ਫਿਰ ਵੀ ਤੁਸੀਂ ਇੱਕ ਉਪਾਏ ਕਰਕੇ ਲਗਾਤਾਰ 11-20 ਜੋ ਲਾਲ ਮਿਰਚਾਂ ਦੇ, ਗੁਲਾਬ ਦੀਆਂ ਪੱਤੀਆਂ 11 ਪੀਸ, ਥੋੜੀ ਜਿਹੀ ਚੀਨੀ ਤੇ ਰੂਹ ਅਫਜ਼ੇ ਵਾਲਾ ਰੰਗ ਜਾਂ ਰੂਹ ਅਫਜ਼ਾ, ਚੀਨੀ ਨਹੀਂ ਪਾਉਣੀ ਤੇ ਰੂਹ ਅਫਜ਼ਾ ਵੀ ਪਾ ਸਕਦੇ ਆ। 11 ਦਿਨ ਲਗਾਤਾਰ ਸੂਰਜ ਨੂੰ ਜਲ ਚੜਾਉਣ ਦੇਣ ਦੇ ਨਾਲ ਸੂਰਜ ਉੱਚਦਾ ਹੋ ਜਾਵੇਗਾ ਤੇ ਇਸਦੀ ਮਨਮਰਜ਼ੀ ਦੀ ਜੋਬ ਜਿਹੜੀ ਉਹ ਮਿਲ ਜਾਵੇਗੀ
0: ਜੀ। ਸੁਖਦੀਪ ਸਿੰਘ ਜੀ ਔਨ ਏਅਰ ਹੋ, ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ?
8: ਮੈਂ ਜੀ ਆਪਣਾ ਹੀ ਪੁੱਛਣਾ ਸੀਗਾ, ਮੇਰੀ ਜਨਮ ਤਰੀਕ ਹੈ 26-8-1992।
0: 26-8-1992 ਟਾਈਮ ਦੱਸੋ ਜੀ।
8: ਲੁਧਿਆਣੇ ਦਾ ਵਰਸਾ ਜੀ, ਨਾਮ ਟਾਈਮ ਨਹੀਂ ਪਤਾ ਹੈਗਾ ਕਰੈਕਟ।
0: ਟਾਈਮ ਥੋੜਾ ਐਸਟੀਮੇਟ, ਸਵੇਰੇ ਦੁਪਹਿਰੇ ਸ਼ਾਮ?
8: ਮਾਰਨਿੰਗ ਦਾ ਜੀ, 6:30 ਦਾ।
0: 6:30 ਦੇ ਕਰੀਬ ਕਰੀਬ।
8: ਹਾਂਜੀ, ਮੈਂ ਪੁੱਛਣਾ ਸੀਗਾ ਜੀ ਵੀ ਜੋਬ ਕਰੂੰ ਜਾਂ ਕੋਈ ਬਿਜ਼ਨਸ ਕਰੂੰਗਾ, ਕਿਉਂਕਿ ਹਜੇ ਤਾਂ ਕੰਮ ਡਾਮਾਡੋਲ ਹੀ ਆ।
0: ਠੀਕ ਹੈ ਜੀ, ਅਸੀਂ ਸਵਾਲ ਦਾ ਜਵਾਬ ਦਿੰਨੇ ਆ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
1: ਜੀ ਆ ਵਾਲਾ ਸਾਲ ਕੰਮ ਵਾਕੇ ਡਾਵਾਡੋਲ ਆ, ਕਿਉਂਕਿ ਰਾਹੀ ਸਪਤਮ ਭਾਵ ਦੇ ਵਿੱਚ ਚੱਲ ਰਿਹਾ। ਨਾਰੀਅਲ ਸੁੱਕੇ ਦਾ ਦਾਨ ਕਰਨਾ ਜਿਹੜਾ ਲਲੇਰ ਹਵਨ ਚ ਪੈਂਦਾ ਹੈ ਉਸਦਾ ਲਗਾਤਾਰ ਹਰ ਹਫਤੇ 4 ਹਫਤੇ ਮੰਦਰ ਦੇ ਵਿੱਚ ਦੇਣ ਨਾਲ, ਖਾਸ ਕਰਕੇ ਉਸ ਮੰਦਰ ਦੇ ਵਿੱਚ ਜਿੱਥੇ ਹਵਨ ਹੁੰਦਾ ਹੋਵੇ, ਤਾਂ ਤੁਹਾਡਾ ਕੰਮ ਜਿਹੜਾ ਹੈ ਉਹ ਠੀਕ ਹੋ ਸਕਦਾ ਹੈ। ਬਿਜ਼ਨਸ ਵੱਲੋਂ ਅਗਲਾ ਸਾਲ ਜਿਹੜਾ ਹੈ ਤੁਹਾਡਾ 36ਵੇਂ ਸਾਲ ਚ ਭਾਗੀ ਉਹਦੇ ਹੋਣ ਦਾ ਸਮੇਂ ਹੈ, ਪਰ ਕਦੀ ਵੀ ਨਵਾਂ ਲੋਹਾ ਤੇ ਨਵੇਂ ਚਮੜੇ ਦਾ ਬਿਜ਼ਨਸ ਨਹੀਂ ਕਰਨਾ। ਯੂਜ਼ ਚੀਜ਼ਾਂ ਦੀ ਸੇਲ ਪਰਚੇਜ ਦਾ ਕੰਮ ਕੀਤਾ ਜਾਵੇ ਤਾਂ ਤੁਹਾਨੂੰ ਜ਼ਿਆਦਾ ਸਫਲਤਾ ਮਿਲਦੀ ਹੋਈ ਨਜ਼ਰ ਆਉਂਦੀ ਹੈ, ਤੇ ਡਾਵਾਡੋਲ ਕੰਮ ਜਿਹੜਾ ਇਸੇ ਸਾਲ ਤੱਕ ਰਹੇਗਾ ਜਦ ਤੱਕ 36ਵੇਂ ਸਟਾਰਟ ਨਹੀਂ ਹੋ ਜਾਂਦਾ
0: ਜੀ। 0586-0586 ਪੁੱਛੋ ਜੀ ਆਪਣਾ ਸਵਾਲ ਜੀ। 0586 ਜੀ ਬੋਲੋ ਜੀ।
9: ਹੈਲੋ
0: ਜੀ, ਹੈਲੋ
9: ਹਾਂਜੀ ਹਾਂਜੀ, ਮੇਰਾ ਨਾਮ ਫਸਟ ਐਮ, ਲੈਟਰ ਫਸਟ ਲੈਟਰ ਐਮ, ਡੇਟ ਆਫ ਬਰਥ 28 January 1982।
0: ਠੀਕ ਹੈ ਜੀ।
9: ਪਲੇਸ ਆਫ ਬਰਥ, ਪਲੇਸ ਆਫ ਬਰਥ ਹੁਸ਼ਿਆਰਪੁਰ।
0: ਠੀਕ ਹੈ।
9: ਟਾਈਮ ਹੈਗਾ ਅਰਾਊਂਡ 4:45 ਜਾਂ 4:45।
0: 4:45 AM ਔਰ PM?
9: AM।
0: AM ਕੀ ਪੁੱਛਣਾ ਜੀ ਤੁਸੀਂ?
9: ਮੈਂ ਆਪਣੇ ਹੈਲਥ ਬਾਰੇ ਪੁੱਛਣਾ ਸੀ ਤੇ ਕੰਮ ਕਾਰ ਬਾਰੇ ਪੁੱਛਣਾ ਸੀਗਾ ਨਾ।
0: ਹੈਲਥ ਐਂਡ ਕੰਮ ਕਾਰ, ਠੀਕ ਹੈ ਜੀ।
9: ਤੇ ਇੱਕ ਮੇਰਾ ਬੇਟੇ ਦਾ ਨਾਮ ਸਟਾਰਟਸ ਵਿਦ ਪੀ, 5 May 2014।
0: ਠੀਕ ਹੈ।
9: ਟਾਈਮ ਹੈਗਾ ਅਰਾਊਂਡ 5-6 PM।
0: ਓਕੇ, ਬਰਥ ਪਲੇਸ?
9: ਉਹਦੇ ਫਿਊਚਰ ਬਾਰੇ ਪੁੱਛਣਾ ਸੀ। ਬਰਥ ਪਲੇਸ ਬ੍ਰੈਂਪਟਨ, ਕੈਨੇਡਾ।
0: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦਿੰਨੇ ਆ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
9: ਥੈਂਕ ਯੂ
1: ਜੀ।
0: ਜੀ ਭੰਡਾਰੀ ਜੀ,
1: ਰਾਹੂ ਅਸ਼ਟਮ ਭਾਵ ਚ ਹੋਵੇ ਉਸਦੀ ਕੋਈ ਵੀ ਬਿਮਾਰੀ ਪਕੜੀ ਨਹੀਂ ਜਾਂਦੀ
0: ਜੀ।
1: ਕੋਈ ਨਾ ਕੋਈ ਰੋਗ ਜਿਹੜਾ ਮਹਿਸੂਸ ਹੁੰਦਾ ਰਹਿੰਦਾ ਹੈ ਪਰ ਉਸਦਾ ਐਕਚੁਅਲ ਚ ਨਹੀਂ ਪਤਾ ਲੱਗਦਾ ਕਿ ਮੇਰੀ ਸਿਹਤ ਨੂੰ ਪਰੇਸ਼ਾਨੀ ਕੀ ਹੈ, ਮੈਂ ਕਿਹੜੀ ਚੀਜ਼ ਦਾ ਸਹੀ ਟ੍ਰੀਟਮੈਂਟ ਕਰਾਉਣਾ, ਜਿੱਦਾਂ ਬੀਪੀ ਦਾ ਹਾਈ ਹੋ ਜਾਣਾ ਜਾਂ ਬੀਪੀ ਹਾਈ ਹੋਣ ਦਾ ਕਾਰਨ ਹੀ ਆਪਣਾ ਹੈਲਥ ਕੌਨਸ਼ੀਅਸ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹ ਸਹੀ ਰਾਏ ਨਾ ਮਿਲਣਾ, ਤੇ ਇਹ ਕੁੰਡਲੀ ਦੇ ਵਿੱਚ ਯੋਗ ਹੈਗਾ ਕਾਰੋਬਾਰ ਨੂੰ ਲੈ ਕੇ ਵੀ ਠੀਕ ਰਹੇਗਾ। ਜਿਹੜਾ ਇਹਨਾਂ ਨੇ ਕੁਐਸਚਨ ਆਪਣੇ ਬੱਚੇ ਨੂੰ ਲੈ ਕੇ ਕੀਤਾ ਹੈ ਉਸਦੇ ਮੁਤਾਬਕ ਉਸਦੇ ਚੌਥੇ ਰਾਹੂ ਚੱਲ ਰਿਹਾ ਜਿਹੜਾ ਕਿ ਬੱਚੇ ਨੂੰ ਜੀਵਨ ਦੇ ਵਿੱਚ ਪਹਿਲਾਂ ਸਲੋ ਤੇ ਜਦੋਂ ਸਟੈਂਡ ਹੋਣ ਦੀ ਉਮਰ ਹੋਣੀ ਹੈ ਤੇ ਫਿਰ ਬਹੁਤ ਉੱਪਰਲੇ ਲੈਵਲ ਤੱਕ ਬੰਦੇ ਨੂੰ ਤਾਂ ਕੰਮ ਦਿੰਦਾ ਹੈ। ਗ੍ਰਹਿ ਇਸ ਤਰ੍ਹਾਂ ਦਾ ਗ੍ਰਹਿ ਹੈ, ਤਰੱਕੀ ਮਿਲਦੀ ਹੈ, ਕੰਮ ਬਹੁਤ ਵਧੀਆ ਹੁੰਦਾ ਹੈ, ਪਰ ਜਿਹੜੀ ਲਾਈਫ ਦੇ ਪਹਿਲੇ ਕੁਛ ਸਾਲ ਹੁੰਦੇ ਨੇ ਉਹ ਸਲੋ ਰੱਖਦਾ
0: ਜੀ। ਉਹਨਾਂ ਨੇ ਆਪਣੇ ਕੰਮ ਕਾਰ ਬਾਰੇ ਵੀ ਪੁੱਛਿਆ ਸੀ ਹੈਲਥ ਦੇ ਨਾਲ ਨਾਲ, ਉਹ ਵੀ ਦੱਸ ਦੋ ਉਹਨਾਂ ਨੂੰ।
1: ਕੰਮ ਕਾਰ ਦੇ ਮਾਮਲੇ ਦੇ ਵਿੱਚ ਇਸ ਟਾਈਮ ਕੁੰਡਲੀ ਦੇ ਵਿੱਚ ਰਾਹੂ ਲਗਨ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਕਿ ਸਟ੍ਰੈਸ ਪੈਦਾ ਕਰ ਰਿਹਾ ਹੈ ਕਿ ਪਤਾ ਨੀ ਕੀ ਬਣਨਾ ਹੈ, ਪਰ ਸਾਰਾ ਕੁਛ ਚੱਲਦਾ ਰਹਿਣਾ ਹੈ। ਅਗਲੇ ਸਾਲ ਦੇ ਵਿੱਚ ਬ੍ਰਹਿਸਪਤੀ ਲਗਨ ਦੇ ਵਿੱਚ ਆ ਜੂਗਾ ਤੇ ਰਿਲੈਕਸ ਕਰ ਦੂਗਾ, ਲਾਈਫ ਚ ਸਟ੍ਰੈਸ ਕੱਢ ਦੂਗਾ।
0: ਠੀਕ ਹੈ ਜੀ। 7256 ਓਨ ਏਅਰ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਪ੍ਰਸ਼ਨ ਕਾਲ ਦੇ ਹਿਸਾਬ ਦੇ ਨਾਲ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਕਹਿੰਦੇ ਨੇ ਸਿਹਤ ਖਰਾਬ ਹੈਗੀ ਆ ਸਟ੍ਰੈਸ ਦੇ ਕਾਰਨ, ਸਟ੍ਰੈਸ ਘਟਾਓ। 12ਵੇਂ ਭਾਵ ਚ ਬੈਠਾ ਹੋਇਆ ਮੰਗਲ ਤੇ ਬੁੱਧ ਜਿਹੜਾ ਕਿ ਗੋਚਰ ਦੇ ਵਿੱਚ ਚੱਲ ਰਿਹਾ ਹੈ ਤੇ ਲਗਨ ਦੇ ਵਿੱਚ ਬੈਠਾ ਹੋਇਆ ਮੰਗਲ ਤੇ ਬੁੱਧ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਿਹਾ ਹੈ ਕਿ ਕਈ ਵਾਰੀ ਤਾਂ ਛੋਟੀ ਜਿਹੀ ਬਿਮਾਰੀ ਵੱਡੀ ਮਹਿਸੂਸ ਹੋਣ ਲੱਗ ਜਾਂਦੀ ਹੈ। ਕਦੀ ਘਰ ਦੀ ਛੋਟੀ ਜਿਹੀ ਗੱਲ ਜਿਹੜੀ ਹੈ ਇਮੋਸ਼ਨਲ ਜਿਹੜੀ ਹੈ ਉਹ ਸਾਨੂੰ ਡਿਸਟਰਬ ਕਰ ਜਾਂਦੀ ਹੈ, ਅਸੀਂ ਇਮੋਸ਼ਨਲ ਬਹੁਤ ਹੀ ਸਿੱਕ ਹੋ ਜਾਂਦੇ ਹਾਂ। ਤੇ ਜਿਹੜਾ ਤੁਸੀਂ ਪੁੱਛਿਆ ਕਿ ਸਾਡੇ ਘਰ ਦੇ ਵਿੱਚ ਕੁਛ ਡਿਸਟਰਬੈਂਸ ਚੱਲ ਰਹੀ ਹੈ, ਉਸਦਾ ਕਾਰਨ ਜਿਹੜਾ ਹੈ ਉਹ ਇਸ ਟਾਈਮ ਸੈਪਰੇਸ਼ਨ ਦਾ ਯੋਗ ਸੀਗਾ, ਘਰ ਤੋਂ ਅਲੱਗ ਰਹਿਣ ਦਾ, ਕਿਉਂਕਿ ਮਿਥੁਨ ਲੱਗਣ ਵਾਲਿਆਂ ਦੇ ਜਾਂ ਮਿਥੁਨ

0: ਠੀਕ ਹੈ ਜੀ, ਟਾਈਮ ਦੱਸੋ। 4:30 ਸਵੇਰੇ। ਕਿਹੜੀ ਜਗ੍ਹਾ ਦਾ ਜਨਮ ਹੈ ਜੀ? ਗੁਰਦਾਸਪੁਰ। ਠੀਕ ਹੈ, ਕੀ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ? ਠੀਕ ਹੈ ਜੀ, ਹੋਰ ਕੁਛ ਪੁੱਛਣਾ ਚਾਹੁੰਦੇ ਹੋ? ਠੀਕ ਹੈ ਜੀ, ਅਸੀਂ ਤੁਹਾਨੂੰ ਕੁੰਡਲੀ ਦੇ ਹਿਸਾਬ ਦੇ ਨਾਲ ਸਵਾਲ ਦਾ ਜਵਾਬ ਦਿੰਦੇ ਹਾਂ ਔਰ ਕੋਈ ਉਪਾਅ ਦੱਸਦੇ ਹਾਂ ਜੀ। ਜੀ
1: ਜੀ ਕਹਿੰਦੇ ਗੁਰੂ ਚੰਡਾਲ, ਕੀਤਾ ਹੋਇਆ ਦਾਨ ਵੀ ਨੁਕਸਾਨ ਕਰ ਜਾਂਦਾ, ਫਿਰ ਤਾਂ ਤੁਸੀਂ ਮਦਦ ਤਾਂ ਸਭ ਦੀ ਕਰਦੇ ਹੋ ਪਰ ਕਦਰ ਤੁਹਾਡੀ ਨਹੀਂ ਹੋਣੀ।
0: ਜੀ
1: ਕਰਮਾਂ ਦੇ ਵਿੱਚ ਲਿਖਿਆ ਹੋਇਆ ਹੈ ਬ੍ਰਹਿਸਪਤੀ ਰਾਹੂ ਮੰਗਲ ਦਾ ਐਸਾ ਯੋਗ ਕਿ ਜਿਹੜਾ ਵੀ ਬੰਦਾ ਤੁਹਾਡੇ ਕੋਲੋਂ ਫਾਇਦਾ ਚੱਕ ਲਵੇਗਾ, ਜਦੋਂ ਤੁਹਾਡੀ ਵਾਰੀ ਆਉਣੀ ਹੈ ਤੇ ਕਿਸੇ ਨੇ ਨਾਲ ਨਹੀਂ ਖੜਨਾ, ਤੇ ਕਰਮਾਂ ਦੇ ਵਿੱਚ ਬੈਠਾ ਹੋਇਆ ਸ਼ਨੀ ਤੁਹਾਨੂੰ ਮਿਹਨਤ ਵੀ ਜ਼ਿਆਦਾ ਕਰਾਉਂਦਾ ਤੇ ਸਭ ਲਈ ਸੋਚਣ ਲਈ ਮਜਬੂਰ ਵੀ ਕਰਦਾ, ਕਿਉਂਕਿ ਭਲਾ ਕਰਨਾ ਤੁਹਾਡੇ ਲਗਨ ਦੇ ਵਿੱਚ, ਕਿਉਂਕਿ ਬ੍ਰਹਿਸਪਤੀ ਦਾ ਲਗਨ ਹੈ ਤੇ ਬੈਠਾ ਹੋਇਆ ਚੰਦਰਮਾ ਇਮੋਸ਼ਨਲ ਮਾਇੰਡ ਹੁੰਦਾ ਹੈ। ਪਰ ਦੂਸਰੇ ਪਾਸੇ ਜਿਹੜਾ ਤੁਸੀਂ ਪੁੱਛਿਆ ਕਿ ਪਤਨੀ ਦੇ ਨਾਲ ਝਗੜਾ ਸ਼ੁਕਰ ਚੌਥੇ ਵਾਲਿਆਂ ਦੇ ਚੱਲਦਾ ਹੀ ਰਹਿੰਦਾ ਹੁੰਦਾ, ਪਰ ਬਹੁਤ ਇਹੋ ਜਿਹਾ ਵੀ ਨਹੀਂ ਹੈਗਾ ਕਿ ਅਲੱਗ ਹੋ ਜਾਣਾ ਜਾਂ ਕੋਈ ਪਰੇਸ਼ਾਨੀ ਖੜੀ ਹੋ ਜਾਣੀ। ਹਾਂ, ਝਗੜਾ ਜਿਹੜਾ ਹੈਗਾ 1 ਸਾਲ 48 ਸਾਲ ਦੀ ਉਮਰ ਤੱਕ ਚੱਲਦਾ ਰਹੇਗਾ, ਉਸ ਤੋਂ ਬਾਅਦ ਬਹੁਤ ਹੀ ਸਮਾਂ ਚੇਂਜ ਹੋਣ ਵਾਲਾ ਹੈ ਪੋਜ਼ਿਟਿਵਲੀ।
0: ਜੀ ਅਸੀਂ ਆਪਣੇ ਲਿਸਨਰਸ ਨੂੰ ਫੇਰ ਦੱਸ ਦਿੰਦੇ ਹਾਂ ਜੀ, ਜਿਨ੍ਹਾਂ ਨੇ ਸਾਨੂੰ ਹੁਣੇ ਟਿਊਨ ਇਨ ਕੀਤਾ, ਸਾਡੇ ਸਟੂਡੀਓ ਦਾ ਲਾਈਵ ਨੰਬਰ ਹੈ ਜੀ 905-673-3337। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹਾਜ਼ਰ ਹੁੰਦੇ ਹਾਂ ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਹੀ ਕਾਲ ਕਰ ਸਕਦੇ ਹੋ ਅਤੇ ਆਪਣੀ ਕਿਸਮਤ ਕੁੰਡਲੀ ਅਤੇ ਗ੍ਰਹਿਾਂ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-23-46 647-917-2346 'ਤੇ ਕਾਲ ਕਰਕੇ ਇਸ ਪ੍ਰੋਗਰਾਮ ਤੋਂ ਬਾਅਦ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਪਰਸਨਲ ਮਿਲਣ ਵਾਸਤੇ। ਅਗਰ ਤੁਸੀਂ ਬ੍ਰੈਮਟਨ ਤੋਂ ਦੂਰ ਰਹਿੰਦੇ ਹੋ ਤਾਂ ਟੈਲੀਫੋਨਿਕ ਜਾਂ ਵੀਡੀਓ ਕਾਲਿੰਗ ਅਪਾਇੰਟਮੈਂਟ ਵੀ ਤੁਸੀਂ ਲੈ ਸਕਦੇ ਹੋ। ਜੀ ਕੁਲਜੀਤ ਸਿੱਧੂ ਜੀ ਆਉਣੇ ਹੋ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਆਪਣੇ ਵਾਈਫ ਬਾਰੇ ਪੁੱਛਣਾ ਸੀਗਾ
0: ਜੀ,
2: ਤੇ ਉਹਨਾਂ ਦੀ ਡੇਟ ਆਫ ਬਰਥ ਹੈਗੀ 17 ਫਰਵਰੀ 1978 ਤੇ ਮੋਗੇ ਦਾ ਜਨਮ।
0: ਠੀਕ ਹੈ, ਜਨਮ ਦਾ ਟਾਈਮ ਵੀ ਦੱਸ ਦੋ।
2: ਉਹ ਨਹੀਂ ਮੈਨੂੰ ਪਤਾ ਜੀ। ਹਾਂਜੀ,
0: ਠੀਕ ਹੈ। ਵਾਈਫ ਦੇ ਨਾਮ ਦਾ ਪਹਿਲਾ ਅਕਸ਼ਰ ਦੱਸ ਦੋ।
2: ਬਲਜੀਤ।
0: ਠੀਕ ਹੈ, ਕੀ ਪੁੱਛਣਾ ਜੀ ਤੁਸੀਂ ਇਹਨਾਂ ਬਾਰੇ?
2: ਮੈਂ ਪੁੱਛ ਚੁੱਕਿਆ ਆਪਦੇ ਬਾਰੇ ਪਹਿਲਾਂ, ਵਾਈਫ ਬਾਰੇ ਪੁੱਛਣਾ।
0: ਠੀਕ ਹੈ ਜੀ, ਠੀਕ ਹੈ ਜੀ, ਅਸੀਂ ਉਹਨਾਂ ਦੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਜੀ। ਜੀ
1: ਜੀ ਅਸੀਂ ਗੋਚਰ ਦੇ ਮੁਤਾਬਕ ਇਹਨਾਂ ਦੇ ਸਵਾਲ ਦਾ ਜਵਾਬ ਦੇਵਾਂਗੇ। ਰਾਹੂ ਅਸ਼ਟਮ ਭਾਵ ਚ ਤੇ ਲਗਨ ਦੇ ਵਿੱਚ ਸੂਰਜ ਬ੍ਰਹਿਸਪਤੀ ਦੀ ਕੱਟਣ, ਸਿਹਤ ਵੀ ਖਰਾਬ ਰਹੇਗੀ ਤੇ ਰਿਐਕਸ਼ਨ ਬਹੁਤ ਕੁਇਕ ਹੋਣਗੇ, ਯਾਨੀ ਕਿ ਵਾਈਫ ਜਿਹੜੀ ਹੈ ਛੋਟੀ ਛੋਟੀ ਗੱਲ ਦੇ ਉੱਤੇ ਆਪਣਾ ਅਗਰੈਸ਼ਨ ਦਿਖਾ ਸਕਦੇ ਨੇ ਜਾਂ ਉਹਨਾਂ ਦੇ ਵਿੱਚ ਗੁੱਸਾ ਥੋੜਾ ਜਿਹਾ ਜ਼ਿਆਦਾ ਹੋ ਸਕਦਾ ਹੈ। ਬੁੱਧ 12 ਭਾਵ ਦੇ ਵਿੱਚ ਕਈ ਗੱਲਾਂ ਦਾ ਪਤਾ ਨਹੀਂ ਲੱਗਦਾ ਕਿ ਕਿਉਂ ਮੈਂ ਇਸ ਤਰ੍ਹਾਂ ਦਾ ਕਰ ਦੂੰ, ਪਰ ਆਪਣੇ ਆਪ ਹੀ ਬਾਅਦ ਦੇ ਵਿੱਚ ਸਭ ਕੁਛ ਠੀਕ ਹੋ ਜਾਂਦਾ। ਕੋਈ ਬਹੁਤ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਫਿਰ ਵੀ ਸਿਹਤ ਵਾਸਤੇ ਇੱਕ ਉਪਾਅ ਕੀਤਾ ਜਾ ਸਕਦਾ ਹੈ। ਰਾਹੂ ਦੀਆਂ ਚੀਜ਼ਾਂ ਚ ਕੀ ਹੁੰਦਾ ਹੈ, ਜਿਸ ਤਰ੍ਹਾਂ ਕਿ ਨੀਲ ਦਾ ਦਾਨ ਕਰਨਾ ਚਾਹੀਦਾ ਹੈ। ਦਾਨ ਕਿੱਥੇ ਕਰਨਾ ਚਾਹੀਦਾ ਹੈ? ਜਿੱਥੇ ਵੀ ਜਿੱਥੇ ਕੱਪੜੇ ਵਗੈਰਾ ਧੋਤੇ ਜਾਂਦੇ ਹੋਣ। ਜੇ ਨਹੀਂ ਹੋ ਸਕਦਾ ਤੇ ਇਹਦਾ ਸੌਖਾ ਤਰੀਕਾ ਇੱਕ ਹੋਰ ਹੈਗਾ ਕਿ ਰਾਹੂ ਦੀਆਂ ਚੀਜ਼ਾਂ ਬਰਤਨ ਸਟੀਲ ਦੇ ਕਿਸੇ ਵੀ ਧਾਰਮਿਕ ਸਥਾਨ ਚ ਦੇ ਦਿੱਤੇ ਜਾਣ, ਪੂਰਾ ਸੈੱਟ, ਜਿੱਦਾਂ ਕੌਲੀਆਂ ਦਾ 6 ਚਮਚ 6 ਗਲਾਸ 6 ਥਾਲੀਆਂ ਇਸ ਤਰ੍ਹਾਂ ਦਾ ਤੁਸੀਂ ਦਾਨ ਕਰਦੇ ਹੋ ਤੇ ਇਹਨਾਂ ਦੀ ਸਿਹਤ ਠੀਕ ਰਹੇਗੀ ਤੇ ਵੈਸੇ ਵੀ ਬਹੁਤ ਸਾਰਾ ਸੁਭਾਅ ਚ ਫਰਕ ਰਹੇਗਾ
0: ਜੀ। ਦਮਨਜੀਤ ਜੀ ਆਉਣੇ ਹੋ?
3: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਆਪਣੇ ਇੱਕ ਤਾਂ ਫਿਊਚਰ ਬਾਰੇ ਪੁੱਛਣਾ ਚਾਹੁੰਦਾ ਵੀ ਲਾਈਕ ਫਿਊਚਰ ਕਿੱਦਾਂ ਦਾ ਰਹੂਗਾ।
0: ਠੀਕ ਹੈ ਜੀ।
3: ਤੇ ਇੱਕ ਮੈਂ ਆਪਣੀ ਜੌਬ ਬਾਰੇ ਪੁੱਛਣਾ ਚਾਹੁੰਦਾ ਵੀ ਲਾਈਕ ਜੌਬ ਫਿਊਚਰ ਚ ਤੇ ਉਹ ਕਿੱਦਾਂ ਦੀ ਰਹੂਗੀ।
0: ਠੀਕ ਹੈ ਜੀ, ਟਾਈਮ ਡੇਟ ਆਫ ਬਰਥ।

0: पहला अपनी जन्म तारीख दसवा पूरी।
1: 20 नवंबर नाइनटीन
0: हाँ जी, 20 नवंबर
1: 1989।
0: 1989। टाइम दस दो,
1: टाइम तो नहीं जी पता वो करेक्ट।
0: सवेरे दोपहरे शाम कुछ।
1: नहीं कोई आइडिया नहीं है
0: बर्थ
1: लुधियाना।
0: प्लेस दस दो। लुधियाना। ठीक है जी, असीं
1: हाँ
0: तुहाडे
1: जी
0: सवाल दा जवाब दिंदे हाँ, सुनदे रहो प्रोग्राम नूं।
1: जी इन्हों का सवाल की है
0: ये अपने फ्यूचर बारे पूछना चाहते और जॉब बारे पूछ रहे सी।
1: जी, कुंडली के मुताबिक फ्यूचर तो इन्हों का समय तो हुण गुड शुरू हो गया है, पर फिर भी 38 साल की उम्र तो बाद सारा कुछ चंगा होना शुरू होगा। ते वैसे जिंदगी दे विच जो भी इन्हों दे होना है अचानक होना है, जिस तरह को घर लेना तां अचानक मिलना, जॉब वधिया मिलनी तां वी अचानक मिलनी, को बिजनेस आना तां वी अचानक होना। इन्हों की लाइफ विच सरप्राइज बहुत रहणगे ते परेशानियां भी जिहड़ियां सरप्राइज दे नाल ही आउणगियां, ते इस करके इन्हां नूं अपने जीवन दे विच इक छोटा जिहा काम करना चाहीदा है, चांदी गले दे विच पाउणी, जाने कि इक चैन जिहड़ी हैगी आ 4 ग्राम चौरस टुकड़ा चांदी दा कुंडा लवा के गल च धारण करन नाल इन्हां दी लाइफ जिहड़ी आ स्मूथ हो जाएगी ते अनवांटेड सरप्राइज नहीं मिलेंगे जिहड़े नुकसान करदे होण।
0: जी, 10-13-10-13 पूछो जी अपना सवाल। जी 10-13 पूछ सकते हो अपना सवाल।
2: मेरा नाम सुशील शर्मा है, मेरी डेट ऑफ बर्थ 9 नवंबर 1952 है।
0: ठीक है जी,
2: मैं अपनी हेल्थ के बारे पूछना चाहना,
0: ठीक है जी,
2: ते बाकी मैं अपनी वाइफ दी हेल्थ के बारे पूछना चाहना।
0: ठीक है। तुसी अपना बर्थ का टाइम दस दो।
2: मेरे बर्थ का टाइम मैनू याद नहीं क्योंकि किसी जगह लिखा है, पर
0: ठीक है। बर्थ प्लेस, बर्थ प्लेस दस दो अपना।
2: दिल्ली कैंट सदर बाजार,
0: ठीक है जी। तुहानू
2: इंडिया।
0: अपनी वाइफ दी डेट ऑफ बर्थ पूरी पता जी?
2: हाँ जी, उन्हां दी 20 अप्रैल 1958।
0: ठीक है जी। और उन्हां दा बर्थ दा टाइम पता है?
2: उन्हां दा बर्थ दा टाइम ही नहीं पता।
0: उन्हां दा भी नहीं पता। ठीक है जी,
2: हाँ जी।
0: ठीक है जी, असीं तुहानू दसदे हां तुहाडे सवाल दा जवाब, सुनदे रहो प्रोग्राम।
2: अगर बच्चे दे बारे पूछना तो नेक्स्ट टाइम पूछा है।
0: तुसी दोबारा कॉल कर लियो क्योंकि बहुत कॉल्स वेटिंग च है ना, तुसी थोड़ी देर बाद दोबारा ट्राई कर सकदे हो।
2: किन्ने बजे तक हो तुसी प्रोग्राम?
0: 7 to 8।
2: चलो फिर तो टाइम है,
0: ठीक
2: आई
0: है
2: विल कॉल
0: जी।
2: अगेन।
0: जी जी भंडारी जी, ये अपनी हेल्थ बारे पूछ रहे ने और वाइफ दी हेल्थ बारे पूछ रहे ने, इन्हां नूं अपने बर्थ दा टाइम नहीं पता जी।
1: जदों भी हेल्थ खराब होगी लगभग 8 महीने तक सेहत डाउन रहा करेगी, फिर 2-3 साल सेहत वालों ठीक रहेंगे, फिर दोबारा सेहत खराब होगी। इन दिनों दे विच भी थोड़ा जा स्ट्रेस लेवल हाई है ते सेहत जिहड़ी ओह डाउन हैगी आ। आउण वाले अक्टूबर महीने तो बाद जिहड़ी ओह सेहत ठीक हो जाएगी, फिर 4-5-6 महीने वधिया रहेगी, ते ये लगातार ही कुंडली दे विच इस तरह दे जिहड़े दिन जिहड़े ने बने हुए ने। तुसी की कर सकते हो, तुहाडे कुंडली दे विच नमक दा दान जिन्ना ज्यादा करोगे उन्ना ही तुहानू लाभ होवेगा। ते तुसी अपनी वाइफ दी सेहत बारे जिहड़ा पुछिया है, उन्हां दी सेहत दे विच भी कुछ खास करके बॉडी पेन्स जिहड़ियां ने ओह ज्यादा दिखा रहे हैं, उन्दे लई तुसी एक पेठे दा दान कर सकते हो। पीले रंग दा पेठा बुधवार नूं घरे लिया के वीरवार नूं धार्मिक स्थान ते उसते दिता जावे जिथे लंगर बनदा होवे, ये दोनों की थोड़ी सेहत भी ठीक रहेगी।
0: जी 4165।
3: हाँ
0: ठीक है
3: जी,
0: भैन,
3: सत श्री अकाल जी।
0: सत श्री अकाल जी।
3: मेरा नाम दविंदर कौर,
0: जी
3: जन्म तरीक 27 जून 1969।
0: ठीक है जी।
3: ते जन्म स्थान फिरोजपुर पंजाब।
0: हाँ जी। टाइम
3: मैं पूछ, टाइम सवेरे 5:15 का।
0: ठीक है जी।
3: ਤੇ ਮੈਂ ਪੁੱਛਣਾ, ਮੇਰੇ ਹੱਥ ਤੇ ਸੱਟ ਲੱਗੀ ਆ ਬਈ, ਉਹਦੇ ਬਾਰੇ ਪੁੱਛਣਾ ਆ ਬਈ ਕਦੋਂ ਕੁ ਤੱਕ ਮੇਰਾ ਕੇਸ ਕਲੀਅਰ ਹੋਊਗਾ।
0: ਠੀਕ ਹੈ ਜੀ, ਮਤਲਬ ਕੀ ਕੇਸ ਕਲੀਅਰ ਹੋਏਗਾ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ?
1: ਕਿੰਨਾ ਚਿਰ ਹੋ ਗਿਆ ਇੰਸ਼ੋਰੈਂਸ ਨਾਲ ਕੇਸ ਚੱਲਦਾ?
0: ਠੀਕ ਹੈ ਜੀ,
3: 10 ਸਾਲ ਹੋ ਗਏ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ
1: ਜੀ ਕੁੰਡਲੀ ਦੇ ਵਿੱਚ ਜਿਹੜਾ ਸੂਰਜ 10ਵੇਂ ਭਾਵ ਦੇ ਵਿੱਚ ਇਸ ਟਾਈਮ ਚੱਲ ਰਿਹਾ, ਤੁਹਾਡਾ ਫੈਸਲਾ ਤਾਂ ਹੋ ਸਕਦਾ ਹੈ ਕਿ ਇਸ ਸਾਲ ਦੇ ਵਿੱਚ ਐਂਡ ਦੇ ਵਿੱਚ ਜਾਂ ਅਗਲੇ ਸਾਲ ਦੇ ਅੱਧ ਤੱਕ ਜਾਂਦਿਆਂ ਹੋ ਜਾਵੇ, ਪਰ ਜਦੋਂ ਕਹਿੰਦੇ ਨੇ ਕਿ ਕਰਮ ਸਥਾਨ ਚ ਰਾਹੂ ਹੋਵੇ ਨਾ ਤਾਂ ਸਰਕਾਰੀ ਜਾਂ ਇੰਸ਼ੋਰੈਂਸ ਦਾ ਪੈਸਾ ਬਹੁਤ ਜ਼ਿਆਦਾ ਮਾਤਰਾ ਚ ਨਹੀਂ ਮਿਲਦਾ, ਸਾਨੂੰ ਬਹੁਤ ਹੀ ਘੱਟ ਅਮਾਊਂਟ ਚ ਸੈਟਲਮੈਂਟ ਕਰਨੀ ਪਵੇਗੀ। ਜਦੋਂ ਵੀ ਤੁਹਾਨੂੰ ਕੋਈ ਚੰਗੀ ਆਫਰ ਆਵੇ ਤਾਂ ਤੁਹਾਨੂੰ ਸੈਟਲਮੈਂਟ ਵਾਲੇ ਪਾਸੇ ਨੂੰ ਜਾਣਾ ਪਵੇਗਾ। ਅਨਾਥਾ ਜਿਹੜਾ ਕੇਸ ਹੈ ਤੁਹਾਡੀ 62 ਦੀ ਏਜ ਦੇ ਵਿੱਚ ਜਾ ਕੇ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ, ਇਹ ਸੈਟਲਮੈਂਟ ਦੇ ਵਿੱਚ ਜਾ ਕੇ ਹੀ ਤੁਹਾਡਾ ਕੇਸ ਨਿਬੜੇਗਾ
0: ਜੀ। 1384 ਓਨ ਏਅਰ ਜੀ, 1384 ਜੁੜ ਗਏ ਪ੍ਰੋਗਰਾਮ ਚ, ਪੁੱਛੋ ਜੀ ਆਪਣਾ ਸਵਾਲ।
4: ਦੁਬਾਰਾ
0: ਨਾਮ ਦੱਸੋ, ਬਰਥ ਪਲੇਸ ਦੁਬਾਰਾ ਦੱਸ
4: ਐਥਨਸ
0: ਜੀ। ਠੀਕ ਹੈ ਜੀ,
1: ਛੱਡ ਦੇਣ ਦਾ ਯੋਗ ਬਣਿਆ ਹੈ, ਸਮਝਦਾਰ ਬਹੁਤ ਹੈ, ਦਿਮਾਗ ਬਹੁਤ ਜ਼ਿਆਦਾ ਤੇਜ਼ ਚੱਲਦਾ ਹੈ, ਪਰ ਲਾਪਰਵਾਹ ਹੈ। ਜੌਬ ਜਿਹੜੀ ਹੈ ਜਿੱਥੇ ਵੀ ਕਰੇਗਾ ਥੋੜੇ ਟਾਈਮ ਕਰਨ ਤੋਂ ਬਾਅਦ ਛੱਡ ਦੇਵੇਗਾ। ਉਮਰ ਦੇ 29 ਸਾਲ ਤੱਕ ਇਹ ਆਨ ਆਫ ਹੁੰਦਾ ਰਹੇਗਾ। ਅਗਰ ਤੁਸੀਂ ਇਸ ਨੂੰ ਮੈਨੂਪਲੇਟ ਕਰਕੇ ਜਾਂ ਆਪਾਂ ਕਹਿੰਦੇ ਕਿ ਕੁਛ ਸਮਝਾ ਕੇ ਇਸ ਦੀ ਸਟੱਡੀ ਪੂਰੀ ਕਰਵਾ ਦਈਏ ਤੇ 29 ਸਾਲ ਦੀ ਉਮਰ ਤੋਂ ਬਾਅਦ ਇਹ ਬੰਦਾ ਬਹੁਤ ਜ਼ਿਆਦਾ ਤਰੱਕੀ ਕਰੇਗਾ। ਇਹੋ ਜਿਹੀ ਤਰੱਕੀ ਜਿਹੜੀ ਹੈ ਜਿਹੜੀ ਕਿ ਤੁਸੀਂ ਆਲੇ ਦੁਆਲੇ ਕਿਸੇ ਆਪਣੇ ਰਿਸ਼ਤੇਦਾਰ ਦੀ ਨਾ ਦੇਖੀ ਹੋਵੇ। ਬਸ ਆਹ ਟਾਈਮ ਜਿਹੜਾ ਇਹਦੇ ਸਾਂਭਣਦਾ ਹੈ 21 ਤੋਂ ਲੈ ਕੇ 29 ਦੇ ਵਿੱਚ ਵਿੱਚ ਇਸ ਬੱਚੇ ਨੂੰ ਸੰਭਾਲਣਾ ਬਹੁਤ ਜ਼ਿਆਦਾ ਜ਼ਰੂਰੀ
0: ਜੀ। 3622 ਪੁੱਛੋ ਆਪਣਾ ਸਵਾਲ।
5: ਹਾਂਜੀ, 6 ਫਰਵਰੀ 1998 ਜੀ।
0: 6 ਫਰਵਰੀ 1998, ਟਾਈਮ ਦੱਸੋ ਬਰਥ ਦਾ।
5: ਉਹਦਾ ਸਵੇਰ ਦਾ 7 ਵਜੇ ਜੀ।
0: 7 ਵਜੇ ਸਵੇਰੇ, ਐਂਡ ਬਰਥ
5: ਲੁਧਿਆਣਾ ਜੀ।
0: ਲੁਧਿਆਣਾ, ਕੀ ਪੁੱਛਣਾ ਚਾਹੁੰਦੇ ਹੋ?
5: ਉਹਦੇ ਸ਼ਾਦੀ ਬਾਰੇ ਪੁੱਛਣਾ ਚਾਹੁੰਦਾ ਜੀ।
0: ਸ਼ਾਦੀ ਬਾਰੇ, ਮੈਰਿਜ ਵਾਸਤੇ ਪੁੱਛਣਾ, ਠੀਕ ਹੈ ਜੀ, ਅਸੀਂ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਜੀ। ਜੀ
1: ਜੀ, ਕੁੰਡਲੀ ਦੇ ਵਿੱਚ ਵਿਆਹ ਦਾ ਯੋਗ ਜਿਹੜਾ ਬਣਿਆ ਹੋਇਆ ਸੀਗਾ ਪਿਛਲੇ ਸਾਲ ਚ, ਉਹ ਐਤਕੀ ਟਲ ਗਿਆ ਤੇ ਅਗਲੇ ਸਾਲ ਦੇ ਵਿੱਚ ਫਿਰ ਇਹ ਯੋਗ ਆ ਰਿਹਾ, ਕਿਉਂਕਿ ਸ਼ੁਕਰ ਜਦੋਂ ਵੀ 7ਵੇਂ ਭਾਵ ਚ ਆਉਂਦਾ ਹੈ ਤੇ 100% ਵਿਆਹ ਦਾ ਯੋਗ ਪੈਦਾ ਕਰਦਾ ਹੈ, ਤੇ ਇਹਨਾਂ ਦੇ 30ਵੇਂ ਸਾਲ ਦੇ ਵਿੱਚ ਯਾਨੀ ਕਿ ਫਰਵਰੀ ਤੋਂ ਅਗਲੀ ਫਰਵਰੀ 2027 ਦੀ ਫਰਵਰੀ ਤੋਂ ਲੈ ਕੇ 2028 ਦੀ ਫਰਵਰੀ ਦੇ ਵਿੱਚ ਵਿੱਚ ਇਹ ਯੋਗ ਬੜਾ ਹੀ ਵਧੀਆ ਹੈ, ਤੇ ਉਸ ਟਾਈਮ ਦੇ ਵਿੱਚ ਵਿਆਹ ਵੀ ਹੋਊਗਾ ਤੇ ਵਧੀਆ ਘਰ ਵਾਲੀ ਵੀ ਮਿਲੂਗੀ
0: ਜੀ। 1169 1169 ਓਨ ਏਅਰ ਜੀ। ਦਿਲਪ੍ਰੀਤ ਸਿੰਘ ਜੀ, ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ, ਜੁੜ ਗਏ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ।
6: ਮੇਰਾ ਡੇਟ ਆਫ ਬਰਥ ਹੈਗਾ 2nd ਫਰਵਰੀ 2000,
0: ਠੀਕ ਹੈ ਜੀ, ਟਾਈਮ ਦੱਸ ਦੋ ਜਨਮ ਦਾ।
6: ਇਹ ਨਹੀਂ ਪਤਾ, ਟਾਈਮ ਦਾ ਨਹੀਂ ਪਤਾ।
0: ਅੱਛਾ ਜੀ, ਬਰਥ ਪਲੇਸ ਪਤਾ ਜੀ ਆਪਣਾ?
6: ਅੰਮ੍ਰਿਤਸਰ।
0: ਅੰਮ੍ਰਿਤਸਰ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
6: ਫਿਊਚਰ ਬਾਰੇ ਪੁੱਛਣਾ ਤੇ ਵਿਆਹ ਬਾਰੇ।
0: ਫਿਊਚਰ ਐਂਡ ਵਿਆਹ ਬਾਰੇ, ਆਪਣੇ ਨਾਮ ਦਾ ਇੱਕ ਵਾਰ ਪਹਿਲਾ ਅਕਸ਼ਰ ਦੱਸਣਾ ਦੁਬਾਰਾ।
6: ਦਿਲਪ੍ਰੀਤ ਡੀ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ, ਫਿਊਚਰ ਤਾਂ ਵਿਆਹ ਤੋਂ ਬਾਅਦ ਹੀ ਚੰਗਾ ਰਹੇਗਾ। ਕੁੰਡਲੀ ਦੇ ਵਿੱਚ ਵਿਆਹ ਦਾ ਯੋਗ ਜਿਹੜਾ ਹੈਗਾ ਉਹ ਸਟਾਰਟ ਹੋ ਚੁੱਕਿਆ ਹੈ, ਜਦੋਂ ਵੀ ਵਿਆਹ ਕਰਾ ਲੋਗੇ ਉਸ ਤੋਂ ਬਾਅਦ ਤੁਹਾਡਾ ਭਾਗੇ ਜਿਹੜਾ ਉਦੇ ਹੋਵੇਗਾ, ਤੇ ਜਦੋਂ ਤੁਹਾਡਾ ਵਿਆਹ ਹੋਣਾ ਹੈ ਵਿਆਹ ਤੋਂ 3 ਮਹੀਨਿਆਂ ਬਾਅਦ ਤੁਹਾਡਾ ਭਾਗੇ ਜਿਹੜਾ ਉਦੇ ਹੋਣਾ ਸ਼ੁਰੂ ਹੋਵੇਗਾ, ਤੇ 2 ਸਾਲਾਂ ਦੇ ਅੰਦਰ ਅੰਦਰ ਤੁਸੀਂ ਪੂਰੀ ਤਰ੍ਹਾਂ ਸੈਟਲ ਵੀ ਹੋ ਜਾਵੋਗੇ। ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੋਸ਼ਿਸ਼ ਕਰੋ ਕਿ ਟੇਵਾ ਮਿਲਾ ਕੇ ਹੀ ਰਿਸ਼ਤਾ ਜਿਹੜਾ ਕੀਤਾ ਜਾਵੇ, ਤਾਂ ਕਿ ਕੁੰਡਲੀ ਦੇ ਵਿੱਚ ਕੁਛ ਗ੍ਰਹਿ ਜਿਹੜੇ ਨੇ ਉਹ ਕੁਟੁੰਬ ਭਾਵ ਦੇ ਵਿੱਚ ਰੋਂਗ ਜਿਹੜਾ ਹੈ ਉਹ ਬੈਠੇ ਹੋਏ ਨੇ। ਅੱਖਾਂ ਬੰਦ ਕਰਕੇ ਵਿਆਹ ਨਹੀਂ ਕਰਾਉਣਾ, ਜਦੋਂ ਕੁੰਡਲੀ ਪ੍ਰੋਪਰ ਮਿਲਦੀ ਹੋਵੇ ਤਾਂ ਵਿਆਹ ਕਰਾਇਓ, ਫਿਰ ਦੇਖਿਓ ਤੁਹਾਡਾ ਭਾਗੇ ਕਿਵੇਂ ਆਉਂਦੇ ਹਨ
0: ਜੀ। 5057 ਓਨ ਏਅਰ।
7: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
7: ਮੇਰਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਲੋਟੇ।
0: ਠੀਕ ਹੈ ਜੀ।
7: ਤੇ ਜਨਮ ਸਥਾਨ ਮੇਰਾ ਹੈਗਾ ਜੀ ਮੋਕੇ ਦਾ।
0: ਠੀਕ ਹੈ ਜੀ, ਡੇਟ ਆਫ ਬਰਥ ਦੱਸੋ ਪਹਿਲਾਂ ਆਪਣੀ।
7: ਡੇਟ ਆਫ ਬਰਥ ਹੈਗੀ ਜੀ 24/9/76।
0: 24/9/76, ਠੀਕ ਹੈ ਜੀ। ਟਾਈਮ,
7: ਜਨਮ ਦਾ ਟਾਈਮ ਹੈਗਾ ਜੀ ਦੁਪਹਿਰੇ 2:30 ਵਜੇ ਤੋਂ ਲੈ ਕੇ ਤੇ 3 ਵਜੇ ਦੇ ਵਿੱਚ ਵਿੱਚ ਜੀ।
0: ਠੀਕ ਹੈ ਜੀ, ਕੀ ਪੁੱਛਣਾ ਤੁਸੀਂ ਜੀ?
7: ਮੈਂ ਜੀ ਇੱਕ ਤਾਂ ਇਹ ਪੁੱਛਣਾ ਸੀਗਾ ਜੀ ਵੀ ਜਿਹੜਾ ਮਗਲੀਕ ਦੋਸ਼ ਹੁੰਦਾ ਜੀ ਲੱਗਿਆ ਵਾ ਵੀ ਇਹ ਕਿੰਨੀ ਉਮਰ ਤੱਕ ਹੁੰਦਾ ਜੀ?
0: ਠੀਕ ਹੈ ਜੀ।
7: ਤੇ ਦੂਸਰਾ ਇਹ ਪੁੱਛਣਾ ਜੀ ਵੀ ਮੈਂ ਰਜਿਸਟਰ ਰੈਕਡ ਤੇ ਕਿਹਾ ਵਾ ਜੀ ਮੇਰਾ 1 ਸਾਲ ਤੋਂ ਉੱਪਰ ਹੋਗਾ ਜੀ, ਕੋਈ ਰਿਜ਼ਲਟ ਨਹੀਂ ਆ ਰਿਹਾ, ਕਿ ਮੈਨੂੰ ਕੀ ਕਰਨਾ ਚਾਹੀਦਾ?
0: ਠੀਕ ਹੈ ਜੀ, ਜਿਹੜਾ ਤੁਸੀਂ ਮੰਗਲੀਕ ਦਾ ਪੁੱਛ ਰਹੇ ਹੋ, ਤੁਸੀਂ ਵੈਸੇ ਹੀ ਪੁੱਛ ਰਹੇ ਹੋ ਜਾਂ ਕਿਸੇ ਦੇ ਬਾਰੇ ਪੁੱਛਣਾ ਚਾਹੁੰਦੇ ਹੋ?
7: ਨਹੀਂ, ਮੇਰੇ, ਮੈਂ ਆਪ ਹੀ ਖੁਦ ਮੰਗਲੀਕ ਹਾਂ ਜੀ।
0: ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਤੁਹਾਨੂੰ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ। ਭੰਡਾਰੀ ਜੀ
1: ਜੀ, ਕੁੰਡਲੀ ਦੇ ਮੁਤਾਬਕ ਜਿਹੜਾ ਇਹਨਾਂ ਨੇ ਦੱਸਿਆ ਹੈਗਾ ਕਿ ਅਸ਼ਟਮ ਭਾਵ ਦਾ ਮੰਗਲ ਦੋਸ਼ ਕਾਫੀ ਹੱਦ ਤੱਕ ਜਿਹੜਾ ਅੱਠਵੇਂ ਭਾਵ ਦਾ ਮੰਗਲ ਦੋਸ਼ ਹੈ ਪੂਰੀ ਉਮਰ ਚੱਲਦਾ ਹੈ। ਲਗਨ ਦਾ ਮੰਗਲ ਦੋਸ਼ 28 ਸਾਲ ਤੱਕ, ਚੌਥੇ ਭਾਵ ਦਾ ਜਿਹੜਾ 24 ਸਾਲ ਤੱਕ, ਸਪਤਮ ਭਾਵ ਦਾ ਮੰਗਲ ਜਿਹੜਾ ਹੈ ਬੁਢਾਪੇ ਤੱਕ, ਤੇ ਜਿਹੜਾ ਅੱਠਵੇਂ ਭਾਵ ਦਾ ਮੰਗਲ ਆ ਮ੍ਰਿਤਯੂ ਦੇ ਨਾਲ ਵੀ ਨਹੀਂ ਖਤਮ ਹੁੰਦਾ। ਇਸ ਕਰਕੇ ਤੁਸੀਂ ਆਪਣੀ ਕੁੰਡਲੀ ਦੇ ਮੁਤਾਬਕ ਅੱਠਵੇਂ ਮੰਗਲ ਦੇ ਵਿੱਚ, ਹਾਲਾਂਕਿ ਤੁਹਾਡੇ ਨਾਲ ਗ੍ਰਹਿ ਇਸ ਦੇ ਦੋਸ਼ ਨੂੰ ਭੰਗ ਕਰਦੇ ਨੇ, ਪਰ ਇਹ ਮੰਨਿਆ ਜਾਂਦਾ ਹੈ ਕਿ ਅੱਠਵੇਂ ਭਾਵ ਦਾ ਮੰਗਲ ਦੋਸ਼ ਜਿਹੜਾ ਹੈ ਉਹ ਜਦ ਤੱਕ ਉਸਦਾ ਪਰਿਹਾਰ ਨਾ ਕਰਾਇਆ ਜਾਵੇ, ਯਾਨੀ ਕਿ ਉਸਦੀ ਟ੍ਰੀਟਮੈਂਟ ਨਾ ਕਰਾਈ ਜਾਵੇ ਜਾਂ ਕਿਸੇ ਮੰਗਲੀਕ ਦੇ ਨਾਲ ਵਿਆਹ ਨਾ ਹੋਵੇ, ਤੇ ਇਸਦਾ ਦੋਸ਼ ਲੱਗਿਆ ਹੀ ਰਹਿੰਦਾ।
0: ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ। ਕੁਲਜੀਤ ਸਿੱਧੂ ਜੀ ਓਨੇਅਰ ਹੋ?
8: ਹਾਂਜੀ ਹਾਂਜੀ ਭੈਣ ਜੀ, ਮੈਂ ਦੁਬਾਰਾ ਫੋਨ ਲਾਇਆ ਸੀਗਾ, ਮੈਨੂੰ ਸਮਝ ਨਹੀਂ ਲੱਗੀ ਸੀ, ਮੈਂ ਆਪਣੀ ਵਾਈਫ ਬਾਰੇ ਪੁੱਛ ਰਿਹਾ ਸੀਗਾ, ਤੇ ਮੈਂ ਦੁਬਾਰਾ ਉਹਨਾਂ ਡੇਟ ਆਫ ਬਰਥ ਦੱਸ ਦਿੰਦਾ। ਉਹਨਾਂ ਦੀ ਹੈਗੀ ਆ 17/7/1978 ਤੇ ਮੋਗੇ ਦਾ ਹੈਗਾ ਜਨਮ। ਤੇ ਮੈਂ ਆਪਣੀ ਵੀ ਦੱਸ ਦਿੰਦਾ, ਮੈਰਿਜ ਲਾਈਫ ਬਾਰੇ ਪੁੱਛਣੀ, ਸਾਡੀ ਧੁਰ ਤੱਕ ਨਿਭੂਗੀ ਜਾਂ ਕਿਵੇਂ ਹੈਗੀ ਆ?
0: ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦੇ ਤੇ ਸੀ ਜੀ ਅਸੀਂ।
8: ਹਾਂਜੀ, ਮੈਨੂੰ ਮੈਰਿਜ ਲਾਈਫ ਤਾਂ ਨਹੀਂ ਸਮਝ ਨਹੀਂ ਲੱਗੀ, ਤੁਸੀਂ ਮੈਨੂੰ ਦੁਬਾਰਾ, ਤੁਸੀਂ ਮਾੜਾ ਰਿਕੁਐਸਟ ਆ ਮੇਰੀ ਵੀ ਦੁਬਾਰਾ ਦੱਸ ਦਿਓ ਕਿਤੇ।
0: ਠੀਕ ਹੈ ਜੀ,
8: ਤੇ ਮੇਰੀ ਡੇਟ ਆਫ ਬਰਥ ਹੈਗੀ ਹੈ ਨਾਲ
0: 17/1978 ਦਾ ਜਨਮ ਸੀ ਜੀ ਮੋਗੇ ਦਾ।
1: ਪਹਿਲਾਂ ਵੀ ਬੜਾ ਸਪਸ਼ਟ ਜਵਾਬ ਦਿੱਤਾ ਸੀਗਾ ਕਿ ਐਡਜਸਟਮੈਂਟ ਦੀ ਜ਼ਿੰਦਗੀ, ਭਾਵੇਂ 100 ਸਾਲ ਤੱਕ ਨਿਭਾ ਲਓ, ਥੋੜਾ ਜਿਹਾ ਜਿੱਦੀਪਣ ਜਿਹਦੇ ਵਿੱਚ ਵੀ ਹੈਗਾ ਉਸਨੂੰ ਛੱਡਣਾ ਪਵੇਗਾ। ਕੁਛ ਚੀਜ਼ਾਂ ਇਹੋ ਹੁੰਦੀਆਂ ਨੇ ਜਿਹੜੀਆਂ ਇੱਕ ਉਮਰ ਤੋਂ ਬਾਅਦ ਜਾ ਕੇ ਛੱਡ ਦੇਣੀਆਂ ਚਾਹੀਦੀਆਂ ਨੇ, ਤੇ ਇਹਨਾਂ ਦੇ ਵੀ 50ਸਾਲ ਤੋਂ ਬਾਅਦ ਉਹ ਆਪਣੇ ਆਪ ਹੀ ਛੁੱਟਣੀਆਂ ਸ਼ੁਰੂ ਹੋ ਜਾਣਗੀਆਂ
0: ਜੀ,
1: ਤੇ ਜੀਵਨ ਜਿਹੜਾ ਸਮੂਥ ਹੋ ਜਾਵੇਗਾ, ਇੱਕ ਦੂਸਰੇ ਤੋਂ ਬਿਨਾਂ ਰਹਿਣਾ ਵੀ ਨਹੀਂ ਤੇ ਲੜਦੇ ਵੀ ਰਹਿਣਾ, ਇਹ ਥੋੜਾ ਬਹੁਤਾ ਜਿਹੜੀ ਤੁਣਕ ਤੁਣਕ ਚੱਲਦੀ ਰਹਿਣੀ ਆ, ਪਰ ਤੁਹਾਡੀ ਜ਼ਿੰਦਗੀ ਨਿਭ ਜਾਊਗੀ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ
0: ਜੀ। ਚਿਰਾਗ ਵਰਮਾ ਜੀ, ਚਿਰਾਗ ਜੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਕਾਲ ਕੱਟ ਗਈ ਤੁਹਾਡੀ ਜੀ। ਦਮਨਪ੍ਰੀਤ ਜੀ ਪੁੱਛੋ, ਕੀ ਪੁੱਛਣਾ?
9: ਮੈਂ ਪੁੱਛਣਾ ਸੀਗਾ ਜਿੱਦਾਂ ਨਾ ਇਹਨਾਂ ਨੇ ਦੱਸਿਆ ਸੀਗਾ ਵੀ ਚਾਂਦੀ ਦੀ ਚੇਨ ਗਲ ਚ ਪਾਉਣੀ ਚਾਹੀਦੀ ਆ, ਤੇ ਮੇਰੇ ਆਲਰੇਡੀ ਨਾ ਕੜਾ ਪਾਇਆ ਹੋਇਆ ਚਾਂਦੀ ਦਾ, ਤੇ ਉਹ ਸਹੀ ਆ ਜਾਂ ਚੇਨ ਹੀ ਪਾਉਣੀ ਚਾਹੀਦੀ ਆ?
0: ਚੇਨ ਔਰ ਚਾਂਦੀ ਦੇ ਕੜੇ ਚ ਦੱਸੋ ਜੀ ਸਵਾਲ ਤੁਸੀਂ ਜਵਾਬ
1: ਜੀ। ਮੈਂ ਇਹਨਾਂ ਦਾ ਸਵਾਲ ਦਾ ਜਵਾਬ ਬੜਾ ਕਲੀਅਰ ਸਾਰਿਆਂ ਲਈ ਹੈਗਾ, ਚਾਂਦੀ ਦੀ ਚੈਨ ਗਲੇ ਚ ਧਾਰਨ ਕਰਨ ਦੇ ਨਾਲ ਰਾਹੂ ਜਿਹੜਾ ਹੈ ਉਹ ਕੰਟਰੋਲ ਚ ਆਉਂਦਾ ਹੈ। ਜਦੋਂ ਅਸੀਂ ਕੜਾ ਪਾਉਂਦੇ ਹਾਂ ਤੇ ਸਾਡਾ ਬੁੱਧ ਕੰਟਰੋਲ ਦੇ ਵਿੱਚ ਆਉਂਦਾ ਹੈ, ਤੇ ਤੁਹਾਡੀ ਕੁੰਡਲੀ ਚ ਰਾਹੂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਕੜੇ ਦਾ ਮਹੱਤਵ ਚੇਂਜ ਹੋ ਜਾਂਦਾ ਕਿਉਂਕਿ ਉਹ ਤੀਸਰੇ ਭਾਵ ਚ ਪਹੁੰਚ ਜਾਂਦਾ, ਤੇ ਜਦੋਂ ਅਸੀਂ ਗਲੇ ਚ ਪਾਉਂਦੇ ਹਾਂ ਤਾਂ ਲਗਨ ਚ ਚੀਜ਼ ਆ ਜਾਂਦੀ ਹੈ, ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਜਿਹੜਾ ਕੜੇ ਦਾ ਕੰਮ ਹੈ ਉਹ ਚੈਨ ਨਹੀਂ ਕਰ ਸਕਦੀ, ਤੇ ਚੈਨ ਦਾ ਕੰਮ ਕੜਾ ਨਹੀਂ ਕਰ ਸਕਦਾ
0: ਜੀ।
9: ਠੀਕ ਹੈ, ਇਹ 4 ਗ੍ਰਾਮ ਪਾਉਣਾ ਨਾ
0: ਜੀ?
1: 4 ਗ੍ਰਾਮ ਚੌਰਸ ਟੁਕੜਾ,
0: 4 ਗ੍ਰਾਮ ਚੌਰਸ ਟੁਕੜਾ ਲੈ ਕੇ ਉਹਨੂੰ ਕੁੰਡਾ ਲਗਾ ਕੇ ਲੋਕਟ ਬਣਾ ਕੇ ਚੈਨ ਚ ਪਾਣਾ ਜੀ ਤੁਸੀਂ।
9: ਓਕੇ ਜੀ, ਥੈਂਕ ਯੂ
0: ਜੀ ਜੀ। 11/69 ਆਉਣੇ ਰਹੋ ਤੁਸੀਂ।
10: ਹੈਲੋ
0: ਜੀ।
10: ਹਾਂਜੀ ਮੈਡਮ, ਮੇਰਾ ਨਾਮ ਵਰੁਣ ਹੈ
0: ਜੀ।
10: ਡੇਟ ਆਫ ਬਰਥ ਹੈ 14 ਅਗਸਤ 1990
0: ਠੀਕ ਹੈ ਜੀ
10: ਹਾਂਜੀ 1990
0: ਠੀਕ ਹੈ ਜੀ ਟਾਈਮ ਬਤਾਈਏ ਬਰਥ ਕਾ
10: 5:50 AM
0: 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 50 बता देते हैं, आप सुनते रहिए प्रोग्राम को। जी
1: जी, कुंडली दे मुताबिक कर्म स्थान दा शनि ਐਸਟਮ ਵਰਸ਼ ਫਲ ਦੇ ਵਿੱਚ ਜੋ ਸ਼ਨੀ ਉਹ ਕਰਮ ਸਥਾਨ ਦੇ ਵਿੱਚ ਚੱਲ ਰਿਹਾ ਹੈ ਤੇ ਵੈਸੇ ਉਹ ਰੋਗ ਅਤੇ ਸ਼ਤਰੂ ਸਥਾਨ ਦੇ ਵਿੱਚ ਚੱਲਦਾ ਸੀ। ਹੁਣ ਟਾਈਮ ਆ ਗਿਆ ਕਿ ਇਸ ਡਿਸਪਿਊਟ ਨੂੰ ਬੈਠ ਕੇ ਨਜਿੱਠਿਆ ਜਾਵੇ। ਕੋਰਟ ਕਚਹਿਰੀ ਦੇ ਵਿੱਚ ਜਾਣ ਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ। ਇਸ ਨੂੰ ਪਿਆਰ ਦੇ ਨਾਲ, ਇਹ ਸਾਲ ਇਹਨਾਂ ਲਈ ਬਹੁਤ ਵਧੀਆ ਹੈ, ਅਗਸਤ 2027 ਤੱਕ, ਉਸ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਜਿਹੜਾ ਹੈ ਸੋਰਟ ਆਊਟ ਹੋ ਸਕਦਾ ਹੈ। ਜੇ ਫਿਰ ਵੀ ਇਹ ਮਾਮਲਾ ਲਟ ਗਿਆ ਤੇ ਘੱਟੋ ਘੱਟ 4 ਸਾਲ ਤੱਕ ਲਟਕੂਗਾ। ਇਸ ਕਰਕੇ ਇਸ ਨੂੰ ਕੰਪਰੋਮਾਈਜ਼ ਦੇ ਰਾਹੀਂ ਜਾਂ ਆਪਾਂ ਟੇਬਲ ਟਾਕ ਦੇ ਉੱਤੇ ਇਸ ਨੂੰ ਨਿਪਟਾ ਲਈਏ ਤੇ ਜ਼ਿਆਦਾ ਵਧੀਆ ਰਿਜ਼ਲਟ ਆਉਣਗੇ। ਤੇ ਹੋਰ ਇਹਨਾਂ ਦਾ ਕੀ ਕੁਐਸਚਨ
0: ਜੀ? ਕਹਿ ਰਹੇ ਸੀ ਲਾਈਫ ਵਿੱਚ ਸਟੇਬਿਲਿਟੀ ਨਹੀਂ ਹੈਗੀ, ਉਹਦੇ ਵਾਸਤੇ ਵੀ ਕੁਝ ਦੱਸ ਦਿਓ
1: ਜੀ। ਸਟੇਬਿਲਿਟੀ ਨਾ ਹੋਣ ਦਾ ਕਾਰਨ ਇਹੋ ਹੀ ਹੈਗਾ ਕਿ ਲਗਨ ਦੇ ਵਿੱਚ 4 ਗ੍ਰਹਿ ਬੈਠੇ ਹੋਏ ਨੇ ਜਿਸ ਦੇ ਵਿੱਚ ਕੋਈ ਵੀ ਪਾਪ ਗ੍ਰਹਿ ਨਹੀਂ ਹੈ। ਅਗਰ ਇੱਕ ਵੀ ਗ੍ਰਹਿ ਹੋਰ ਬੈਠਾ ਹੁੰਦਾ ਔਰ ਉਹਨਾਂ ਦੇ ਵਿੱਚੋਂ ਇੱਕ ਪਾਪ ਗ੍ਰਹਿ ਹੁੰਦਾ ਤੇ ਇਹ ਲਾਈਫ ਜਿਹੜੀ ਹੈ 24 ਸਾਲਾਂ ਦੀ ਉਮਰ 'ਚ ਹੀ ਸੈਟਲ ਹੋ ਜਾਣੀ ਸੀ। ਹੁਣ ਇਹਨਾਂ ਦੀ ਕੁੰਡਲੀ ਦੇ ਵਿੱਚ ਸੈਟਲਮੈਂਟ ਦਾ ਸਮੇਂ ਜਿਹੜਾ ਹੈ ਉਹ 38-42 ਦੇ ਵਿੱਚ ਵਿੱਚ ਸ਼ੁਰੂ ਹੋਵੇਗਾ। ਉਹਦੇ ਵਿੱਚ ਹੀ ਸਾਰਾ ਕੁਝ ਸੈਟਲ ਹੋਵੇ
0: ਜੀ। 2249 2249 ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ। ਜੀ ਕਰਨਵੀਰ ਸਿੰਘ ਜੀ ਔਨ ਏਅਰ ਹੋ।
11: ਹਾਂਜੀ ਹਾਂਜੀ, ਆਪਣਾ ਮੈਂ ਨਾ ਆਪਣੀ ਮੈਰਿਡ ਲਾਈਫ ਦਾ ਮੇਰੀ ਤੀਵੀਂ ਵਾਈਫ ਦੀ ਤੇ ਸਾਡਾ ਕਰੀਅਰ ਐਂਡ ਜੋਬ ਆਪਣਾ ਕਰੀਅਰ ਐਂਡ ਹੈਲਥ ਬਾਰੇ ਪੁੱਛਣਾ ਸੀਗਾ। ਤੇ ਮੇਰੀ ਜਿਹੜੀ ਡੇਟ ਆਫ ਬਰਥ ਹੈਗੀ ਹੈ ਉਹ ਹੈਗੀ ਹੈ ਜੀ 4 December 1997 ਸਵੇਰੇ, ਮਤਲਬ ਕਿ ਸਵੇਰੇ 11:15 ਤੋਂ ਲੈ ਕੇ 11:30 ਦੇ ਵਿੱਚ। ਤੇ ਮੇਰੀ ਵਾਈਫ ਦੀ ਜਿਹੜੀ ਡੇਟ ਆਫ ਬਰਥ ਹੈਗੀ ਉਹ ਹੈਗੀ ਹੈ ਜੀ,
0: ਇੱਕ ਮਿੰਟ ਪਹਿਲਾਂ ਤੁਸੀਂ ਮੈਨੂੰ ਆਪਣਾ ਬਰਥ ਪਲੇਸ ਵੀ ਦੱਸੋ।
11: ਅੰਬਾਲਾ
0: ਅੰਬਾਲਾ
11: ਤੇ ਮੇਰੀ ਵਾਈਫ ਦਾ ਦੱਸਾਂ ਮੈਂ ਨਾਮ?
0: ਤੁਸੀਂ ਉਹਨਾਂ ਦੀ ਡੇਟ ਆਫ ਬਰਥ ਦੱਸ ਦਿਓ ਮੈਨੂੰ, ਬਸ ਥੋੜਾ ਆਰਾਮ ਨਾਲ ਬੋਲਣਾ।
11: ਹਾਂਜੀ ਹਾਂਜੀ, ਉਹਨਾਂ ਦੀ ਹੈਗੀ ਹੈ ਜੀ 26 November 1997 ਤੇ ਰਾਤੀ 8:02।
0: ਠੀਕ ਹੈ ਜੀ, ਉਹਨਾਂ ਦਾ ਬਰਥ ਪਲੇਸ ਕੀ ਹੈ?
11: ਅੰਬਾਲਾ ਹੀ ਹੈ ਜੀ ਉਹਨਾਂ ਦਾ ਬਰਥ ਪਲੇਸ।
0: ਠੀਕ ਹੈ ਜੀ, ਇੱਕ ਵਾਰ ਮੈਂ ਤੁਹਾਡੇ ਨਾਲ ਦੁਬਾਰਾ ਕਨਫਰਮ ਕਰਦੀ ਹਾਂ, ਤੁਸੀਂ ਆਪਣੀ ਦੱਸੀ ਹੈ 4 December 1997 11:15 AM ਅੰਬਾਲਾ ਉਹਨਾਂ ਦੀ,
11: ਮਤਲਬ ਕਿ 11 to 11:30 ਦੇ ਵਿੱਚ।
0: ਹਾਂਜੀ ਹਾਂਜੀ ਠੀਕ ਹੈ ਜੀ ਅੰਬਾਲਾ। ਔਰ ਤੁਸੀਂ ਦੱਸੀ ਉਹਨਾਂ ਦੀ 26 November 1997 8:02 ਰਾਤ ਦੇ ਅੰਬਾਲਾ।
11: ਹਾਂਜੀ
0: ਠੀਕ ਹੈ ਜੀ, ਉਹਨਾਂ ਦਾ ਵੀ ਤੁਸੀਂ ਕੈਰੀਅਰ ਔਰ ਜੋਬ ਬਾਰੇ ਪੁੱਛਣਾ ਵਾ?
11: ਹਾਂਜੀ ਹਾਂਜੀ, ਮੈਰਿਡ ਲਾਈਫ ਕੈਰੀਅਰ ਜੋਬ ਬਾਰੇ।
0: ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ,
11: ਹੈਲਥ ਪਲੱਸ ਹੈਲਥ ਬਾਰੇ।
0: ਠੀਕ ਹੈ ਜੀ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ ਭੰਡਾਰੀ ਜੀ,
1: ਜੀ ਪਹਿਲਾਂ ਤੇ ਇਹਨਾਂ ਦੀ ਕੁੰਡਲੀ ਦੇ ਬਾਰੇ ਦੇਖੀਏ ਤੇ ਇਹਨਾਂ ਦੀ ਕੁੰਡਲੀ ਇਹ ਕਹਿੰਦੀ ਹੈ ਕਿ ਮੈਰਿਡ ਲਾਈਫ ਜਿਹੜੀ ਹੈਗੀ ਆ ਉਹ 1 ਸਾਲ ਹਜੇ ਹੋਰ ਥੋੜਾ ਜਿਹਾ ਨਾ ਡਾਊਟਫੁਲ ਜੀ ਰਹੇਗੀ, ਜਿੱਦਾਂ ਆਪਾਂ ਨੂੰ ਪ੍ਰੋਪਰ ਸ਼ਾਂਤੀ ਜੀ ਨਹੀਂ ਰਹੇਗੀ। ਉਸ ਤੋਂ ਬਾਅਦ ਦਾ ਟਾਈਮ ਬਹੁਤ ਵਧੀਆ, ਜੋਬਾਂ ਵੀ ਤੁਹਾਡੀਆਂ ਵਧੀਆ ਲੱਗ ਜਾਣਗੀਆਂ, ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਦਾਂ ਇਹ ਕਹਿ ਸਕਦੇ ਹਾਂ ਕਿ ਐਸਾ ਟਾਈਮ ਚੇਂਜ ਹੋਵੇਗਾ ਕਿ ਸਾਰਾ ਕੁਛ ਲਾਈਨ ਤੇ ਆ ਜਾਵੇਗਾ, ਘਰ ਵਧੀਆ ਬਣ ਜਾਣਾ, ਕੰਮ ਵਧੀਆ ਹੋ ਜਾਣਾ। 1 ਸਾਲ ਥੋੜਾ ਜਿਹਾ ਸੰਘਰਸ਼ ਵਾਲਾ, ਇਸ ਨੂੰ ਥੋੜਾ ਜਿਹਾ ਸਾਂਭ ਲਓ, ਉਸ ਤੋਂ ਬਾਅਦ ਦਾ ਪੀਰੀਅਡ ਬਹੁਤ ਵਧੀਆ।
0: ਹੈਲਥ ਦਾ ਵੀ ਦੱਸ ਦੋ ਜੀ ਇਹਨਾਂ ਦੀ ਵਾਈਫ ਦਾ।
1: ਹੈਲਥ ਨੂੰ ਲੈ ਕੇ ਰਾਹੂ ਥੋੜਾ ਜਿਹਾ ਡਿਸਟਰਬ ਕਰ ਰਿਹਾ ਹੈ, ਉਸ ਕਰਕੇ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ। ਖਾਸ ਕਰਕੇ ਜਿਹੜਾ ਆਪਣਾ ਖਾਣਾ ਵਗੈਰਾ ਖਾਂਦੇ ਹੋ ਉਸ ਦੇ ਵਿੱਚ ਫਾਈਬਰ ਦਾ ਯੂਜ ਕਰਨਾ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡਾ ਖਾਣਾ ਪ੍ਰੋਪਰ ਉਸ ਥੋੜਾ ਜਿਹਾ ਉਸ ਨੂੰ ਮੈਨੇਜ ਕਰੋ ਕਿ ਅੱਛਾ ਖਾਣਾ ਖਾਣ ਦੀ ਕੋਸ਼ਿਸ਼ ਕਰੋ, ਸਿਹਤ ਵੱਲੋਂ ਕੋਈ ਬਹੁਤ ਜ਼ਿਆਦਾ ਪਰੇਸ਼ਾਨੀ ਨਹੀਂ ਆਊਗੀ
0: ਜੀ। ਚਿਰਾਗ ਵਰਮਾ ਜੀ ਪੁੱਛੋ ਆਪਣਾ ਸਵਾਲ। ਅੱਛਾ ਜੀ ਠੀਕ ਹੈ, ਆਪਣੀ ਡੇਟ ਆਫ ਬਰਥ ਦੱਸੋ, ਫੁੱਲ ਡੇਟ ਆਫ ਬਰਥ ਦੱਸੋ।
12: 15 May 1996
0: 15 May 1996 ਟਾਈਮ ਵੀ ਦੱਸ ਦੋ ਆਪਣੇ ਜਨਮ ਦਾ।
12: ਸਵੇਰੇ 6 ਵਜੇ ਤੇ
0: ਕਾਲਕਾ ਹਰਿਆਣਾ ਠੀਕ ਹੈ ਜੀ ਦੱਸਦੇ ਆ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਸੁਣਦੇ ਰਹੋ ਪ੍ਰੋਗਰਾਮ ਨੂੰ ਜੀ
1: ਜੀ ਕੁੰਡਲੀ ਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਪੈਸੇ ਦੀ ਪੂਗੀ
0: ਔਰ ਅੱਗੇ ਬਿਜ਼ਨਸ ਕਰੀਏ ਤਾਂ ਕਿਹੜਾ ਕਿਸ ਫੀਲਡ ਦਾ ਕਰੀਏ
1: ਇਹਨਾਂ ਦੇ ਲਈ ਇੱਕ ਬਹੁਤ ਵਧੀਆ ਉਪਾਅ ਹੈ ਕਿ ਬਰਸਾਤ ਦਾ ਪਾਣੀ ਚਾਂਦੀ ਦਾ ਚੌਰਸ ਟੁਕੜਾ ਪਾ ਕੇ ਘਰ ਦੇ ਨਾਰਥ ਵੈਸਟ ਦੇ ਵਿੱਚ ਰੱਖਿਆ ਜਾਵੇ ਆਪਣੇ ਕੋਲ ਦੇ ਤੇ ਇਹਨਾਂ ਨੂੰ ਪੈਸੇ ਦੀ ਤੰਗੀ ਖਤਮ ਹੋ ਜਾਵੇਗੀ
0: ਜੀ
1: ਤੇ ਦੂਸਰਾ ਇਹਨਾਂ ਨੇ ਪੁੱਛਿਆ ਕਿ ਬਿਜ਼ਨਸ ਹਜੇ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਹਜੇ ਤਾਂ ਪੈਸਾ ਹੀ ਖਰਾਬ ਹੋਊਗਾ ਅਗਰ ਬਿਜ਼ਨਸ ਦੇ ਵਿੱਚ ਕੋਈ ਇਨਵੈਸਟਮੈਂਟ ਕੀਤੀ ਖਾਸ ਕਰਕੇ ਉਮਰ ਜਿਹੜੀ ਹੈਗੀ ਆ ਉਹ 34 ਸਾਲ ਦੀ ਉਮਰ ਤੱਕ ਅਸੀਂ ਕੋਈ ਵੀ ਇਨਵੈਸਟਮੈਂਟ ਨਹੀਂ ਕਰ ਸਕਦੇ ਉਸ ਤੋਂ ਬਾਅਦ ਬਿਜ਼ਨਸ ਜਿਹੜਾ ਹੈ ਤੁਹਾਨੂੰ ਫਲਕ ਹੋਵੇਗਾ ਫਿਲਹਾਲ ਇਹੋ ਹੀ ਉਪਾਅ ਤੁਹਾਡੇ ਲਈ ਬਹੁਤ ਵਧੀਆ ਤੇ ਇੱਕ ਉਪਾਏ ਹੈਗਾ ਕਿ ਮਿੱਤਰਾਂ ਦੋਸਤਾਂ ਦੇ ਵਿੱਚ ਬੈਠ ਕੇ ਮਿੱਠਾ ਖਾਓ ਤੇ ਖਿਲਾਓ ਖਾਸ ਕਰਕੇ ਰਸੀਲਾ ਮਿੱਠਾ ਜਿੱਦਾਂ ਗੁਲਾਬ ਜਾਮਨ ਰਸਗੁੱਲਾ ਆਈਸਕ੍ਰੀਮ ਜਿਹਦੇ ਵਿੱਚ ਰਸਾ ਹੋਵੇ ਇਹੋ ਜਿਹੀਆਂ ਚੀਜ਼ਾਂ ਖਾਣ ਤੇ ਖਿਲਾਉਣ ਦੇ ਨਾਲ ਤੁਹਾਨੂੰ ਪੈਸੇ ਦੀ ਤੰਗੀ ਦੂਰ ਹੋਵੇ
0: ਜੀ ਜੀ 4723 47 ਤੇ ਹੀ ਆਉਣੇ ਹੋ ਤੁਸੀਂ
12: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਜੀ ਪੁੱਛੋ
12: 2010 ਨੇਮ ਹਰਸ਼ਪ੍ਰੀਤ 6 ਅਕਤੂਬਰ ਮਾਰਨਿੰਗ 8:15 ਦਾ ਹੁਸ਼ਿਆਰਪੁਰ ਉਹਦੀ ਸਟੱਡੀ ਬਾਰੇ ਪੁੱਛਣਾ ਜਾਂ ਮੈਰਿਜ ਬਾਰੇ ਤੇ ਉਹਦੀ ਸਿਹਤ ਬਾਰੇ
0: ਸਟੱਡੀ ਬਾਰੇ ਮੈਰਿਜ ਬਾਰੇ ਔਰ ਸਿਹਤ ਬਾਰੇ ਡੇਟ ਆਫ ਬਰਥ ਤੁਸੀਂ ਦੱਸੀ ਹੈ ਜੀ 6 ਅਕਤੂਬਰ 2010 8:15 AM ਹੁਸ਼ਿਆਰਪੁਰ ਠੀਕ ਹੈ ਜੀ
1: ਖਾਸ ਕਰਕੇ 21 ਤੋਂ ਬਾਅਦ ਮੈਰਿਜ ਕਰਵਾ ਸਕਦੇ ਨੇ ਹਜੇ ਤਾਂ ਬਹੁਤ ਛੋਟਾ ਵਾ ਤੇ ਜੋਬ ਔਰ ਕਰੀਅਰ ਨੂੰ ਲੈ ਕੇ ਥੋੜਾ ਜਿਹਾ ਫੋਕਸ ਕਰਨ ਦੀ ਜ਼ਰੂਰਤ ਹੈਗੀ ਆਹ ਸਾਲ ਥੋੜਾ ਜਿਹਾ ਖਰਾਬ ਹੈਗਾ ਵਾ ਕਿ ਇਹ ਇਮੋਸ਼ਨਲ ਹਰਟ ਹੋ ਸਕਦਾ ਹੈ ਜਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੇ ਵਿੱਚ ਇੰਟਰਸਟ ਦਿਖਾ ਸਕਦਾ ਹੈ ਪਰ ਇਸ ਤੋਂ ਬਾਅਦ ਇਸ ਦਾ ਧਿਆਨ ਸਾਡਾ ਕੈਰੀਅਰ ਵੱਲ ਹੋਵੇਗਾ ਇਹਨਾਂ ਦਾ ਟਾਈਮ 24 ਸਾਲਾਂ ਦੀ ਉਮਰ ਤੋਂ ਪਹਿਲਾਂ ਵਿਆਹ ਕਰਨਾ ਮੁਸੀਬਤ ਮੁੱਲ ਲੈਣ ਵਾਲਾ ਕੰਮ ਹੈ ਫਿਰ ਪਰੇਸ਼ਾਨੀ ਖੜੀ ਹੋਵੇਗੀ ਇਸ ਕਰਕੇ ਹਜੇ ਕੈਰੀਅਰ ਵੱਲ ਨੂੰ ਧਿਆਨ ਕੀਤਾ ਜਾਵੇ
0: ਜੀ ਸੁਮਨ ਗਿੱਲ ਜੀ ਆਨ ਏਅਰ ਹੋ ਜੀ ਸੁਮਨ ਗਿੱਲ ਪੁੱਛ ਸਕਦੇ ਹਾਂ
13: ਹਾਂਜੀ ਹਾਂਜੀ ਡੇਟ ਆਫ ਬਰਥ ਹੈਗਾ
0: ਜਨਵਰੀ 6, 1989
13: ਟਾਈਮ ਹੈਗਾ 2:50 AM
0: ਓਕੇ ਬਰਥ ਪਲੇਸ
13: ਬ੍ਰੈਂਪਟਨ ਓਨਟਾਰੀਓ
0: ਓਕੇ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ
13: marriage life ke thode ke dispute chal rahe just want to know bhi kisar kyo the hal pushega ya
0: theek hai ji tonu on air jawab dinne hai sunde reho program nu ji
1: ji kundli de vich hai ye dispute jada haje tan vadda hoya nazar aa reha hai hal ho sakda hai par thoda ja time lavega ਲੇਕਿਨ ਫਿਲਹਾਲ ਇਹ ਤੁਹਾਡੀ ਫੇਵਰ ਦੇ ਵਿੱਚ ਪ੍ਰੋਪਰ ਨਹੀਂ ਦਿਖਾਈ ਦੇ ਰਿਹਾ ਡਿਸਟਰਬੈਂਸ ਜਿਹੜੀ ਆ ਉਹ ਕ੍ਰੀਏਟ ਕਰਦਾ ਔਰ ਡਿਵੋਰਸ ਦੇ ਚਾਂਸ ਜਿਹੜੇ ਨੇ ਉਹ ਜ਼ਿਆਦਾ ਦਿਖਾ ਰਿਹਾ ਅਗਰ ਤੁਸੀਂ ਇਸ ਨੂੰ ਥੋੜਾ ਟਾਈਮ ਹੋਰ ਲਟਕਾ ਸਕਦੇ ਹੋ ਰੋਕ ਸਕਦੇ ਹੋ ਤਾਂ ਫਿਰ ਇਸ ਦੇ ਉਪਾਏ ਜਿਹੜੇ ਨੇ ਤੁਸੀਂ ਇਸ ਪ੍ਰੋਗਰਾਮ ਤੋਂ ਬਾਅਦ ਫੋਨ ਕਰਕੇ ਪੁੱਛ ਸਕਦੇ
0: ਜੀ ਅਸੀਂ ਆਪਣੇ ਕਾਲਰਸ ਨੂੰ ਦੱਸ ਦਈਏ ਲਿਸਨਰਸ ਨੂੰ ਦੱਸ ਦਈਏ ਜੀ ਸਾਡੇ ਪ੍ਰੋਗਰਾਮ ਦਾ ਲਾਈਵ ਨੰਬਰ ਹੈ ਜੀ ਕਾਲ ਕਰਨ ਵਾਸਤੇ 905-673-3337 ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਪ੍ਰੋਗਰਾਮ ਨੂੰ ਲਾਈਵ ਕਰਦੇ ਹਾਂ ਅਤੇ ਲਾਈਵ ਹੀ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਅਗਰ ਕੋਈ ਵੀ ਲਿਸਨਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦਾ ਹੈ ਜੀ 647-917-2346 ਅਤੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦਾ ਹੈ 6479172346 ਨੰਬਰ ਫੇਰ ਨੋਟ ਕਰ ਲਓ ਜੀ 647-917-2346 ਜੀ 0020 ਪੁੱਛੋ ਆਪਣਾ ਸਵਾਲ
12: ਮੈਂ ਪੁੱਛਣਾ ਸੀਗਾ ਜੀ ਭੰਡੇਰੀ ਸਾਹਿਬ ਨੂੰ ਮੇਰਾ ਡੇਟ ਆਫ ਬਰਥ ਹੈਗਾ ਜੀ 6 ਜੁਲਾਈ 1978
0: 6 ਜੁਲਾਈ 1978 ਟਾਈਮ ਦੱਸੋ
12: ਟਾਈਮ ਹੈਗਾ ਜੀ 2:44 ਹੁਸ਼ਿਆਰਪੁਰ
0: 2:44 AM ਔਰ PM
12: PM ਜੀ
0: PM ਹੁਸ਼ਿਆਰਪੁਰ ਠੀਕ ਹੈ ਜੀ ਕੀ ਪੁੱਛਣਾ ਚਾਹੁੰਦੇ ਹੋ
12: ਇੱਕ ਮੈਂ ਪੁੱਛਣਾ ਜੀ ਮੇਰੀ ਵਾਈਫ ਹੈਗੀ ਆ ਰੀਤੂ ਉਹਦਾ ਨਾਮ ਉਹਦਾ ਹੈਗਾ ਡੇਟ ਆਫ ਬਰਥ ਜਨਵਰੀ 4 1982
0: ਹਾਂਜੀ
12: ਇਹਨਾਂ ਦਾ ਬਰਥ ਹੈਗਾ ਜੀ ਸ੍ਰੀ ਗੰਗਾਨਗਰ ਦਾ ਤੇ ਟਾਈਮ ਹੈਗਾ 4:30 AM
0: ਕੀ ਪੁੱਛਣਾ ਚਾਹੁੰਦੇ ਤੁਸੀਂ
12: ਇਹ ਜੀ ਦੋਨਾਂ ਦੇ ਕਰੀਅਰ ਪਤਾ ਨੀ ਕਿਸ਼ਤੀਆਂ ਡਾਵਾ ਡੋਲੀ ਹੋਈਆਂ ਪਈਆਂ ਉਹਦੇ ਕਰਕੇ ਲੜਾਈ ਬੜੀ ਹੁੰਦੀ ਆ ਤੇ ਬਸ ਇਹ ਪੁੱਛਣਾ ਜੀ ਫਿਰ ਸੈੱਟ ਹੋ ਜਾਵਾਂਗੇ ਕਿੱਦਾਂ ਜੀ ਧੱਕੇ ਖਾਈ ਜਾਵਾਂਗੇ ਲੱਕ ਟਰੱਕ ਚਲਾ ਚਲਾ ਕੇ ਲੱਕ ਹੀ ਦੁਖਣ ਲੱਗ ਪਿਆ ਹੁੰਦਾ
0: ਠੀਕ ਹੈ ਜੀ ਕਰੀਅਰ ਨਾਲ ਹੀ ਰਿਲੇਟਿਡ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਠੀਕ ਹੈ ਜੀ
12: ਕਰੀਅਰ ਨਾਲ ਤੇ ਮੈਰਿਡ ਲਾਈਫ ਨਾਲ ਜੀ ਲੜਾਈ ਬੜੀ ਹੁੰਦੀ ਆ
0: ਠੀਕ ਹੈ ਜੀ ਦੋਨਾਂ ਸਵਾਲਾਂ ਦੇ ਜਵਾਬ ਦਿੰਦੇ ਹਾਂ ਜੀ ਜੀ
1: ਜਿਸ ਤਰ੍ਹਾਂ ਤੁਹਾਡੀ ਕੁੰਡਲੀ ਚ ਰਾਹੂ 12 ਤੇ ਕਾਲ ਸਰਪੋਸ਼ ਕਹਿੰਦੇ ਨੇ ਲਾਈਫ ਦਾ ਜਿਹੜਾ ਸੁਨਹਿਰਾ ਵਕਤ ਹੁੰਦਾ ਹੈ ਨਾ ਉਹ ਮਿਹਨਤ ਦੇ ਵਿੱਚ ਨਿਕਲ ਜਾਂਦਾ 48 ਸਾਲ ਦੀ ਉਮਰ ਤੱਕ ਬੰਦਾ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਮਿਹਨਤ ਕਰਨਾ ਵੀ ਚਾਹੁੰਦਾ ਹੈ ਪਰ ਓਦਾਂ ਦੀ ਮਿਹਨਤ ਹੁੰਦੀ ਨਹੀਂ ਕਾਲ ਸਰਪ ਦੋਸ਼ ਨਿਵਾਰਨ ਵੱਲ ਨੂੰ ਧਿਆਨ ਕਰੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਚੰਗੇ ਬਦਲਾਵ ਆਉਣਗੇ ਅਨਥਾ ਹੈ ਕਾਲ ਸਰਪ ਦੋਸ਼ ਪਿੱਤਰ ਦੋਸ਼ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਸਾਡੇ ਜੀਵਨ ਦੇ ਵਿੱਚ ਸਾਡੀ ਕਮਾਈ ਦੇ ਬਹੁਤ ਸਾਰੇ ਹਿੱਸੇ ਜਿਹੜੇ ਉਹ ਵਿਅਰਥ ਕਰ ਦਿੰਦਾ ਤੇ ਜਦੋਂ ਤੁਸੀਂ ਘਰ ਗ੍ਰਸਤੀ ਦੀ ਆਪਸੀ ਗੱਲ ਪੁੱਛਣੀ ਹੈ ਕਿ ਲੜਾਈ ਕਿਉਂ ਹੁੰਦਾ ਹੈ ਮਿਸਿਜ ਦੇ ਕੈਰੀਅਰ ਨੂੰ ਲੈ ਕੇ ਵੀ ਤੇ ਇਹ ਚੀਜ਼ਾਂ ਸਾਡੇ ਘਰ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਡਿਸਟਰਬ ਕਰਦੀਆਂ ਨੇ ਪਿੱਤਰ ਦੋਸ਼ ਕਾਲ ਸਰਪ ਦੋਸ਼ ਤੇ ਇਹਨਾਂ ਦੀ ਕੁੰਡਲੀ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਦੇ ਯੋਗ ਬਣੇ ਹੋਏ ਨੇ ਹਾਂ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਠੀਕ ਹੋਊਗਾ ਤੇ ਕਾਰੋਬਾਰ ਵੀ ਠੀਕ ਹੋਵੇਗਾ ਬਰਕਤ ਵੀ ਪਵੇਗੀ ਤੇ ਸਾਰਾ ਕੁਛ ਹੀ ਵਧੀਆ ਚੱਲੇਗਾ ਤੇ ਮਿਹਨਤ ਜੀਵਨ ਚੋਂ ਘਟੂਗੀ ਤੇ ਆਮਦਨ ਜਿਹੜੀ ਉਹ ਵਧੂਗੀ
0: ਜੀ
1: ਇਸ ਕਰਕੇ ਕਾਲ ਸਰਪ ਦੋਸ਼ ਨਿਵਾਰਨ ਵੱਲ ਨੂੰ ਧਿਆਨ ਕੀਤਾ ਜੀ
0: ਜੀ 12:11 1211 ਓਨੇਰੋ ਜੀ 12:11 ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ ਪਿੱਛੇ ਰੇਡੀਓ ਦੀ ਵੋਲਿਊਮ ਘੱਟ ਕਰ ਦਿਓ ਜੀ 12:11
14: ਹੈਲੋ
0: ਜੀ ਪਿੱਛੇ ਰੇਡੀਓ ਦੀ ਵੋਲਿਊਮ ਘੱਟ ਕਰ ਦਿਓ
14: ਹਾਂਜੀ
0: ਜੀ ਪੁੱਛੋ ਆਪਣਾ ਸਵਾਲ ਜੀ ਡੇਟ ਆਫ ਬਰਥ ਦੱਸੋ
14: ਮੈਂ ਨਾ ਆਪਣੇ ਆਪਣੇ ਆਪਣੇ ਬੇਟੇ ਬਾਰੇ ਪੁੱਛਣਾ ਚਾਹੁੰਦੀ ਹਾਂ ਜੀ
0: ਜੀ ਬੇਟੇ ਦੀ ਡੇਟ ਆਫ ਬਰਥ ਦੱਸੋ
14: ਤੇ 29 March 1980
0: 29 March 1980 ਟਾਈਮ ਵੀ ਦੱਸੋ ਜਨਮ ਦਾ
14: ਰਾਤ ਦੇ 2:40
0: ਠੀਕ ਹੈ ਜੀ ਐਂਡ
14: ਜਨਮ ਸਥਾਨ ਅੰਮ੍ਰਿਤਸਰ
0: ਅੰਮ੍ਰਿਤਸਰ 2:40 ਰਾਤ ਦੇ ਠੀਕ ਹੈ ਜੀ ਕੀ ਪੁੱਛਣਾ ਇਹਨਾਂ ਬਾਰੇ
14: ਉਹਦੇ ਕਾਰੋਬਾਰ ਵਾਸਤੇ ਪੁੱਛਦੀ ਹਾਂ ਜੀ
0: ਠੀਕ ਹੈ ਜੀ ਅਸੀਂ ਦਿੰਨੇ ਆ ਜਵਾਬ ਸੁਣਦੇ ਰਹੋ ਪ੍ਰੋਗਰਾਮ ਨੂੰ
1: ਜੀ ਕਾਰੋਬਾਰ ਤਾਂ ਇਹਨਾਂ ਦੀ ਕੁੰਡਲੀ ਦੇ ਵਿੱਚ 5 ਗ੍ਰਹਿ ਇਕੱਠੇ ਬੈਠੇ ਹੋਏ ਨੇ ਕੁਛ ਟਾਈਮ ਜ਼ਰੂਰ ਖਰਾਬ ਹੈ 1 ਸਾਲ ਹੋਰ ਉਸ ਤੋਂ ਬਾਅਦ ਦਾ ਟਾਈਮ ਬਹੁਤ ਵਧੀਆ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਕਾਰੋਬਾਰ ਦਾ ਟਾਈਮ ਇੱਕ ਵਾਰੀ ਵਧੀਆ ਆ ਚੁੱਕਿਆ ਹੈ ਅਗਲੇ ਸਾਲ ਤੋਂ ਬਾਅਦ ਕਾਰੋਬਾਰ ਬਹੁਤ ਵਧੀਆ ਹੋਵੇਗਾ ਹਰ ਚੀਜ਼ 'ਚ ਸਫਲਤਾ ਮਿਲੇਗੀ ਪਰ ਆਹ ਵਾਲਾ ਸਾਲ ਥੋੜਾ ਜਿਹਾ ਡਿਸਟਰਬ ਹੈਗਾ ਵਾ ਕੰਮ ਲੇਟ ਹੋ ਸਕਦੇ ਨੇ ਘੱਟ ਹੋ ਸਕਦੇ ਨੇ ਪਰੇਸ਼ਾਨੀ ਹੋ ਸਕਦੀ ਹੈ ਅਗਲੇ ਸਾਲ ਤੋਂ ਟਾਈਮ ਬਹੁਤ ਵਧੀਆ
0: ਜੀ 0586 ਓਨ ਏਅਰ ਤੁਸੀਂ
15: ਜੀ ਮੇਰਾ ਨਾਮ ਸਟਾਰਟਸ ਵਿਦ ਐਮ
0: ਜੀ
15: 28 January 1982
0: ਪੈਸਿਆਂ
15: ਕਰਕੇ ਕਿਸੇ ਤੋਂ ਲੈਣੇ ਆ ਹਨਾ ਉਹ ਨੀ ਦੇ ਰਹੇ ਤੇ ਇੱਕ ਮੈਂ ਫਿਊਚਰ ਵਾਲੇ ਜੇ ਕੋਈ ਬਿਜ਼ਨਸ ਕਰਨਾ ਬਈ ਲਾਈਕ ਉਹ ਕਿੱਦਾਂ ਰਹੂਗਾ ਲਾਈਕ ਯੂ ਨੋ ਪਲੈਨਿੰਗ ਲਾਈਕ ਇਨ ਦਾ ਫਿਊਚਰ ਕਿੱਦਾਂ ਚੱਲੂਗਾ ਅੱਗੇ
0: ਠੀਕ ਹੈ ਜੀ ਠੀਕ ਹੈ ਜੀ ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਨੇ ਆ ਸੁਣਦੇ ਰਹੋ ਪ੍ਰੋਗਰਾਮ
1: 48 ਸਾਲ 42 to 48 ਦਾ ਟਾਈਮ ਜਿਹੜਾ ਹੈਗਾ ਉਹ ਡਿਸਪਿਊਟਾਂ ਵਾਲਾ ਹੀ ਹੈ ਸੈਟੀਸਫੈਕਸ਼ਨ ਨਹੀਂ ਰਹਿਣੀ ਜ਼ਿੰਦਗੀ ਚ ਪੈਸੇ ਦਿੱਤੇ ਵਾਪਸ ਨਹੀਂ ਆਉਣੇ ਜਿੱਥੇ ਦੇ ਦਿਓਗੇ ਉੱਥੋਂ ਵੀ ਨਹੀਂ ਆਉਣੇ ਜੇ ਆ ਵੀ ਗਏ ਤਾਂ ਬਹੁਤ ਟੁੱਟਵੇਂ ਟੁੱਟਵੇਂ ਆਉਣਗੇ ਜਾਂ ਥੋੜੇ ਥੋੜੇ ਕਰਕੇ ਮਿਲਣ ਦੇ ਨਾਲ ਤੁਹਾਨੂੰ ਕੰਮ ਨਹੀਂ ਆਉਣਗੇ ਤੇ ਜਿਹੜਾ ਤੁਸੀਂ ਪੁੱਛਿਆ ਕਿ ਜੀਵਨ ਦੇ ਵਿੱਚ ਕਿਸ ਤਰ੍ਹਾਂ ਦਾ ਕਾਰੋਬਾਰ ਜਾਂ ਅੱਗੇ ਜੀਵਨ ਚ ਫਿਊਚਰ ਕਿਹੋ ਜਿਹਾ ਰਹੇਗਾ 48 ਸਾਲ ਦੀ ਉਮਰ ਤੋਂ ਬਾਅਦ ਦਾ ਟਾਈਮ ਬਹੁਤ ਵਧੀਆ ਰਹੇਗਾ ਉਸ ਤੋਂ ਪਹਿਲਾਂ ਜਿਹੜਾ ਇਹ ਸੰਘਰਸ਼ ਤੁਹਾਨੂੰ ਚੱਲਣਾ ਪਵੇਗਾ ਤੇ ਕਈ ਤਰ੍ਹਾਂ ਦੇ ਮਨ ਦੇ ਵਿੱਚ ਜਿਹੜੇ ਅਸ਼ਾਂਤੀ ਜੀ ਚੱਲਦੀ ਹੈ ਜਾਂ ਇਹ ਕਹਿ ਲਓ ਕਿ ਕੜਪਦੇ ਜਿਹਾ ਰਹਿਣਾ ਇਹ ਪੀਰੀਅਡ ਚੱਲੇਗਾ ਕਰ ਕੀ ਸਕਦੇ ਹਾਂ ਪੀਲੇ ਰੰਗ ਦੀ ਪਗੜੀ ਜਾਂ ਕੈਪ ਜਾਂ ਕੇਸਰ ਦਾ ਤਿਲਕ ਇਹ ਅਗਰ ਜਿਹੜੀ ਵੀ ਤੁਹਾਨੂੰ ਚੀਜ਼ ਚੰਗੀ ਲੱਗਦੀ ਹੈ ਇਹ ਕਰਨ ਨਾਲ ਪੈਸੇ ਵੀ ਨਿਕਲਣ ਦੇ ਚਾਂਸ ਬਣਨਗੇ ਪੈਸੇ ਕੰਮ ਵੀ ਆਉਣਗੇ ਤੇ ਕਾਰੋਬਾਰ ਵੀ ਵਧੀਆ ਚੱਲੇ
0: ਜੀ ਬਿਜ਼ਨਸ ਦਾ ਪੁੱਛ ਰਿਹਾ ਸੀ ਕਿ ਜੀ ਫਿਊਚਰ ਚ ਬਿਜ਼ਨਸ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਰਹੇਗਾ
1: 48 ਸਾਲ ਦੀ ਉਮਰ ਤੋਂ ਪਹਿਲਾਂ ਪੈਸਾ ਵੇਸਟ ਕਰਨਾ ਹੀ ਹੁੰਦਾ ਹੈ, ਉਸ ਤੋਂ ਬਾਅਦ ਜਿਹੜਾ ਕੰਮ ਆਪਣੇ ਆਪ ਹੀ ਖੁੱਲਦਾ ਹੈ ਤੇ ਬਹੁਤ ਵਧੀਆ ਚੱਲਦਾ ਹੈ। ਫਿਰ ਵੀ ਇਸਦਾ ਜਿਹੜਾ ਉਪਾਅ ਦੱਸਿਆ ਕਿ ਬਿਜ਼ਨਸ ਵਧੀਆ ਹੋ ਜਾਵੇਗਾ, ਆਪਣੇ ਆਪ ਚ ਸਾਰਾ ਕੁਛ ਸੈਟਲ ਹੋਵੇਗਾ, ਉਸ ਲਈ ਕੇਸਰ ਦਾ ਤਿਲਕ ਲਗਾਤਾਰ ਜਾਂ ਪੀਲੀ 15 ਪੀਲੀ 5 ਤੇ ਜਾਂ ਨਾਲ ਦੀ ਨਾਲ ਆਪਾਂ ਇਹ ਵੀ ਕਰ ਸਕਦੇ ਕੈਪ ਵੀ ਲੈ ਸਕਦੇ, ਜਿਸ ਤਰ੍ਹਾਂ ਦੇ ਵੀ ਇਹਨਾਂ ਦੇ ਜੇ ਬੰਨਦੇ ਨੇ ਤੇ ਪੱਗ ਬੰਨ ਸਕਦੇ ਨੇ। ਯਾਨੀ ਕਿ ਪੀਲਾ ਚੀਜ਼ ਸਿਰ ਤੇ ਰੱਖਣੀ ਜ਼ਰੂਰੀ ਹੈ ਜਾਂ ਮੱਥੇ ਤੇ ਤਿਲਕ ਲਾਉਣਾ ਜ਼ਰੂਰੀ
0: ਜੀ। 1013 ਔਨ ਏਅਰ ਹੋ
2: ਤੁਸੀਂ। ਸ਼ਰਮਾ ਜੀ, ਮੈਂ ਇੱਕ ਆਪਣਾ ਧਿਆਨ ਨਾਲ ਸੁਣ ਨਹੀਂ ਸਕਿਆ ਸੀ ਆਪਣੇ ਬਾਰੇ ਜਦ ਦੱਸਿਆ ਸੀ ਤੁਸੀਂ, ਤੇ ਬੈਠੀ ਮੇਰੇ ਬੇਟਿਆਂ ਦੇ ਬਾਰੇ ਪੁੱਛਣਾ ਸੀ
0: ਜੀ। ਤੁਸੀਂ ਹੁਣ ਕਿੰਨੇ ਬਾਰੇ ਪੁੱਛਣਾ ਚਾਹੁੰਦੇ ਹੋ?
1: ਇਹਦੇ ਵਿੱਚ ਜਵਾਬ ਦੇਣਾ ਬਹੁਤ ਮੁਸ਼ਕਲ ਹੁੰਦਾ
0: ਜੀ। 9095 ਔਨ ਏਅਰ ਹੋ ਤੁਸੀਂ।
16: ਨਮਸਕਾਰ ਜੀ, ਮੈਂ ਰੋਹਿਤ ਸ਼ਰਮਾ ਬੋਲਿਆ
0: ਜੀ, ਪੁੱਛੋ ਆਪਣਾ ਸਵਾਲ।
16: ਹਾਂਜੀ, ਮੈਂ ਆਪਣਾ ਤੇ ਵਾਈਫ ਬਾਰੇ ਪੁੱਛਣਾ ਸੀਗਾ। ਮੇਰੀ ਡੇਟ ਆਫ ਬਰਥ ਹੈਗੀ ਹੈ ਜੀ ਅਕਤੂਬਰ 10 1980, 10 ਅਕਤੂਬਰ 1980
0: ਜੀ। ਇੱਕ ਟਾਈਮ ਹੈਗਾ, ਸਲੋ ਬੋਲੋ ਥੋੜਾ, ਇੱਕ ਜਣੇ ਦੇ ਪਹਿਲੇ ਲਿਖਵਾਓ। 10 ਅਕਤੂਬਰ
16: 1980।
0: ਹਾਂਜੀ, ਟਾਈਮ ਦੱਸੋ।
16: ਟਾਈਮ ਸਵੇਰੇ 9 ਵਜੇ।
0: 9 ਵਜੇ ਸਵੇਰੇ। ਹਾਂਜੀ,
16: ਦਸੂਹਾ
0: ਕੀ ਪੁੱਛਣਾ ਤੁਸੀਂ, ਪਹਿਲਾਂ ਆਪਣੇ ਬਾਰੇ ਪੁੱਛੋ।
16: ਹਾਂਜੀ, ਮੈਂ ਪੁੱਛਣਾ ਹੋਇਆ ਕਿ ਮੈਂ ਪ੍ਰੋਪਰਟੀ ਵਿੱਚ ਇਨਵੈਸਟਮੈਂਟ ਕੀਤੀ ਹੈ ਤੇ ਬੜੀ ਪ੍ਰੋਬਲਮ ਚੱਲ ਰਹੀ ਹੈ ਪ੍ਰੋਪਰਟੀ ਨਾਲ, ਤੇ ਉਹਦਾ ਕੀ ਬਣੇਗਾ, ਨੁਕਸਾਨ ਕਿੰਨਾ ਕੁ ਹੋਏਗਾ, ਜ਼ਿਆਦਾ ਹੋ ਜਾਏਗਾ, ਕੀ ਹੋਏਗਾ, ਤੇ ਨਾਲੇ ਮੇਰੇ ਬੈਕ ਪ੍ਰੋਬਲਮ ਰਹਿੰਦੀ ਹੈ, ਦਰਦ ਕਾਫੀ ਹੁੰਦੀ ਰਹਿੰਦੀ ਹੈ, ਤੇ ਉਹ ਬੈਕ ਕਦੋਂ ਤੱਕ ਮੈਨੂੰ ਹੋਏਗੀ ਠੀਕ? ਮਤਲਬ
0: ਠੀਕ ਹੈ ਜੀ, ਅਸੀਂ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਫਿਰ ਅਸੀਂ ਅਗਲੀ ਕਾਲ ਲਵਾਂਗੇ, ਠੀਕ ਹੈ ਜੀ? ਜੀ
1: ਜੀ, ਕੁੰਡਲੀ ਦੇ ਵਿੱਚ ਕਹਿੰਦੇ 12ਵੇਂ ਭਾਵ ਦੇ ਵਿੱਚ ਸ਼ਨੀ ਅਗਰ ਪ੍ਰੋਪਰਟੀ ਹੋਲਡ ਹੋਵੇ ਲੰਬੇ ਸਮੇਂ ਤੱਕ ਤਾਂ ਨੁਕਸਾਨ ਦੀ ਬਜਾਏ ਫਾਇਦਾ ਹੋਵੇਗਾ, ਅਗਰ ਪ੍ਰੋਪਰਟੀ ਜਲਦੀ ਵੇਚੀ ਤੇ ਨੁਕਸਾਨ ਜਿਹੜਾ ਹੈਗਾ ਉਹ ਤੁਹਾਡੇ ਸੋਚ ਤੋਂ ਵੀ ਜ਼ਿਆਦਾ ਹੋਵੇਗਾ। ਵੈਸੇ ਕਹਿੰਦੇ ਨੇ ਕਰਮ ਸਥਾਨ ਦਾ ਰਾਹੂ, ਅਸ਼ਟਮ ਭਾਵ ਦਾ ਰਾਹੂ ਜਾਂ ਸ਼ਨੀਵਾਰ, ਜ਼ਿਆਦਾਤਰ ਇਹ ਪ੍ਰੋਪਰਟੀ ਹੋਲਡ ਕਰਾ ਦਿੰਦਾ ਹੈ ਤੇ ਸਮੇਂ ਆਉਣ ਤੇ ਪ੍ਰੋਪਰਟੀ ਵੱਧਦੀ ਵੀ ਹੈਗੀ ਹੈ, ਪਰ ਜੇ ਇਮੀਡੀਏਟਲੀ ਨਿਕਲ ਨੁਕਸਾਨ ਜਿਹੜਾ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਹੋਵੇਗਾ। ਤੇ ਦੂਸਰਾ ਸਵਾਲ ਉਹਨਾਂ ਕੀ,
0: ਉਹ ਆਪਣੀ ਉਹਨਾਂ ਦੀ ਬੈਕ ਪੇਨ ਹੁੰਦੀ ਹੈ ਤੇ ਪੁੱਛ ਰਿਹਾ ਕਿ ਮੈਨੂੰ ਇਸ ਬੈਕ ਪੇਨ ਤੋਂ ਕਦੋਂ ਤੱਕ ਰਿਲੀਫ ਹੋਏਗੀ, ਕਾਫੀ ਟਾਈਮ ਤੋਂ ਹੋ ਰਹੀ ਹੈ
1: ਜੀ। 4 ਸਾਲ ਹੋ ਗਏ ਨੇ, 2 ਸਾਲ ਹੋਰ ਰਹਿਣਗੇ, ਉਸ ਤੋਂ ਬਾਅਦ ਠੀਕ ਹੋ
0: ਜਾਵੇ ਜੀ। ਹੁਣ ਸਮਾਂ ਹੋਰ ਇੱਕ ਕੋਲ ਹੋਰ ਲੈ ਲੈਂਦੇ ਹਾਂ ਜੀ। ਸਨੀ ਕੁਮਾਰ ਜੀ, ਤੁਸੀਂ ਔਨ ਏਅਰ ਹੋ।
17: ਹਾਂਜੀ, ਮੈਂ ਪੁੱਛਣਾ ਸੀਗਾ ਆਪਣੇ ਅਨਿਲ ਕੁਮਾਰ ਵਗੈਰਾ
0: ਜੀ।
17: ਹਾਂਜੀ, ਉਹਨਾਂ ਡੇਟ ਆਫ ਬਰਥ ਹੈਗਾ 30th ਅਕਤੂਬਰ 1994।
0: 30th ਅਕਤੂਬਰ 1994, ਟਾਈਮ ਦੱਸ ਦਿਓ।
17: ਹਾਂਜੀ, ਟਾਈਮ ਪਤਾ ਨਹੀਂ ਹੈਗਾ ਜੀ, ਤੇ ਪਲੇਸ ਆਫ ਬਰਥ ਹੈਗਾ ਕਾਂਗੜਾ।
0: ਕਾਂਗੜਾ, ਠੀਕ ਹੈ ਜੀ। ਉਹਨਾਂ
17: ਦਾ ਨਾਮ ਜਿਹੜਾ ਆਪਣੇ
0: ਹਾਂਜੀ
17: ਹਾਂਜੀ, ਤੇ ਉਹ ਵੀ ਪੁੱਛਣਾ ਸੀ ਆਪਣੇ ਕਰੀਅਰ ਵਗੈਰਾ ਪੁੱਛਣਾ ਸੀਗਾ, ਕਿ ਜੌਬ ਵਗੈਰਾ ਦਾ ਕੋਈ ਹੋਏਗਾ ਅੱਗੇ, ਤੇ ਥੋੜੇ ਹੈਲਥ ਇਸ਼ੂਸ ਰਹਿੰਦੇ ਨੇ।
0: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
1: ਜੀ, ਕਹਿੰਦੇ ਨੇ ਸੂਰਜ ਗ੍ਰਹਿਣ ਦੇ ਵਿੱਚ ਹੈਗਾ, ਬ੍ਰਹਿਸਪਤੀ ਵੀ ਗ੍ਰਹਿਣ ਚ ਹੈਗਾ, ਸ਼ੁਕਰ ਵੀ ਗ੍ਰਹਿਣ ਚ ਹੈਗਾ, ਜੋਬ ਜਿਹੜੀ ਉਹ ਲੱਗ ਜੂਗੀ ਤੇ ਫਿਰ ਤੁਹਾਡੇ ਕੋਲ ਇੱਕ ਨਹੀਂ 3 ਜੋਬਾਂ ਵੀ ਹੋਣਗੀਆਂ। ਜਦੋਂ ਨਾ ਹੋਵੇ ਤੇ ਕੋਈ ਵੀ ਜੋਬ ਜਿਹੜੀ ਉਹ ਚੱਜ ਨਾਲ ਸਿਰੇ ਨਹੀਂ ਚੱਲਦੀ। 1 ਸਾਲ ਹੋ ਗਿਆ, ਹੈਲਥ ਨੂੰ ਲੈ ਕੇ ਪਰੇਸ਼ਾਨੀ ਹੋ ਰਹੀ ਹੈ, ਕਿ ਘਬਰਾਹਟ ਵੀ ਹੁੰਦੀ ਹੈ, ਪਰੇਸ਼ਾਨੀ ਵੀ ਹੁੰਦੀ ਹੈ, ਪੇਟ ਵੀ ਡਿਸਟਰਬ ਰਹਿੰਦਾ ਹੈ। ਇਸ ਚੀਜ਼ ਦੇ ਉੱਤੇ ਤੁਹਾਨੂੰ ਧਿਆਨ ਕਰਨਾ ਪਵੇਗਾ, ਕੁੰਡਲੀ ਦੇ ਬਣਦੇ ਹੋਏ ਉਪਾਅ ਕਰਨ ਤੋਂ ਬਾਅਦ ਹੀ ਤੁਹਾਡਾ ਸਾਰਾ ਕੁਛ ਠੀਕ ਹੋਵੇਗਾ, ਆਉਣ ਵਾਲਾ ਫਿਊਚਰ ਤੁਹਾਡਾ ਬਹੁਤ ਵਧੀਆ ਹੋਵੇਗਾ
0: ਜੀ। ਭੰਡਾਰੀ ਜੀ, ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਹੁਣ ਮੈਂ ਹੋਰ ਕਾਲਸ ਹਜੇ ਨਹੀਂ ਲੈ ਪਾਉਂਗੀ, ਕਿਉਂਕਿ 2-3 ਮਿੰਟ 'ਚ ਜਵਾਬ ਵੀ ਨਹੀਂ ਦਿੱਤੇ ਜਾਣੇ, ਅਤੇ ਅਸੀਂ ਆਪਣੇ ਕਾਲਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਔਰ ਜਿਨ੍ਹਾਂ ਦੀ ਕਾਲ ਰਹਿ ਗਈ ਹੈ ਜੀ ਉਹ ਸਾਨੂੰ ਅਗਲੇ ਸੰਡੇ ਕਾਲ ਕਰ ਸਕਦੇ ਨੇ, ਅਤੇ ਤੁਸੀਂ ਅਗਰ ਭੰਡਾਰੀ ਜੀ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਕੁੰਡਲੀ ਡਿਟੇਲ ਵਿੱਚ ਦਿਖਾਉਣਾ ਚਾਹੁੰਦੇ ਹੋ, ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ, ਬ੍ਰੈਂਪਟਨ ਤੋਂ ਦੂਰ ਰਹਿੰਦੇ ਹੋ ਤਾਂ ਤੁਸੀਂ ਵੀਡੀਓ ਕਾਲ 'ਤੇ ਜਾਂ ਤੁਸੀਂ ਟੈਲੀਫੋਨਿਕ ਅਪਾਇੰਟਮੈਂਟ ਲੈ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 647-917-2346, 647-917-2346। ਸੁਣਦੇ ਰਹੋ ਸਾਡੇ ਪ੍ਰੋਗਰਾਮ ਨੂੰ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ, ਸਾਡਾ ਪ੍ਰੋਗਰਾਮ ਤਾਰੇ ਸਿਤਾਰੇ, ਅਸੀਂ ਹਰ ਸੰਡੇ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਤੁਹਾਡੀ ਲਾਈਵ ਹੀ ਕਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਕਾਲਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਜਿਨ੍ਹਾਂ ਦੀ ਕਾਲਸ ਅੱਜ ਰਹਿ ਗਈਆਂ, ਤਾਂ ਸਾਨੂੰ ਨੈਕਸਟ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਕਾਲ ਕਰ ਸਕਦਾ ਹੈ। ਅਗਰ ਤੁਸੀਂ ਵਾਸਤੂ ਵਿਜ਼ਿਟ ਕਰਵਾਉਣਾ ਚਾਹੁੰਦੇ ਹੋ ਜਾਂ ਨਿਊਬੋਰਨ ਬੇਬੀ ਦੀ ਕੁੰਡਲੀ ਬਣਵਾਉਣਾ ਚਾਹੁੰਦੇ ਹੋ ਜਾਂ ਆਪਣਾ ਲੱਕੀ ਨੰਬਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਤਾਂ ਵੀ 647-917-2346 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਹੁਣ ਸਾਨੂੰ ਦਵੋ ਇਜਾਜ਼ਤ, ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਤਦ ਤੱਕ ਸੁਣਦੇ ਰਹੋ ਜੀ AM 530। ਸਭ ਨੂੰ ਹੈਪੀ ਸੰਡੇ, ਗੁੱਡ ਨਾਈਟ, ਅਤੇ ਸਭ ਨੂੰ ਲੌਂਗ ਵੀਕਐਂਡ, ਬਹੁਤ ਬਹੁਤ ਇੰਜੋਏ ਕਰੋ ਆਪਣਾ।